0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਤੇ ਸਾਡੀ ਗਲੀ ਭੁੱਲ ਕੇ ਪਹੁੰਚ ਚੁੱਕੇ ਨੇ ਬਸੰਤ ਲਾ।
1: ਹਾਂਜੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ,
0: ਕੀ ਹਾਲ ਚਾਲ ਨੇ? ਠੀਕ ਠਾਕ,
1: ਵਧੀਆ ਜੀ।
0: ਸਾਰਿਆਂ ਨੂੰ ਥੋੜੀ ਅੱਗੋਂ ਬੋਲਣਾ, ਮੈਂ ਹੀ ਜਵਾਬ ਦੇਣਾ। ਤੁਹਾਨੂੰ ਲੱਗਦਾ ਗੁਣ ਸਾਰੇ ਬੋਲਣ ਗਏ? ਅਸੀਂ ਇੱਥੇ ਇੱਕ ਦੂਜੇ ਦੇ
1: ਕੁਛ ਕੁਛ ਲੋਕੀ ਦਾ ਬੋਲਣਗੇ, ਕਹਿੰਦੀ ਗਰਮੀ ਨੂੰ ਨੀ ਜਾਂਦੀ, ਸਿਆਲ ਨੂੰ ਨੀ ਜਾਂਦੀ, ਵੱਡੀ ਮਜਾਜ ਨੇ ਲਾਲ ਨੂੰ ਨੀ ਜਾਂਦੀ।
0: ਓਏ ਓਏ ਓਏ ਓਏ, ਆ ਗਿਆ ਨੀ ਬਿੱਲੋ ਉਹੀ ਲਾਲ। ਕੀ ਹਾਲ ਚਾਲ, ਠੀਕ ਠਾਕ ਹੋ?
1: ਬਸ ਵਧੀਆ ਜੀ, ਵਧੀਆ।
0: ਕਿਵੇਂ ਜਾ ਰਿਹਾ?
1: ਬਸ ਸਹੀ ਸਹੀ ਸਹੀ ਚੱਲੀ ਜਾਣ ਦਾ।
0: ਤੁਹਾਨੂੰ ਵੀ ਠੰਡ ਲੱਗਦੀ ਭਲਾ ਕਿ ਨਹੀਂ?
1: ਠੰਡ ਹੈ ਅੱਜ, ਠੰਡ ਹੈ ਅੱਜ, ਠੰਡ ਹੈ, ਮੈਨੂੰ ਇਹ ਨਹੀਂ ਲੱਗਦੀ ਨਹੀਂ, ਪਰ ਅੱਜ ਠੰਡ ਹੈ।
0: ਆਹੋ ਲਾਲ ਰੰਗ 'ਚ ਕਹਿੰਦੇ ਠੰਡ ਘੱਟ ਲੱਗਦੀ ਹੈ।
1: ਅੱਛਾ,
0: ਆਹੋ ਗਾੜਾ ਰੰਗ ਕਹਿੰਦੇ।
1: ਮੈਂ ਬਲੈਕ 'ਚ ਸੁਣਿਆ, ਲਾਲ ਰੰਗ 'ਚ ਪਹਿਲੀ ਵਾਰ ਸੁਣਿਆ।
0: ਲਾਲ ਵੀ ਗਾੜਾ ਹੀ ਹੁੰਦਾ, ਬਹੁਤਾ ਗਾੜਾ ਹੋ ਜਾਵੇ ਵੀ ਕਾਲਾ ਹੀ ਹੋ ਜਾਂਦਾ। ਵੇਖ ਇੱਕ ਤੁਸੀਂ ਲਾਲ ਹੋ ਅਤੇ ਉੱਤੋਂ ਤੁਸੀਂ ਕਾਲੀ ਉਹ ਪਾਈ ਆ ਜੰਪਰ,
1: ਕਾਲੀ ਨੀ ਨੀਲੀ ਹੈ,
0: ਨੀਲੀ ਹੈ।
1: ਹਾਂਜੀ,
0: ਲੈ ਮੇਰੀਆਂ ਅੱਖਾਂ ਨੂੰ ਚੜ ਗਿਆ ਜ਼ੁਕਾਮ। ਐਨਕਾਂ ਤੁਸੀਂ ਲਾਈਆਂ ਵਾ ਗਲਤ, ਮੈਨੂੰ ਦਿਖੀ ਜਾਂਦਾ ਲਾਲ ਜੀ, ਇਹ ਕੀ ਚੱਕਰ ਹੈ?
1: ਏਦਾਂ ਹੀ ਜ਼ੁਕਾਮ ਬਣਾਇਆ ਵੀ, ਮੈਨੂੰ ਲੱਗਦਾ ਵੀ ਜ਼ੁਕਾਮ ਪੰਜਾਬੀਆਂ ਨੂੰ ਵੀ ਕਈ ਜਗ੍ਹਾ ਹੋ ਜਾਂਦਾ ਜ਼ੁਕਾਮ ਨਾ।
0: ਕਈ ਜਗ੍ਹਾ ਕਿੱਦਾਂ?
1: ਮੈਂ ਪਹਿਲੇ ਅੱਖਾਂ ਰਾਹੀਂ ਵੀ ਸੁਣਿਆ ਜ਼ੁਕਾਮ, ਅੱਖਾਂ ਰਾਹੀਂ ਜ਼ੁਕਾਮ ਸੁਣਿਆ ਅੱਜ ਮੈਂ।
0: ਆਹੋ ਨਹੀਂ, ਇਹ ਤਾਂ ਜਿਹੜਾ ਇਹ ਜ਼ੁਕਾਮ ਹਰ ਜਗ੍ਹਾ ਅਸਰ ਕਰਦਾ, ਕੰਨਾਂ 'ਤੇ ਕਰਦਾ, ਹੌਲੀ ਹੌਲੀ ਹੁਣ ਵਧਣਾ ਹੀ ਆ ਗਾਂਹ ਗਾਂਹ ਅੱਗੇ ਅੱਗੇ, ਜਿੱਦਾਂ ਜਿੱਦਾਂ ਇਹ ਭਿਆਨਕ ਹੁੰਦਾ ਅਤੇ ਹੌਲੀ ਹੌਲੀ ਵਧਣਾ ਹੀ ਆ, ਹੁਣ ਅੱਖਾਂ 'ਤੇ ਵੀ ਅਸਰ ਕਰੂਗਾ ਗਾਂਹ,
1: ਬਿਲਕੁਲ
0: ਹੈ ਨਾ, ਕੁਛ ਨਾ ਕੁਛ ਹੋਰ ਵੀ ਕਰੂਗਾ। ਫਿਰ ਕੋਈ ਰਿਸਰਚ ਜੀ ਆਊਗੀ ਇੱਕ ਦੋ ਸਾਲਾਂ ਬਾਅਦ, ਪਿੱਛੋਂ ਬਿਮਾਰੀਆਂ ਹੋਈ ਜਾਣਗੀਆਂ, ਅੱਗੋਂ ਇਲਾਜ ਹੋਈ ਜਾਣਗੇ।
1: ਮੈਂ ਕਿਹਾ 8:30 ਤੋਂ ਮੈਨੂੰ ਮੇਰੀ ਕੋਲ ਨਹੀਂ ਚੱਕਦਾ ਅੱਜ ਕੱਲ੍ਹ, ਮੈਂ ਅੱਜ ਰੇਡੀਓ ਚੱਲ ਜਾਣਾ।
0: ਹਾਂ ਨਹੀਂ, ਚੰਗਾ ਚੰਗਾ ਕੀਤਾ ਜੀ ਤੁਸੀਂ,
1: ਆ ਕੇ ਉੱਥੇ ਕਰਾਵਾਂਗੇ ਗੱਲਾਂ ਬਾਤਾਂ।
0: ਹਾਂ ਚੰਗਾ ਕੀਤਾ ਜੀ ਤੁਸੀਂ, ਕਿਉਂਕਿ ਕੁੜੀ ਬਿਮਾਰ ਸੀ ਵਿਚਾਰੀ, ਅਤੇ ਇਸ ਕਰਕੇ ਫਿਰ ਵਧੀਆ ਕੀਤਾ ਤੁਸੀਂ। ਹੋਰ ਸੁਣਾਓ?
1: ਬਸ ਵਧੀਆ ਵਧੀਆ। ਅੱਜ ਨਾ ਮੈਂ
0: ਸਵੇਰੇ,
1: ਹਾਂਜੀ ਅੱਜ ਸਵੇਰੇ ਨਾ ਤੁਸੀਂ ਆਪਣਾ ਸੁਣਾ ਰਹੇ ਨਾ, ਆਪਣਾ ਜਿਵੇਂ ਬੱਚੇ ਸੁਣਾ ਰਹੇ ਬੋਲੀਆਂ, ਅਤੇ ਤੁਸੀਂ ਵਿੱਚ ਮੈਂ ਕਿਆਰਾਂ ਨੂੰ ਸਕੂਲ ਛੱਡਣ ਜਾ ਰਿਹਾ ਸੀ, ਕਿਆਰਾਂ ਨਾਲ ਬੈਠੀ ਉਹ ਵੀ ਸੁਣ ਰਹੀ, ਅਤੇ ਤੁਸੀਂ ਪਿੱਛੇ ਕਹਿੰਦੇ ਤੁਸੀਂ ਪਿੱਛੇ ਉਹ ਮਾਂ ਫੂਕਾ ਮਾਰ ਰਹੇ ਹੂ
0: ਹੈ ਨਾ, ਉੱਚੀ ਜੀ
1: ਮੈਨੂੰ ਕਹਿੰਦੀ ਅੰਕਲ ਡਿਊਨ ਹੀ ਸੌਂਗ। ਮੈਂ ਕਿਹਾ ਡਿਊਨ ਨਹੀਂ ਕਹਿੰਦੇ, ਮੈਂ ਕਿਹਾ ਇਹਦੇ ਨਾਲ ਸਗੋਂ ਉਹਨਾਂ ਸੌਂਗ 'ਚ ਪੰਜਾਬੀ ਗਾਣੇ 'ਚ ਹੋਰ ਵਧੀ ਉਹਦੀ ਵੈਲਿਊ ਨਾ।
0: ਇਹੋ ਤਾਂ ਗੱਲਾਂ ਵੇਖੋ ਦੱਸਣ ਸਿਖਾਉਣ ਵਾਲੀਆਂ ਨਿਆਣਿਆਂ ਨੂੰ,
1: ਮੈਂ ਕਿਹਾ ਪੰਜਾਬੀ ਗਾਣੇ ਇਹੀ ਉਹ ਹੈ, ਐਵੇਂ ਤਾਂ ਇੱਦਾਂ ਬੋਲਣਾ ਕਿ ਸਗੋਂ ਉਹਦੀ ਵੈਲਿਊ ਵਧੀ ਉਹਦੀ।
0: ਇਹ ਥੋੜ੍ਹੀ ਜਿਹੀ ਹੈਗੀ ਆ ਨਾ, ਆਊਟ ਆਫ ਟਿਊਨ ਹੈਗੀ ਆ ਇਹ ਚੀਜ਼ ਸਾਡੀ ਸਾਡੇ ਬੱਚਿਆਂ ਦੇ ਨਾਲ, ਵੀ ਉਹਨਾਂ ਨੂੰ ਕਈ ਚੀਜ਼ਾਂ 'ਚ ਉਹ ਜਿੱਥੇ ਉਹ ਕਰਦੇ ਉਹਨਾਂ ਨੂੰ ਲੱਗਦਾ ਵੀ ਇਹ ਬਦਤਮੀਜ਼ੀ ਨਹੀਂ ਹੈ, ਪਰ ਅਸਲ 'ਚ ਬਦਤਮੀਜ਼ੀ ਹੁੰਦੀ ਆ। ਕਈਆਂ ਚੀਜ਼ਾਂ 'ਚ ਉਹਨਾਂ ਨੂੰ ਇਹ ਲੱਗਦਾ ਵੀ ਇਹ ਵਿੱਚ ਐਵੇਂ ਟੋਕੀ ਜਾਂਦੇ ਆ, ਪਰ ਉਹ ਅਸਲ 'ਚ ਟੋਕਣਾ ਨਹੀਂ ਹੁੰਦਾ, ਉਹ ਸਮਝਾਉਣਾ ਹੁੰਦਾ। ਸੋ ਇਹ ਥੋੜ੍ਹਾ ਜਿਹਾ ਜਾਂ ਫਿਰ ਸਕੂਲਿੰਗ ਦਾ ਜਾਂ ਫਿਰ ਲੈਂਗੁਏਜ ਦਾ ਪਤਾ ਨਹੀਂ ਕੀ ਬੈਰੀਅਰ ਆ, ਇੰਨਾ ਕੁ ਫਰਕ ਪੈਂਦਾ ਵਾ ਇਹਨਾਂ ਦਾ।
1: ਪੈਂਦਾ ਇਹਨਾਂ ਦਾ ਮੇਰਾ, ਕਈ ਵਾਰ ਇਹਨੂੰ ਕਾਫ਼ੀ ਆਪਣਾ ਨਾ ਸਮਝਾਉਣਾ ਪੈਂਦਾ ਵੀ ਹਾਂ ਵੀ ਇੱਦਾਂ ਨਹੀਂ ਹੈ, ਹੈ ਨਾ, ਅਤੇ
0: ਇਹੋ ਹੀ ਪਾਲਣ ਪੋਸ਼ਣ ਆ, ਇਹੋ ਚੀਜ਼ਾਂ ਇਹੋ ਹੀ ਤਾਂ ਦੱਸਣੀਆਂ ਹੁੰਦੀਆਂ, ਬਾਕੀ ਤਾਂ ਪੜ੍ਹ ਜਿਹੜਾ ਏ ਬੀ ਸੀ ਅਤੇ ਸਕੂਲੋਂ ਪੜ੍ਹ ਲੈਣੀ ਆ।
1: ਹਾਂ ਮੈਨੂੰ ਲੱਗਦਾ ਪੜ੍ਹਨ ਨੂੰ ਕੋਈ, ਮੈਨੂੰ ਲੱਗਦਾ ਪੜ੍ਹਨ ਨੂੰ ਬੱਚਾ ਹਰ ਪੜ੍ਹ ਚਾ ਪੜ੍ਹ ਲੈਂਦਾ ਬਾਈ, ਮੇਨ ਆ ਵੀ ਜਾਣੀ ਤੁਸੀਂ ਉਹਨੂੰ ਜਾਣੀ ਘਰ ਜਾਣੀ ਕਿੱਦਾਂ ਸਿਖਾਉਂਦੇ ਹੋ ਵਗੈਰਾ ਨਾ, ਵੀ ਜਾਂ ਕਿਸੇ ਚੀਜ਼ ਤੋਂ ਜੋ ਚੀਜ਼ ਗਲਤ ਆ ਉਹ ਤੋਂ ਰੋਕਣਾ ਵਗੈਰਾ, ਉਹ ਹੁੰਦਾ ਮੇਨ, ਪੜ੍ਹਨ ਨੂੰ ਆਹੀ ਪੜ੍ਹ ਗਏ ਸੀ।
0: ਆਹੋ ਤੁਸੀਂ ਪੜ੍ਹ ਗਏ, ਤੁਸੀਂ ਤਾਂ ਮੈਂ ਸੁਣਿਆ ਇੰਟੈਲੀਜੈਂਟ ਬੜੇ ਹੁੰਦੇ ਸੀ, ਮੈਂ ਸੁਣਿਆ ਇੰਟੈਲੀਜੈਂਟ ਬੜੇ ਤੁਸੀਂ।
1: ਹਾਂ ਇੰਟੈਲੀਜੈਂਟ, 10ਵੀਂ ਤੱਕ ਇੰਟੈਲੀਜੈਂਟ ਸੀ, ਉਸ ਤੋਂ ਬਾਅਦ ਫਿਰ ਕਾਲ ਪੈ ਗਿਆ।
0: ਮੁੰਡੇ ਹੁੰਦੇ ਵੈਸੇ 6ਵੀਂ 7ਵੀਂ ਤੱਕ, ਚਲੋ ਤੁਸੀਂ 10ਵੀਂ ਤੱਕ ਕੱਢ ਕੱਢ ਗਏ ਹੋਗੇ।
1: ਨਹੀਂ 10ਵੀਂ ਤੱਕ ਪਤਾ ਕਿ 10ਵੀਂ ਸਕੂਲ 'ਚ ਹੁੰਦਾ, ਜਿਵੇਂ ਸਕੂਲ 'ਚ ਹੁੰਦਾ ਵੀ ਆਪਣਾ ਹੋਮਵਰਕ ਪੁੱਛਦੇ ਸੀ, ਹੈ ਨਾ, ਵੀ ਕੀ ਕਰਕੇ ਆਇਓ, ਹੈ ਨਾ, ਜੇ ਸਭ ਕੁਝ, ਤਾਂ ਉਦੋਂ ਪੜ੍ਹ ਕੇ ਜਾਂਦੇ ਹੁੰਦੇ ਸੀ। ਜਿੱਦਾਂ ਕੋਲੇਜ ਚਲੇ ਗਏ, ਕੋਲੇਜ 'ਚ ਕਿਸੇ ਨੂੰ ਪੁੱਛਣਾ ਕਿਸੇ ਨਾਲ ਨਹੀਂ।
0: ਅੱਛਾ,
1: ਤਾਂ ਉੱਥੇ ਫਿਰ ਹਵਾ ਲੱਗੀ ਉੱਪਰੋਂ, ਜਾਣੀ ਉਹੀ ਜਿੱਦਾਂ ਤੁਸੀਂ ਕਹਿੰਦੇ ਸੀ ਆਪਣਾ ਪਿੱਛੇ ਹੀ ਕਰੀ ਨਾ, ਵੀ ਆਪਣਾ ਇੱਕ ਆਪਣਾ ਰਜਿਸਟਰ ਲੈਣਾ, ਉਹ ਰੋਲ ਗੋਲ ਕਰਕੇ ਨਾ ਰੱਖ ਲੈਣਾ ਜੇਬ 'ਚ, ਹੈ ਨਾ, ਬਸ ਉਹੀ ਆਦਤ ਪੈ ਗਈ, ਅਤੇ ਬਸ ਉਸ ਤੋਂ ਬਾਅਦ ਨਹੀਂ ਫਿਰ ਜਾਣੀ ਵੀ ਫਿਰ ਨਹੀਂ ਲੈਣੀ।
0: ਫਿਰ ਬਾਅਦ ਚ ਹੌਲੀ ਹੌਲੀ ਲੈ ਕੇ,
1: ਫਿਰ ਹੌਲੀ ਹੌਲੀ ਨਹੀਂ,
0: ਫਿਰ ਉਹ ਲਾਲ ਨੂੰ ਗੁਲਾਬੀ ਵੀ ਟੱਕਰ ਜਾਂਦਾ ਨਾ ਕੁਛ, ਉਹ ਵੀ ਉਮਰ ਹੁੰਦੀ ਆ, ਲਾਲ ਗੁਲਾਬੀ ਦਾ ਮਿਸ਼ਰਣ ਜਿਹੜਾ ਉਹ ਵੀ ਖਰਾਬ ਕਰ ਜਾਂਦਾ ਇੱਕ ਉਮਰ 'ਚ,
1: ਇਹ ਵੀ ਗੱਲ ਹੈ।
0: ਚਲੋ ਖੈਰ ਅੱਜ ਦਿਨ ਸ਼ੁੱਕਰਵਾਰ ਦਾ ਤੁਹਾਨੂੰ ਚੇਤਾ ਕਰਾ ਦਈਏ, ਅਤੇ ਅੱਜ ਸਾਡਾ ਖੁੱਲ੍ਹਾ ਅਖਾੜਾ ਵਾ, ਅੱਜ ਹੋਣਗੀਆਂ ਬੋਲੀਆਂ, ਅੱਜ ਹੋਣਗੇ ਤੁਹਾਡੇ ਗਾਣੇ, ਤੁਸੀਂ ਆਪ ਲਿਖੇ ਜਾਂ ਕਿਸੇ ਦੇ, ਅੱਜ ਹੋਊਗੀ ਸ਼ੇਰੋ ਸ਼ਾਇਰੀ, ਅਤੇ ਅੱਜ ਚੁਟਕਲੇ, ਅਤੇ ਜੋ ਵੀ ਤੁਸੀਂ ਸੁਣਾਉਣਾ ਇੱਕ ਪਰਿਵਾਰਕ ਮਰਿਆਦਾ ਦੇ ਵਿੱਚ ਰਹਿ ਕੇ ਉਹ ਤੁਸੀਂ ਸੁਣਾ ਸਕਦੇ ਹੋ। ਸੁਣਾਉਣ ਦੇ ਲਈ 044-7-17-16-74 0447176-74 ਅਤੇ 93-56 ਹਾਂ ਨਹੀਂ ਇਹ ਸੱਚ ਮੈਂ ਸੋਮਵਾਰ ਤੱਕ ਹੋ ਜੂਗਾ ਵੀ।
1: ਅੱਛਾ
0: ਹਾਂ ਮੈਂ ਇਸ ਕਰਕੇ ਵਿੱਚ ਵਾੜਤਾ ਤੋ ਮੇਰੇ ਕੋਲ ਟਾਈਮ ਨਹੀਂ ਮਿਲਿਆ ਅਤੇ 2-4 ਤਾਰਾਂ ਤੂਰਾਂ ਜਿਹੀਆਂ ਉੱਤੇ ਥੱਲੇ ਕਰਨ ਵਾਲੀਆਂ ਵਾ ਜੋ ਕਿ ਮੈਨੂੰ ਜਾਂ ਫਿਰ ਮੇਰਾ ਇਹ ਓਵਰ ਕੋਨਫੀਡੈਂਸ ਆ।
1: ਨਹੀਂ ਵਧੀਆ ਵਧੀਆ ਸਗੋਂ ਯਾਨੀ ਕਿ ਕਈ ਵਾਰੀ ਨਾ ਆਪਣਾ ਜਿਵੇਂ ਕਾਲ ਕਰਨ 'ਚ ਬਹੁਤ ਮੁਸ਼ਕਿਲ ਹੁੰਦੀ ਸੀ ਹੈ ਨਾ, ਹੁਣ ਸਗੋਂ ਵਧੀਆ ਦੋ ਇੱਕ ਲਾਈਨ ਹੋਰ ਖੁੱਲ ਜੂਗੀ ਤੇ
0: ਨਹੀਂ ਵੇਖੋ ਬੰਦੇ ਤਾਂ ਉਹਨੇ ਕੀ ਲੈ ਜਾਣੇ ਆ, ਮਸਲਾ ਤਾਂ ਇਹ ਆ ਵੀ ਤੁਸੀਂ ਭਾਵੇਂ ਇੱਧਰ ਲਾ ਲਓ ਭਾਵੇਂ ਤੁਸੀਂ ਚਾਰ ਸੋਰਸ ਹੋਰ ਲਾ ਲਓ ਪਰ ਬੰਦੇ ਅਮਾਊਂਟ ਆਫ
1: ਪਰ ਮੈਨੂੰ ਲੱਗਦਾ ਉਹਦੇ ਨਾਲ ਜਿਵੇਂ ਨਾ ਆਪਣਾ ਜਿਵੇਂ ਬੰਦੇ ਜ਼ਿਆਦਾ ਵੀ ਹਨ ਉਹਨਾਂ ਨੂੰ ਟਾਈਮਿੰਗ ਦੇ ਕੇ ਬੰਦਾ ਭੁਗਤਾ ਦਿੰਦਾ ਹੈ ਨਾ, ਜਿਵੇਂ ਨਾ ਜੇ
0: ਹਾਂਜੀ ਟਾਈਮਿੰਗ ਦਾ ਨਹੀਂ ਸਮੱਸਿਆ ਆਉਂਦੀ, ਮੇਨ ਸਮੱਸਿਆ ਜਿਹੜੀ ਆ ਉਹ ਸਵੇਰ ਦੇ ਸਮੇਂ ਆਉਂਦੀ ਆ ਵੀ ਵੋਲਿਊਮ
1: ਹਾਂਜੀ
0: ਹਾਂ, ਸੋ ਉਹ ਤਾਂ ਆਪਾਂ ਕੋਸ਼ਿਸ਼ ਤਾਂ ਚਲੋ ਕਰੀਦੀ ਆ ਪਰ ਚਲੋ ਖੈਰ ਸਾਰਾ ਕੁਛ ਨਾਲ ਦੀ ਨਾਲ ਚੱਲਦਾ ਰਹਿਣਾ ਵਾ ਵੇਨੇ ਆ ਹੌਲੀ ਹੌਲੀ ਜਿੱਦਾਂ ਜਿੱਦਾਂ ਕੋਈ ਤੁਹਾਨੂੰ ਮੰਨ ਲਓ ਕੋਈ ਸਮੱਸਿਆ ਪੈਂਦੀ ਆ ਉੱਦਾਂ ਉੱਦਾਂ ਉਹਦਾ ਹੱਲ ਲੱਭਣ ਦੇ ਲਈ ਬੰਦਾ ਜਾਂਦਾ ਅਤੇ ਲੱਭਣ ਜਾਂਦਾ ਅਤੇ ਫਿਰ ਲੱਭ ਹੀ ਲਿਆਉਂਦਾ ਕੁਛ ਨਾ ਕੁਛ, ਲੱਭਣ ਗਿਆ ਸੀ ਕੀ ਲੱਭ ਲਿਆਉਂਦਾ ਅਤੇ ਲੱਭ ਕੇ ਲਿਆਉਂਦੀ ਨੀਤੂ, ਨੀਤੂ ਜੀ ਦੇ ਕੋਲ ਆ ਗਿਆ ਸੀ ਨਾ ਤਾਂ ਕਰਕੇ ਲੱਭਣ ਕੱਟਣ ਗਿਆ ਸੀ ਬਾਰੀ ਬਾਰੀ ਕੱਟ ਕੇ ਲਿਆਉਂਦੀ ਨੀਤੂ, ਨੀਤੂ ਫੇਰ ਆ ਗਈ
1: ਮੈਨੂੰ
0: ਚੇਤਾ ਭੁੱਲ ਜਾਂਦਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਭਾਈ ਆਪਾਂ ਨਾਲ ਇੱਕ ਸਿਲਸਿਲਾ ਅਸੀਂ ਸ਼ੁਰੂ ਕੀਤਾ ਸੀ ਵੀ ਕੀ ਤੁਹਾਡੇ ਨਾਲ ਕੁਛ ਚੰਗਾ ਹੋਇਆ ਵਾਪਰਿਆ ਇਸ ਹਫ਼ਤੇ ਦੇ ਵਿੱਚ ਅਤੇ ਉਹ ਤੁਸੀਂ ਦੱਸਣਾ, ਕੁਛ ਚੰਗਾ ਤੁਸੀਂ ਵੇਖਿਆ, ਕੁਛ ਚੰਗਾ ਤੁਸੀਂ ਸੁਣਿਆ, ਕੁਛ ਚੰਗਾ ਦੇਸ਼ ਦੁਨੀਆ ਦੇ ਵਿੱਚ ਹੋਇਆ ਵਾਪਰਿਆ ਜਾਂ ਤੁਹਾਡੇ ਨਾਲ ਕੁਛ ਚੰਗਾ ਹੋਇਆ ਅਤੇ ਰੁਟੀਨ ਜ਼ਰੂਰ ਬਰਕਰਾਰ ਰੱਖਿਓ, ਕੁਛ ਚੰਗਾ ਖਾਧਾ ਤਾਂ ਭਾਵੇਂ ਉਹੀ ਦੱਸਦਿਆ ਕਰੋ ਵੀ ਹਾਂ ਮੈਨੂੰ ਚੰਗੀ ਰੋਟੀ ਮਿਲੀ ਜਿਤਨਾ ਚੰਗੀ ਰੋਟੀ ਮਿਲੀ ਹੈ ਅਤੇ ਉਹ ਵੀ ਤੁਸੀਂ ਦੱਸ ਸਕਦੇ ਹੋ। ਸੋ ਉਹ ਇਹ ਨੇਮ ਥੋੜ੍ਹੇ ਥੋੜ੍ਹਾ ਹੌਲੀ ਹੌਲੀ ਜਿਹੜਾ ਜ਼ਰੂਰ ਬਣਾਓ ਤੁਸੀਂ, ਚਾਹੇ ਫੋਨ ਦੇ ਉੱਤੇ ਜਾਂ ਮੈਸੇਜ ਕਰਕੇ ਦੱਸਿਆ ਕਰੋ ਤੁਸੀਂ ਵੀ ਕੀ ਹੋਇਆ ਤੁਹਾਡੇ ਨਾਲ ਚੰਗਾ। ਲਾਲ ਜੀ ਤੁਹਾਡੇ ਨਾਲ ਕੁਛ ਹੋਇਆ ਚੰਗਾ?
1: ਚੰਗਾ ਬਾਈ ਮੈਂ ਨਾ ਜਿਵੇਂ ਕੱਲ੍ਹ ਮੈਂ ਜਿੱਦਾਂ ਤੁਹਾਨੂੰ ਕਿਹਾ ਮੇਰੀ ਫਲਾਈਟ ਲੇਟ ਹੋ ਗਈ ਸੀ ਹੈ ਨਾ, ਅਤੇ ਚੰਗਾ ਹੋਇਆ ਵੀ ਮੈਂ ਉੱਥੇ ਮਜ਼ਦੂਰੇ ਮੇਰੇ ਕੋਲ ਟਾਈਮ ਬਹੁਤ ਸੀ।
0: ਅੱਛਾ
1: ਅਤੇ ਮੈਂ ਸੋਚਿਆ ਮੈਂ ਕਿ ਚਲੋ ਆਪਣਾ ਇੱਥੇ ਫਾਰਮ ਆਪਣਾ ਗਰੇਵਾਲ ਫਾਰਮ ਹੈ ਮੈਂ ਚਲੋ ਉੱਥੋਂ ਹੋ ਕੇ ਆਉਂਦੇ ਹਾਂ।
0: ਹਾਂਜੀ
1: ਅਤੇ ਮੈਂ ਉੱਥੇ ਗਿਆ ਅਤੇ ਲੱਕੀਲੀ ਮੈਂ ਮੈਨੂੰ ਮਿਲ ਗਿਆ ਆਪਣਾ ਸਾਰੇ ਜਣੇ।
0: ਅੱਛਾ
1: ਬਹੁਤ ਵਧੀਆ ਰਿਹਾ, ਮੈਂ 2-3 ਘੰਟੇ ਆਰਾਮ ਨਾਲ ਪਾਸ ਹੋ ਗਿਆ ਉੱਥੇ।
0: ਅੱਛਾ ਉੱਥੇ ਐਕਸਟਰਾ ਸਮਾਂ ਹੁੰਦਾ ਤੁਹਾਡੇ ਕੋਲ ਜਾਣ ਗਿਆ?
1: ਹਾਂਜੀ
0: ਐਕਸਟਰਾ ਸਮਾਂ ਹੁੰਦਾ।
1: ਹਾਂਜੀ ਫਿਰ ਮੈਂ ਆਪਣਾ ਜਿਵੇਂ ਉੱਥੋਂ ਜਿੱਥੇ ਮੇਰੀ ਸਾਈਟ ਆ ਉੱਥੋਂ ਮੈਂ ਆਪਣਾ ਸਿਰੇ ਨਿਕਲਾਂ ਨਾ, ਉੱਥੇ 3 ਘੰਟੇ ਡਰਾਈਵਿੰਗ ਹੈ।
0: ਅੱਛਾ
1: 10 ਵਜੇ ਮਜ਼ਦੂਰਾਂ ਪਹੁੰਚ ਕੇ
0: ਓਕੇ,
1: ਅਤੇ ਮੇਰੀ ਫਲਾਈਟ 2 ਵਜੇ ਸੀ ਅਤੇ ਉਹ ਲੇਟ ਹੋ ਗਈ, ਉਹ ਆ ਗਈ ਸ਼ਾਮੀ 6 ਵਜੇ।
0: ਅੱਛਾ ਫਿਰ ਉਹ ਤੁਹਾਡੇ ਕੋਲ ਐਕਸਟਰਾ ਟਾਈਮ
1: ਟਾਈਮ ਫਿਰ ਮੈਂ ਸਿੱਧਾ ਉੱਥੇ ਚਲਾ ਗਿਆ ਫਿਰ।
0: ਅਤੇ ਛੋਟਾ ਜਿਹਾ ਤਾਂ ਟਾਊਨ ਆ?
1: ਹਾਂ ਛੋਟਾ ਟਾਊਨ ਆ।
0: ਕੀ ਤੁਹਾਨੂੰ ਕਿੱਦਾਂ ਫੀਲ ਹੋਇਆ, ਮਤਲਬ ਪਿੰਡ ਜਿਹਾ ਫੀਲ ਹੋਇਆ ਜਾਂ ਸ਼ਹਿਰ ਜਿਹਾ ਫੀਲ ਹੋਇਆ ਜਾਂ ਕਿਵੇਂ ਦੀ ਮਹਿਸੂਸ ਕੀਤਾ?
1: ਜਿਹੜਾ ਆਪਣਾ ਡਿਪੈਂਡ ਕਰਦਾ ਜਿਹੜੇ ਏਰੀਆ 'ਚ ਮੈਂ ਗਿਆ ਉਹ ਥੋੜ੍ਹਾ ਹਾਲੇ ਪਿੰਡ ਜਿਹਾ ਏਰੀਆ, ਜਿਵੇਂ ਉੱਥੇ ਸਾਰੇ ਫਾਰਮ ਹਾਊਸ
0: ਹੈ ਹੀ ਪਿੰਡ ਹੈ ਸਾਰਾ ਸਾਰੇ ਪਿੰਡ ਡੂਰਾ, ਤਾਂ ਤੁਸੀਂ ਸ਼ਹਿਰ 'ਚ ਵੀ ਚੱਲ ਜਾਓ ਅਤੇ ਉੱਥੇ ਵੀ ਤੁਹਾਨੂੰ ਪਿੰਡ ਦੀ
1: ਪਰ ਉੱਥੇ ਇਹ ਆ ਵੀ ਆਪਣਾ ਮਿਲਦੂਰਾ ਜਿਹਾ ਹੈ ਸਭ ਕੁਛ ਹੈ ਬਹੁਤ ਕਾਫੀ ਜਾਣੀ ਵੀ ਆਪਣਾ ਵੀ ਕੇ ਮਾਰ ਕੀ ਬਨਿੰਗ ਕੀ ਸਾਰਾ ਕੁਝ ਉੱਥੇ ਨਾ।
0: ਹਾਂਜੀ ਉਹ ਤਾਂ ਵਸੋਂ ਤਾਂ ਕਾਫੀ ਆ
1: ਬਹੁਤ ਵਧੀਆ, ਪਰ ਉੱਥੇ ਇਹ ਆ ਵੀ
0: ਗੁਰਦੁਆਰਾ ਸਾਹਿਬ ਬੜਾ ਵਧੀਆ ਉੱਥੇ।
1: ਹਾਂਜੀ ਹਾਂ ਗੁਰਦੁਆਰਾ ਸਾਹਿਬ ਵੀ ਬਹੁਤ ਵਧੀਆ ਆਪਣਾ ਏਅਰਪੋਰਟ ਦੇ ਨਾਲ ਹੀ।
0: ਹਾਂ ਆਪਾਂ ਪਿੱਛੇ ਜੇ ਉਹਦੇ 'ਤੇ ਸਟੋਰੀ ਵੀ ਕੀਤੀ ਸੀ।
1: ਹਾਂਜੀ ਹਾਂਜੀ ਮੈਂ
0: ਆਪਣੇ ਟਰੱਕਾਂ ਵਾਲੇ ਵੀਰ ਉੱਥੇ ਰੁਕਦੇ ਆਉਂਦੇ ਆ।
1: ਹਾਂਜੀ ਹਾਂਜੀ ਮੈਂ ਵੀ ਗਿਆ ਇੱਕ ਦੋ ਵਾਰੀ ਨਾ ਉਹਨਾਂ ਕੋਲੋਂ
0: ਆਉਂਦੇ।
1: ਹਾਂਜੀ ਹਾਂਜੀ
0: ਓਕੇ।
1: ਹਾਂਜੀ ਮੈਂ 2-3 ਵਾਰੀ ਗਿਆ ਉਹਨਾਂ ਕੋਲੋਂ ਓਕੇ ਨਾ।
0: ਹਾਂ ਅਤੇ ਬਾਬਾ ਜੀ ਬੜੇ ਪਿਆਰ ਨਾਲ ਮਿਲਦੇ।
1: ਹਾਂਜੀ ਬੜੇ ਪਿਆਰ ਨਾਲ, ਇੱਕ ਦਿਨ ਦਾ ਮੈਂ ਬਾਬਾ ਜੀ ਕਹਿੰਦੇ ਕੜੀ ਚੌਲ ਬਣਿਆ ਕੜੀ ਚੌਲ ਖਾ ਕੇ ਜਾਈ।
0: ਅੱਛਾ
1: ਉਹ ਮੈਂ
0: ਤੁਹਾਨੂੰ ਉਹਨਾਂ ਨੇ ਦੱਸੀ ਕਹਾਣੀ ਮੈਂ ਬੈਂਕ ਮੈਨੇਜਰ ਇੱਦਾਂ ਕਰ।
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਮੈਂ
1: ਚਾਹ ਪੀ ਕੇ ਜਾਈ, ਮੈਨੂੰ ਬਾਅਦ ਲੱਗ ਵੀ ਹਾਲੇ ਕਹਾਣੀ ਬਚੀ ਹੋਈ
0: ਹੈ। ਮੈਂ ਤਾਂ ਕਰਕੇ ਮੈਨੂੰ ਜ਼ਿਆਦਾ ਯਾਦ ਰਹਿ ਗਿਆ, ਮੈਂ 2-3 ਦਿਨ ਰਿਹਾ ਤੇ ਅਗਲੇ ਦਿਨ ਜਦੋਂ ਆਪਾਂ ਫੇਰ ਗਏ ਉਹਨਾਂ ਨੂੰ ਸ਼ਾਇਦ ਭੁਲੇਖਾ ਪੈ ਗਿਆ, ਉਹਨੇ ਫੇਰ ਸੁਣਾ ਦਿੱਤੀ। ਮੈਂ ਤਾਂ ਆਹ ਲਾਇਆ ਵੀ ਤੁਹਾਨੂੰ ਵੀ ਜ਼ਰੂਰ ਸੁਣਾਈ ਹੋਊਗੀ।
1: ਨਹੀਂ ਹਾਂਜੀ ਆਇਆ ਸੁਣਾਈ ਉਹਨਾਂ ਸਾਰੇ ਵੀ ਆਹੀ ਇੱਥੇ ਆਪਣਾ ਵੀ ਆਹੀ ਆਪਣਾ ਕਿੱਦਾਂ ਆਏ ਹੋਇਆ ਨਾ, ਅਤੇ ਵਧੀਆ ਲੱਗਾ ਯਾਨੀ ਮਿਲ ਕੇ ਦੇਖ। ਅਤੇ ਬਾਕੀ ਆਪਣਾ ਜਿਵੇਂ ਉੱਥੇ ਮੈਨੂੰ ਲੱਗਦਾ ਮਿਲਦੂ ਰਹਿ ਨਾ ਵੀ ਤੁਹਾਨੂੰ ਉੱਥੇ ਯਾਨੀ ਵੀ ਆਪਣਾ ਡਿਵੈਲਪ ਏਰੀਆ ਵੀ ਮਿਲ ਜੂਗਾ ਹੈ ਨਾ, ਜਿਵੇਂ ਪੂਰਾ ਡਿਵੈਲਪਡ ਹੈ ਸਿਟੀ ਵੱਲ।
0: ਹਾਂਜੀ
1: ਉਹ ਵੀ ਮਿਲ ਜੂਗਾ, ਜੇਕਰ ਤੁਸੀਂ ਉਸ ਤੋਂ ਕੋਈ ਅੱਧਾ ਹਾਂਜੀ ਅੱਧਾ ਪੌਣਾ ਘੰਟਾ ਦੂਰ ਦਾ ਮੈਂ ਨਰਿਕ ਦਾ ਤੇ ਯਾਸ਼ੀ ਨਾਲ ਲੈ ਕੇ ਨਾ ਹਿੰਦੀ ਵਾਧੂ ਸਿੱਖ ਗਿਆ ਵਿਕਸਿਤ
0: ਮੈਂ ਤੁਹਾਡੀ ਹੈਲਪ ਕਰ ਰਿਹਾ
1: ਜਿਹਨਾਂ ਜਿਹਨਾਂ ਨੂੰ ਆਪਣਾ ਵਿਕਸ ਨਹੀਂ ਕਰਿਆ ਹੁੰਦਾ ਸੀ ਅੱਜ ਵਿਕਸਿਤ ਬੋਲਣ ਦੇ
0: ਆਪਣੇ ਬਹੁਤੇ ਵਿਕਸ ਕਹਿੰਦੇ ਆ
1: ਨਾ ਵਿਕਸ ਨਹੀਂ ਹੈ ਵਿਕਸ
0: ਹਾਂ ਜਦੋਂ ਵੇਖ ਲਓ ਸਿਆਲ ਦੇ ਦਿਨਾਂ 'ਚ ਵਿਕਸ ਵੀ ਚੇਤੇ ਆ ਜਾਂਦੀ
1: ਬਿਲਕੁਲ
0: ਗਰਮੀਆਂ 'ਚ ਵਿਕਸ ਵੀ ਭੁੱਲੀ ਹੁੰਦੀ ਬੰਦੇ ਵਿਕਸ ਪੇਪਰ ਰੱਬ ਕਰ ਤੀਨ ਗੁਨਾ ਤੀਨ
1: ਸੈਮੀ ਸਾਹਿਬ ਜੋ ਲਈ ਜਾਂਦੇ ਇੰਟਰਵਿਊ ਦੇਣ ਲਈ
0: ਸੈਮੀ ਸਾਹਿਬ
1: ਹਾਂਜੀ ਅਤੇ ਆਪਣਾ ਇੰਟਰਵਿਊ ਵਾਲਾ ਪੁੱਛਦਾ ਵੀ ਤੁਹਾਨੂੰ ਆਪਣਾ ਕੰਪਨੀ ਕਿਹੜਾ ਰੋਲ ਚਾਹੀਦਾ
0: ਅੱਛਾ ਮੈਂ ਕਰੇ ਉਹਨੇ ਪੁੱਛਿਆ ਕਿੰਨੇ ਭੇਜਿਆ ਤੈਨੂੰ
1: ਕਹਿੰਦੇ ਮੈਂ ਚਿਕਨ ਬਹੁਤ ਖਾਂਦਾ ਮੈਨੂੰ ਕਰੀਮ ਰੋਲ ਦੇ ਦਿਓ

0: ਕਰੀਮ ਰੋਲ, ਮੈਂ ਕਰੀਮ ਰੋਲ ਲਾਈਕ ਕਰਦੇ ਹੋ?
1: ਨਹੀਂ ਉਹੀ ਕਹਿੰਦਾ, ਕਹਿੰਦਾ ਮੈਂ ਚਿਕਨ ਦਾ ਰੋਜ਼ ਹੀ ਹਨਾ, ਮੈਨੂੰ ਅੱਜ ਕਰੀਮ ਰੋਲ ਦੇ
0: ਕਹਿੰਦਾ ਹੋ ਗਿਆ ਫਿਰ
1: ਸਮਝ ਸਕਦੇ. ਫਿਰ ਉਹਨੇ ਪਤਾ ਨਹੀਂ ਚੌਕੀਦਾਰ ਨੂੰ ਬੁਲਾਇਆ, ਭੇਜਿਆ ਬੁਲਾਇਆ, ਉਹ ਸ਼ਾਇਦ ਕਰੀਮ ਰੋਲ ਲੈ ਕੇ ਆਉਣ ਦਾ.
0: ਅਰੇ ਸੈਮੀ ਸਾਹਿਬ ਨੇ ਤੁਹਾਨੂੰ ਕਹਿ ਕੇ ਨਹੀਂ ਭੇਜਿਆ ਵੀ ਮੇਰੇ ਬਾਰੇ ਜੇ ਉੱਥੇ ਕੋਈ ਗੱਲ ਕੀਤੀ ਤਾਂ ਫਿਰ ਵੇਖੀ ਤੁਹਾਨੂੰ ਕਿਹਾ ਨੀ?
1: ਸੱਚ ਮੇਰੇ ਕੋਲ ਹੋ ਗਈ ਉਹ. ਉਹ ਸੱਚ ਹੋ ਗਈ ਮੇਰੇ ਕੋਲ ਹੁਣ ਹੁਣ ਕੋਈ ਨੀ. ਅੱਜ ਅੱਜ ਤਾਂ ਕਹਿ ਰਹੇ ਕਦੇ ਆਵਾਂਗੇ, ਅੱਜ ਆਵਾਂਗੇ ਸੁਣਾਉਣ ਗਾਣਾ. ਗਾਣਾ ਆ ਰਿਹਾ ਉਹਨਾਂ ਨੂੰ ਆਪਣਾ.
0: ਤੁਸੀਂ ਬੰਦਾ ਬੰਦਾ ਬਲੌਕ ਕਰ ਦਿੰਦੇ ਜੇ ਤੁਸੀਂ ਏਦਾਂ ਕਹਿ ਕਹਿ ਕੇ?
1: ਨਹੀਂ ਨਹੀਂ ਬੰਦਾ ਇਹ ਨਹੀਂ ਬਲੌਕ ਕਰਨਾ. ਇਹ ਬੰਦਾ ਜਦੋਂ ਇੱਕ ਅੱਧ ਸ਼ੋਅ ਆਉਂਦਾ ਬੰਦਾ ਬਣ ਜਾਂਦਾ ਹੁੰਦਾ.
0: ਚਲੋ ਖੈਰ, ਆਪਾਂ ਚੰਗਾ ਚੰਗਾ ਕੁਛ ਨਾਲ ਦੇ ਨਾਲ ਪੜ੍ਹਦੇ. ਅੱਛਾ, ਤੁਹਾਡੇ ਨਾਲ ਚੰਗਾ ਇਹ ਹੋਇਆ ਵੀ ਤੁਸੀਂ ਮਲਡੂਰਾ ਆਪਣੇ ਭਾਈਚਾਰੇ ਦੇ ਵਨ ਆਫ ਦਾ ਬਿਗੈਸਟ ਫਾਰਮ ਤੁਸੀਂ ਵੇਖ ਆਏ ਹੋ.
1: ਹਾਂਜੀ,
0: ਹੈ ਨਾ, ਵਧੀਆ ਉੱਥੇ ਬੰਦੇ ਬੜੇ ਘੈਂਟ,
1: ਬਹੁਤ ਵਧੀਆ ਬੰਦੇ, ਬਹੁਤ ਘੈਂਟ ਬਾਈ,
0: ਸੁਭਾਅ ਬਹੁਤ ਵਧੀਆ
1: ਉਹਨਾਂ ਦਾ.
0: ਤੁਹਾਨੂੰ ਲੱਗਦਾ ਵੀ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਆ ਗਏ ਹੋ ਕਿਤੇ?
1: ਹਾਂਜੀ,
0: ਹੈ ਨਾ,
1: ਬੜੇ ਆਪਣਾ
0: ਤੁਹਾਨੂੰ ਯਕੀਨ ਨਹੀਂ ਆਉਂਦਾ, ਤੁਹਾਨੂੰ ਇੱਥੇ ਵੀ ਇੰਨੀ ਇੱਜ਼ਤ ਹੁੰਦੀ ਤੁਹਾਡੀ.
1: ਨਹੀਂ ਇੱਜ਼ਤ ਬੜਾ, ਇੱਜ਼ਤ ਦਾ ਘਰ ਵੀ ਹੁੰਦੀ ਵੈਸੇ, ਇਹਦੀ ਗੱਲ ਨਹੀਂ ਹੈ. ਇੱਜ਼ਤ
0: ਕੱਠੀ ਕਰਕੇ ਲਿਆ ਕੇ ਆਈ ਕਹਿੰਦੇ ਚੰਗਾ ਵੀਕ ਫੋਰ ਮੀ ਕਿ ਲਾਲ ਜੀ ਆਏ ਆ ਅੱਜ ਰੇਡੀਓ ਦੇ ਉੱਤੇ 2 ਆਵਰਸ ਦੇ ਲਈ, ਕਮਲੇ ਹੋ ਹੋ ਕੇ ਹੱਸਾਂਗੇ ਅੱਜ. ਓਕੇ, ਲਓ ਫਿਰ ਗੱਡੀ ਲਾ ਲਓ ਇੱਕ ਪਾਸੇ ਤੇ ਲੱਭ ਲਓ ਕੋਈ ਚਿਕੜੀ ਜੀ. ਸੜਕ ਦੇ ਕੰਡੇ ਕੋਈ ਚਿਕੜੀ ਜੀ ਵੇਖ ਲਓ.
1: ਮੈਂ ਤੁਸੀਂ ਲੇਟ ਕੇ ਕਹਿਣਾ ਬੰਦ ਕਰੋ ਏ, ਜਿੱਦਾਂ ਬੱਚੇ ਜਿੱਦ ਨਹੀਂ ਕਰਦੇ, ਮੈਂ ਇਹੀ ਲੈਣਾ ਖਿਲਾਉਣਾ ਬਿਲਕੁਲ ਬਿਲਕੁਲ.
0: ਜਿੰਨੇ ਜ਼ੁਕਾਮ ਹੋਏ ਨਾ, 2 ਘੰਟਿਆਂ ਬਾਅਦ ਆਪਾਂ ਪਤਾ ਕੀ ਕਰਨਾ? ਲਓ ਆ ਗਿਆ ਜੀ ਸੈਮੀ ਸਾਹਿਬ ਦਾ ਮੈਸੇਜ, ਕਹਿੰਦੇ ਲਾਲ ਜੀ ਕਰੂੰ ਗੱਲ ਤੁਹਾਡੇ ਨਾਲ ਮੈਂ. ਇਹਨਾਂ ਨੂੰ ਅਕਸਰ ਹੀ ਸ਼ਿਕਾਇਤ ਰਹਿੰਦੀ, ਕਹਿੰਦੇ ਮੈਂ ਭੇਜਦਾ ਕੁਛ ਹੋ ਰਿਹਾ ਤੇ ਤੁਸੀਂ ਮੇਰਾ ਪੜ੍ਹਦੇ ਕੁਛ ਹੋ ਰਹੇ ਹੋ.
1: ਅੱਛਾ,
0: ਹਾਂ ਉਹ ਗਾਣਾ ਨੀ ਹੈਗਾ ਪੜ੍ਹਦੀ ਆ ਮੈਂ ਕੁਛ ਹੋਰ, ਮੂੰਹ ਚੋਂ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ. ਹਾਂ, ਇਹਨਾਂ ਨੂੰ ਪਤਾ ਨੀ ਉਦਾਂ ਦਾ ਕਿਉਂ ਲੱਗਦਾ. ਕਹਿੰਦੇ ਬਾਬਾ ਜੀ ਦੀ ਕਹਾਣੀ ਮੈਂ ਵੀ ਸੁਣੀ ਆ 2-3 ਵਾਰੀ.
1: ਅੱਛਾ,
0: ਕਿਹੜੇ ਬਾਬੇ ਦੀ ਗੱਲ ਕਰਦੇ?
1: ਗੁਰਦਾਸ.
0: ਅੱਛਾ ਅੱਛਾ, ਓਕੇ. ਮੈਂ ਕਹਿੰਦੇ ਝੁੰਨੂ ਵਾਲੇ ਬਾਬਾ. ਤੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ, ਕਹਿੰਦੇ ਕਿ ਜੀ ਆਇਆਂ ਨੂੰ ਫੋਨ ਦੇ ਉੱਤੇ ਬਿਜਤੀ ਤੇ ਕਰਕੇ ਆ ਹੁਣ ਤੇ ਸਟੂਡੀਓ ਚ ਲਿਆ ਕੇ ਵੀ ਬਿਜਤੀ ਹੁੰਦੀ ਆ ਲਾਲ ਜੀ ਦੀ, ਤੇ ਆ ਗਿਆ ਨੀ ਉਹੀ ਬਿੱਲੋ ਟਾਈਮ ਲਾਲ ਜਿੰਦਾਬਾਦ. ਤੇ ਮੈਨੂੰ ਤੁਹਾਡਾ ਵੈਸੇ ਰੱਖੜਾ ਸਾਹਿਬ ਮੈਸੇਜ ਨਾ ਬਿਲਕੁਲ ਵੀ ਚੰਗਾ ਨਹੀਂ ਲੱਗਾ, ਗੁਸਤਾਖੀ ਮਾਫ, ਕਿਉਂਕਿ ਇਹ ਸਾਡਾ ਪਿਆਰ ਆ, ਪ੍ਰੇਮ ਆ
1: ਆਪਣਾ ਬਿਲਕੁਲ.
0: ਤੇ ਪਰ ਜੇ ਹੋਰ ਤੁਸੀਂ ਇੱਦਾਂ ਦਾ ਤੁਸੀਂ ਕੋਈ ਮੈਸੇਜ ਲੈਂਦੇ ਹੋ ਤੇ ਫਿਰ ਮਤਲਬ ਜੇ ਤੁਹਾਨੂੰ ਇਹ ਬੇਇੱਜ਼ਤੀ ਲੱਗਦੀ ਹੈ ਤੇ ਮੈਂ ਇਹ ਕੰਮ ਹਰਗਜ਼ ਨਹੀਂ ਕਰਨਾ ਚਾਹੂੰਗਾ.
1: ਨਹੀਂ ਨਹੀਂ, ਇਹ ਤਾਂ ਆਪਣਾ ਪਿਆਰ ਆ ਜੀ, ਇਸੇ ਕਰਕੇ ਤਾਂ ਆਪਣਾ ਚੱਲਦਾ ਆਪਣਾ ਹਾਸਾ ਮਜ਼ਾਕ.
0: ਹਾਨੀ ਚਾਹੀਦੀ ਜੇ ਇਹਨਾਂ ਨੂੰ ਇੱਦਾਂ ਦਾ ਮੈਸੇਜ ਕਿਤੇ ਮੰਨ ਲਓ ਅੱਗੋਂ ਰਿਸੀਵ ਹੋ ਰਿਹਾ ਵਾ, ਇਹਨਾਂ ਨੂੰ ਲੱਗ ਰਿਹਾ ਵੀ ਅਸੀਂ ਬੇਇੱਜ਼ਤੀ ਕਰਨ ਦੇ ਲਈ ਬੰਦਾ ਸੱਦਦੇ ਹਾਂ, ਤੇ ਫਿਰ ਸਾਡੇ ਕੋਲ ਤਾਂ ਗੱਲਾਂ ਹੋਰ ਵੀ ਬਹੁਤ ਹੁੰਦੀਆਂ ਨੇ ਕਰਨ ਲਈਆਂ, ਅਸੀਂ ਕੁਛ ਸਿਆਣੀ ਸਿਆਣੀ, ਇਹ ਥੋੜ੍ਹੀ ਲਾਲ ਜੀ ਨੂੰ ਕੁਛ ਸਿਆਣੀਆਂ ਨਹੀਂ ਆਉਂਦੀਆਂ.
1: ਇਹਨਾਂ ਨੂੰ ਕਿਤੇ ਸਮਝ ਆਉਣਾ, ਇਹ ਘਰ ਵਾਲੀ ਹੋਣੀ ਹੈ, ਤੁਹਾਨੂੰ ਇਹ ਇੱਜ਼ਤ ਮਿਲਣ ਲੱਗਦੀ ਹੈ.
0: ਨਹੀਂ ਇਹ ਘਰ ਵਾਲਾ ਆ. ਹਾਂਜੀ, ਸੋ ਜੀ ਧੰਨਵਾਦ ਤੁਹਾਡਾ, ਮਿਹਰਬਾਨੀ ਤੇ ਸ਼ੁਕਰੀਆ ਤੁਹਾਡਾ. ਤੇ ਤੁਹਾਡੇ ਨਾਲ ਫੋਟੋ ਭੇਜੀ ਹੈ ਵੀਰ ਨੇ, ਕਹਿੰਦੇ ਕਿ ਮੈਨੂੰ ਮਿਲੇ ਸੀ ਸਲੀਪ ਐਂਡ ਰਿਲੈਕਸ ਦੇ ਉੱਤੇ.
1: ਅੱਛਾ ਜੀ.
0: ਕੋਈ ਪੁਰਾਣੀ ਹੋਣੀ ਆ ਜਾਂ ਉਦੋਂ ਤੁਹਾਡਾ ਹੋਰ ਕੇ ਐਸ ਮੱਖਣ ਟਾਈਪ ਦਾੜੀ ਤੁਹਾਡੀ ਉਦੋਂ?
1: ਅੱਛਾ,
0: ਉਹਨਾਂ ਦਿਨਾਂ ਦੇ ਵਿੱਚ. ਸਿਮਰਨ ਜੀ ਕਹਿੰਦੇ ਕਿ ਅੱਜ ਨਹੀਂ ਆਇਆ ਕੋਈ ਮੈਸੇਜ, ਕੱਲ੍ਹ ਦੇ ਡਿਨਰ ਦਾ ਕਿਸੇ ਮੁਮਤਾਜੀਆ ਕੋਰਮਾ ਦੇ ਨਾਲ ਛੇ ਸ਼ੇਸ਼ਧਾਰੀ ਨਾਗ ਨਾਨ ਸੋਰੀ ਕਿਸੇ ਬਿਰ ਬੀਰ ਬਲੀਆ ਖਿਚੜੀ ਦਾ ਲੱਗਦਾ ਬਰਥਡੇ ਆ ਸਾਡਾ ਦਿਨ ਸਾਡਾ ਟਾਈਗਰ ਕਹਿੰਦੇ ਭੁੱਖਾ ਹੀ ਸੁੱਤਾ ਲੱਗਦਾ
1: ਲੋਕ ਲੋਕਾਂ ਦੇ ਖਾਣੇ ਧਿਆਨ ਕਰਨ ਵਾਲੇ ਪਹਿਲਾਂ ਆਪ ਕਦੀ ਆਪ ਵੀ ਬਣਾ ਲਿਆ ਕਰੋ ਇਹ ਬੰਦੇ ਏਦਾਂ ਹੀ ਕਹਿੰਦੇ ਮੈਂ ਰੱਜ ਗਿਆ ਅੱਜ ਟਾਈਗਰ ਸਾਹਿਬ ਨੇ ਇਹ ਬੰਦਾ ਦੱਸਿਆ ਇਹੋ ਜਿਹੇ ਬੰਦੇ
0: ਆਹੋ ਕਦੀ ਆਪ ਵੀ ਗਰਮ ਕੁੱਤਾ ਬਣਾ ਲਿਆ ਕਰੋ ਹੌਟ ਡੋਗ ਸਤਿ ਸ਼੍ਰੀ ਅਕਾਲ ਕਹਿੰਦੇ ਬਸੰਤ ਜੀ ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਜੀ ਥੈਂਕ ਯੂ
0: ਸੇਠੀ ਸਾਹਿਬ ਦਾ ਸੇਠੀ ਸਾਹਿਬ ਯਾਰ ਮੁੱਦਤਾਂ ਹੋ ਗਈਆਂ ਅਤੇ ਲਾਲ ਜੀ ਮਤਲਬ ਉੱਠ ਕੇ ਅਤੇ ਸਟੂਡੀਓ ਤੱਕ ਪਹੁੰਚ ਗਿਆ ਅਤੇ ਤੁਸੀਂ ਮਤਲਬ ਬਿਲਕੁਲ ਹੀ ਸੁਧਾ ਹੀ ਤੁਸੀਂ ਤਾਂ ਮਤਲਬ ਤਲਾਕ ਹੀ ਦੇ ਗਏ ਜੇ ਤੁਸੀਂ ਤਾਂ
1: ਸੇਠੀ ਸਾਹਿਬ ਭਾਅ ਜੀ ਸੇਠੀ ਸਾਹਿਬ ਮਤਲਬ ਜ਼ਿਆਦਾ ਆਪਣਾ ਕੰਮ 'ਚ ਬਿਜ਼ੀ ਹੋ ਗਿਆ
0: ਹੈ
1: ਕੰਮ 'ਚ ਜ਼ਿਆਦਾ ਬਿਜ਼ੀ ਹੋ ਗਏ
0: ਆਹੋ ਇਹਨਾਂ ਨੂੰ ਵੇਖ ਲਓ ਆਪਾਂ ਮਤਲਬ ਉੱਦਾਂ ਕੀ ਦੇ ਤਾ ਇਹਨਾਂ ਨੇ ਪੇਠੀ ਲਵਾ ਛੱਡੀ ਸਾਡੀ ਉਹਦਾ
1: ਬਿਲਕੁਲ ਜਾਂ ਮੈਨੂੰ ਤਾਂ ਪੇਠੀ ਲੱਗ ਗਈ
0: ਵੇਠ
1: ਪੇਠੀ ਲੱਗ ਗਈ
0: ਜਾਂ ਫਿਰ ਵੇਠੀ ਲੱਗ ਗਈ ਥੈਂਕ ਯੂ ਜੀ ਥੈਂਕ ਯੂ ਅਤੇ ਦੇਸ਼ ਦੁਨੀਆਂ ਦੇ ਵਿੱਚ ਕੁਛ ਵਧੀਆ ਫਿਰ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਸ਼ਿਰੋ ਸ਼ੈਰੀ ਵੱਲ ਨੂੰ ਵੀ ਆਉਣਗੀਆਂ ਅਤੇ ਹੋਰ ਵੀ ਸਾਰਾ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ ਚੰਗਾ ਕੀ ਹੋਇਆ ਬੀਤਿਆ ਅਸਲ ਦੇ ਵਿੱਚ ਚੰਗਾ ਇੱਕ ਹੋਇਆ ਬੀਤਿਆ ਹੈ ਕਿ ਅੱਜ ਕੱਲ੍ਹ ਆਪਾਂ ਪਾਣੀ ਨੂੰ ਲੈ ਕੇ ਜਿੱਥੇ ਬਹੁਤ ਜ਼ਿਆਦਾ ਸੀਰੀਅਸਲੀ ਆਪਾਂ ਗੱਲਾਂ ਬਾਤਾਂ ਸੁਣਦੇ ਹਾਂ ਪਾਣੀ ਦੇ ਗੰਦਲੇ ਹੋਣ ਨੂੰ ਲੈ ਕੇ ਪਾਣੀ ਨੂੰ ਸਾਫ਼ ਹੋਣ ਨੂੰ ਲੈ ਕੇ ਅੱਛਾ ਉਸੇ ਦੇ ਦਰਮਿਆਨ ਆਪਾਂ ਇੱਕ ਬਹੁਤ ਚੀਜ਼ ਸੁਣੀ ਹੋਊਗੀ ਵੀ ਪਾਣੀ ਦੇ ਵਿੱਚ ਮਾਈਕਰੋ ਪਲਾਸਟਿਕ ਅੱਜ ਕੱਲ੍ਹ ਬਹੁਤ ਆਉਣ ਲੱਗ ਪਈ ਹੈ ਮਾਈਕਰੋ ਪਲਾਸਟਿਕ ਲਗਭਗ ਆਪਾਂ ਵੇਖਦੇ ਹਾਂ ਕਿ ਹਰ ਇੱਕ ਚੀਜ਼ ਦੇ ਵਿੱਚ ਹੀ ਪਹਿਲਾਂ ਫੇਸ਼ੀਅਲ ਦੇ ਵਿੱਚ ਆਪਾਂ ਸੁਣੀ ਅਤੇ ਉਸ ਤੋਂ ਬਾਅਦ ਫਿਰ ਹੁਣ ਸਾਡੇ ਪਾਣੀਆਂ ਦੇ ਵਿੱਚ ਹੀ ਕਿਉਂਕਿ ਆਪਾਂ ਬੋਤਲ ਵਾਲਾ ਪਾਣੀ ਪੀਂਦੇ ਹਾਂ ਪਲਾਸਟਿਕ ਵਾਲਾ ਅਤੇ ਉਹਦੇ ਵਿੱਚੋਂ ਵੀ ਕਹਿੰਦੇ ਨੇ ਕਿ ਹਲਕੇ ਹਲਕੇ ਬਹੁਤ ਛੋਟੇ ਕਣ ਉਹਦੇ 'ਚੋਂ ਵੀ ਤੁਹਾਡੇ ਅੰਦਰ ਜਾਂਦੇ ਆ ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹਦੇ ਵਿੱਚ ਇਹ ਕਿਹਾ ਜਾਂਦਾ ਵੀ ਇਹ ਤੁਹਾਡੇ ਸਰੀਰ ਦੇ ਲਈ ਬਹੁਤ ਖਤਰਨਾਕ ਹੈ ਇਸ ਤੋਂ ਪਹਿਲਾਂ ਕਿਹਾ ਜਾਂਦਾ ਸੀ ਵੀ ਕਣ ਥੋੜ੍ਹੇ ਜਿਹੇ ਮੋਟੇ ਆ ਅਤੇ ਉਹ ਮੱਛੀਆਂ ਦੇ ਲਈ ਖਤਰਨਾਕ ਹੈ ਪਰ ਬਾਅਦ ਵਿੱਚ ਇਹ ਕਿਹਾ ਜਾਣ ਲੱਗ ਪਿਆ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਲਾਸਟਿਕ ਦੇ ਸੰਪਰਕ ਦੇ ਵਿੱਚ ਆਉਂਦੀਆਂ ਨੇ ਅਤੇ ਉਹ ਹੌਲੀ ਹੌਲੀ ਉਹ ਤੁਹਾਡੇ ਅੰਦਰ ਵੀ ਜਾਂਦੀਆਂ ਨੇ ਉਹ 'ਚ ਤੁਸੀਂ ਚਾਹੇ ਖਾਣਾ ਰੱਖਦੇ ਹੋ ਚਾਹੇ ਤੁਸੀਂ ਪਾਣੀ ਰੱਖਦੇ ਹੋ ਸੋ ਇਸ ਕਰਕੇ ਉਹਦੇ ਉੱਤੇ ਇੱਕ ਨੈਚੁਰਲ ਹੱਲ ਹੈ ਉਹ ਇਸ ਤੋਂ ਪਹਿਲਾਂ ਤਾਂ ਬਹੁਤ ਸਾਰੇ ਸਾਡੇ ਕੋਲ ਹੱਲ ਹੈਗੇ ਸੀ ਜਿੱਦਾਂ ਕੋਈ ਔਰੋ ਲਵਾ ਲੈਂਦੇ ਹਾਂ ਆਪਾਂ ਘਰ ਦੇ ਵਿੱਚ ਜਾਂ ਫਿਲਟਰ ਲਵਾ ਲੈਂਦੇ ਸੋ ਉਹਨਾਂ ਦੇ ਆਪਣੇ ਸਾਈਡ ਇਫੈਕਟ ਕਹਿੰਦੇ ਨੇ ਵੀ ਹੋਰ ਕਈ ਜ਼ਰੂਰੀ ਤੱਤ ਉਹਦੇ ਨਾਲ ਫਿਰ ਮਰ ਜਾਂਦੇ ਆਪਾਂ ਫਿਰ ਇਹ ਸੁਣਿਆ ਹਨਾ ਤੁਸੀਂ ਸੱਚ ਪਾਣੀ ਵਾਲੇ ਤੁਸੀਂ ਦੱਸੋ ਸੱਚ ਕੇ ਲੈ ਦੱਸ ਲੈ
1: ਮੈਂ ਤਾਂ ਸੁਣਦਾ ਨਹੀਂ ਆਪਣਾ ਜਿਵੇਂ ਆਰ ਓ ਵਗੈਰਾ ਮੈਂ ਤਾਂ ਕਦੀ ਰਿਕਮੈਂਡ ਨਹੀਂ ਕਰਦਾ ਜਿਵੇਂ ਸਪੈਸ਼ਲ ਇੱਥੇ ਮੈਨੂੰ ਨਾ ਤੁਸੀਂ ਮੈਨੂੰ ਭਾਈ ਮੈਨੂੰ ਮਹੀਨੇ ਇੱਕ ਦੋ ਫੋਨ ਆ ਜਾਂਦੇ ਕਿਸੇ ਦੇ ਵੀ ਭਾਅ ਜੀ ਆਪਣਾ ਮੈਂ ਇੱਦਾਂ ਦਾ ਮੈਂ ਲਗਾਉਣਾ ਫਿਲਟਰ ਵਗੈਰਾ ਮਿੱਥੇ ਕਰਾਉਣੇ ਵੀ ਕਹਿੰਦੇ ਬਹੁਤ ਜ਼ਰੂਰੀ ਹੈ ਅਤੇ ਮੈਂ ਹਮੇਸ਼ਾ ਰਿਕਮੈਂਡ ਕਰਦਾ ਮੈਂ ਕਿ ਮੈਂ ਨਾ ਲਗਾਓ ਮੈਂ ਕਦੀ ਕਿਉਂਕਿ ਇੱਥੇ ਜਾਣੀ ਅਗਰ ਤੁਸੀਂ ਸਿਸਟਮ ਲਗਾਓਗੇ ਨਾ ਤੁਹਾਡਾ ਆਪਣਾ ਵੀ ਉਹ ਆਰ ਓ ਆਉਂਦਾ ਵੀ ਜਾਣੀ ਤੁਹਾਡੇ ਜਿਹੜੇ ਸਾਰੇ ਤੱਤ ਨੂੰ ਕੱਢਦੇ ਨੇ ਉਹਨੇ ਤਾਂ ਇਹਦੇ ਆਲਰੇਡੀ ਤਾਂ ਆਪਣੇ ਉਨੇ ਮਿਨਰਲ ਨੇ ਜਿੰਨੇ ਤੁਹਾਡੀ ਬੜੀ ਰਿਕੁਆਇਰ ਹੈ ਇੱਥੇ ਜਿਹੜਾ
0: ਟੈਪ ਵਾਟਰ ਵੀ ਹੈ ਪਿੱਛੋਂ ਕਰਕੇ ਭੇਜਿਆ ਜਾਂਦਾ
1: ਹਾਂਜੀ ਹਾਂ ਅਗਰ ਤੁਸੀਂ ਉਹਦੇ ਅੱਗੇ ਦੁਆਰਾ ਆਰ ਓ ਜਾਂ ਫਿਲਟਰ ਲਗਾ ਲਓਗੇ ਉਹਨੇ ਫਿਰ ਸਾਰੇ ਕੱਢਦੇ ਨੇ ਜੀਰੋ ਟੀ ਡੀ ਆਪਣਾ ਜੋ ਵੀ ਤੱਤ ਵਗੈਰਾ ਨੇ ਜੀਰੋ ਤੱਤਾਂ ਨਾਲ ਪਾਣੀ ਹੁੰਦਾ ਡਾਇਲਸਿਸ ਯੂਜ ਹੁੰਦਾ
0: ਅੱਛਾ
1: ਅਤੇ ਉਹ ਪਾਣੀ ਪੀਣ ਲਈ ਨਹੀਂ ਹੁੰਦਾ ਸਹੀ ਉਹਦੇ ਮਿਨਰਲ ਨਹੀਂ ਕੁਛ ਨਹੀਂ ਹੈ ਅਤੇ ਮੈਂ ਇਸ ਲਈ ਮੈਂ ਉਹਨੂੰ ਸਾਰਿਆਂ ਨੂੰ ਇਹੀ ਕਹਿੰਦਾ ਹੁੰਦਾ ਮੈਂ ਕਿਹਾ ਨਹੀਂ ਜ਼ਰੂਰਤ ਨਹੀਂ ਇੱਥੇ ਅਤੇ ਇੱਥੇ ਸਗੋਂ ਆਪਣਾ ਜਿਹੜਾ ਤੁਸੀਂ ਬੋਟਲ ਦਾ ਕਹਿ ਰਹੇ ਹੋ ਬੋਟਲ ਦਾ ਉਹ ਸ਼ੁਰੂ ਤੋਂ ਇਹੀ ਸੋਚ ਰਿਕਮੈਂਡ ਕਰਦਾ ਵੀ ਯਾਨੀ ਕਿ ਵੀ ਅਗਰ ਤੁਸੀਂ ਪਾਣੀ ਬੋਟਲ ਦੁਬਾਰਾ ਭਰਦੇ ਹੋ ਪਲਾਸਟਿਕ ਦੀ ਉਹ ਕਦੀ ਨਹੀਂ ਭਰਨੀ ਇਹਦੀ
0: ਦੁਬਾਰਾ ਨਹੀਂ ਭਰਨੀ ਚਾਹੀਦੀ
1: ਹਾਂਜੀ ਹਾਂ ਯਾਨੀ ਯੂਜ ਕਰਕੇ ਯਾਨੀ ਸੁੱਟ ਦਿਓ ਇੱਕ ਵਾਰੀ
0: ਅੱਛਾ ਵਨ ਟਾਈਮ ਯੂਜ਼ ਲਈ ਠੀਕ
1: ਹਾਂਜੀ ਹਾਂਜੀ ਕਿਉਂਕਿ ਉਹਨੂੰ ਤੁਸੀਂ ਪਾਣੀ ਭਰ ਕੇ ਰੱਖ ਨਹੀਂ ਸਕਦੇ ਕਿਉਂ ਜੋ ਉਹ ਪੈਕ ਹੁੰਦੀ ਸੀਲ ਹੁੰਦੀ ਹੈ ਉਹਦੇ ਥੋੜ੍ਹੀ ਉਹਨਾਂ ਨੇ ਆਪਣਾ ਵੀ ਆਪਣਾ ਏਅਰ ਔਕ ਦਿੰਦੀ ਹੈ ਆਪਣਾ
0: ਅੱਛਾ ਹਨਾ ਵੈਕਿਊਮ ਟਾਈਪ ਓਕੇ
1: ਹਾਂ ਜਦੋਂ ਤੁਸੀਂ ਖੋਲਦੇ ਹੋ ਉਹ ਪਾਣੀ ਪੀ ਲਿਆ ਬਾਅਦ 'ਚ ਉਹ ਪਾਣੀ ਤੁਸੀਂ ਦੁਬਾਰਾ ਪਾਣੀ ਭਰ ਲਿਆ ਉਹ ਜਿਹੜਾ ਆਪਣਾ ਪਲਾਸਟਿਕ ਦਾ ਜਿਹੜਾ ਹੁੰਦਾ ਲੇਅਰ ਵਗੈਰਾ
0: ਓਕੇ
1: ਜਦੋਂ ਤੁਸੀਂ ਤੱਤ ਵਗੈਰਾ ਛੋਟੇ ਉਹ ਉਹਦੇ ਮਿਕਸ ਹੁੰਦੇ ਰਹਿੰਦੇ ਆ
0: ਮਾਈਕਰੋ ਪਲਾਸਟਿਕ
1: ਹਾਂਜੀ ਹਾਂ ਉਹ ਤੁਹਾਨੂੰ ਫੀਲ ਨਹੀਂ ਹੁੰਦਾ ਤੁਹਾਨੂੰ ਕਈ ਵਾਰ ਤੁਸੀਂ ਉਹਨੂੰ 2 ਦਿਨ ਤੁਸੀਂ ਗੱਡੀ ਪਿਆ ਰੱਖੋ ਤਾਂ ਟੇਸਟ ਤੁਹਾਨੂੰ ਫੀਲ ਹੋਊਗਾ ਹੈ ਨਾ
0: ਆਪਾਂ ਤਾਂ ਬਹੁਤ ਵਰਤਦੇ ਹਾਂ
1: ਹਾਂ ਆਪਣੇ ਸਾਰੇ ਇੱਕ ਮੈਂ ਦੇਖਿਆ ਵੀ ਪਲਾਸਟਿਕ ਵਾਟਰ ਇੱਕ ਵਾਰ ਮਿਲ ਗਈ ਉਹ ਬੰਦਾ ਫਿਰ ਵਾਹਵਾ ਭਰ ਲੈਂਦਾ ਚੱਲ ਭਰ ਲੈਂਦਾ ਯਾਰ ਭਰ ਲੈਂਦੇ
0: ਕੀ ਫਰਕ ਪੈਂਦਾ
1: ਹਾਂਜੀ ਅਤੇ ਮੈਂ ਉਹ ਰਿਕਮੈਂਡ ਕਰਦਾ ਵੀ ਆਪਣਾ ਸਪੈਸ਼ਲੀ ਗਰਮੀਆਂ 'ਚ ਕਦੀ ਵੀ ਗੱਡੀ 'ਚ ਪਾਣੀ ਪਲਾਸਟਿਕ ਬੋਟਲ ਭਰ ਕੇ ਨਾ ਰੱਖੋ
0: ਆਪਣੇ ਤਾਂ ਦੁੱਧ ਵਾਲੀ ਵੀ ਭਰ ਕੇ ਰੱਖ ਲੈਂਦੇ
1: ਹਾਂਜੀ ਹਾਂ
0: ਓਕੇ ਮਾਈਕਰੋ ਪਲਾਸਟਿਕ ਉਹ 'ਚ ਵੀ ਆ ਜਾਂਦੀ
1: ਹਾਂਜੀ ਹਾਂਜੀ
0: ਉਹ 'ਚ ਤਾਂ ਹੋਰ ਜ਼ਿਆਦਾ ਆਉਂਦੀ ਸੋ ਇਹ ਸਮੱਸਿਆ ਹੈਗੀ ਆ ਅੱਛਾ ਉਸ ਸੰਬੰਧ ਵਿੱਚ ਇੱਕ ਚੰਗੀ ਗੱਲ ਇਹ ਆ ਕਿ ਸਾਡੇ ਕੋਲ ਇੱਕ ਸੌਖਾ ਤਰੀਕਾ ਇੱਕ ਫਿਲਟਰੇਸ਼ਨ ਦਾ ਜਿਹੜਾ ਵਾ ਉਹ ਮੈਂ ਇਸ ਹਫ਼ਤੇ ਪੜ੍ਹਿਆ ਸੀ ਅਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਂਦਾ। ਵੈਸੇ ਬਹੁਤ ਸਾਰਿਆਂ ਨੂੰ ਪਤਾ ਹੋਊਗਾ, ਇਸ ਤੋਂ ਪਹਿਲਾਂ ਤੱਕ ਆਪਾਂ ਮਤਲਬ ਇਹ ਤਾਂ ਹੋ ਗਏ ਚਲੋ ਆਹ ਵਾਲੇ ਹੱਲ ਜਿਹੜੇ ਆਪਾਂ ਮਸ਼ੀਨਾਂ ਰਾਹੀਂ ਕਰਦੇ ਹਾਂ ਆਪਾਂ ਫਿਲਟਰ ਲਵਾਉਂਦੇ ਹਾਂ, ਅਤੇ ਇਸ ਤੋਂ ਇਲਾਵਾ ਸਾਡੇ ਕੋਲ ਨਾ ਕੁਦਰਤੀ ਸਰੋਤ ਹੁੰਦੇ ਸੀ ਜਿਹਦੇ ਵਿੱਚ ਕੋਲਾ ਸੁੱਟ ਦਿੰਦੇ ਹਾਂ ਆਪਾਂ ਪਾਣੀ ਦੇ ਵਿੱਚ, ਕੋਲਾ ਜਿਹੜਾ ਹੁੰਦਾ ਅਤੇ ਕੋਲਾ ਜੇ ਆਪਾਂ ਪਾਣੀ ਦੇ ਵਿੱਚ ਪਾ ਦਈਏ ਤਾਂ ਉਹ ਵੀ ਪਾਣੀ ਨੂੰ ਸਾਫ਼
1: ਕਰਦੇ
0: ਹੈ ਨਾ, ਇਹ ਟ੍ਰੈਡੀਸ਼ਨਲ ਤਰੀਕੇ ਨੇ ਅਤੇ ਅੱਜ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਤੁਸੀਂ ਆਪਣੇ ਘਰ ਦੇ ਵਿੱਚ ਘੜੇ 'ਚ ਪਾਣੀ ਪਾਓ, ਵਿੱਚ ਕੋਲੇ ਦਾ ਟੁਕੜਾ ਪਾ ਲਓ ਅਤੇ ਉਹਦੇ ਨਾਲ ਵੀ ਉਹਨੇ ਵੀ ਤੁਹਾਡਾ ਉਹ ਕਰ ਦੇਣਾ ਕੰਮ। ਜੇ ਤੁਸੀਂ ਉਹ ਨਹੀਂ ਕਰਨਾ ਤਾਂ ਫਿਰ ਇੱਕ ਹੋਰ ਤੁਸੀਂ ਅੱਜ ਕੱਲ੍ਹ ਕਈ ਉਹ ਫੇਸਬੁੱਕ 'ਤੇ ਵੀ ਸ਼ੇਅਰ ਕਰ ਰਹੇ ਹੁੰਦੇ, ਉਹ ਇੱਕ ਤਰੀਕਾ ਹੁੰਦਾ ਵਾ ਵੀ ਇੱਕ ਲੇਅਰ ਬਣਾਉਣੀ ਹੁੰਦੀ ਆ ਆਪਣੀ ਰੋੜਿਆਂ ਦੀ, ਬਜਰੀ ਦੀ, ਬਜਰੀ ਕੋਲੇ
1: ਕੋਲੇ
0: ਅਤੇ ਆਪਣੀ ਬਜਰੀ
1: ਸੈਂਡ ਵੀ ਪਾ
0: ਕੋਲੇ ਅਤੇ ਰੇਤ,
1: ਹਾਂ ਹਾਂ,
0: ਅਤੇ ਤਿੰਨ ਚੀਜ਼ਾਂ ਦੀ ਲੇਅਰ ਬਣਾਉਣੀ ਹੁੰਦੀ ਆ। ਮੰਨ ਲਓ ਤੁਸੀਂ ਰੋੜੇ ਪਾਏ, ਰੋੜੇ ਦੇ ਉੱਤੇ ਤੁਸੀਂ ਮਤਲਬ ਕੋਲਾ ਉੱਡਾ ਕੇ ਪੀਸ ਪੀਸ ਕੇ ਵਿੱਚ ਉਹਦੇ ਕੋਲੇ ਸੁੱਟਤੇ ਅਤੇ ਉਹਦੀ ਪੋਰਸ ਜਿਹੜੇ ਨੇ ਉਹ ਫਿਰ ਤੁਸੀਂ ਬਜਰੀ ਦੇ ਨਾਲ ਭਰਤੇ ਅਤੇ ਉਹਦੇ ਵਿੱਚੋਂ ਦੀ ਉਸ ਲੇਅਰਾਂ ਦੇ ਵਿੱਚੋਂ ਦੀ ਜਦੋਂ ਪਾਣੀ ਨਿਕਲਦਾ ਵਾ ਅਤੇ ਉਹ ਪਾਣੀ ਦੁਨੀਆਂ ਦਾ ਕੋਈ ਵੀ ਫਿਲਟਰ ਉਹਦੇ ਨਾਲ ਦਾ ਸਫਾਈ ਨਹੀਂ ਕਰ ਸਕਦਾ। ਸੋ ਆਪਾਂ ਵੇਖਦੇ ਹਾਂ ਕਈ ਥਾਵਾਂ ਦੇ ਉੱਤੇ ਕਈਆਂ ਨੇ, ਮੈਂ ਇੱਕ ਦਿਨ ਵੇਖਦਾ ਹਾਂ ਇੰਟਰਨੈਟ ਦੇ ਉੱਤੇ ਕੋਈ ਰੀਲ ਜੀ ਤੁਰੀ ਫਿਰਦੀ ਸੀ, ਉਹਨਾਂ ਨੇ ਉਹ ਬਣਾ ਕੇ ਅਤੇ ਲਾਇਆ ਸੀ ਕਿਤੇ ਰਾਹ 'ਚ, ਪਤਾ ਨਹੀਂ ਰਾਜਸਥਾਨ ਕੇ ਕਿੱਥੇ ਸੀ, ਅਤੇ ਉਹ ਆਉਂਦੇ ਜਾਂਦੇ ਲੋਕਾਂ ਦੇ ਲਈ ਉਹ ਲਾਇਆ ਸੀ ਉਹਨਾਂ ਨੇ। ਸੋ ਕਿੱਡੀ ਵਧੀਆ
1: ਬਹੁਤ ਵਧੀਆ ਆਪਣਾ ਉਹਨੂੰ ਮਲਟੀ ਲੇਅਰ ਕਹਿੰਦੇ, ਜਿਵੇਂ ਆਪਣਾ ਵੀ ਸੈਂਡ, ਗ੍ਰੇਵਲ ਅਤੇ ਕਾਰਬਨ, ਕੋਲਾ ਨੂੰ ਕਾਰਬਨ ਕਹਿੰਦੇ,
0: ਹਾਂ
1: ਹਾਂ, ਬਲੈਕ ਕਲਰ ਦਾ,
0: ਹਾਂਜੀ,
1: ਇਹ ਸਭ ਤੋਂ ਬੈਸਟ ਹੈ ਜਾਣੀ ਆਪਣਾ ਨਾ ਫਿਲਟਰ ਡੇਲੀ।
0: ਸੋ ਇਹ ਟ੍ਰੈਡੀਸ਼ਨਲ ਤਰੀਕੇ
1: ਹਾਂਜੀ
0: ਵਰਤੇ ਜਾਂਦੇ ਸੀ, ਪਰ ਹੁਣ ਇਹ ਆ ਵੀ ਇਹ ਚੀਜ਼ਾਂ ਸਾਨੂੰ ਲੱਗਦਾ ਵੀ ਇਹ ਬੜੀਆਂ ਮੁਸ਼ਕਲ ਵਾਲੀਆਂ ਨੇ ਨਾ, ਵੀ ਇੰਨੀ ਕੌਣ ਮੁਸ਼ਕਤ ਕਰੇ, ਆਪਾਂ ਹੁਣ ਸੌਖਾ ਸੌਖਾ ਜਿਹਾ ਕੰਮ ਭਾਲਦੇ ਹਾਂ। ਆਪਾਂ ਕਿਉਂ ਲਵਾਉਂਦੇ ਹਾਂ ਫਿਲਟਰ, ਕਿਉਂਕਿ ਸਾਨੂੰ ਇਹ ਵੀ ਅਸੀਂ ਟੂਟੀ ਔਨ ਕੀਤੀ ਅਤੇ ਨਾਲੇ ਪਾਣੀ ਨਿਕਲਾਇਆ ਅਤੇ ਥੈਂਕ ਯੂ, ਹੈ ਨਾ, ਪਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਟਾਈਮ ਮੰਗਦੀਆਂ। ਪਰ ਜੇ ਕਿਸੇ ਨੇ ਪੀਤਾ ਨਾ ਪਾਣੀ ਤਾਂ ਤੁਸੀਂ ਵੇਖੋਗੇ ਵੀ ਉਹਦਾ ਟੇਸਟ ਬਹੁਤ ਵਧੀਆ ਹੁੰਦਾ ਉਹਦੇ, ਹੈ ਨਾ, ਉਹਦੇ ਠੰਡਕ ਉਹਦੀ ਅਤੇ ਉਹਦੇ ਪਾਣੀ ਦਾ ਟੇਸਟ ਹੀ ਲੱਗ ਗਿਆ।
1: ਉਹ ਹੁੰਦਾ ਹੀ ਉਹਦੇ ਲਈ ਆਪਣਾ ਜਿਵੇਂ ਔਡਰ ਸਮੈਲ ਵਗੈਰਾ ਨਾ ਰਿਮੂਵ ਕਰਨ ਲਈ,
0: ਹਾਂ, ਉਹ ਵੀ ਸਾਰੀ ਦੂਰ ਹੋ ਜਾਂਦੀ। ਸੋ ਹੋਰ ਵੀ ਕਈ ਜਿਹੜੀਆਂ ਅਸ਼ੁੱਧੀਆਂ ਨੇ ਉਹ ਵੀ ਦੂਰ ਹੋ ਜਾਂਦੀਆਂ। ਸੋ ਉਹਦੇ ਨਾਲ ਮੈਂ ਇੱਕ ਚੀਜ਼ ਹੋਰ ਰਿਲਾਈਜ਼ ਕੀਤੀ ਹੈ, ਜਦੋਂ ਆਪਾਂ ਲਾਲ ਜੀ ਉਹ ਪਾਣੀ ਪੀਂਦੇ ਹਾਂ ਨਾ ਅਤੇ ਉਹਦੇ ਵਿੱਚ ਤੁਹਾਨੂੰ ਪਿਆਸ ਓਨੀ ਜ਼ਿਆਦਾ ਨਹੀਂ ਲੱਗਦੀ ਮੁੜ ਕੇ, ਹੈ ਨਾ, ਅਤੇ ਤੁਸੀਂ ਮਤਲਬ ਫੀਲ ਕਰਦੇ ਹੋ ਵੀ ਤੁਹਾਡੀ ਬੋਡੀ ਜਿਹੜੀ ਆ ਉਹ ਨਹੀਂ ਹੋਈ, ਡੀਹਾਈਡਰੇਟ ਨਹੀਂ ਹੋਈ, ਹੈ ਨਾ, ਥੋੜ੍ਹਾ ਪਾਣੀ ਪੀ ਕੇ ਵੀ ਤੁਹਾਨੂੰ ਠੀਕ ਰਹਿੰਦਾ। ਅਤੇ ਖੈਰ ਆਹ ਬੜਾ, ਇਸ ਤੋਂ ਇਲਾਵਾ ਇੱਕ ਹੋਰ ਕਾਰਗਰ ਤਰੀਕਾ ਵਾ, ਜਿੱਦਾਂ ਆਪਾਂ ਘੜਾ ਰੱਖਦੇ ਮਿੱਟੀ ਦਾ, ਮਿੱਟੀ ਦੇ ਦੋ ਤਰ੍ਹਾਂ ਦੇ ਘੜੇ ਆਉਂਦੇ ਇੱਥੇ, ਇੱਕ ਹੁੰਦੇ ਆ ਜਿਹਨਾਂ ਦੇ ਅੰਦਰ ਨਾ ਸੀਮੈਂਟ ਦੀ ਲੇਅਰ ਜੀ ਜਾਂ ਅੰਦਰ ਜਾਂ ਬਾਹਰ ਮਾਰੀ ਹੁੰਦੀ ਆ, ਉਹ ਸਾਨੂੰ ਵੇਖਣ ਨੂੰ ਸੋਹਣੇ ਲੱਗਦੇ ਆ ਅਤੇ ਮਜ਼ਬੂਤ ਲੱਗਦੇ ਆ, ਪਰ ਉਹ ਘੜੇ ਸਾਡੇ ਕੰਮ ਦੇ ਨਹੀਂ ਗਏ। ਸਾਡੇ ਕੰਮ ਦੇ ਨੇ ਜਿਹ 'ਚੋਂ ਪਾਣੀ ਬਾਹਰ ਨੂੰ ਸਿੰਮੇ, ਥੱਲੇ ਤੁਸੀਂ ਬੇਸ਼ੱਕ ਥਾਲੀ ਰੱਖ ਲਓ, ਭਾਂਡਾ ਰੱਖ ਲਓ ਜਾਂ ਬਾਹਰ ਕਰਕੇ ਕਿਤੇ ਰੱਖ ਦਿਉ, ਅਸਲ ਭਾਂਡਾ ਉਹੀ ਆ ਜਿਹਦੇ ਵਿੱਚੋਂ ਪੋਰਸ ਦੇ ਵਿੱਚੋਂ ਬਾਹਰ ਪਾਣੀ ਸਿੰਮਦਾ, ਅਤੇ ਤੁਸੀਂ ਜੇ ਘੜੇ ਦੇ ਵਿੱਚ ਪਾਣੀ ਰੱਖ ਦਿਉ, ਖੈਰ ਹੁਣ ਤਾਂ ਸਿਆਲ ਆ ਗਿਆ, ਸਿਆਲ ਦੇ ਵਿੱਚ ਉਹ ਤੁਹਾਨੂੰ ਤੰਗ ਵੀ ਕਰ ਸਕਦਾ, ਅਤੇ ਤੁਸੀਂ ਉਹ ਗਰਮ ਪਾਣੀ ਚਲੋ ਮਿਕਸ ਕਰ ਲਓ ਵਿੱਚ, ਪਰ ਜੇ ਘੜੇ ਦੇ ਵਿੱਚ ਤੁਸੀਂ ਰੱਖ ਦਿਓ ਅਤੇ ਉਸੇ ਘੜੇ ਦੇ ਵਿੱਚ ਤੁਸੀਂ ਉਹ ਕਾਰਬਨ ਪਾ ਦਿੰਦੇ ਹੋ, ਤੁਸੀਂ ਕੋਲਾ ਪਾ ਦਿੰਦੇ ਹੋ, ਅਤੇ ਜਾਂ ਫਿਰ ਤੁਸੀਂ ਵੈਸੇ ਹੀ ਤੁਸੀਂ ਘੜੇ ਦੇ ਵਿੱਚ ਰੱਖ ਦਿਓ ਅਤੇ ਉਹ ਵੀ ਇਹ ਕੰਮ ਕਰਦਾ। ਖੈਰ ਇਹ ਸਾਰੀਆਂ ਚੀਜ਼ਾਂ ਨਾ ਸਾਨੂੰ ਲੱਗਦਾ ਵਾ ਵੀ ਮੈਸੀ ਨੇ, ਸੋ ਇਸ ਤੋਂ ਹਟ ਕੇ ਇੱਕ ਤਰੀਕਾ ਜਿਹੜਾ ਹੁਣ ਜਿਹਦੇ ਉੱਤੇ ਮੋਹਰ ਲਾਈ ਆ, ਖੈਰ ਸਾਡੇ ਕੋਲ ਨਾ ਇਹ ਟ੍ਰੈਡੀਸ਼ਨਲੀ ਬੜੀਆਂ ਚੀਜ਼ਾਂ ਬੜੇ ਚਿਰਾਂ ਤੋਂ ਪਈਆਂ ਸੀ, ਪਰ ਅਸੀਂ ਉਦੋਂ ਮੰਨਦੇ ਹਾਂ ਜਦੋਂ ਅਮਰੀਕਾ ਵਰਗਾ ਕੋਈ ਦੇਸ਼ ਅਤੇ ਉੱਥੋਂ ਦੇ ਵੱਡੀ ਯੂਨੀਵਰਸਿਟੀ, ਵੱਡੇ ਵਿਗਿਆਨੀ ਉਹਦੇ ਉੱਤੇ ਮੋਹਰ ਲਾਉਂਦੇ ਨੇ, ਤਾਂ ਫਿਰ ਅਸੀਂ ਉਸ ਪਾਸੇ ਆਉਂਦੇ ਹਾਂ।
1: ਬਿਲਕੁਲ,
0: ਅਤੇ ਉਹਦੇ ਵਿੱਚ ਹੁਣ ਜਿਹੜੀ ਖੋਜ ਕੀਤੀ ਗਈ ਆ, ਉਹਦੇ ਵਿੱਚ ਉਹਨਾਂ ਨੇ ਮਰਿੰਗਾ ਨਹੀਂ ਆਪਾਂ ਵਰਤਦੇ, ਮਰਿੰਗਾ ਪਾਊਡਰ, ਮਰਿੰਗਾ ਹੁੰਦਾ ਵਾ ਆਯੁਰਵੇਦ ਦੇ ਵਿੱਚ, ਅੱਜ ਕੱਲ੍ਹ ਕਾਫ਼ੀ ਜ਼ਿਆਦਾ ਚਰਚਾ ਦੇ ਵਿੱਚ ਰਹਿੰਦਾ ਵਾ। ਸੋ ਮਰਿੰਗਾ ਦੇ ਬੀਜ ਜਿਹੜੇ ਆ ਉਹ ਵੀ ਪਾਣੀ ਨੂੰ ਕਹਿੰਦੇ ਕਿ ਫਿਲਟਰ ਕਰਦੇ ਆ, ਮਰਿੰਗਾ ਦਾ ਪਾਊਡਰ ਤਾਂ ਬਹੁਤ ਬਰੀਕ ਆਉਂਦਾ ਵਾ, ਉਹ ਤਾਂ ਵਿੱਚ ਉਹ ਰਹਿ ਜੂਗਾ, ਸ਼ਾਇਦ ਉਹ ਵੀ ਤੁਸੀਂ ਵਰਤ ਸਕਦੇ ਹੋ, ਆਪਾਂ ਇਹਨੂੰ ਪੂਰੇ ਨੂੰ ਇੱਕ ਵਾਰੀ ਗੋ ਥਰੂ ਹੋ ਲੈਂਦੇ ਹਾਂ। ਅਤੇ ਮਰਿੰਗਾ ਦੇ ਜਿਹੜੇ ਆ ਬਾਕੀ ਤਾਂ ਮੈਨੂੰ ਪਤਾ ਨਹੀਂ, ਪਰ ਜਿੱਦਾਂ ਮੇਰਾ ਦੇਸ਼ ਤੋਂ ਤਾਂ ਮਿਲ ਜਾਂਦਾ ਅਤੇ ਜਾਂ ਔਨਲਾਈਨ ਵੀ ਤੁਸੀਂ ਲੈ ਸਕਦੇ ਹੋ। ਮਰਿੰਗਾ ਵੈਸੇ ਵੀ ਵਧੀਆ, ਮਰਿੰਗਾ ਤੁਸੀਂ ਚਾਹ ਪੀ ਸਕਦੇ ਹੋ, ਮਤਲਬ ਗਰਮ ਪਾਣੀ 'ਚ ਘੋਲ ਕੇ,
1: ਸੋਰੀ ਮਰਿੰਗਾ ਨਾਮ ਇਹਦਾ ਆਪਣਾ ਵੀ ਪੰਜਾਬੀ 'ਚ
0: ਟ੍ਰੀ ਹੁੰਦਾ, ਟ੍ਰੀ ਹੁੰਦਾ ਵਾ ਮਰਿੰਗਾ, ਹਾਂ ਅੰਗਰੇਜ਼ੀ 'ਚ ਵੀ ਮਰਿੰਗਾ ਹੀ ਕਹਿੰਦੇ ਆ।
1: ਅੱਛਾ,
0: ਅਤੇ ਹੋ ਸਕਦਾ ਕੋਈ ਹੋਰ ਉਹਦਾ ਸਾਇੰਟੀਫਿਕ ਨਾਂ ਹੋਊਗਾ, ਮੈਂ ਬਾਅਦ 'ਚੋਂ ਵੇਖ ਕੇ ਦੱਸ ਦਿੰਦਾ, ਪਰ ਅਦਰਵਾਈਜ਼ ਇਹ ਮਰਿੰਗਾ ਹੀ ਤੁਸੀਂ ਲਿਖੋਗੇ ਨਾ ਅਤੇ ਆਜੂਗਾ, MORING ਹੈ, ਜਿੱਦਾਂ ਆਪਣੇ ਹੋ ਰਿਹਾ ਬਾਕੀ ਚੀਜ਼ਾਂ ਆਪਾਂ ਲੈਂਦੇ ਹਾਂ ਨਾ, ਔਲਾ ਲੈਂਦੇ ਹਾਂ, ਹੜੜ ਲੈਂਦੇ ਹਾਂ, ਬਹੇੜੇ ਲੈਂਦੇ ਹਾਂ, ਹਾਂ, ਸੋ ਇੱਦਾਂ ਹੀ ਤੁਹਾਨੂੰ ਉਸੇ ਸੈਕਸ਼ਨ 'ਚ ਕਿਤੇ ਨਾ ਕਿਤੇ ਮਰਿੰਗਾ ਵੀ ਜ਼ਰੂਰ ਪਿਆ ਤੁਹਾਨੂੰ ਮਿਲਦਾ, ਠੀਕ ਆ, ਜ਼ਿਆਦਾਤਰ ਪਾਊਡਰ ਆਉਂਦਾ ਮਰਿੰਗੇ ਦਾ ਅਤੇ ਉਹ ਚੰਗਾ ਹੁੰਦਾ ਸਿਹਤ ਲਈ। ਖੈਰ ਆਪਾਂ ਉਹ ਕੀ ਚੰਗਾ ਹੁੰਦਾ ਉਹ ਆਪਾਂ ਫਿਰ ਵੇਖ ਲੈਂਦੇ, ਪਰ ਇਹ ਹੁਣ ਸਾਬਤ ਹੋਇਆ ਕਿ ਪਾਣੀ ਨੂੰ ਵੀ ਸਾਫ਼ ਕਰਨ ਦੇ ਲਈ ਤੁਸੀਂ ਵਰਤ ਸਕਦੇ ਹੋ। ਥੋੜ੍ਹਾ ਬਹੁਤਾ ਨਹੀਂ, 98% ਇਹ ਤੁਹਾਡੇ ਮਾਈਕਰੋ ਪਲਾਸਟਿਕ ਜਿਹੜੇ ਨੇ ਉਹ ਪਾਣੀ ਦੇ ਵਿੱਚੋਂ ਵੱਖ ਕਰ ਦੂਗਾ।
1: ਅੱਛਾ,
0: ਮਰਿੰਗਾ, ਮਰਿੰਗਾ ਦਾ ਉਹਦਾ ਕਰਨਾ ਕੀ ਹੈ, ਤੁਸੀਂ ਮਰਿੰਗਾ ਇਕੱਠਾ ਲੈ ਕੇ ਤੁਸੀਂ ਅਤੇ ਉਹਦੇ ਬਹੁਤ ਜ਼ਿਆਦਾ ਨਹੀਂ 2-4 ਬੀਜ ਉਹਦੇ ਤੁਸੀਂ ਲੈਣੇ ਆ ਮਰਿੰਗਾ ਦੇ, ਅਤੇ ਉਹਨਾਂ ਨੂੰ ਤੁਸੀਂ ਕੁੱਟ ਲੈਣਾ।
1: ਠੀਕ ਹੈ,
0: ਲਗਭਗ ਜੇ ਤੁਸੀਂ 50 ਤੋਂ 100 ਲੀਟਰ ਪਾਣੀ ਜੇ ਕਰਨਾ ਅਤੇ ਉਹਦੇ ਵਿੱਚ 1 ਤੋਂ 2 ਬੀਜ ਉਹਦੇ ਇਨਫ ਨੇ। ਹਾਂ, ਬਹੁਤ ਨੇ 2 ਬੀਜ, ਅਤੇ ਉਹ ਸੁੱਕੇ ਬੀਜ ਲੈ ਕੇ ਉਹਨਾਂ ਨੂੰ ਕੁੱਟ ਕੇ ਅਤੇ ਪੀਸ ਕੇ ਅਤੇ ਇੱਕ ਸਾਫ਼ ਕੱਪੜੇ ਜਾਂ ਬਰੀਕ ਛਾਨਣੀ ਦੇ ਵਿੱਚ ਉਹਨੂੰ ਰੱਖ ਲੈਣਾ, ਅਤੇ ਉਸ ਤੋਂ ਬਾਅਦ ਉਹਨੂੰ ਪਾਣੀ ਦੇ ਵਿੱਚ ਪਾ ਦੇਣਾ ਜਿਹੜੇ ਪਾਣੀ 'ਚ ਤੁਸੀਂ ਉਹਨੂੰ ਸ਼ੁੱਧੀ ਕਰਨੀ, ਤਾਂ ਉਹਨੂੰ ਰਹਿਣ ਦੇਣਾ, ਉਹਨੂੰ ਛੇੜਨਾ ਨਹੀਂ ਹੈ। ਹੌਲੀ ਹੌਲੀ ਉਹ ਕਹਿੰਦੇ ਨੇ ਕਿ ਮਾਈਕਰੋ ਪਲਾਸਟਿਕ ਉਹਦੇ 'ਚ ਉਹ ਵਾਲੇ ਕੁਦਰਤੀ ਤੱਤ ਨੇ ਵੀ ਹੌਲੀ ਹੌਲੀ ਉਹ ਮਾਈਕਰੋ ਪਲਾਸਟਿਕ ਜਿਹੜੀ ਆ ਉਹ ਥੱਲੇ ਬੇਸ 'ਤੇ ਬਹਿ ਜੂਗੀ ਅਤੇ ਤੁਸੀਂ ਉਤਲਾ ਜਿਹੜਾ ਨਿਤਰਿਆ ਪਾਣੀ ਆ ਉਹ ਤੁਸੀਂ ਵਰਤ ਸਕਦੇ ਹੋ। ਸੋ ਬਹੁਤ ਜ਼ਿਆਦਾ ਬਰੀਕ ਪਾਊਡਰ ਨਹੀਂ ਬਣਾਉਣਾ, ਅਤੇ ਜੇ ਬਣਿਆ ਵਾ ਤਾਂ ਫਿਰ ਕੱਪੜਾ ਉਸ ਹਿਸਾਬ ਦੇ ਨਾਲ ਲੈ ਲੈਣਾ ਜਾਂ ਫਿਰ ਵੇਟ ਕਰਨੀ, ਕਿਉਂਕਿ ਐਨੀ ਵੀ ਉਹਨੇ ਸਤ੍ਹਾ ਦੇ ਉੱਤੇ ਬਹਿ ਹੀ ਜਾਣਾ ਵਾ। ਸੋ ਪਾਣੀ ਦੇ ਵਿੱਚ ਪਹਿਲਾਂ ਇੱਕ ਵਾਰੀ ਉਹਨੂੰ ਜਿਹੜਾ ਹਿਲਾ ਦੇਣਾ ਅਤੇ ਉਸ ਤੋਂ ਬਾਅਦ ਫਿਰ ਲਗਭਗ ਜਿਹੜਾ 1-2 ਮਿੰਟ ਤੇਜ਼ੀ ਨਾਲ ਹਿਲਾ ਕੇ 10-15 ਮਿੰਟ ਉਹਨੂੰ ਸੈਟਲ ਹੋਣ ਦੇਣਾ ਅਤੇ ਫਿਰ ਉਸ ਤੋਂ ਬਾਅਦ ਤੁਹਾਡਾ ਪਾਣੀ ਜਿਹੜਾ ਛਾਣ ਕੇ ਅਤੇ ਤੁਸੀਂ ਉਹਨੂੰ ਪੀ ਸਕਦੇ ਹੋ। ਸੋ ਮਰਿੰਗਾ ਯਾਨੀ ਕਿ ਕੁਦਰਤੀ ਜਿਹੜੇ ਸਾਡੇ ਕੋਲ ਅਵੇਲੇਬਲ ਸਰੋਤ ਨੇ ਉਹਨਾਂ ਦੇ ਵਿੱਚ ਇੰਨੀ ਕੁ ਪਾਵਰ ਆ ਕਿ ਉਹ 98% ਤੋਂ ਵੱਧ ਮਾਈਕਰੋ ਪਲਾਸਟਿਕ ਹਟਾ ਸਕੇ ਨੇ। ਸੋ ਇਸ ਕਰਕੇ ਆਪਾਂ ਹੁਣ ਇਹ ਵਾਲਾ ਸਾਡੇ ਲਈ ਇੱਕ ਸਸਤਾ ਤਰੀਕਾ ਵਾ, ਸੌਖਾ ਤਰੀਕਾ, ਅਤੇ ਜੇ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਪਾਣੀ ਨੂੰ ਲੈ ਕੇ ਤੁਸੀਂ ਥੋੜ੍ਹੀ ਬਹੁਤੀ ਵੀ ਚਿੰਤਾ ਰੱਖਦੇ ਹੋ ਆਪਣੀ ਸਿਹਤ ਨੂੰ ਲੈ ਕੇ ਰੱਖਦੇ ਹੋ, ਹੈ ਨਾ, ਅਤੇ ਇਹ ਤਾਂ ਸੌਖਾ ਜਿਹਾ ਕੰਮ ਹੈ। ਅਤੇ ਮਰਿੰਗਾ ਵੈਸੇ ਵੀ ਤੁਸੀਂ ਆਪਣੇ ਘਰ ਦੇ ਵਿੱਚ
1: ਅੱਛਾ ਲਗਾ ਦੇ,
0: ਨਹੀਂ ਲਗਾ ਵੀ ਸਕਦੇ ਹੋ ਸ਼ਾਇਦ ਜੇ ਤੁਸੀਂ ਗਾਰਡਨਿੰਗ ਕਰਦੇ ਹੋ, ਅਤੇ ਹੋ ਸਕਦਾ ਇੱਥੋਂ ਮਿਲ ਜਾਂਦਾ ਹੋਵੇ, ਮਰਿੰਗਾ ਦਾ ਬੂਟਾ ਜ਼ਰੂਰ ਮਿਲਦਾ ਹੋਊਗਾ, ਅਤੇ ਉਹ ਤੁਸੀਂ ਇਹਦੇ ਪੱਤੇ ਵੀ ਕੰਮ ਆਉਂਦੇ ਆ। ਸੋ ਕਾਫ਼ੀ ਚੀਜ਼ਾਂ ਦੇ ਵਿੱਚ ਚਾਹ ਵੀ ਬਣਾ ਕੇ ਪੀਂਦੇ ਲੋਕ ਇਹਦੀ, ਜਿੱਦਾਂ ਤੁਲਸੀ ਦੀ ਚਾਹ ਬਣਾਉਂਦੇ ਨਾ, ਮਰਿੰਗਾ ਦੇ ਵੀ ਚਾਹ ਬਣਾਉਂਦੇ ਆ, ਅਤੇ ਹੋਰ ਵੀ ਸਿਹਤ ਸੰਬੰਧੀ ਕਾਫ਼ੀ ਇਹ ਫਾਇਦੇਮੰਦ ਹੈ। ਸੋ ਖੈਰ ਅੱਜ ਆਪਾਂ ਪਲਾਸਟਿਕ ਤੱਕ, ਮਾਈਕਰੋ ਪਲਾਸਟਿਕ ਤੱਕ ਅਤੇ ਪਾਣੀ ਤੱਕ ਆਪਾਂ ਸੀਮਿਤ ਰਹਿੰਦੇ ਹਾਂ। ਸੋ ਇਸ ਤਰੀਕੇ ਦੇ ਨਾਲ ਤੁਸੀਂ ਪਾਣੀ ਨੂੰ ਸੌਖੇ ਤਰੀਕੇ ਦੇ ਨਾਲ ਤੁਸੀਂ ਮਰਿੰਗਾ ਦੇ ਨਾਲ ਵੀ ਜਿਹੜਾ ਸ਼ੁੱਧੀਕਰਨ ਉਹਦਾ ਪਾਣੀ ਦਾ ਕਰ ਸਕਦੇ ਹੋ।
1: ਓਕੇ,
0: ਸੋ ਇਸ ਤੋਂ ਇਲਾਵਾ ਪਾਣੀ ਬਚਾਉਣ ਦੇ ਲਈ ਆਪਾਂ ਬੇਨਤੀ ਹੁਣ ਨਾਲ ਲੱਗਦੀ ਜ਼ਰੂਰ ਇਹ ਕਰਾਂਗੇ ਕਿ ਜਿਹੜਾ ਪਾਣੀ ਆਪਾਂ ਸੁੱਟਦੇ ਹਾਂ, ਵੇਸਟ ਕਰਦੇ ਹਾਂ, ਉਹਨੂੰ ਥੋੜ੍ਹਾ ਜਿਹਾ ਘੱਟ ਕਰ ਲਿਆ ਕਰੀਏ।
1: ਬਿਲਕੁਲ,
0: ਜਿੱਦਾਂ ਜਿਹੜਾ ਆਪਾਂ ਸਬਜ਼ੀਆਂ ਧੋਂਦੇ ਹਾਂ ਜਾਂ ਆਪਾਂ ਚੌਲ ਧੋਂਦੇ ਹਾਂ, ਉਹ ਪਾਣੀ ਤੁਸੀਂ ਗਾਰਡਨ ਦੇ ਵਿੱਚ ਯੂਜ਼ ਕਰ ਲਿਆ ਕਰੋ। ਕੋਸ਼ਿਸ਼ ਕਰਿਆ ਕਰੋ ਜਿਹੜਾ ਮੀਂਹ ਦਾ ਪਾਣੀ ਆ ਉਹ ਤੁਸੀਂ ਜੇ ਕੋਈ ਟੈਂਕਰ ਲਵਾਇਆ ਵਾ
1: ਅਤੇ
0: ਉਹ ਸਬਜ਼ੀਆਂ ਦੇ ਲਈ ਵਰਤ ਲਓ, ਬਾਹਰ ਤੁਹਾਡੇ ਕੰਮ ਆਜੂਗਾ, ਰਾਤ ਉਹਦੇ ਨਾਲ ਤੁਹਾਡਾ ਬਿੱਲ ਵੀ ਬਚੂਗਾ ਅਤੇ ਪਾਣੀ ਵੀ ਆਪਾਂ ਬਚਾਉਣ 'ਚ ਕਾਮਯਾਬ ਹੋ ਜਾਵਾਂਗੇ।
1: ਹਾਂਜੀ, ਕਿਉਂਕਿ ਆਪਣਾ ਜਿਵੇਂ ਹੁਣ 2026 'ਚ ਜਾਂ ਆਪਣਾ 2008-09 'ਚ ਪਾਣੀ ਦੀ ਕਿੱਲਤ ਹੋਈ ਸੀ, ਇਹਨਾਂ ਨੇ ਆਪਣਾ ਈਵਨ ਕਿ ਨਹਾਉਣ ਲਈ ਵੀ ਪਾਣੀ ਦੀ ਲਿਮਿਟ ਕਰਤੀ ਸੀ ਵੀ ਆਪਣਾ ਤੁਸੀਂ ਇੰਨਾ ਪਾਣੀ, ਇਸ ਤੋਂ ਵੱਧ ਪਾਣੀ ਯੂਜ਼ ਕਰ ਸਕਦੇ ਘਰ।
0: ਹਾਂ, ਗੱਡੀਆਂ ਵੀ ਨਹੀਂ ਧੋ ਸਕਦੇ।
1: ਹਾਂਜੀ ਹਾਂ,
0: ਗਾਰਡਨ ਵੀ ਨਹੀਂ ਦੇ ਸਕਦੇ,
1: ਉਹੀ ਸਿਚੁਏਸ਼ਨ ਕਹਿੰਦੇ 2026 'ਚ ਵੀ ਆਖਦੀ ਹੁਣ।
0: ਹਾਂ, ਲਾ ਨਹੀਂ ਨਾ।
1: ਹਾਂਜੀ, ਕਿਉਂਕਿ ਕਾਫ਼ੀ ਪਾਣੀ ਦੀ ਇੱਥੇ ਹੁਣ ਘਾਟ ਹੋ ਰਹੀ ਹੈ, ਕਿਉਂਕਿ ਇਹਨਾਂ ਨੇ ਆਪਣਾ ਉਦੋਂ ਇਹਨਾਂ ਨੇ ਪਲਾਂਟ ਬਣਾਇਆ ਸੀ, ਕਾਫ਼ੀ ਵੱਡਾ ਪਲਾਂਟ ਬਣਾਇਆ ਸੀ ਆਪਣਾ ਸੀ ਵਾਟਰ ਦਾ, ਸੀ ਵਾਟਰ ਨੂੰ ਡਰਿੰਕਿੰਗ ਕੁਆਲਿਟੀ ਕਨਵਰਟ ਕਰਨਾ, ਪਰ ਉਦੋਂ ਫਿਰ ਲੱਕੀਲੀ ਆਪਣਾ ਦੁਬਾਰਾ ਬਾਰਿਸ਼ ਆਉਣੀ ਸ਼ੁਰੂ ਹੋ ਗਈ ਅਤੇ ਉਹ ਪਲਾਂਟ ਇਹਨਾਂ ਫਿਰ ਚਲਾਇਆ ਨਹੀਂ। ਹੁਣ ਜਿਵੇਂ ਆਪਣਾ ਵੀ ਜਸਟ ਥੋੜ੍ਹੀ ਦੇਰ ਲਈ ਚਲਾਉਂਦੇ ਆ, ਬੰਦ ਕਰ ਦਿੰਦੇ,
0: ਮਹਿੰਗਾ ਪੈਂਦਾ।
1: ਹਾਂਜੀ ਹਾਂ, ਪਰ ਹੁਣ ਕਹਿੰਦੇ ਵੀ ਦੁਬਾਰਾ ਚਲਾਉਣੇ ਪੈ, ਜ਼ਰੂਰਤ ਪੈ ਜਾਏਗੀ, ਕਿਉਂਕਿ ਜਿਸ ਹਿਸਾਬ ਦੀ ਪਾਣੀ ਦੀ ਘਾਟ ਹੋ ਰਹੀ, ਪੋਪੂਲੇਸ਼ਨ ਵੱਧ ਰਹੀ ਹੈ, ਇਸ ਕਰਕੇ ਮਿਲਦਾ ਪਾਣੀ ਹਮੇਸ਼ਾ ਲਿਮਿਟ ਯੂਜ ਕਰੋ, ਮੈਂ ਤਾਂ ਕਹਿੰਦਾ।
0: ਹਾਂ ਨਹੀਂ, ਸਾਨੂੰ ਅੱਜ ਨਹੀਂ ਤਾਂ ਕੱਲ੍ਹ ਇਹ ਚੀਜ਼ ਸਾਨੂੰ ਸਮਝਣੀ ਪੈਣੀ ਆ, ਕਿਉਂਕਿ ਜਿਹੜੀਆਂ ਆਪਾਂ ਮਸ਼ੀਨੀ ਯੁੱਗ ਦੇ ਵਿੱਚ ਰਹਿੰਦੇ ਹਾਂ, ਕੱਲ੍ਹ ਵੀ ਆਪਾਂ ਗੱਲ ਕੀਤੀ ਵੀ ਜਿਹੜੇ ਹੁਣ AI ਨੂੰ ਚਲਾਉਣ ਲਈ ਜਿਹੜੇ ਵੱਡੇ ਵੱਡੇ ਪਲਾਂਟ ਲਾਏ ਜਾ ਰਹੇ ਉਹ ਕਿੰਨਾ ਜ਼ਿਆਦਾ ਪਾਣੀ ਉਹ ਵੇਸਟ ਕਰ ਰਹੇ ਨੇ। ਸੋ ਉਹਦੇ ਦਰਮਿਆਨ ਥੋੜ੍ਹਾ ਅੱਜ ਨਹੀਂ ਤਾਂ ਕੱਲ੍ਹ ਇਸ ਪਾਸੇ ਤੁਹਾਨੂੰ ਆਉਣਾ ਪੈਣਾ, ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਾਂਗੇ, ਆ ਕੇ ਅਤੇ ਫਿਰ ਆਪਾਂ ਗੇਅਰ ਚੇਂਜ ਕਰਦੇ ਹਾਂ ਅਤੇ ਆ ਕੇ ਤੁਹਾਡੀਆਂ ਕਵਿਤਾ ਕਹਾਣੀਆਂ ਸੁਣਦੇ ਹਾਂ, ਸ਼ਿਰੋ ਸ਼ਾਇਰੀ ਸੁਣਦੇ ਹਾਂ। ਪਰ ਫਿਲਹਾਲ ਇੱਕ ਬ੍ਰੇਕ, ਰੇਡੀਓ ਹਾਂਜੀ 1674 AM।
2: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: सोना चाहिदा,
1: भरोसा चाहिदा,
0: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: यूथ जस्टिस वर्कर दे तौर ते तुसी हिरासत विचले नौजवानां दी सहायता करोगे। ए एक सुरक्षित नौकरी है जिस विच तनखा समेत ट्रेनिंग अते तरक्की दे मौके शामिल हन। जे तुसी एक सहायक टीम नाल सफल अते संतुष्टि भरे पेशे दी भाल कर रहे हो तां यूथ जस्टिस करियर्स लिख के भेजो। Authorized by Victorian Government, Melbourne.
3: यार तू इत्थे इनी छेती आके पक्का भी हो गया, की जुगाड़ लाया है?
4: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 ते, फिर विजिट करो bansalimmigration.com.au।
5: बलजीत, ब्याह वास्ते ज्वेलरी देखन तुन्ना ज्वेलर्स चलिए।
3: यार उना दा डैंडी नोंग वाला स्टोर ना बड़ा ही दूर है।
5: ओ हुन टेंशन नहीं, हुन डैंडी नोंग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट, डैंडी नोंग। फॉर मोर इन्फो कॉल 0499-2535-45 ਤੇ।
6: ਵਿਕਟੋਰੀਆ ਦਾ ਬਿਗ ਬਿਲਡ ਰੇਲ ਨੈਟਵਰਕ ਨੂੰ ਆਧੁਨਿਕ ਬਣਾ ਕੇ ਅਤੇ ਨਵੇਂ ਦੇ ਸੁਧਰੇ ਸਟੇਸ਼ਨ ਉਸਾਰ ਕੇ ਬਿਹਤਰ ਕਨੈਕਸ਼ਨ ਬਣਾ ਰਿਹਾ ਹੈ। ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾ ਕੇ ਵਿਕਟੋਰੀਆ ਭਰ ਵਿੱਚ ਜਨਤਕ ਆਵਾਜਾਈ ਵਿੱਚ ਸੁਧਾਰ ਕਰ ਰਿਹਾ ਹੈ। ਮਈ ਦੇ ਅਖੀਰ ਵਿੱਚ ਬੈਲਰੈਟ ਅਤੇ ਜਿਲੋਂਗ ਲਾਈਨਾਂ ਤੇ ਵਿਘਨ ਪੈਣਗੇ। ਦੇਰੀਆਂ ਤੋਂ ਬਚੋ ਅਤੇ ਯਾਤਰਾ ਕਰਨ ਤੋਂ ਪਹਿਲਾਂ bigbuild.vic.gov.au ਤੇ ਜਾ ਕੇ ਵੇਖ ਲਓ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ।
7: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-97-33
8: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
8: VY Immigration and Education Consultant,
9: ਹਰ ਕਦਮ ਤੁਹਾਡੇ ਨਾਲ।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
10: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
10: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0403-8330-3311 ਔਰ ਵਿਜ਼ਿਟ uvfinancial.com.au।
11: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0206-0।
3: ਭੈਣ ਜੀ ਕੀ ਹਾਲ ਹੈ, ਪਿੱਠ ਦਰਦ ਦਾ?
12: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
0: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ
1: अफोर्ड।
13: रोज रोज शॉपिंग हुंदिया ने, पता नहीं केड़ा देवता राजी कीता इन्हां ने।
14: सूरज देवता
13: की मतलब?
14: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
13: मैनू नहीं पता, आपां भी सोलर पैनल लगवाना है हुणे।
14: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
15: मेरा देश इनक्रेडिबल इंडिया त्रुगनिना विच अपने हर भैण भरा नूं उनां दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम भी। नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। देओ रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
16: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
17: Orbit Homes अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उना दे सुपनियां दा एक मजबूत घर। हाउस एंड लैंड एक्सपर्ट्स Orbit Homes अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नू 0433-280-252 ते।
18: रेडियो हांजी 1674 मास करते हैं कि वधिया सोहना तुहाडा दिन जा रहा होगा। अज दिन है शुक्रवार का, तो शुक्रवार के दिन तरीक आ गई है 22 मई का महीना। तो अज के दिन साढ़े नाल ने बसंत लाल।
19: हैलो हांजी, सत श्री अकाल सारे ने दोबारा जी, बहुत बहुत वेलकम। आयो फिर सुनाओ चुटकले। चुटकले का हुण की सुनाने, हुण बोलियां सुनाओ, गाने सुनाओ। मेरे सामने भाई इदा लग रहा जिवें ना मैनू लुटन आए होंगे।
18: ਇੱਦਾਂ ਨਾ ਕਹੋ, ਪਤਾ ਕੀ ਆ, ਲੋਕੀ ਸਿਰਫ ਸੁਣ ਪਾ ਰਹੇ ਆ, ਉਹ ਵੇਖ ਨਹੀਂ ਪਾ ਰਹੇ।
19: ਨਹੀਂ ਨਹੀਂ, ਮੈਂ
18: ਉਹਨਾਂ ਨੂੰ ਕੋਈ ਐਵੇਂ ਅੰਦਾਜ਼ਾ ਕੋਈ ਲੈ ਜਾਵੇ, ਪਤਾ ਨਹੀਂ ਕੀ ਲੁੱਟਣ ਲੱਗੇ ਆ।
19: ਮੈਂ ਤਾਂ ਉਹਨਾਂ ਨੂੰ ਹਿੰਟ ਦੇ ਰਿਹਾ, ਬਾਕੀ ਉਹਨਾਂ ਨੂੰ ਬੁੱਝਣਾ ਉਹਨਾਂ ਨੇ, ਜਿਹੜਾ ਬੁੱਝ ਲਓ ਉਹਨੂੰ ਪਾਸ।
18: ਹਾਂ, ਪਾਸ ਤੋਂ ਸੱਚ ਮੈਨੂੰ ਚੇਤਾ ਕਰਾਤਾ ਤੁਸੀਂ, ਰਣਜੀਤ ਬਾਵਾ ਦਾ ਸ਼ੋਅ ਹੋ ਰਿਹਾ 30 ਤਰੀਕ ਨੂੰ।
19: ਅੱਛਾ ਜੀ,
18: ਤੇ ਉਹਦੇ ਪਾਸ ਸਾਡੇ ਕੋਲ ਹੈਗੇ। ਹਾਂ, ਉਹ ਜ਼ਰੂਰ ਜਿੱਤ ਸਕਦੇ।
19: ਬਿਲਕੁਲ, ਲਓ ਫਿਰ ਦੱਸੋ ਮੈਂ ਕਿਹੜੀ ਚੀਜ਼ ਗੱਲ ਕਰ ਰਿਹਾ ਜੀ।
18: ਹਾਂ, ਫਿਰ ਲਾਲ ਜੀ ਨੂੰ ਜਿਹੜਾ ਮਤਲਬ ਆਪਣੀ ਕੋਈ ਸੁਣਾ ਕੇ, ਕੋਈ ਸ਼ੇਰੋ ਸ਼ਾਇਰੀ, ਕੋਈ ਗਾਣਾ, ਕੋਈ ਖੁਸ਼ ਕਰੇ, ਚੁਟਕਲਾ ਸੁਣਾ ਕੇ ਖੁਸ਼ ਕਰੇ, ਉਹਨੂੰ ਦਿਓਗੇ? ਅੱਜ ਤੁਸੀਂ ਜੱਜ, ਤੁਸੀਂ ਜਿਹਨੂੰ ਚਾਹੋ ਤੁਸੀਂ ਦੇ ਸਕਦੇ ਹੋ।
19: ਠੀਕ
18: ਹੈ, ਜਾਓ ਫਿਰ, ਤੁਹਾਨੂੰ ਦਿੱਤਾ ਮਾਨ ਸਨਮਾਨ ਦਿੱਤਾ ਤੁਹਾਨੂੰ।
19: ਮੈਂ ਕਰਾਂ ਘਰਦੇ ਨੂੰ ਫੋਨ ਕਰਾਂ।
18: ਕਾਹਦੇ ਲਈ?
19: ਪਾਸ ਲਈ,
18: ਪਾਸ ਜਿੱਤਣ ਲਈ?
19: ਘਰਦਿਆਂ ਨੂੰ ਫੋਨ ਕਰਾਂ ਵੀ ਕਰੋ ਫੋਨ, ਅੱਜ ਮੇਰੀ ਮਰਜ਼ੀ ਚੱਲਣੀ।
18: ਅੱਜ ਤੁਹਾਡੀ ਮਰਜ਼ੀ ਚੱਲਣੀ ਆ। ਚਲੋ, ਅੱਜ ਦੇ ਦਿਨ ਤੁਸੀਂ ਪਾਸ ਵੀ ਜਿੱਤ ਸਕਦੇ ਹੋ ਜੀ ਤੁਸੀਂ, ਅਤੇ ਕਾਲ ਕਰਨ ਦੇ ਲਈ 0447-1674-1674 0444-7171-1674 'ਤੇ ਤੁਸੀਂ ਆਪਣਾ ਲਾਲ ਜੀ ਗੱਲ ਕਰ ਰਹੇ ਹੋ ਤੁਸੀਂ ਮੋਰਿੰਗਾ ਦੀ, ਅਤੇ ਬਹੁਤ ਸਾਰੇ ਸਾਨੂੰ ਮੈਸੇਜ ਵੀ ਆ ਗਏ ਨੇ, ਅਤੇ ਉਹਦੇ ਦਰਮਿਆਨ ਮੈਂ ਵੀ ਕੋਸ਼ਿਸ਼ ਕੀਤੀ ਸੀ ਕੱਢਣ ਦੀ। ਅਤੇ ਮੋਰਿੰਗਾ ਜਿਹੜਾ ਵਾ ਉਹ ਸਵੰਜਣਾ ਹੀ ਆ। ਸਵੰਜਣਾ ਸੁਣਿਆ ਤੁਸੀਂ? ਸਵੰਜਣੇ ਦੀ, ਹਾਂ, ਸਵੰਜਣੇ ਦੀਆਂ ਜਿਹੜੀਆਂ ਫਲੀਆਂ ਹੁੰਦੀਆਂ ਵਾ, ਡਰਮ ਸਟਿਕਸ। ਹਾਂ, ਅਤੇ ਉਹਦਾ ਸਬਜ਼ੀ ਵੀ ਬਣਦੀ ਆ, ਅਤੇ ਜਦੋਂ ਸੁੱਕ ਜਾਂਦੀਆਂ ਨੇ ਅਤੇ ਹੋਰ ਵੀ ਕੰਮ ਆਉਂਦੀਆਂ ਨੇ। ਅਤੇ ਆਪਣਾ ਜਿਹੜੀਆਂ ਉਹਦੀਆਂ ਜੜ੍ਹਾਂ ਨੇ ਉਹ ਚਾਰ ਪਾਉਣ ਦੇ ਕੰਮ ਆਉਂਦੀਆਂ।
19: ਅੱਛਾ, ਲੋਕਾਂ ਨੂੰ ਪਤਾ ਹੀ ਨਾ
18: ਹੈ? ਲੋਕਾਂ ਨੂੰ ਆਹੋ ਤੇ ਹੋਰ ਲੈ ਦੱਸ, ਲੋਕੀ ਐਵੇਂ ਬੈਠੇ ਲਾ। ਮੋਹਨ ਜੀ ਕਹਿੰਦੇ ਸਾਡੇ ਘਰ ਵੀ ਹੈਗਾ, ਇੰਡੀਆ ਤੋਂ ਸੁਣਦੇ ਹੁੰਦੇ ਇਸ ਟਾਈਮ, ਅਤੇ ਕਹਿੰਦੇ ਸਾਡੇ ਘਰ ਹੈਗਾ ਬੂਟਾ। ਸੋ ਇੰਡੀਆ 'ਤੇ ਆਮ ਆਪਾਂ ਵੇਖਦੇ ਹਾਂ, ਆਮ ਹੁੰਦੇ ਵੈਸੇ ਸਵੰਜਣੇ ਦੇ, ਬੂਟਾ 'ਤੇ ਆਮ ਹੀ ਹੁੰਦਾ ਵਾ ਸਵੰਜਣੇ ਦੇ। ਜਿਹੜੀ ਇੱਥੇ ਮੇਰਾ ਖਿਆਲ ਇਹਨੂੰ ਹੌਰਸ ਰੈਡਿਸ਼ ਕਹਿੰਦੇ, ਉਹਨੂੰ ਜਿਹੜੀ ਆਪਣਾ ਮੂਲੀ ਵਰਗੀ ਨਹੀਂ ਹੁੰਦੀ, ਉਹ ਸ਼ਾਇਦ ਉਹੀ ਆ ਉਹ।
19: ਅੱਛਾ ਜੀ,
18: ਜਿਹੜੀ ਆਪਣੀ ਬੜੀ ਕਰਾਰੀ ਜੀ ਹੁੰਦੀ, ਬੜੀ ਤਿੱਖੀ ਜੀ ਉਹਦੀ, ਉਹਦਾ ਟੇਸਟ ਹੁੰਦਾ, ਅਤੇ ਚਾਰ ਪਾਈਦਾ ਉਹਦਾ। ਅਤੇ ਵੈਸੇ ਆਪਣਾ ਜਿਹੜੀ ਤੁਸੀਂ ਮੂਲੀ ਮਾਲੀ ਦੀ ਕੋਈ ਚਟਨੀ ਚੁਟਨੀ ਤੁਸੀਂ ਜੇ ਕੁੱਟ ਦਿਓ ਤਾਂ ਉਹਦੇ ਵਿੱਚ ਵੀ ਤੁਸੀਂ ਇਸਤੇਮਾਲ ਕਰੋ, ਅਤੇ ਉਹਦੇ ਨਾਲ ਜਾਂ ਪਰੌਂਠਿਆਂ 'ਚ ਵੀ ਇਸਤੇਮਾਲ ਕਰੀਏ ਨਾ। ਅਤੇ ਮੂਲੀਆਂ ਇੱਥੇ ਕਿਉਂਕਿ ਫੁਕਲੀਆਂ ਜਿਹੀਆਂ ਆਉਂਦੀਆਂ, ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਜੇ ਉਹ ਪਾ ਲਓ ਅਤੇ ਓਕੇ ਰਿਪੋਰਟ ਹੋ ਜਾਂਦਾ ਕੰਮ। ਹਾਂ, ਸੋਹਣੀ ਚੀਜ਼ ਇਹ ਆ ਵੀ ਕਾਫ਼ੀ ਕਾਫ਼ੀ ਫਾਇਦੇਮੰਦ ਆ, ਅਤੇ ਤੁਸੀਂ ਜ਼ਰੂਰ ਵਰਤ ਲਿਆ ਕਰੋ। ਅੱਜ ਕੱਲ੍ਹ ਜਿੱਦਾਂ ਬਹੁਤ ਸਾਰਿਆਂ ਨੂੰ ਇਹ ਪ੍ਰੋਬਲਮ ਰਹਿੰਦੀ ਵਾਈ ਵੂਈ ਦੀ, ਤੇ ਉਹਦੇ ਲਈ ਵੀ ਠੀਕ ਹੁੰਦਾ ਤੇ ਹੋਰ ਵੀ ਬਹੁਤ ਸਾਰਾ ਕੁਛ ਤੇ ਆਓ ਫਿਰ ਹੁਣ ਆਪਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਕੋਈ ਕਾਫੀ ਜਾਣਿਆਂ ਨੇ ਮੈਸੇਜ ਭੇਜੇ ਸੋ ਇਸ ਕਰਕੇ ਇਕੱਲੇ ਇਕੱਲੇ ਦਾ ਤੇ ਨਾਂ ਲੈਣ ਦੇ ਵਿੱਚ ਕਾਫੀ ਟਾਈਮ ਲੱਗ ਜਾਣਾ ਪਰ ਧੰਨਵਾਦ ਤੁਹਾਡਾ ਨਾਲ ਦੀ ਨਾਲ ਨਾਲ ਦੀ ਨਾਲ ਤੁਸੀਂ ਜਿਹੜੇ ਇਹ ਭੇਜਿਆ ਸੋ ਮੁੱਖ ਦੀ ਗੱਲ ਇਹ ਵੀ ਆਪਾਂ ਇਹਨੂੰ ਥੋੜ੍ਹਾ ਜਿਹਾ ਵਰਤੋਂ ਦੇ ਵਿੱਚ ਲਿਆਉਣਾ ਆਪਾਂ ਸਿੱਖੀ ਹਨ ਅਤੇ ਅੰਮ੍ਰਿਤ ਭੈਣ ਜੀ ਆਈਡੀਆ ਲਾ ਰਹੇ ਨੇ ਵੀ ਸ਼ਾਇਦ ਮੈਂ ਨਾ ਬਿਨੀਜ਼ ਪਾਈ ਹੈ ਬਿਨੀਜ਼ ਉਹਨਾਂ ਨੂੰ ਲੱਗ ਰਿਹਾ ਸ਼ਾਇਦ ਮੈਂ ਬਿਨੀਜ਼ ਪਾਈ ਦੱਸੋ ਹੁਣ ਤੁਸੀਂ ਇਹ ਕਹੋ ਵੀ ਮੈਂ ਇੱਥੇ ਇੱਥੇ ਮੁਰਮੁਰਾ ਵੇਚਣ ਡਿਆ
1: ਦੇਖੀ ਲੋਕੀ ਇਹਨਾਂ ਨੂੰ ਲੋਕਾਂ ਨੇ ਪਾਸ ਲਈ ਤੁਹਾਨੂੰ ਕੀ ਬਣਾ ਦੇਣਾ ਦੇਖਿਓ ਉਹਨਾਂ ਨੇ ਪਰਵਾਹ ਕਰਨੀ
18: ਅਤੇ ਰਣਵੀਰ ਜੀ ਆਏ ਨੇ ਸਾਡੇ ਨਾਲ ਕਾਫੀ ਦਿਨਾਂ ਬਾਅਦ ਅਤੇ ਇਹਨਾਂ ਦੇ ਕੋਲੋਂ ਪਹਿਲਾਂ ਆਪਾਂ ਸੁਣਦੇ ਹਾਂ ਲਾਲ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਆਉਂਦੇ ਹੋ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ
20: ਸਤਿ ਸ਼੍ਰੀ ਅਕਾਲ ਜੀ
18: ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਠਾਕ ਭਾਅ ਜੀ ਵਧੀਆ ਤੁਸੀਂ ਦੱਸੋ ਠੀਕ ਹੋ
20: ਵਧੀਆ ਵਧੀਆ ਕਿਰਪਾ ਬਖਸ਼ਿਸ਼
18: ਜੀ ਕਿਰਪਾ ਚਾਹੀਦੀ
20: ਲਾਲ ਜੀ ਦਾ ਪਿੱਛਾ ਪਿੰਡ ਕਿਹੜਾ ਆ ਆਪਣਾ ਇੰਡੀਆ 'ਚ
18: ਹਾਂਜੀ ਨਹੀਂ ਸ਼ਹਿਰ ਤੋਂ ਹੀ ਨੇ ਜੇ ਪਠਾਨਕੋਟ ਤੋਂ
1: ਪਠਾਨਕੋਟ ਤੋਂ ਹੀ
20: ਅੱਛਾ ਪਠਾਨਕੋਟ ਤੋਂ ਠੀਕ
1: ਹੈ ਬਸ ਵਧੀਆ ਤੁਸੀਂ ਦੱਸੋ ਕਿੱਦਾਂ
20: ਦਰਦ ਛਾਤੀ ਵਿਚ ਹੋਈ ਸੀ ਲੱਗਦਾ ਸੀ ਜਾਨ ਮੇਰੀ ਨੱਕੇ ਚ ਪਰੋਈ ਸੀ ਔਖੇ ਸੌਖੇ ਹੋ ਕੇ ਹੈਲੋ
18: ਜੀ ਜੀ ਸੁਣਾਈ ਜਾਓ ਜੀ ਸੁਣਾਈ ਜਾਓ ਸੁਣ ਰਹੇ
20: ਔਖੇ ਸੌਖੇ ਹੋ ਕੇ ਗੁਰਾਂ ਨੂੰ ਤੇ ਆਇਆ ਸੀ ਉਸ ਵੇਲੇ ਫੇਰ ਮੈਨੂੰ ਚੈਨ ਜਿਹਾ ਆਇਆ ਸੀ ਆਵਾਜ਼ ਮਾਰੀ ਪੁੱਤ ਨੂੰ ਹੀਲਾ ਕੋਈ ਕਰ ਲੈ ਜਾਣ ਲੱਗਾ ਬਾਪੂ ਵਸੀਲਾ ਕੋਈ ਕਰ ਲੈ ਛੇਤੀ ਛੇਤੀ ਕਰ ਉਹਨੇ ਐਂਬੂਲੈਂਸ ਨੂੰ ਬੁਲਾਇਆ ਸੀ ਕਰ ਅਰਦਾਸ ਮੈਨੂੰ ਹਸਪਤਾਲ ਪਹੁੰਚਾਇਆ ਸੀ ਜਾਂਦਿਆਂ ਹੀ ਉੱਥੇ ਡਾਕਟਰ ਤਿਆਰ ਸੀ ਐਂਬੂਲੈਂਸ ਵਿੱਚੋਂ ਕੱਢਿਆ ਮੈਨੂੰ ਬਾਹਰ ਸੀ ਪਾ ਕੇ ਸਟੇਚਰ ਤੇ ਅੰਦਰ ਮੈਨੂੰ ਲੈ ਗਏ ਜਾਂਦੇ ਜਾਂਦੇ ਅੰਗਰੇਜ਼ੀ ਵਿੱਚ ਕਈ ਕੁਝ ਕਹਿ ਗਏ ਹੋਣ ਲੱਗੇ ਟੈਸਟ ਆਵੇ ਸਭ ਕੁਝ ਠੀਕ ਹੈ ਕਹਿਣ ਲੱਗੇ ਮੈਨੂੰ ਤੇਰਾ ਦਿਲ ਠੀਕ ਹੈ ਬਸ ਇੱਕ ਆਖ ਦੀ ਨਤੀਜੇ ਦੀ ਉਡੀਕ ਹੈ ਆ ਗਿਆ ਨਤੀਜਾ ਮੈਨੂੰ ਡਾਕਟਰ ਨੇ ਦੱਸਿਆ ਕੁਝ ਕੈਸਟ੍ਰੋਲ ਤੇਰੀ ਨਸਾਂ ਵਿੱਚ ਫਸਿਆ ਬਸ ਫੇਰ ਕੀ ਸੀ ਸਭ ਮੇਰੇ ਪਿੱਛੇ ਪੈ ਗਏ ਛੇਤੀ ਛੇਤੀ ਚੱਕ ਵੱਡੇ ਹਸਪਤਾਲ ਲੈ ਗਏ ਜਾ ਉੱਥੇ ਵੇਖਿਆ ਅਜਬ ਨਜ਼ਾਰਾ ਸੀ ਡਾਕਟਰ ਨਰਸਾਂ ਦਾ ਮੇਲਾ ਲੱਗਾ ਭਾਰਾ ਸੀ ਛੇਤੀ ਛੇਤੀ ਕਰ ਸਤਵੀਂ ਮੰਜ਼ਿਲ ਤੇ ਲੈ ਗਏ ਜਾਂਦਿਆਂ ਹੀ ਸਾਰੇ ਮੇਰੇ ਪਿੱਛੇ ਪੈ ਗਏ ਲਾ ਸਭ ਚੀਜ਼ਾਂ ਇੱਕ ਪਾਸੇ ਸੁੱਟੀਆਂ ਇੱਥੇ ਉੱਥੇ ਉਹਦੇ ਪਰੇ ਲਾਈ ਜਾਣ ਟੂਟੀਆਂ ਲੱਗਦਾ ਸੀ ਜਿਵੇਂ ਉਹਨਾਂ ਨੂੰ ਉਹਨਾਂ ਦੇ ਕੁਝ ਭਾਰ ਸੀ ਕੀ ਬੋਲਦੇ ਸੀ ਮੇਰੀ ਸਮਝ ਤੋਂ ਬਾਹਰ ਸੀ ਵਿੱਚ ਇਹਨੇ ਵਿੱਚ ਸਾਰੇ ਮੇਰੇ ਜੀ ਇਕੱਠੇ ਹੋ ਗਏ ਹਾਲ ਮੇਰੇ ਲਈ ਨਾਲ ਡਾਕਟਰ ਖਲੋ ਗਏ ਸਵੇਰੇ ਸਵੇਰੇ ਓਪਰੇਸ਼ਨ ਥੀਏਟਰ ਵਿੱਚ ਮੈਨੂੰ ਲੈ ਗਏ ਜਾਂਦੇ ਜਾਂਦੇ ਫਿਰ ਮੈਨੂੰ ਕਈ ਕੁਝ ਕਹਿ ਗਏ ਇੱਕ ਨਾਲੀ ਛਾਤੀ ਇੱਕ ਨਾਲੀ ਲੱਤ ਇੱਕ ਬਾਂਹ ਵਿੱਚੋਂ ਲੈਣੀ ਹੈ ਇੱਕ ਨਾਲੀ ਲੱਤ ਇੱਕ ਬਾਂਹ ਵਿੱਚੋਂ ਲੈਣੀ ਹੈ ਜਿਹੜੀ ਅੱਗੇ ਜਾ ਕੇ ਤੇਰੇ ਦਿਲ ਵਿੱਚ ਪੈਣੀ ਹੈ ਕਹਿੰਦੇ ਸਾਰਾ ਕੁਝ ਕਰਦਿਆਂ ਬੜਾ ਵੱਡਾ ਰਿਸਕ ਹੈ ਸਾਰਾ ਕੁਝ ਕਰਦਿਆਂ ਬੜਾ ਵੱਡਾ ਰਿਸਕ ਹੈ ਕਈ ਵਾਰੀ ਹੱਥਾਂ ਵਿੱਚੋਂ ਬੰਦਾ ਜਾਂਦਾ ਖਿਸਕ ਹੈ ਜੋ ਜੋ ਮੈਨੂੰ ਦੱਸਿਆ ਮੈਂ ਗਿਆ ਹਿੱਲ ਸੀ ਕਰਾਉਣਾ ਸੀ ਇਲਾਜ ਇੱਥੇ ਬੈਠੀ ਜਾਂਦਾ ਦਿਲ ਸੀ ਕਰਨ ਲਈ ਅਰਜ ਫੋਨ ਦਾਤਾ ਜੀ ਨੂੰ ਲਾ ਲਿਆ ਕੀ ਹੋਣ ਵਾਲਾ ਸਾਰਾ ਕੁਝ ਸਮਝਾ ਲਿਆ ਹੁਕਮ ਆਇਆ ਅਰਦਾਸ ਫੇਰ ਕਰਨ ਲਈ ਧਿਆਨ ਬਸ ਗੁਰੂ ਜਗਜੀਤ ਪਾਲ ਧਰਨ ਲਈ ਅੱਠ ਦਸ ਘੰਟਿਆਂ ਚ ਹੋਸ਼ ਮੈਨੂੰ ਆਈ ਸੀ ਡਾਕਟਰ ਨੇ ਆਣ ਦਿੱਤੀ ਵਧਾਈ ਸੀ ਆਖਦਾ ਹੈ ਮੈਨੂੰ ਸਭ ਕੁਝ ਠੀਕ ਹੈ ਮੈਂ ਕਿਆ ਰੱਖਣ ਵਾਲਾ ਗੁਰੂ ਜਗਜੀਤ ਹੈ ਮੈਂ ਕਿਆ ਰੱਖਣ ਵਾਲਾ
18: ਬਹੁਤ ਸੋਹਣਾ ਬਹੁਤ ਸੋਹਣਾ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ
20: ਵਾਹਿਗੁਰੂ
18: ਦਾ ਆਸਰਾ ਇਹ ਕਰੀ ਤੇ ਸਾਰਾ ਕੁਛ ਬੰਦੇ ਨੂੰ ਜ਼ਰੂਰ ਯਾਦ ਆ ਜਾਂਦਾ ਜਿੱਦਾਂ ਤੁਸੀਂ ਲਿਖਿਆ
1: ਇਹ ਵੀ ਹਿੰਮਤ ਹੈ ਜਿਵੇਂ ਆਪਣਾ ਨਾ ਜਿਵੇਂ ਤੁਸੀਂ ਆਪਣਾ ਵੀ ਆਪ ਖੁਦ ਉੱਠ ਕੇ
19: ਬਿਆਨ ਕਰ ਰਿਹਾ ਸਭ ਕੁਛ ਨਾ ਤੋ
20: ਬਖਸ਼ਿਸ਼ ਹੈ ਜੀ ਨਾ ਹੁਣ ਤਾਂ 3 ਮਹੀਨੇ ਹੋ ਗਏ ਜੀ ਹੁਣ ਤਾਂ ਥੋੜਾ ਬਹੁਤ ਆਪਣਾ ਰਿਲੀਫ ਆ ਬਹੁਤ ਜ਼ਿਆਦਾ ਤੇ ਬਖਸ਼ਿਸ਼ ਹੈ ਜੀ
19: ਨਹੀਂ ਬਹੁਤ ਵਧੀਆ ਰੱਬ ਚੜ੍ਹਦੀ ਕਲਾ ਕਰ ਰੱਖੇ ਤੈਨੂੰ ਹਮੇਸ਼ਾ
18: ਬਹੁਤ ਕਾਮਨ ਹੈ ਜੀ ਅੱਜ ਕੱਲ ਤੇ ਨਾ ਬਹੁਤ ਕਾਮਨ ਹੋ ਗਿਆ ਹੈ ਚਲੋ ਮੈਂ ਆਪਣੀ ਸਿਹਤ ਦਾ ਧਿਆਨ ਰੱਖੋ ਥੋੜੀ ਐਕਸਰਸਾਈਜ਼ ਖਾਣ ਪੀਣ ਦਾ ਸਾਰੇ ਧਿਆਨ ਰੱਖੋ ਇੰਨਾ ਕੁ ਕਾਮਨ ਆ ਵੀ ਹੁਣ ਤੇ ਨਾ ਪਹਿਲੀਆਂ ਦੇ ਵਿੱਚ ਆਪਾਂ ਕੋਈ ਸੁਣਦੇ ਹਾਂ ਨਾ ਤੇ ਇੱਕ ਕਰੀ ਐ ਬੰਦਾ ਹੋ ਜਾਂਦਾ ਸੀ ਤੇ ਹੁਣ ਇੰਨਾ ਕੁ ਕਾਮਨ ਹੋ ਗਿਆ ਵੀ ਹੁਣ ਸੁਣਨ ਚ ਕੋਈ ਇੰਨੀ ਕੁ ਆਮ ਆਪਾਂ ਸੁਣ ਲਿਆ ਵੀ ਹੁਣ ਕੋਈ ਏਡੀ ਹੈਰਾਨੀ ਨੀ ਹੁੰਦੀ ਵੀ
20: ਹੁਣ ਤੇ ਆਮ ਹੈ ਜੀ
18: ਤੇ ਚਲੋ ਕਹਿ ਰਹੇ ਆ ਵੀ ਡਾਕਟਰਾਂ ਨੇ ਵੀ ਸਾਇੰਸ ਨੇ ਵੀ ਇੰਨੀ ਕੁ ਤਰੱਕੀ ਕਰ ਲਈ ਆ ਵੀ ਹੁਣ ਬੜੇ ਵਧੀਆ ਤਰੀਕੇ ਦੇ ਨਾਲ ਇਹਨੂੰ ਮੈਨੇਜ ਵੀ ਕਰ ਲਿਆ ਜਾਂਦਾ ਕੋਈ ਡਾਕਟਰਾਂ ਦੇ ਡਾਕਟਰ ਵੀ ਇਹਨੂੰ ਕੋਈ ਬਹੁਤ ਹੋਊਆ ਬਣਾ ਕੇ ਨੀ ਹੁਣ ਦੱਸਦੇ
19: ਹਾਂਜੀ ਨਹੀਂ ਨਹੀਂ ਉਹ ਪਹਿਲੇ ਤੈਨੂੰ ਆਪਣਾ ਉਹ ਕਰ ਦਿੰਦੇ ਤੈਨੂੰ ਖਬਰਦਾਰ ਕਰ ਦਿੰਦੇ
18: ਜੀ
20: ਪਰ ਵੇਖੋ ਭਾਜੀ ਮਤਲਬ ਆਪਣਾ ਇੰਡੀਆ ਚ ਡਾਕਟਰ ਕਹਿੰਦਾ ਮੈਂ ਮਰੀਜ਼ ਨੂੰ ਨਹੀਂ ਦੱਸਾਂ ਬੰਦਿਆਂ ਨੂੰ ਦੱਸੂਗਾ ਉਹਦੇ ਨਾਲ ਨੇ ਉਹਨਾਂ ਨੂੰ ਇੱਥੇ ਨਾ ਜੀ ਇੱਥੇ ਕਹਿੰਦੇ ਉਹਨੂੰ ਬੁਲਾਓ ਮਰੀਜ਼ ਨੂੰ
19: ਹਾਂਜੀ
20: ਵੀ ਤੇਰਾ ਕੀ ਕੁਝ ਹੋਣਾ
18: ਜੀ ਚਲੋ ਥੈਂਕ ਯੂ ਜੀ ਵਾਹਿਗੁਰੂ ਤੰਦਰੁਸਤੀ ਦੇਵੇ ਤੁਹਾਨੂੰ ਖਿਆਲ ਰੱਖਿਓ ਇਸ ਤੋਂ ਬਾਅਦ ਵੀ ਚਲੋ ਜਿਹਨਾਂ ਜਿਹਨਾਂ ਨੂੰ ਕਿਸੇ ਨੂੰ ਪ੍ਰੋਬਲਮ ਹੈ ਇਸ ਤੋਂ ਬਾਅਦ ਵੀ ਥੋੜ੍ਹਾ ਜਿਹਾ ਇਹ ਹੁੰਦਾ ਕਿ ਆਪਾਂ ਖਾਣ ਪੀਣ ਦਾ ਆਪਣੀ ਐਕਸਰਸਾਈਜ਼ ਦਾ ਸਾਰਾ ਧਿਆਨ ਰੱਖਣਾ ਹੁੰਦਾ ਨਹੀਂ ਤੇ ਇੱਕ ਵਾਰੀ ਠੀਕ ਹੋ ਕੇ ਕਈ ਮੈਂ ਵੇਖਿਆ ਵੀ ਬਿਲਕੁਲ ਹੀ ਹਲਕਾ ਲੈਣਾ ਸ਼ੁਰੂ ਕਰ ਦਿੰਦੇ ਆ ਅਤੇ ਉਹ ਸਮੱਸਿਆ ਹੋਰ ਜ਼ਿਆਦਾ ਫਿਰ ਵੱਧ ਜਾਂਦੀ ਹੈ ਅਤੇ ਧੰਨਵਾਦ ਤੁਹਾਡਾ ਤੁਸੀਂ ਸਾਂਝ ਪਾਈ ਹੈ ਕਈ ਵਾਰੀ ਕਿਸੇ ਦਾ ਸੁਣ ਕੇ ਅਤੇ ਹੋਰਾਂ ਨੂੰ ਵੀ ਥੋੜ੍ਹਾ ਜਿਹਾ ਸਿੱਖਣ ਨੂੰ ਮਿਲਦਾ ਵੀ ਕੋਈ ਕੋਲੈਸਟ੍ਰੋਲ ਵੱਧਦਾ ਵਾ ਕਿਸੇ ਦਾ ਕੋਈ ਬੀ ਪੀ ਵੱਧਦਾ ਵਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਇਹਨੂੰ ਆਮ ਨਾ ਲਿਆ ਕਰੋ ਪ੍ਰੋਪਰ ਚੈੱਕ ਕਰਾਉਂਦੇ ਰਿਹਾ ਕਰੋ ਧੰਨਵਾਦ ਅਤੇ ਬਹੁਤ ਸਾਰਾ ਪਿਆਰ ਢੇਰਾਂ ਸਾਰੇ ਮੈਸੇਜ ਤੁਹਾਨੂੰ ਸਰਾਹ ਰਹੇ ਨੇ ਅਤੇ ਤੁਹਾਡੇ ਲਈ ਚੰਗੀ ਸਿਹਤ ਦੀਆਂ ਅਰਦਾਸਾਂ ਕਰ ਰਹੇ ਨੇ ਧੰਨਵਾਦ ਤੁਹਾਡਾ ਜੀ ਮਿਹਰਬਾਨੀ 007 ਤੁਸੀਂ ਆਉਂਦੇ ਰਹੋ ਜੀ 007 ਹਾਂਜੀ ਸਤਿ ਸ਼੍ਰੀ ਅਕਾਲ
19: ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਰਣਜੋਤ ਜੀ ਸਤਿ ਸ਼੍ਰੀ ਅਕਾਲ ਲਾਲ ਜੀ ਕੀ ਹਾਲ ਚਾਲ
19: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਕਿੱਦਾਂ ਜੀ
2: ਹਾਂਜੀ ਵਧੀਆ ਮੇਰਾ ਨਾਮ ਪ੍ਰਤਿਮਾ ਹੈ ਤੇ ਮੈਂ ਪੱਲਾ ਸਿਸਟਰਸ ਤੋਂ ਬੋਲ ਰਹੀ ਹਾਂ
19: ਅੱਛਾ ਨੰਬਰ ਤੁਸੀਂ ਜੇਮਸ ਬੋਂਡ ਦਾ ਲਈ ਫਿਰਦੇ

0: ਇਹ ਮੈਨੂੰ ਲੱਗਦਾ ਹੈ ਨਾ ਜਿੱਦਾਂ ਉਹ ਹੈ ਇਹਨਾਂ ਦੀ ਪਾਲਿਸੀ, 6 ਮਹੀਨੇ ਖਾਂਦੇ ਤੇ 6 ਮਹੀਨੇ ਬਹਿ ਕੇ
1: ਬਹਿ ਕੇ, ਹਾਂ
2: ਰੋਟੀ
0: ਖਾਂਦਾ ਮਹਾਂ, ਤੁਸੀਂ ਫਿਰ ਵੀ ਵਿੱਚੋਂ ਟਾਈਮ ਕੱਢ ਲੈਂਦੇ ਹੋ। ਬੀਬੀਆਂ ਦੀ ਰੋਟੀ ਓਦਾਂ ਦੀ ਹੁੰਦੀ ਹੈ ਨਾ, ਹਾਂਜੀ
2: ਇਹ ਰੋਟੀ ਵਾਲੀ ਬ੍ਰੇਕ ਨੀ ਨਾ ਹੈਗੀ,
0: ਪੰਦਰਾਂ ਮਿੰਟਾਂ ਚ ਬੰਦਾ ਬਣਾ ਕੇ ਪੀ ਲੈਂਦਾ ਚਾਹ।
1: ਤੁਸੀਂ ਮਰਿੰਗਾ ਪਾ ਕੇ ਨੀ ਬਣਾਉਂਦੇ?
0: ਨਹੀਂ, ਚਲੋ ਹੱਸਦੇ ਤੁਹਾਡੇ ਨਾਲ ਤੇ ਤੁਸੀਂ ਖੂਬ ਰੌਣਕਾਂ ਲਾਉਂਦੇ ਤੁਸੀਂ ਬੋਲੀਆਂ ਨਾਲ, ਤੇ ਅੱਜ ਕੀ ਲਿਆਓਗੇ?
2: ਥੈਂਕ ਯੂ ਜੀ, ਅੱਜ ਮੈਂ ਸੁਰਿੰਦਰ ਕੌਰ ਜੀ ਦਾ ਗਾਣਾ ਗਾਣ ਲੱਗੀ ਆ
0: ਜੀ।

0: ਬਸ ਜੀ ਇੰਨਾ ਹੀ ਸੀਗਾ।
1: ਬਹੁਤ ਸੋਹਣਾ ਹੈ ਜੀ, ਬਹੁਤ ਸੋਹਣਾ। ਮੈਨੂੰ ਲੱਗਦਾ ਹਲੇ ਹੈਗਾ ਸੀ, ਹੋਰ ਸਾਹ ਚੜ੍ਹ ਗਿਆ ਜਾਪਦਾ ਹੈ ਨਾ, ਪਰ ਬਹੁਤ ਸੋਹਣਾ ਬੋਲ ਰਿਹਾ ਜੀ।
2: ਬਹੁਤ ਵਧੀਆ ਆਵਾਜ਼, ਬਹੁਤ ਵਧੀਆ।
0: ਥੈਂਕ ਯੂ ਜੀ।
1: ਨਹੀਂ ਨਹੀਂ, ਬਹੁਤ ਵਧੀਆ।
2: ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ।
1: ਸੋਹਣਾ ਸੋਹਣਾ ਇਸੇ ਤਰ੍ਹਾਂ ਸੁਣਾਉਂਦੇ ਰਹੋ, ਰੌਣਕਾਂ ਲਾਉਂਦੇ ਰਹੋ। ਥੈਂਕ ਯੂ ਭਲਾ ਸਿਸਟਰਸ।
0: ਥੈਂਕ ਯੂ ਜੀ ਰਣਜੋਤ ਜੀ, ਤੁਸੀਂ ਸਟੋਰੀਜ਼ ਬਹੁਤ ਸੋਹਣੀਆਂ ਸੁਣਾਉਂਦੇ ਹੋ। ਅਸੀਂ ਸੰਡੇ ਨੂੰ ਸੈਟਰਡੇ ਨੂੰ ਕਿਤੇ ਵੀ ਜਾ ਰਹੇ ਹੁੰਦੇ ਆ, ਤੁਹਾਡੀ ਕਹਾਣੀਆਂ ਸੁਣਦੇ ਆ, ਤੇ ਬਹੁਤ ਅੱਛੀ ਐਕਸਪ੍ਰੈਸ਼ਨਸ, ਬਹੁਤ ਹੀ ਅੱਛੀ ਐਕਸਪ੍ਰੈਸਿਵ ਵੌਇਸ ਹੈਗੀ ਤੁਹਾਡੀ ਨਾ
1: ਜੀ। ਥੈਂਕ ਯੂ ਜੀ,
2: ਥੈਂਕ ਯੂ, ਥੈਂਕ ਯੂ,
1: ਥੈਂਕ ਯੂ ਤੁਹਾਡਾ ਐਪਰੀਸੀਏਸ਼ਨ ਦੇ ਲਈ, ਤੇ ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ। ਤੇ ਨੈਕਸਟ ਸਾਡੇ ਨਾਲ ਨੀਤੂ ਜੀ ਨੇ। ਸਤਿ ਸ਼੍ਰੀ ਅਕਾਲ ਨੀਤੂ ਜੀ, ਤੁਸੀਂ ਆਉਣੇ ਰਹੋ।
3: ਹੈਲੋ,
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਗਾਇਜ ਵੀਰੇ।
1: ਸਿਡਨੀ, ਸਿਡਨੀ ਦੇ ਭਲਾ ਸਿਸਟਰਸ।
3: ਸਿਡਨੀ ਹੁਣੇ ਨਾ ਗਾਣਾ ਗਾ ਕੇ ਗਏ ਨਾ, ਬੜਾ ਸੋਹਣਾ ਸੀ। ਮੇਰੀ ਨਾ ਮਾਇੰਡ ਚ ਇੱਦਾਂ ਹੀ ਗੱਲ ਆਈ ਜਾਵੇ ਨਾ, ਗੱਲਾਂ ਆਉਂਦੀਆਂ ਬਹੁਤ ਆ, ਮੈਂ ਕੀ ਕਰਾਂ ਫਿਰ, ਕੋਈ ਨਾ ਕੋਈ ਗੱਲ ਆ ਜਾਂਦੀ ਹੈ ਨਾ। ਮੈਂ ਇੱਦਾਂ ਕੀ ਜਾ ਰਹੀ ਸੀ, ਜਿੱਦਾਂ ਮੈਂ
1: ਕੋਈ ਨੀ ਹੌਸਲਾ ਰੱਖਿਆ ਕਰੂੰ, ਕਰਨਾ ਕਰ ਕੀ ਲੈਣਾ ਬੰਦੇ ਨੇ। ਹੌਲੀ ਹੌਲੀ ਨਾ ਤੁਸੀਂ ਉੱਥੇ ਕਿ ਲੈ ਆਉਣੀ ਗੱਲ, ਵੀ ਹੁਣ ਮੇਰਾ ਜੀ ਤੇ ਕਰਦਾ, ਪਰ ਤੁਹਾਨੂੰ ਪਤਾ ਹੀ ਆ ਮੈਂ ਗੋਡਾ ਪਵਾਇਆ।
2: ਗੋਡਾ ਪਾਇਆ ਨਾ,
1: ਨਹੀਂ ਮਤਲਬ ਉੱਥੋਂ ਕਿ ਤੱਕ ਲੈ ਜਾਣੀ ਇਹਨਾਂ ਨੇ। ਗੱਲਾਂ ਕਰਦੇ ਕਰਦੇ ਆ ਚਾਰ ਕੁ ਸਾਲ ਤੇ ਆਪਾਂ ਵੇਖ ਲਏ ਇਹਨਾਂ ਨੇ ਕੱਢਤੇ ਏਦਾਂ ਹੀ।
3: ਸਹੀ
1: ਗੱਲ ਹੈ ਨਾ, ਬੰਦਾ ਐਵੇਂ ਬਹੁਤਾ ਸੋਚਦਾ ਰਹੇ
2: ਭਾਈ, ਤੇਰੀ ਜ਼ਿੰਦਗੀ ਵਧੀਆ ਨਿਕਲਣੀ, ਮੇਰਾ ਪਤਾ ਨਹੀਂ।
1: ਇਹ ਨਹੀਂ ਕਿਹਾ ਵੀ ਮੇਰੀ ਵੀ ਕਦੇ ਵਧੀਆ ਨਿਕਲਦੇ।
3: ਨਿਆਣੇ ਤੇ ਇੰਨਾ ਕੁ ਜ਼ਿਆਦਾ, ਕਿਉਂਕਿ ਇਹਨਾਂ ਦੇ ਮਤਲਬ ਚੇਂਜ ਹੁੰਦੇ ਆ ਹਾਰਮੋਨਸ, ਜਿੱਦਾਂ ਹੁਣ ਜਪਣ ਗਰੋਇੰਗ ਸਟੇਜ ਦੇ ਵਿੱਚ ਹੈ।

0: ਤੇ ਮੈਂ ਇਹਨਾਂ ਨੂੰ ਹਮੇਸ਼ਾ ਹੀ ਕਹਿੰਦੀ ਮੈਂ ਕਿ ਤੁਸੀਂ ਚੱਲ ਜਾਂਦੇ ਹੋ ਨਾ ਉਹ ਪੈਸੇ ਕਮਾ ਕੇ ਤੁਹਾਡੇ ਦਿਖਦੇ ਆ ਨਾ ਵੀ ਹਾਂ ਮੈਂ ਕਿਹਾ ਬੱਚਿਆਂ ਦੇ ਨਾਲ ਰਹਿਣਾ ਉਹ ਜਿੱਦਾਂ ਤੰਗ ਕਰਦੀਆਂ ਇੰਨਾ ਸਬਰ ਕਰਨਾ ਕਿਉਂਕਿ ਆਪਾਂ ਹੁਣ ਇੰਡੀਆ ਥੋੜੀ ਹੈ ਹੁਣ ਇੰਡੀਆ ਚ ਵੀ ਨੀ ਬੱਚਿਆਂ ਨੂੰ ਕੁੱਟਦੇ ਨਾ ਪਾਵਰ ਮਤਲਬ ਇੰਨਾ ਸਬਰ ਕਰਨਾ ਪੈਂਦਾ ਨਾ ਉਧਰੋਂ ਦੀ ਇਹਨਾਂ ਨੇ ਫੋਨ ਕਰਤਾ ਕਿ ਮੈਂ 10 ਮਿੰਟ ਲਈ ਘਰ ਆ ਰਿਹਾ ਬੜਾ ਗੁੱਸਾ ਹੋਇਆ ਸੀ ਨਿਆਣਿਆਂ ਤੇ ਫਿਰ ਹੋਰ ਸਬਰ ਕੀਤਾ ਮੈਂ ਕਿਹਾ ਕਹਿਣਗੇ ਲਾਈਫ ਤੋਂ ਵਜੇ ਤਾਂ ਮੈਂ ਆਉਂਦਾ ਹੀ ਨਾ ਮੈਨੂੰ ਕੀ ਪਤਾ ਇੰਨਾ ਕੁਛ ਹੋ ਰਿਹਾ ਉੱਥੇ ਮੈਂ ਸਬਰ ਹੀ ਕਰ ਲਿਆ ਪਰ ਸੀਰੀਅਸਲੀ ਬਹੁਤ ਔਖਾ ਮੈਂ ਮਤਲਬ ਕੰਮ ਜਿਹੜਾ ਕਰਨਾ ਹੁੰਦਾ ਮੈਂ ਕਿਹਾ ਸਿਰਫ ਇੱਕ ਦਿਖਦਾ ਹੁੰਦਾ ਤੇ ਫਿਰ ਕਈ ਵਾਰ ਕੁਛ ਨਾ ਕੁਛ ਜਾਂਦੇ ਕਹਿੰਦੇ ਨੇ ਤੁਸੀਂ ਕਦੋਂ ਕਰੋਗੇ ਹਨਾ ਸਮਝ ਗਏ ਨਾ ਮੈਂ ਕੀ ਕਹਿ ਰਿਹਾ ਹਾਸਾ ਮਜ਼ਾਕ ਹੀ ਚੱਲਦਾ ਰਹਿੰਦਾ ਮੇਰੇ ਜੇ ਤੁਸੀਂ ਕਾਊਂਟ ਕਰੋ ਨਾ ਮੇਰੇ ਪੈਸੇ ਮੈਂ ਕਿਹਾ ਤੁਸੀਂ ਦੇ ਮੈਂ ਕਿਹਾ ਘੱਟ ਤੋਂ ਘੱਟ $10 ਵੀ ਲਾਓਗੇ ਨਾ 8 ਵੀ ਲਗਾਓਗੇ ਤੁਸੀਂ ਦੇਖੋ ਕਿੰਨੇ ਘੰਟੇ ਮੈਂ ਕੰਮ ਕਰਨੀ ਆ
1: ਸਹੀ ਗੱਲ ਨਹੀਂ ਤੇ ਚਲੋ ਹੱਸਦੇ ਰਹੀਦਾ ਪਰ
0: ਉਹਨਾਂ ਨੂੰ ਪਤਾ ਹੈ
1: ਫਰਕ ਤੇ ਪੈਂਦਾ
0: ਉਹਨਾਂ ਨੂੰ ਪਤਾ ਹੈ ਨਹੀਂ ਉਹਦੇ ਵਿੱਚ ਰਿਲੇਟਡ ਮੈਂ ਇੱਕ ਗੱਲ ਦੱਸ ਰਹੀ ਹਾਂ ਆਪਾਂ ਕਹਿੰਦੇ ਨਾ ਕਿ ਚੰਗਾ ਕੀ ਹੋਇਆ ਪਹਿਲਾਂ ਮੈਂ ਤੁਹਾਨੂੰ ਚੰਗੀ ਵਾਲੇ ਤੇ ਗੱਲ ਦੱਸਦੀ ਹਾਂ ਹੋਇਆ ਬੜਾ ਕੁਛ ਚੰਗਾ ਬਟ ਐਕਚੁਅਲ ਦੇ ਵਿੱਚ ਇਸ ਵੀਕ ਦੇ ਵਿੱਚ ਜੋ ਇੱਕ ਦਿਲ ਨੂੰ ਸੱਚੀ ਲੱਗ ਜਾਂਦਾ ਨਾ ਕਿ ਆਪਾਂ ਕਹਿੰਦੇ ਹਾਂ ਕਿ ਹਾਂ ਇਹੀ ਚੰਗਾ ਇਸ ਤੋਂ ਬੈਸਟ ਚੰਗਾ ਸਾਡੇ ਲਈ ਨਹੀਂ ਆ ਤੇ 2-3 ਦਿਨਾਂ ਦੇ ਨਾ ਕਾਫੀ ਜ਼ਿਆਦਾ ਮਤਲਬ ਕੰਮ ਤਾਂ ਚਲੋ ਕਰਦੀ ਰਹਿੰਦੇ ਹਾਂ ਬਿਜ਼ੀ ਆ ਪਤਾ ਹੁੰਦਾ ਕਈ ਵਾਰੀ ਕੀ ਹੁੰਦਾ ਕੋਈ ਨਾ ਐਕਸਪਲੇਨ ਨਹੀਂ ਕਰ ਪਾਉਂਦਾ ਐਕਸਪ੍ਰੈਸ ਨਹੀਂ ਕਰ ਪਾਉਂਦਾ ਆਪਾਂ ਕਹਿੰਦੇ ਰਹਿੰਦੇ ਕਿ ਮੇਰੇ ਜਿਹੜਾ ਕੰਮ ਹੈ ਨਾ ਉਹਨੂੰ ਕਿਹਾ ਨਹੀਂ ਜਾਂਦਾ ਹੈਗਾ ਮੈਂ ਆ ਕੰਮ ਕਰਦੀ ਹਾਂ ਨਾ ਤੇ ਪਰਸੋਂ ਬੜੀ ਵਧੀਆ ਧੁੱਪ ਨਿਕਲੀ ਹੋਈ ਸੀ ਨਾ ਤੇ ਮੈਂ ਇੰਨੀ ਕੁ ਜ਼ਿਆਦਾ ਬਿਜ਼ੀ ਸੀਗੀ ਨਾ ਕੰਮ ਕਰ ਰਹੀ ਸੀ ਨਹੀਂ ਨਾ ਮੈਨੂੰ ਫੋਨ ਆਇਆ ਮੇਰੇ ਬੰਦੇ ਦਾ ਤੇ ਕਹਿੰਦੇ ਤੁਸੀਂ ਨਾ ਕੀ ਕਰ ਰਹੇ ਹੋ ਕਹਿੰਦੇ ਤੁਸੀਂ ਨਾ ਬਾਹਰ ਨਾ ਧੁੱਪੇ ਐਂ ਕਹਿਣ ਲੱਗੇ ਮੈਂ ਕਿ ਸ਼ਾਇਦ ਪਤਾ ਨੀ ਕਹਿਣਗੇ ਧੁੱਪ ਹੈ ਕੱਪੜੇ ਸੁਕਾ ਦੋ ਹੈ ਕਹਿੰਦੇ ਤੁਸੀਂ ਨਾ ਬਾਹਰ 10 ਮਿੰਟ ਨਾ ਧੁੱਪੇ ਜ਼ਰੂਰ ਬਹਿ ਜਿਓ ਕੰਮ ਭਾਵੇਂ ਘੱਟ ਕਰਿਓ ਵੀਰ ਜੀ ਉਹ ਮਤਲਬ ਉਹ ਜਿਹੜੀ ਖੁਸ਼ੀ ਸੀ ਨਾ ਤਾਂ ਮਤਲਬ ਏਦਾਂ ਲੱਗਿਆ ਕਿ ਹਈ ਵੀ ਦੇਖੋ ਕਿੰਨੀ ਕੇਅਰ ਕਰ ਰਹੇ ਤੇ ਮੇਰੇ ਬੰਦੇ ਨੂੰ ਕਿੰਨੀ ਫਿਕਰ ਹੈ ਕਿ ਇਹ ਕੰਮ ਹੀ ਕਰਦੀ ਰਹੂਗੀ ਇਹਨੂੰ ਇੰਨਾ ਕੁ ਖਿਆਲ ਹੈ ਧੁੱਪੇ ਵੀ ਬਹਿਣਾ ਇਸ ਰੀਲੀ ਮਤਲਬ ਮੈਨੂੰ ਏਦਾਂ ਲੱਗਾ ਕਿ ਜੇ ਮੈਨੂੰ ਕੋਈ ਮਤਲਬ ਮੈਨੂੰ ਕਹਿ ਦਿੰਦੇ ਨਾ ਕਿ ਤਾਂ ਗੋਲਡ ਲੈਣਾ ਹੈ ਕੋਈ ਮਤਲਬ ਉਹ ਸਾਰੀਆਂ ਚੀਜ਼ਾਂ ਤੇ ਚੀਜ਼ਾਂ ਫੇਲ
1: ਸੀਗੀਆਂ ਕਿਉਂਕਿ ਤੁਹਾਨੂੰ ਅਸਲ ਮਤਲਬ ਨਹੀਂ ਨਾ ਸਮਝ ਆਇਆ ਉਹ ਬੰਦੇ ਦਾ ਅਸਲ ਮਤਲਬ ਇਹ ਹੁੰਦਾ ਵੀ ਟੀਵੀ ਅੱਗੇ ਨਾ ਬੈਠੇ ਰਹੀ ਧੁੱਪ ਲਵਾ ਲਈ ਸਰੀਰ
2: ਨੂੰ ਗਰਮੀ ਨੂੰ ਗਰਮੀ ਮਾਰਦੀ
1: ਗਰੀਬ ਨੂੰ ਇਹ ਲੱਗਾ ਹੋਵੇ ਜਦੋਂ ਮੈਂ ਘਰ ਆਉਣਾ ਰਿਮੋਟ ਗਰਮ ਹੋਇਆ ਹੁੰਦਾ
0: ਫਿਲਮਾਂ ਤਾਂ ਦੇਖਣ ਦਾ ਟਾਈਮ ਹੀ ਨੀ ਮਿਲਦਾ ਸਾਡੀ ਇੱਕ ਫਿਲਮ ਤਾਂ ਘੱਟੋ ਘੱਟ 1 ਮਹੀਨਾ ਚੱਲਦੀ ਹੁੰਦੀ ਹੈਗੀ ਆ ਉਹ ਜਦੋਂ ਕਦੀ ਖਾਣਾ 10 ਮਿੰਟ ਲਈ ਦੇਖ ਲਿਆ ਬਸ ਟੀਵੀ ਬੰਦ ਨਾ ਮੈਂ ਇਹਨਾਂ ਨੂੰ ਸਿਰਫ ਇਹੀ ਕਿਹਾ ਮੈਂ ਕਿ ਸੱਚੀ ਗੱਲ ਹੈ ਮੈਂ ਕਿ ਜੇ ਤੁਸੀਂ ਕਿਤੇ ਨਾ ਕੈਮਰਾ ਲਗਾਇਆ ਹੁੰਦਾ ਨਾ ਮਤਲਬ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਹਾਂ ਵੀ ਮੈਂ ਕਿੱਦਾਂ ਮਸ਼ੀਨਰੀ ਜੇ ਵਾਂਗੂ ਜਿਵੇਂ ਘੁੰਮਦੀ ਰਹਿੰਦੀ ਹੈਗੀ ਆ ਇੰਨਾ ਕੰਮ ਕਰਦੀ ਰਹਿੰਦੀ ਆ ਤੇ ਇਹ ਤਾਂ ਚਲੋ ਹੱਥ ਸਮਝਾ ਕੇ ਕਰਨਾ ਵੀ ਚਾਹੀਦਾ ਇਸ ਤੋਂ ਬਿਨਾਂ ਜ਼ਿੰਦਗੀ ਹੈ ਨਹੀਂ ਪਰ ਲਿਟਰਲੀ ਸੱਚੀ ਜੈਸਮੀਨ ਜੀ ਵਾਲਾ ਮੈਂ ਬੜਾ ਕੰਮ ਕਰਦੀ ਹਾਂ ਬਹੁਤ ਜ਼ਿਆਦਾ ਸਾਰੀ ਕਰਦੇ ਘਰ ਦੇ ਬਹੁਤ ਸਾਰੇ ਕੰਮ ਹੁੰਦੇ ਆ
1: ਸਾਰੀਆਂ ਮਾਵਾਂ ਨੂੰ ਵੇਖੋ ਇਹ ਤਾਂ ਸੌਖਾ ਥੋੜੀ ਹੁੰਦਾ ਕਿਤੇ
2: ਜਿਵੇਂ ਰਿਮੋਟ ਦੀ ਤੁਸੀਂ ਗੱਲ ਕੀਤੀ ਮੈਨੂੰ ਤਾਂ ਆਪਣਾ ਭਾਈ ਆਪਣਾ ਮੈਂ ਨੋਟਿਸ ਕੀਤਾ ਵੈਸੇ ਨਾ ਜਿਵੇਂ ਤੁਸੀਂ ਘਰ ਆਉਂਦੇ ਕੰਮ ਤੋਂ ਆਉਂਦੇ ਨਾ ਤੇ ਜਿਵੇਂ ਤੁਸੀਂ ਆਪਣਾ ਟੀਵੀ ਔਨ ਕਰ ਜਾਂਦੇ ਹੋ ਤੁਹਾਨੂੰ ਰਿਮੋਟ ਨਹੀਂ ਲੱਭਦਾ ਹਨਾ ਤੇ ਘਰ ਆਪਣੇ ਵਾਈਫ ਨੂੰ ਪੁੱਛਿਆ ਰਿਮੋਟ ਕਿਤੇ ਲੈ ਮੈਂ ਕਹਿੰਦਾ ਲਾਈਵ ਸੀ ਟੀਵੀ ਮੈਂ ਟੀਵੀ ਦੇਖਦੀ ਹਾਂ ਤੇ ਰਿਮੋਟ ਤੁਹਾਨੂੰ ਵਾਜ ਨਾ ਸੋਫੇ ਦੀ ਸੀਟ ਹੇਠ ਮਿਲੂਗਾ
1: ਜਿਹੜੀ ਜਿਹੜੀ ਸੀਟ ਤੇ ਉਹ ਪੈਂਦੀ
2: ਆਹੋ ਉਹ ਦੋ ਗੱਦੇ ਵਿੱਚ ਫਸਿਆ ਹੈਗਾ ਰਿਮੋਟ
0: ਮੈਨੂੰ ਲੱਗਦਾ ਕਿ ਉਹਨਾਂ ਨੇ ਵੀ ਉਸ ਵਿੱਚ ਨੀ ਕਿਹਾ ਹੋਊਗਾ ਕਿਉਂਕਿ ਮੈਨੂੰ ਵੀ ਜੇ ਕੋਈ ਕਹਿੰਦਾ ਨਾ ਮੈਂ ਤਾਂ ਆਪ ਕਿਸੇ ਨੂੰ ਕਹਿੰਦੀ ਹਾਂ ਦੇਖਿਓ ਕਰਿਓ ਹਾਸਾ ਮਜ਼ਾਕ ਕਰਿਓ ਮੇਰੀ ਬੇਇੱਜ਼ਤੀ ਕਰਿਓ ਮਤਲਬ ਮਜ਼ਾ ਮਤਲਬ ਅਸੀਂ ਇੰਜੋਏ ਕਰਦੇ ਹਾਂ ਮਤਲਬ ਕਈ ਵਾਰ ਕਿਸੇ ਕਹਿਣ ਦਾ ਮਤਲਬ ਨੀ ਇਹ ਹੁੰਦਾ ਹੁੰਦਾ ਤੇ ਆਪਣੇ ਆਪ ਤੇ ਲਗਾ ਕੇ ਨਾ ਮਤਲਬ ਬਸੰਤ ਜੀ ਦੇ ਮਤਲਬ ਜਿੱਦਾਂ ਮੈਨੂੰ ਲੱਗਦਾ ਕਿ ਉਹ ਨਹੀਂ ਫੀਲ ਕਰਦੇ ਮੈਨੂੰ ਵੀ ਏਦਾਂ ਹੁੰਦਾ ਮੈਂ ਆਪਣੀਆਂ ਗੱਲਾਂ ਤੇ ਆਪ ਹੱਸ ਕੇ ਮੈਂ ਆਹ ਚੀਜ਼ ਕਰਦੀ ਹਾਂ ਮੈਂ ਖੁਦ ਹੀ ਬੜਾ ਇੰਜੋਏ ਕਰਦੀ ਹਾਂ ਤੇ ਜਿੱਦਾਂ ਨਾ ਮੈਂ ਹੁਣ
2: ਭਾਈ ਦਾ ਮੈਸੇਜ ਆ ਗਿਆ ਕਹਿੰਦਾ ਯਕੀਨ ਨਾ ਕਰਿਓ ਉਹ ਭਾਈ ਦਾ ਮੈਸੇਜ ਆ ਗਿਆ
0: ਉਹ ਤਾਂ ਇੰਨਾ ਕੁ ਉਹਨਾਂ ਨੂੰ ਪਤਾ ਜਦੋਂ ਕਿਤੇ ਅਸੀਂ ਕਿਤੇ ਵੀ ਜਾਂਦੇ ਹਾਂ ਨਾ ਮਹਿਫਿਲ ਲੱਗੀ ਹੁੰਦੀ ਆ ਬੈਠਦੇ ਆ ਗੱਲਾਂ ਕਰਦੇ ਆ ਸੱਚੀ ਉਹਨਾਂ ਦੀ ਤਾਂ ਨਾ ਮੂੰਹ ਚੋਂ ਕੁਛ ਨਿਕਲਦਾ ਹੀ ਨਹੀਂ ਉਹ ਕਹਿੰਦੇ ਇੰਨੀਆਂ ਗੱਲਾਂ ਇੰਨਾ ਬੋਲਦੇ ਕਹਿੰਦੇ ਮੈਂ ਤਾਂ ਚੁੱਪ ਹੀ ਕਰ ਦੇਣਾ ਮੇਰੇ ਤਾਂ ਮਤਲਬ ਕਿੱਦਾਂ ਜਿੱਦਾਂ ਲਾਸਟ ਟਾਈਮ ਉਹ ਯਸ਼ੀ ਕਵਿਤਾ ਨੀ ਸੁਣਾ ਸੀ ਚੱਲ ਮੇਰੇ ਸਾਥ ਜੰਗ ਤੇ ਹਨਾ ਕੁਛ ਐਵੇਂ ਦੀ ਕਰਕੇ ਸੀਗਾ ਤੁਹਾਡੇ ਬਾਰੇ ਮੈਂ ਨਾ ਜਦੋਂ ਪਾਇਲਟਸ ਦਾ ਟੈਸਟ ਦਿੰਦੇ ਆ ਨਾ ਉਹ ਤਾਂ ਸਪੀਕਿੰਗ ਦਾ ਟੈਸਟ ਜਦੋਂ ਦਿੰਦੇ ਆ, ਜਦੋਂ ਹੁਣ ਕੋਈ ਬੰਦਾ ਪਹਿਲੀ ਵਾਰੀ ਦਿੰਦਾ, ਔਰ ਵੈਸੇ ਵੀ ਖਾਸ ਕਰਕੇ ਜਦੋਂ ਆਪਣਾ ਗੈਪ ਪਿਆ ਹੋਵੇ ਉਦੋਂ ਤਾਂ ਕਿੰਨਾ ਔਖਾ ਲੱਗਦਾ ਹੈ ਨਾ, ਤੇ ਅੱਜ ਕੱਲ ਦੇ ਜਿਹੜੇ ਬੱਚੇ ਉਹਨਾਂ ਨੂੰ ਤਾਂ ਨਹੀਂ ਲੱਗਦਾ ਬੜਾ ਹਾਈ ਕੀ ਬੋਲਿਆ ਸੀਗਾ ਉਹਨੇ. ਆਪਾਂ ਫਿਰ ਫਟਾਫਟ ਉਹ ਕਰਨਾ ਹੁੰਦਾ ਨਾ, ਕੁਛ ਕੁਸ਼ਚਨ ਹੁੰਦੇ ਆ, ਮੈਂ ਭੁੱਲ ਗਈ ਉਹ, ਕਿਉਂਕਿ ਜੋ ਨਿਕਲ ਜਾਂਦਾ ਫਿਰ ਦੁਬਾਰਾ ਰਿਪੀਟ ਤਾਂ ਹੁੰਦਾ ਨੀ ਹੈਗਾ ਨਾ ਉਹ.
1: ਬਿਲਕੁਲ.
0: ਤੇ ਮੈਂ ਕਿਹਾ ਬਸੰਤ ਲਾਲ ਜੀ ਵੀ ਇੱਦਾਂ ਹੀ ਹੈ, ਮਤਲਬ ਜਦੋਂ ਇਹਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਆ ਨਾ, ਹੌਲੀ ਹੌਲੀ ਐਂ ਲੱਗਦਾ ਹਾਏ ਕੀ ਬੋਲਦਾ ਕੀ ਬੋਲਦਾ. ਜਿਉਂ ਜਿਉਂ ਤੁਸੀਂ ਇਹਨਾਂ ਨੂੰ ਸੁਣਨ ਲੱਗ ਜਾਂਦੇ ਹੋ ਨਾ, ਫਿਰ ਤੁਹਾਨੂੰ ਪੂਰਾ ਕਲੀਅਰ ਹੋ ਜਾਂਦਾ. ਹੁਣ ਸਾਨੂੰ ਵੀ ਇੱਦਾਂ ਹੀ ਲੱਗਦਾ ਨਾ, ਹੁਣ ਪੂਰੀ ਇੰਗਲਿਸ਼ ਤਾਂ ਨਹੀਂ ਆਉਂਦੀ ਹੈਗੀ, ਪਰ ਫਿਰ ਵੀ ਕਾਫੀ ਹੱਦ ਤੱਕ ਹੁਣ ਜਿੱਦਾਂ ਸਮਝ ਆ ਗਈ. ਹੁਣ ਤੁਹਾਡਾ ਵੀ ਮੈਨੂੰ ਬਹੁਤ ਵਧੀਆ ਸਮਝ ਆਉਂਦਾ, ਪਹਿਲਾਂ ਨਹੀਂ ਸੀ ਆਉਂਦਾ ਮੈਨੂੰ. ਤੁਸੀਂ ਉਹ ਟੈਸਟ ਦੀ ਗੱਲ ਫੀਲਿੰਗ ਕਰਦੇ ਹੋ?
2: ਮੈਂ ਤੁਹਾਡੀ ਗੱਲ ਸੁਣ ਕੇ ਨਾ ਮੈਨੂੰ ਬੜਾ ਫੀਲ ਹੋਇਆ. ਮੈਂ ਸੋਚਦਾ ਵੀ ਜਿਵੇਂ ਹੁਣ ਨਾ ਕਿਸੇ ਨੇ ਜਿਵੇਂ ਪੰਜਾਬ ਦੀ ਆਪਣਾ ਉਹ ਲੈਣੀ ਹੋਵੇ ਨਾ ਸਿਟੀਜ਼ਨਸ਼ਿਪ, ਤਾਂ ਪੰਜਾਬੀ ਦਾ ਆਈਲੈਟ ਮੈਂ ਬਣਾਇਆ ਕਰਾਂਗਾ.
1: ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ. ਵੇਖੋ ਇਹੋ ਹੀ ਇਹੋ ਹੀ ਆ ਜ਼ਿੰਦਗੀ ਹੈ ਨਾ, ਨਹੀਂ ਤੇ ਫਿਰ ਕੀ ਆ, ਦੌਰਾ ਹੀ ਆ,
2: ਇਹੀ ਹੈ ਜ਼ਿੰਦਗੀ
1: ਹੈ ਨਾ. ਜਿੱਦਾਂ ਭਾਈ ਸੁਣਾ ਕੇ ਗਏ, ਕੋਈ ਪਤਾ ਥੋੜ੍ਹੀ ਹੈ ਬੰਦੇ ਦਾ ਕਿਹੜੇ ਵੇਲੇ ਕਿਹੜੀ ਚੀਜ਼ ਕਦੋਂ ਹੋ ਜਾਣੀ ਹੈ, ਤੁਹਾਨੂੰ ਪਤਾ ਹੀ ਨਹੀਂ ਅੰਦਰ ਕੀ ਪਿਆ ਵਾ. ਬੰਦਾ ਹੱਸਦਾ ਰਵੇ ਤਾਂ ਕਹਿੰਦੇ ਵੀ ਪੱਥਰੀਆਂ ਪੁੱਥਰੀਆਂ ਇੱਧਰ ਉੱਧਰ ਖਿਸਕਦੀਆਂ ਰਹਿੰਦੀਆਂ ਵਾ, ਹੱਸਦਾ ਰਵੇ ਬੰਦਾ ਚਰਬੀ ਅੰਦਰ ਜਿਹੜੀ ਮਾੜੀ ਕੈਸਟਰੋਲ ਆ ਉਹ ਖੁਰਦੀ ਰਹਿੰਦੀ ਹੈ ਨਾ. ਆਹੋ ਤੇ ਹੋਰ ਕੀ, ਬੰਦਾ ਹੱਸਦਾ ਰਵੇ
2: ਨਾ. ਮੈਂ ਜਦੋਂ ਹੱਸਦਾ ਛਣ ਛਣ ਦੀ ਆ ਜਾਂਦੀ, ਤੂੰ ਇੱਥੇ ਛਣ ਛਣ ਦੀ ਆ ਜਾਂਦੀ
1: ਤੁਹਾਡੇ ਅੰਦਰ ਪੱਥਰੀ ਨਹੀਂ ਫਿਰ ਛਣਕਣਾ.

ਇਹ ਡਾਕਟਰ ਵੀ ਪਰੇਸ਼ਾਨ ਹੋਣਾ ਵਾ ਹੈਗਾ ਕੀ ਆ, ਡਾਕਟਰ ਵੀ ਕਹਿਣਾ ਕੀ ਹੈ, ਇੱਕ ਬ੍ਰੇਕ ਲੈ ਕਰਦੇ ਨੀ ਆਪਾਂ ਹੁਣ ਚਿਰ ਤੱਕ ਆਪਾਂ

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tyrefors.com.au।

0: ਰੇਡੀਓ ਹਾਂਜੀ 1600 ਚ ਹਤਰਮ ਗਾਣਾ ਤੁਸੀਂ ਸੁਣ ਰਹੇ ਸੀ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ, ਨਜ਼ਰਾਂ ਤੋਂ ਗਿਰ ਗਏ ਕੀ ਕਰੀਏ। ਅਤੇ ਇਹ ਗਾਣਾ ਬਸੰਤ ਲਾਲ ਜੀ ਦੇ ਵੱਲੋਂ ਖਾਸ ਤੌਰ ਦੇ ਉੱਤੇ ਸੈਮੀ ਸਾਹਿਬ ਨੂੰ ਡੈਡੀਕੇਟਡ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੈਮੀ ਸਾਹਿਬ ਜੀ ਆਇਓ ਹੁਣ ਨਜ਼ਰਾਂ ਤੋਂ ਡਿੱਗ ਗਏ।
0: ਨਜ਼ਰਾਂ ਤੋਂ ਡਿੱਗ ਕੇ ਆਏ, ਵਾਹ, ਇਹੋ ਜਿਹੀਆਂ ਗੱਲਾਂ
1: ਇਹੋ ਜਿਹੇ ਬੰਦੇ ਟਰੱਕ ਤੋਂ ਉਤਰਦੇ ਟਾਈਮ ਡਿੱਗ ਜਾਂਦੇ ਹੁੰਦੇ।
0: ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਸੁੱਖ ਸੁਖਾਣਾ ਮਤਲਬ ਵੇਖੋ, ਹੈ ਨਾ, ਨਹੀਂ ਤਾਂ ਅੱਗੇ ਰੱਬ ਰੱਬ ਕਰਦੇ ਹਾਂ ਵੀ ਠੀਕ ਠਾਕ ਰਹਿਣ।
1: ਉਹ ਬੰਦਾ ਆਪਣਾ, ਉਹਨੂੰ
0: ਕੋਈ ਨੀ ਫਰਕ ਪੈਂਦਾ।
1: ਨਹੀਂ ਨਹੀਂ,
0: ਉੱਠੋ ਉੱਠੋ ਕੀੜੀ ਦਾ ਆਟਾ ਡੋਲਗਾ, ਉੱਠੋ ਉੱਠੋ ਉੱਠੋ।
1: ਨਹੀਂ ਨਹੀਂ ਸੈਮੀ ਸਾਹਿਬ ਆਓ, ਬਖਸ਼ੋ ਕੋਈ ਦਾਨ, ਬਖਸ਼ੋ ਕੋਈ ਗਾਣੇ ਗੁਣੇ ਦਾ।
0: ਕੀ ਬਖਸ਼ੋ?
1: ਦਾਨ।
0: ਮੈਂ ਕਿਹਾ ਚੁੱਪ ਦਾਨ ਕਹਿਣ ਲੱਗੇ। ਕਹੀ ਤਾਂ ਹੁੰਦਾ ਗਾਣਾ ਗੁਣਾ ਸੁਣਾਓ, ਕੋਈ ਰੌਣਕਾਂ ਲਾਓ, ਕਹੀ ਤਾਂ ਹੁੰਦਾ ਰੌਣਕਾਂ ਲਾਓ। ਅਤੇ ਚਲੋ ਆਓ ਸੈਮੀ ਸਾਹਿਬ, ਰੌਣਕਾਂ ਲਾਓ ਜੇ। ਕਹਿੰਦੇ ਹਾਏ ਓਏ ਮਾਰਨਾ ਜੇ ਸਰਕੂਲ ਸਿਕੰਦਰ ਦਾ ਗਾਣਾ ਲਾ ਛੱਡਿਆ, ਮੈਸੇਜ ਆ ਗਿਆ ਉਹਨਾਂ, ਹੈਨਾ, ਲਵ ਯੂ ਹੋ ਗਿਆ ਕਹਿੰਦੇ ਲਾਲ ਜੀ ਤੁਹਾਡੇ ਨਾਲ ਅੱਜ।
1: ਅੱਛਾ,
0: ਲਾਓ ਫਿਰ, ਓਕੇ ਰਿਪੋਰਟ ਹੋ ਗਿਆ, ਅੱਜ ਤੁਹਾਨੂੰ ਕੌਫੀ ਪਾਉਣਗੇ। ਕੌਫੀ ਤੋਂ ਮੈਨੂੰ ਯਾਦ ਆਇਆ ਵੀ ਆਪਣਾ ਜਿਹੜਾ ਭਾਜੀ ਪਹਿਲਾਂ ਸੁਣਾ ਕੇ ਗਏ ਆ, ਅਤੇ ਲਾਲ ਜੀ ਤੁਸੀਂ ਮੇਰੇ ਖਿਆਲ ਨਾਲ ਉਹਨਾਂ ਨੂੰ ਆਪਾਂ ਪਾਸ ਦੇ ਦਈਏ, ਕੋਈ ਨੀਤੂ ਜੀ ਅਤੇ ਆਪਣਾ ਸਿਡ ਨੀਤੂ ਨੇ, ਉਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਆ, ਹੈ ਨਾ, ਮੈਲਬਨ ਦੇ ਵਿੱਚ ਸ਼ੋਅ ਆ, ਅਤੇ ਇਸ ਕਰਕੇ ਆਪਾਂ ਉਹਨਾਂ ਨੂੰ ਦੇ ਦਈਏ ਆਪਾਂ, ਹੈ ਨਾ। ਮੈਂ ਨੰਬਰ ਕੱਢ ਕੇ ਅਤੇ ਮੈਂ ਉਹਨਾਂ ਨੂੰ ਮੈਸੇਜ ਕਰਦਾ ਵਾਂ, ਅਤੇ ਮੈਂ ਇੱਕ ਮਿੰਟ ਵੇਖ ਲਵਾਂ ਮੈਂ। ਹਾਂਜੀ ਰਣਵੀਰ ਭਾਅ ਜੀ, ਤੁਸੀਂ ਆਪਣੇ, ਕਿਉਂਕਿ ਬੜੀ ਵਧੀਆ ਤੁਸੀਂ ਲਿਖ ਕੇ ਸੁਣਾਈ ਆਪਣੀ ਕਹਾਣੀ ਬਿਮਾਰ ਹੋਣ ਤੋਂ ਲੈ ਕੇ ਅਤੇ ਹੁਣ ਤੰਦਰੁਸਤ ਹੋਣ ਤੱਕ, ਅਤੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਰਣਜੀਤ ਬਾਵਾ ਦਾ ਸ਼ੋਅ ਵੇਖਣ 30 ਤਰੀਕ ਨੂੰ ਆ, ਅਤੇ ਸਾਡੇ ਕੋਲ ਪਾਸ ਨੇ, ਅਤੇ ਆਪਾਂ ਦੋ ਪਾਸ ਜਿਹੜੇ ਆ ਉਹ ਤੁਹਾਡੇ ਲਈ, ਅਤੇ ਜੇ ਤੁਸੀਂ ਮੈਸੇਜ ਕਰ ਦਿਓ ਜੇ ਤੁਸੀਂ ਕਲੇਮ ਕਰਨੇ, ਨਹੀਂ ਤਾਂ ਫਿਰ ਆਪਾਂ ਅੱਗੇ ਤੋਰ ਦਿੰਦੇ।
1: ਬਿਲਕੁਲ,
0: ਧੰਨਵਾਦ ਤੁਹਾਡਾ, ਮਿਹਰਬਾਨੀ। ਲਾਲ ਜੀ ਤੁਹਾਡੀ ਆਪਾਂ ਫਿਰ ਸੁਣਦੇ, ਪਹਿਲਾਂ ਇੱਕ ਕਾਲ ਸੀ ਸਾਡੇ ਨਾਲ, ਇਹਨਾਂ ਨੂੰ ਵਿਲਿਆਂ ਕਰਤੀ 791 ਤੁਸੀਂ ਆਉਂਦੇ ਰਹੋ ਜੀ।
1: ਬਰਫ ਵਾਲਾ ਬਾਬਾ ਹੁਣੇ
0: ਬਰਫ ਉਹ ਬੱਦਲ ਵਾਲਾ ਸੀ, ਵਧੀਆ ਯਾਰ ਨਾ, ਬਰਫ ਵਾਲਾ ਗਗਨ ਹੈ ਤੇ ਤੁਹਾਡਾ ਤਾਂ ਫਿਰ ਨਾ ਗਰਮੀਆਂ ਚ ਬਦਲ ਜਾਣਾ, ਪਿਘਲਿਆ ਗਗਨ ਹੋ ਜਾਣਾ।
1: ਬਰਫ ਵਾਲਾ ਗਗਨ ਏਦਾਂ ਕਹਿੰਦੇ ਜਿਵੇਂ ਪੰਜਾਬੀ ਸੈਂਟਾ ਕਲੋਜ਼ ਤੂੰ ਹੀ ਹੋ। ਬਰਫ ਵਾਲਾ ਗਗਨ
0: ਹਾਂ, ਵਧੀਆ ਹੋਣਾ ਸਾਡੇ ਸਾਰੇ ਬੰਦੇ ਕੋਲ ਨਾ, ਆਂਡਿਆਂ ਵਾਲਾ ਮੰਡ,
1: ਆਂਡੇ ਵਾਲਾ ਮੰਡ, ਆਂਡੇ ਵਾਲਾ ਮੰਡ, ਆਂਡੇ ਵਾਲਾ ਮੰਡ।
0: ਮੈਂ ਕੀ ਕਿਹਾ?
1: ਹਾਂ ਨਹੀਂ ਸਹੀ ਕਿ ਮੈਨੂੰ ਉਲਟਾ ਲੱਗਾ,
0: ਮੰਡੇ ਵਾਲਾ ਆਂਡ।
2: ਪਹਿਲਾਂ ਇੱਦਾਂ ਨਾਮ ਪਰ ਗੱਲ ਚੱਲੀ ਨਾ, ਥੋੜੇ ਦਿਨ ਪਹਿਲਾਂ ਇੱਕ ਹੋਰ ਮੁੰਡਾ ਮੈਨੂੰ ਆਇਆ ਟ੍ਰੇਨਿੰਗ ਤੇ,
1: ਹਾਂਜੀ,
2: ਕਿੰਨੇ
0: ਤੋਂ ਕਿੰਨੇ ਦਾ ਕੰਮ?
2: ਸਾਢੇ ਅਠਾਰਾਂ ਸੋ ਇੱਕ ਤੋਂ 21 ਸਵੇਰੇ ਸ਼ੁਰੂ ਹੁੰਦਾ, ਉਹੀ 7 ਵਜੇ 6:30 ਵਜੇ ਬਾਕੀ ਖਤਮ, ਜੋ ਤੁਸੀਂ ਖਤਮ ਕਰਤਾ ਕਰਤਾ, ਭਾਵੇਂ 5 ਘੰਟੇ ਕਰ ਲਓ 6 ਘੰਟੇ ਕਰ ਦੋ।
0: ਤੇ ਕਰਨਾ ਕੀ ਹੈ, ਬਰਫ ਢੋਣੀ ਕੀ ਹੋਰ ਕੁਝ?
2: ਦੇਖਿਆ ਹੋਣਾ ਬਰਫ ਦੇ ਬਾਕਸ ਨੇ ਪੈਂਦੇ ਬਾਹਰ, ਆਈਸ ਬਾਕਸ।
0: ਹਾਂਜੀ ਹਾਂਜੀ, ਅੱਛਾ ਉਹਦੇ ਵਿੱਚ ਉਹ ਲਫਾਫੇ ਜੇ ਜਾਗ ਰੱਖਣੇ
2: ਬਸ?
0: ਲੈ ਬਸ, ਔਖਾ ਕੰਮ ਹੈ ਯਾਰ,
2: ਬੈ ਟਿਕਦਾ ਇਹਨੂੰ ਕੋਈ ਨੀ।
0: ਆਹ ਦੱਸੋ 12 ਵਜੇ ਤੋਂ ਬਾਅਦ ਜੇ ਹੁੰਦਾ ਤੇ ਆਪਾਂ ਆ ਜਾ ਕਰਾਂਗੇ। 12 ਦਿਨ ਕਰ ਲਿਆ ਕਰੋ, ਬਾਅਦ ਚ ਮੈਂ ਤੁਹਾਨੂੰ ਆ ਕੇ ਛੁੱਟੀ ਦੇ ਦਿਆ ਕਰਨੀ, ਫਿਰ ਤੁਸੀਂ ਜਿੱਥੇ ਮਰਜ਼ੀ ਐਸ਼ ਕਰੋ, ਤੁਸੀਂ
1: ਜਾਓ
0: ਤੁਸੀਂ ਘਰ,
1: ਜਿੱਥੇ ਬੀਪੀ ਰੱਖਦੇ ਨਾ ਤੇ ਉੱਥੇ 12 ਵਜੇ ਕਰੋ, ਆਹੀ ਆ ਕੇ ਅੰਦਰ ਰੱਖ ਦਿਆ ਕਰਾਂਗੇ।
2: ਉਹਨੂੰ ਕਹਿੰਦਾ ਮੇਰਾ ਮਰਚੈਂਡਾਈਜ਼ਰ ਆਊਗਾ, ਮੈਂ ਕਹਿੰਦਾ ਮੇਰਾ ਮਰਚੈਂਡਾਈਜ਼ਰ ਆਊਗਾ, ਉਸ ਕੰਮ ਕਰ ਜਾਏਗਾ।
0: ਹਾਂਜੀ ਦੱਸੋ ਭਾਈ ਕਿਸੇ ਨੂੰ ਜੋਬ ਚਾਹੀਦੀ ਆ ਤੇ ਤੁਸੀਂ ਇਹ ਏਦਾਂ ਹੀ ਆ ਜੀ, ਹਰ ਕੋਈ ਕਹੀ ਜਾਂਦਾ ਜੋਬ ਜੋਬ, ਅੱਜ ਕੱਲ੍ਹ ਨਾ ਮਿਹਨਤ ਵਾਲੇ ਬੰਦੇ ਅੱਜ ਕੱਲ੍ਹ ਸਾਰੇ ਸੌਖਾ ਸੌਖਾ ਜਿਹਾ ਭਾਲਦੇ ਆ, ਤੇ ਜੇ ਕੋਈ
2: ਭਾਜੀ ਕਈ ਆਏ ਆ ਤੇ ਦੋ ਤਿੰਨ ਆਏ ਆ, ਇੱਕ ਬੰਦਾ ਤਾਂ ਉਬਰ ਚਲਾਉਂਦਾ ਸੀ ਪਰਮਾਨੈਂਟ ਨਾ,
0: ਅੱਛਾ
2: ਉਹ ਉਬਰ ਛੱਡ ਕੇ ਮੇਰੇ ਕੋਲ ਆਇਆ, ਮੈਨੂੰ ਪਹਿਲੇ ਦਿਨ ਆਇਆ ਬੜੀਆਂ ਫੋੜੀਆਂ ਜੇ ਮਾਰੇ, ਬਾਈ ਯਾਰ ਉਬਰ ਚਲਾ ਕੇ ਢਿੱਡ ਮੋਟਾ ਹੋ ਗਿਆ, ਕੋਈ ਕੰਮ ਚਾਹੀਦਾ ਜ਼ੋਰ ਲੱਗੇ ਮਜ਼ਾ ਆ ਜਾਵੇ। ਇੱਕ ਦਿਨ ਆਇਆ ਭਾਜੀ, ਪਹਿਲੇ ਦਿਨ ਪੂਰੇ ਜੋਸ਼ ਨਾਲ ਬਹਿ ਗਿਆ, ਤਾਂ ਚੱਕੇ ਪਤਾ ਨੀ ਕਿੰਨਾ ਕੁਇੰਟਲ ਭਾਰ ਚੱਕ ਲੈਂਦਾ ਇਹਨਾਂ ਇਕੱਲਾ ਹੀ,
0: ਹਾਂਜੀ,
2: ਤੇ ਦੂਏ ਦਿਨ ਮੇਰੀ ਖਾਨ ਮਸੇ ਕਿਆ ਮਰ ਕੇ ਬਾਈ ਮੇਰੇ ਢੂੰਗੀ ਦੁਖਦੀ, ਮੈਂ ਕਹਿੰਦਾ ਛੁੱਟੀ ਕਰ ਲਾ।
0: ਨਹੀਂ ਇਹਦਾ ਨਾ ਹੁੰਦਾ ਵਾ, ਤੁਸੀਂ ਭਾਵੇਂ ਭਾਰ ਭਾਵੇਂ ਕਿਲੋ ਹੀ ਹੋਵੇ, ਵਾਰ ਵਾਰ ਜਦੋਂ ਥੱਲੇ ਉੱਤੇ ਹੋਣਾ, ਵਾਰ ਵਾਰ ਥੱਲੇ ਉੱਤੇ ਹੋਣਾ ਨਾ, ਉਹ ਬਹੁਤ ਚੁੱਭਦਾ ਬੋਟਲ ਸ਼ੋਪ ਤੇ, ਤੇ ਮੈਂ ਮੈਨੂੰ ਵੀ ਏਦਾਂ ਲੱਗਾ ਜਾ ਕੇ, ਮੈਂ ਕਿਹਾ ਵੀ ਆਹ ਤਾਂ ਕੋਈ ਚੱਕਰ ਹੀ ਨੀ, ਹੌਲੀ ਆ ਹਨਾ, ਮੈਂ ਦੋ ਦੋ ਤਿੰਨ ਤਿੰਨ ਲਿਆਂਦੇ ਚੁੱਕੇ, ਮਛੇਤੀ ਨਿਬੜੂਗਾ ਕੰਮ। ਬਾਅਦ ਚ ਮੈਂ ਰਿਲਾਈਜ਼ ਕੀਤਾ ਵੀ ਵਾਰ ਵਾਰ ਜਿਹੜਾ ਝੁਕਣਾ ਹੈ ਨਾ, ਉਹ ਤੁਹਾਡੀ ਤੁਹਾਡਾ ਜਲੂਸ ਕੱਢਦਾ ਵਾ, ਓਦਾਂ ਓਦਾਂ ਨੀ ਕੋਈ ਚੱਕਰ।
2: ਲਾਰ
0: ਕਰਨ ਵਾਲੀ ਟਰਾਲੀ ਬਣਾਓ ਤੇ ਉੱਥੇ ਓਹਦੇ ਪੰਪ ਦੇ ਅੱਗੇ ਜਾ ਕੇ ਲਾਰ ਕਰਤੇ ਬੰਦਾ,
1: ਸਾਰੀਆਂ
0: ਨਿੱਕੀਆਂ ਨੇ, ਇੱਕ ਫੇਰੇ ਚ ਚਾਰ ਬੈਗ ਆਇਆ ਕਰਨੇ ਸਾਰੇ,
1: ਜਿਹਨਾਂ ਪਹਿਲਾਂ ਨਾ ਅੱਧਾ ਅੱਧੇ ਅੱਧੇ ਰਸਤੇ ਬੈਗ ਚੁੱਕ ਕੇ ਨਾ ਪਹਿਲਾਂ ਉਹਨਾਂ ਗੋਡਿਆਂ ਨੇ ਰੱਖਣਾ ਦੋ ਮਿੰਟ,
0: ਜਿਦਾਂ ਮੇਲਿਆਂ ਚ ਭਲਵਾਨ ਪੱਥਰ ਨੀ ਚੁੱਕਦੇ, ਉਹਨਾਂ ਰੇੜ ਰੇੜ ਕੇ ਛਾਤੀ ਤੱਕ ਖੜਨਾ,
1: ਜਦੋਂ ਉਹਨਾਂ ਨੇ ਚੁੱਕ ਕੇ ਉੱਪਰ ਰੱਖਣਾ ਉਹਦੋਂ ਗੋਡਿਆਂ ਜੁਗਾਮ ਹੋ ਜਾਣਾ।
0: ਆਹੋ ਫਿਰ ਉਹਨਾਂ ਨੇ
2: ਕਹਿਣਾ ਬਾਈ ਜਦੋਂ ਕਹਾਵਤ ਹੀ ਸੀਗੀ, ਕਹਿੰਦਾ ਇੱਥੇ ਥੋੜਾ ਮਾਰ, ਕਹਿੰਦਾ ਕਿੱਥੇ, ਕਹਿੰਦਾ ਰਹਿਣ ਠੰਡਾ ਹੋ ਗਿਆ।
0: ਮਾਲਕ ਸਾਡੇ ਸਾਹਮਣੇ ਬੈਠਾ,
2: ਛਾਤੀ ਪੀ ਲੈਂਦਾ ਸਿਰ ਪਰ ਲਿਆਂਦੇ ਲਿਆਂਦੇ ਪੈਰ ਦਾ ਛੱਡਦਾ ਨਵਾਂ ਗਾਇ ਚੱਕ ਲੈਂਦਾ।
0: ਨਹੀਂ ਇੱਥੇ ਕਦੇ ਬਰਫਾਂ ਦੇ ਕੰਮ ਜੀ, ਲਿਫਾਫਿਆਂ ਚ ਬਰਫ਼ ਆਉਂਦੀ ਆ, ਉੱਥੇ ਹੁੰਦਾ ਸੀ ਸਿਲਾਂ ਦੀਆਂ ਸਿਲਾਂ, ਮੈਂ ਛਿਦਾਈ ਹੋ ਜਾਂਦੇ ਬਰਫਾਂ ਨੂੰ ਜੱਫੀਆਂ ਪਾ ਪਾ ਕੇ ਉਹ ਰੇੜਦੀ ਜਾਂਦੀ।
2: ਮੈਂ ਭਾਜੀ ਕਰਦਾ ਮੇਰੇ 1800 ਬੈਗ ਕਰਦਾ ਮੈਂ ਦਿਨ ਦਾ
0: ਨਾ, ਬੱਲੇ ਬੱਲੇ ਬੱਲੇ ਬੱਲੇ 1800 ਬੈਗ
2: ਤੇ, ਹਾਂਜੀ ਹਾਂਜੀ।
1: ਪਰ ਸਰਦੀਆਂ ਜਿਵੇਂ ਘੱਟ ਹੀ ਹੋਣਾ ਹੁੰਦਾ ਹੋਣਾ,
0: ਨਹੀਂ ਵੱਧ ਹੁੰਦਾ ਸਗੋਂ ਲਾਲ ਜੀ,
2: ਨਹੀਂ ਚੱਲ ਹੀ ਜਾਂਦਾ ਭਾਜੀ
0: ਸਰਦੀਆਂ, ਇੱਥੇ ਸਾਰਾ ਕੁਝ ਆਉਂਦੀ ਰੌਕਸ ਹੀ ਆ।
1: ਅੱਛਾ,
0: ਹਾਂ ਗਰਮੀਆਂ ਚ ਆਪਾਂ
2: ਸਿਟੀ ਦਾ
0: ਆਪਾਂ ਨੂੰ ਲੱਗਦਾ,
2: ਮੇਰੇ ਕੋਲ ਸਿਟੀ ਦਾ ਰਨ ਹੁੰਦਾ ਵੀ ਸਿਟੀ ਚ ਕਦੇ ਹੋਇਆ ਨਹੀਂ ਭਾਈ ਸਲੋ ਹੋਇਆ ਹੋਵੇ ਕੰਮ, ਤੇ ਮੈਂ ਕਹਿੰਦਾ ਰੋਜ਼ ਦੇ ਸਿਟੀ ਵਿੱਚ ਸਵੇਰ ਨੂੰ ਆ ਜਾਂਦਾ ਮੈਂ 9 ਵਜੇ ਤੇ 4:30 ਵਜੇ ਵੱਜ ਜਾਂਦਾ ਮੈਨੂੰ ਕੰਮ ਕਰਦੇ ਨੂੰ।
1: ਅੱਛਾ,
0: ਬਰਫ਼ ਤੇ ਬਹੁਤ ਲੱਗਦੀ ਹੈ ਇੱਥੇ। ਹਾਂਜੀ ਕੀ ਸੁਣਾਓਗੇ?
2: ਬਹੁਤ ਲੱਗਦੀ ਹੈ ਭਾਜੀ, ਸੁਣਾਉਂਦਾ ਪਹਿਲਾਂ ਮੈਂ, ਪਰ ਜਦੋਂ ਨਾ ਉਹਨਾਂ ਨੇ ਫੋਨ ਕੀਤਾ ਸੀ ਨਾ ਜਿਹਨਾਂ ਦਾ ਬਾਜਵਾ ਸਿਸਟਰ ਕਿਹੜੇ ਸਿਸਟਰ ਸੀਗੇ?
0: ਲਾਚੀ ਬਾਬਾ ਗਲੋਰੀ ਬਾਬਾ,
2: ਮੈਂ ਜਦ ਨਾ ਤੁਸੀਂ ਕਿਹਾ ਨਾ ਕਿ 007 ਤੁਸੀਂ ਓਨਰ, ਮੈਂ ਉਦੋਂ ਸਮਝ ਗਿਆ, ਮੈਂ ਕਿਹਾ ਲਾਲ ਜੀ ਹੁਣ ਕੁਝ ਬੋਲਣਗੇ ਪੱਕੀ ਗੱਲ।
1: ਮੈਂ
2: ਤਾਂ ਕਰਕੇ ਮੈਂ ਕਿਹਾ ਮੈਂ ਦੇਖਦਾ ਤਾਂ ਮੈਂ ਕਿਹਾ ਲਾਲ ਜੀ ਨੇ ਕਹਿਣਾ 007 ਨੰਬਰ ਚੱਕਿਆ ਵਾ ਤੇ ਕੋਈ ਨਾ ਕੋਈ ਗੱਲ ਆਊਗੀ ਦੇਖੀ ਜਾਏ ਤੇ ਹਲੇ ਮਿੰਟ ਨੀ ਹੋਇਆ ਜਦੋਂ ਚਾਹ ਦੀ ਗੱਲ ਆ ਗਈ
0: ਹਾਂਜੀ
2: ਗੱਲ ਬਹੁਤ ਫੁਰਦੀ ਹੈ ਚਲੋ ਭਾਈ ਚਾਰ ਕੁ ਲੈਂਦਾ ਹਾਂ ਬਸ
0: ਜੀ
2: ਮੈਂ ਹਾਰ ਗਿਆ ਮੇਰਾ ਯਾਰ ਗਿਆ ਮੈਂ ਖੁਦ ਹੀ ਆਪਣਾ ਮਾਰ ਪਿਆਰ ਲਿਆ ਨਾ ਮਿਲਣਾ ਮੈਨੂੰ ਤੇਰੇ ਜਿਹਾ ਜੋ ਜ਼ਿੰਦਗੀ ਚੋ ਮੈਂ ਕਰ ਬਾਹਰ ਲਿਆ ਜਿਸ ਕਦੇ ਨਾ ਕੁਝ ਵੀ ਮੰਗਿਆ ਸੀ ਮੈਂ ਏਦਾਂ ਦਾ ਦੂਰ ਕਰ ਯਾਰ ਲਿਆ ਹੁਣ ਉਹ ਵੀ ਕੱਲੇ ਤੇ ਮੈਂ ਵੀ ਕੱਲਾ ਹੁਣ ਉਹ ਵੀ ਕੱਲੇ ਤੇ ਮੈਂ ਵੀ ਕੱਲਾ ਦੱਸ ਕਿੱਦਾਂ ਦਾ ਕਰ ਮੈਂ ਆਪਣਾ ਸੰਸਾਰ ਲਿਆ ਨਾ ਮੁੜਨਾ ਉਹਨੇ ਮੇਰੇ ਵੱਲ ਕਦੇ ਹੱਕ ਸਮਝਾ ਉਹਨੂੰ ਮੈਂ ਹਾਰ ਗਿਆ ਗਲਤੀ ਮੇਰੀ ਹੀ ਸੀ ਜੋ ਮੈਂ ਕਦੇ ਨੀ ਮੰਨੀ ਗਲਤੀ ਮੇਰੀ ਹੀ ਸੀ ਜੋ ਮੈਂ ਕਦੇ ਨੀ ਮੰਨੀ ਤੇ ਹੁਣ ਉਹਦਾ ਉੱਠ ਮੁਹੱਬਤ ਤੋਂ ਐਤਵਾਰ ਗਿਆ ਉਹਦਾ ਉੱਠ ਮੁਹੱਬਤ ਤੋਂ ਐਤਵਾਰ
0: ਗਿਆ
1: ਇੱਕ ਲਾਈਨ ਮੇਰੇ ਵੱਲੋਂ ਗਲਤੀ ਮੇਰੀ ਹੀ ਸੀ ਉਹਨੂੰ ਬਰਫ਼ ਦਾ ਕੰਮ ਦੇ ਕੇ ਠਾਰ ਲਿਆ
0: ਜਾਣਾ ਚਾਹੋਗੇ ਰਣਜੀਤ ਬਾਵਾ ਦਾ ਸ਼ੋਅ ਵੇਖਣ ਜਾਇਓ ਫਿਰ ਜਰੂਰ ਜਰੂਰ ਜੇ ਕੋਈ ਆ ਮੈਸੇਜ ਤੇ ਤੁਹਾਨੂੰ ਆਪਾਂ ਦੇ ਦਾਂਗੇ ਨੰਬਰ
2: ਤਾਂ ਇੱਕ ਤਾਂ ਇਸ ਕੰਮ ਲਈ ਚਾਹੀਦਾ ਬਰਫ਼ ਲਈ ਚਾਹੀਦਾ ਤੇ ਦੂਜਾ ਮੈਨੂੰ ਚਾਹੀਦਾ ਉਹ ਪੈਲਟ ਔਨ ਪੈਲਟ ਆਫ ਵਰਕਆਊਟ ਵਿੱਚ ਫਿਜ਼ੀਕਲ ਵਰਕ ਕੋਈ ਨਹੀਂ ਸਿਰਫ ਟਰੱਕ ਐਚਆਰ ਲਾਇਸੈਂਸ ਚਾਹੀਦਾ
0: ਓਕੇ ਆ ਇੱਕ ਦੋ ਆਉਂਦੇ ਹੁੰਦੇ ਆ ਮੈਸੇਜ ਆ ਗਿਆ ਕੋਈ ਤੇ ਫਿਰ ਤੁਹਾਨੂੰ ਦੇ ਦਿੰਨੇ ਆ
2: ਉਹਦੇ ਵਿੱਚ ਲਿਟਰਲੀ ਕੋਈ ਫਿਜ਼ੀਕਲ ਵਰਕ ਨਹੀਂ ਹੈ ਤੁਸੀਂ ਟਰੱਕ 'ਚ ਉਤਰਨਾ ਪਰਦੇ ਖੋਲਣੇ ਆ ਦੈਟਸ ਇਟ
0: ਜੀ ਜੀ ਨਹੀਂ ਥੈਂਕ ਯੂ ਤੁਹਾਡਾ ਵੀ ਤੁਹਾਨੂੰ ਆਪਾਂ ਭੇਜਦੇ ਹਾਂ ਤੁਹਾਨੂੰ ਨਾ ਪਾਸ ਦਾ ਵੀ ਤੁਹਾਨੂੰ ਭੇਜਦੇ ਹਾਂ ਇੱਕ ਮੈਸੇਜ ਵਟਸਐਪ ਦੇ ਉੱਤੇ ਮੈਸੇਜ ਕਰ ਦਿਓ ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਕਹਿੰਦੇ ਨੇ ਇੱਕ ਮੂਰਤੀ ਵਿਸਰਜਨ ਸੇਵਾ ਦਾ ਮੈਸੇਜ ਭੇਜਦੇ ਨੇ ਜਤਿੰਦਰ ਜੀ ਕਹਿੰਦੇ ਨੇ ਵੀ ਕੋਈ ਮੂਰਤੀ ਕਿਸੇ ਦੇ ਘਰ ਪਈ ਹੋਵੇ ਕੋਈ ਇਸਤੇਮਾਲ ਨਹੀਂ ਕਰ ਰਿਹਾ ਤੇ ਆਦਰ ਸਹਿਤ ਨੂੰ ਆਪਾਂ ਇਕੱਠਾ ਕਰਦੇ ਹਾਂ ਅਤੇ ਜੇ ਤੁਸੀਂ ਚਾਹੋ ਤਾਂ ਖੁਦ ਵੀ ਡਰੋਪ ਕਰ ਸਕਦੇ ਹੋ ਅਤੇ 6 ਮਹੀਨੇ ਤੋਂ ਲਗਭਗ ਸੇਵਾ ਮੈਲਬਨ ਤੋਂ ਸ਼ੁਰੂ ਹੋਈ ਹੈ ਅਤੇ ਹੁਣ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਲਗਾਤਾਰ ਆਪਾਂ ਸੰਪਰਕ ਕਰ ਰਹੇ ਹਾਂ ਅਤੇ ਜੇ ਤੁਹਾਡੇ ਕੋਲ ਕੋਈ ਮੂਰਤੀ ਆ ਘਰ ਦੇ ਵਿੱਚ ਵਾਧੂ ਆ ਜਾਂ ਖੰਡਿਤ ਹੋਈ ਆ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਤੁਸੀਂ ਅਤੇ ਵੱਖ ਵੱਖ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਵਲੰਟੀਅਰਸ ਦੀ ਵੀ ਕਹਿੰਦੇ ਸਾਨੂੰ ਲੋੜ ਆ ਅਤੇ ਵਟਸਐਪ ਨੰਬਰ ਇਹਨਾਂ ਦਾ ਆ ਗਿਆ ਜੇ ਕਿਸੇ ਨੂੰ ਚਾਹੀਦਾ ਹੋਊਗਾ ਤਾਂ ਆਪਾਂ ਵਟਸਐਪ ਨੰਬਰ ਤੁਹਾਡਾ ਫੋਰਵਰਡ ਇਹਨਾਂ ਦਾ ਤੁਹਾਨੂੰ ਕਰ ਦਾਂਗੇ ਧੰਨਵਾਦ ਜੀ ਮਨਜੀਤ ਬਟਾਲਾ ਜੀ ਕਹਿੰਦੇ ਕਿ ਚੰਗੀ ਸਿਹਤ ਬਖਸ਼ੇ ਰੱਬ ਅੰਕਲ ਜੀ ਨੂੰ ਬੜਾ ਸੋਹਣਾ ਉਹਨਾਂ ਨੇ ਸੁਣਾਇਆ ਸੁਖਿੰਦਰ ਭੈਣ ਜੀ ਵੀ ਕਹਿੰਦੇ ਕਿ ਬਹੁਤ ਸੋਹਣਾ ਅਤੇ ਮੋਹਨ ਜੀ ਵੀ ਕਹਿੰਦੇ ਕਿ ਬਹੁਤ ਸੋਹਣਾ ਅਰਨਵ ਜੀ ਕਹਿੰਦੇ ਸਹੀ ਵਾਲ ਵੀਰ ਜੀ ਲਾਲ ਜੀ ਜਦੋਂ ਹੱਸਦੇ ਨੇ ਤਾਂ ਛਨਛਨ ਦੀ ਵਾਕਈ ਆਵਾਜ਼ ਆਉਂਦੀ ਹੈ ਹਾਂ ਨਹੀਂ ਤਾਂ ਲੱਗਦਾ ਪਿਆਜ਼ ਛਣਕਣਾ ਇਹਨਾਂ ਦਿਨ ਕਹਿੰਦੇ ਸੇਠੀ ਸਾਹਿਬ ਦੇ ਕੋਲੋਂ ਅੱਜ ਸੌਂਗ ਸੁਣਨਾ ਵਾ ਲਾਸਟ ਟਾਈਮ ਰਹਿ ਗਿਆ ਸੀ ਸੇਠੀ ਸਾਹਿਬ ਦੇ ਕੋਲੋਂ ਸੇਠੀ ਸਾਹਿਬ ਆਉਣਗੇ ਤਾਂ ਸੌਂਗ ਸੁਣਾਂਗੇ ਦੱਸੋ ਸੇਠੀ ਸਾਹਿਬ ਕੋਲ ਕਿੱਥੋਂ ਸੁਣ ਲਈਏ ਜਤਿੰਦਰ ਜੀ ਕਹਿੰਦੇ ਕਿ ਵੈਲਕਮ ਲਾਲ ਜੀ
1: ਅਤੇ
0: ਕਹਿੰਦੇ ਕਿ ਜੈਮ ਆਫ ਰੇਡੀਓ ਅਤੇ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਸੈਮੀ ਸਾਹਿਬ ਆ ਗਏ ਨੇ ਸੈਮੀ ਸਾਹਿਬ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਹੈ ਜੀ
2: ਲਾਲ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਦੇਖ ਲਓ ਸਾਡੇ ਕਹਿੰਦੇ ਨੇ ਸਰਦੂਲ ਸਿੰਘ ਦੰਦਾ ਦੇ ਕਹਿਣ ਤੇ ਆਏ ਤੁਸੀਂ,
0: ਆਹੋ ਵੇਖ ਲਾ ਸਰਦੂਲ ਸਿੰਘ ਅੰਦਰ ਨੇ ਮਜਬੂਰ ਕਰਤਾ ਇਹਨਾਂ ਨੂੰ ਆਉਣ ਲਈ, ਕੋਈ ਐਸ ਐਸ ਤੇ ਐਸ ਏ ਵੀ ਸੈਮੀ ਤੇ ਉਹ ਵੀ ਐਸ ਐਸ ਐਵੇਂ ਥੋੜੀ,
3: ਜਿੱਥੋਂ ਸਰਦੂਲ ਸਿੰਘ ਸਾਹਿਬ ਨੇ ਆਵਾਜ਼ ਮਾਰੀ ਨਾ
0: ਜਿੱਥੇ ਉਹ ਗਏ ਨੇ ਉੱਥੋਂ ਮਾਰੀ ਹੋ ਸਕਦੀ ਆ,
1: ਮੈਂ ਕਹਿਣ ਲੱਗਾ ਇਹਨਾਂ ਰਾਤੀ ਵੀ ਬਾਜ਼ ਮਾਰਨ ਚੱਲੀ
0: ਤੁਹਾਡੀ ਤੁਹਾਡੀ ਗੱਲ ਬਣਨੀ ਆ ਸਰਤਾਜ
3: ਨਾਲ,
0: ਉਹ ਤਾਂ ਬਹਿ ਕੇ ਗਾਉਂਦਾ
1: ਨਹੀਂ, ਉਹਨੂੰ ਚਾਹੀਦਾ ਬੰਦਾ ਨਾ ਬਾਬਰ ਕੱਪ ਭਰਨ ਲਈ,
0: ਇਹ ਵੀ ਇਹ ਵੀ ਮਜੀਠੇ ਵਾਲੇ ਇਹਨਾਂ ਨੇ ਚੁਲੀ ਨਾ ਭਰਦਾ ਕਰਨਾ, ਆਪ ਹੀ ਬੋਤਲ ਪਹਿਲਾਂ ਵਿਹਲੀ ਕਰਦਾ ਕਰਨੀ, ਜਿਹਨੇ ਚਿਰ ਉਹਨੇ ਪੀਣਾ ਉਹਨੇ ਚਿਰ ਭਾਵੇਂ ਬ੍ਰੇਕ ਲੈਣੀ ਪਵੇ ਉਹਨੂੰ,
3: ਉਹਨੇ ਕਹਿਣਾ ਭਰੀ ਤੇ ਗਰਮੀ ਠੰਡੀ ਹੋ ਗਈ,
1: ਇਹੋ ਜਿਹੇ ਬੰਦੇ ਨਾ ਇਹ ਬੰਦਾ ਪ੍ਰੋਗਰਾਮ ਚ ਇਲੈਕਟ੍ਰੀਸ਼ਨ ਨੂੰ ਕਹਿੰਦਾ ਇੱਕ ਲੰਬਾ ਜਿਹੀ ਤਾਰ ਇੱਥੇ ਖਿੱਚਦੇ, ਕਹਿੰਦਾ ਭਾਈ ਮਾਈਕ ਲੈਣਾ, ਕਹਿੰਦੇ ਨਹੀਂ ਪਾਣੀ ਗਰਮ ਕਰਨ ਵਾਲਾ ਜੱਗ,
3: ਜਵਾਬ ਹੈ ਮਨਜ਼ੂਰੀ ਹੈ ਜਿਹੜੀ ਤੁਸੀਂ ਕਹੀ ਨਾ ਪਾਣੀ ਦਾ ਕੱਪ ਭਰਨ ਵਾਲੀ, ਭਰਤੀ ਪਰਸੋਂ ਗੱਲ ਕਰਦੇ ਹੋ ਨਾ, ਜਿਹੜਾ ਬੰਦਾ ਕੱਪ ਭਰਦੇ ਉਹਦੇ ਵੀ ਦੁਆਲੇ ਹੁੰਦਾ ਸੀ ਮੱਠਾ ਮੱਠਾ ਜਿਹਾ,
0: ਉਹ ਸਹੀ ਨਹੀਂ ਭਰਨ ਡਿਆ ਨਾ, ਵੇਖੋ ਵੀ ਅੱਜ ਕੱਲ੍ਹ ਲੋਕ ਕੰਮ ਨੀ ਚੱਜ ਨਾ ਕਰਦੇ, ਪਾਣੀ ਭਰਨਾ ਵੀ ਨੀ ਚੱਜ ਨਾ ਭਰਨ
3: ਡਿਆ,
1: ਉਹਦੇ ਕੱਪਾ ਦੇ ਕੇ ਮੈਨੂੰ ਲੱਗ ਰਿਹਾ ਸੀ ਵੀ ਸਰਤਾਜ ਜੀ ਮੈਨੂੰ ਚਾਈਨਾ ਸ਼ੋ ਲਾ ਕੇ ਆਇਆ,
0: ਗਮਛਾ ਕਰਕੇ ਆਏ,
1: ਛੋਟੇ ਛੋਟੇ ਛੋਟੇ ਕੱਪ ਹੀ ਬੜਾ ਛੋਟਾ ਕੱਪ ਸੀ,
0: ਸਾਨੂੰ ਕਦੇ ਟਿਕਟਾਂ ਟੁੱਟਣ ਮਿਲ ਜਾ ਕਰਨਗੀਆਂ ਫ੍ਰੀ, ਜਦੋਂ ਸੈਮੀ ਸਾਹਿਬ ਦੇ ਤਾਲੂ ਨੂੰ ਪਾਣੀ ਵੱਜਦਾ ਨਾ ਨਾਲ ਹੀ ਕਰ ਦਿੰਦਾ, ਜਦੋਂ ਤਾੜੀਆਂ ਲੋਕਾਂ ਨੂੰ ਤਾੜੀਆਂ ਵਜਾਉਣ ਲਾ ਲੈਂਦਾ,
1: ਉਹਨੇ ਬੰਦੇ ਨੇ ਕੱਪ ਦਿੱਤਾ ਭਰ ਕੇ ਪਾਣੀ ਦਾ ਨਾ, ਤੇ ਉਹਨਾਂ ਨੇ ਪੀਤਾ ਨਾਲੇ ਥਾਪੀ ਹੱਥੇ ਮਾਰਨਾ ਪੈਂਦਾ, ਆਪਾਂ ਥਾਪੀ ਮਾਰਨਾ ਪੈਂਦਾ ਨਾ, ਤਾੜੀ ਮਾਰਨ ਥਾਪੇ, ਉਹ ਕਹਿੰਦੇ ਭਾਈ ਕੀ ਹੈ, ਕਹਿੰਦੇ ਬੜਾ ਗਰਮੀ ਬੜਾ ਗਰਮੀ,
0: ਜਦੋਂ ਘੁੰਮ ਕੇ ਵਹਿੰਦਾ ਨਾ ਵੀ ਕੋਈ ਗਲਤ ਹੋਇਆ ਹੁੰਦਾ ਤੇ ਉਹ ਗਾਣਿਆਂ ਚ ਗੱਲ ਕਰਦਾ, ਤੁਸੀਂ ਨੋਟ ਕੀਤਾ, ਮਤਲਬ ਇੰਨਾ ਸਕਿੱਲ ਆ ਬੰਦੇ ਚ, ਏਦਾਂ ਨੀ ਕਹਿੰਦਾ ਉਹ ਘੁੰਮ ਕੇ ਵਹਿੰਦਾ ਵਾ ਵੀ
3: ਚੌਂਕੀ
0: ਤੇ ਬਹਿ ਕੇ ਅੱਗੇ ਉਹ ਏਡਾ ਤਕੜਾ ਸ਼ੋਅ ਲਾ ਗਿਆ ਤੇ ਸਾਡੇ ਅਰਗੇ ਉਹ ਸੋਚੀ ਜਾਂਦੇ ਯਾਰ ਇੰਨਾ ਚਿਰ ਚੌਂਕੜੀ ਕਿੱਦਾਂ ਮਾਰਦਾ,
1: ਨਹੀਂ ਸਹੀ ਗੱਲ ਹੈ, ਸਾਰੇ ਇਹੀ ਸੋਚਦੇ
0: ਖੁੱਲੇ ਨਾ ਸਾਡੇ ਵਰਗਿਆਂ ਦੀ।
1: ਮੇਰੇ ਨਾਲ ਦੀ ਜਿਹੜਾ ਗਰਲਫ੍ਰੈਂਡ ਨੂੰ ਗਿਆ ਹੁੰਦਾ, ਮੇਰੇ ਨਾਲ ਦੀ ਕਹਿੰਦੀ ਮੇਰੇ ਨਾਲ ਦੀ ਗਰਲਫ੍ਰੈਂਡ ਨੂੰ ਗਿਆ ਹੁੰਦਾ
0: ਚੱਲ ਸੁਣਨ ਵਾਲਿਆਂ ਨੂੰ ਕੀ ਪਤਾ
3: ਨਹੀਂ
0: ਨਹੀਂ ਦੱਸੋ ਦੱਸੋ ਵਧੀਆ ਗੱਲ ਦੱਸੀ ਦਿੰਦੀ।
3: ਵਧੀਆ ਗੱਲ ਇਹ ਵੀ ਮੈਂ ਆਉਂਦਿਆਂ ਬੈਲਟ ਨੂੰ,
0: ਬੈਲਟ ਤੋਂ ਕਿ ਬੈਲਟ
3: ਨੂੰ, ਬੈਲਟ ਨੂੰ ਜਾਣ ਡਿਆ।
0: ਅੱਛਾ ਜਾਣ ਡਿਆ।
3: ਤੇ ਲਾਲ ਜੀ ਆਉਂਦੇ ਸੀ ਰੇਡੀਓ ਵੱਲੋਂ, ਸਾਡਾ ਬੱਬੀ ਨਾ ਸਾਡਾ ਕੁਦਰਤੀ ਟਾਈਮ ਬਣਿਆ ਸਾਡੇ ਕੋਲ ਅੱਧਾ ਘੰਟਾ ਬਚ ਗਿਆ। ਲਾਲ ਜੀ ਬੈਕਸ਼ ਮਾਸ ਤੋਂ ਆਉਂਦੇ ਤੇ ਮੈਂ ਆਉਂਦਿਆਂ ਮੈਲਬਨ ਵੱਲੋਂ। ਜਲੌਂਗ ਵਾਲਾ ਜਿਹੜਾ ਆਪਣਾ ਮਿਲਟਰ ਵਾਲਾ ਬੀਪੀ ਨੀ ਆ, ਉੱਥੇ ਸਾਡੇ ਮੇਲ ਹੋਏ, ਫਿਰ ਆਪਾਂ ਉੱਥੇ 20 ਮਿੰਟ ਬਹਿ ਕੇ ਧੁੱਪੇ ਸੇਕ ਨਾਲ ਕਾਫੀ ਦਾ ਕੱਪ ਕੱਪ ਪੀਤਾ ਪਿਆਲਾ।
0: ਤੁਸੀਂ ਲੇਟ ਕਰਵਾਇਆ ਇਹਨਾਂ ਨੂੰ
1: ਕੱਟੋ ਬੋਣ,
0: ਇਹ ਕੌਣ ਨੇ ਲੋਕ ਯਾਰ, ਬੰਦਾ ਕੰਮ ਤੇ ਚੱਲਿਆ ਰਾਹ ਚ ਕਾਂਡੀ ਮਾਰ ਕੇ ਬਹਿ ਗਏ ਤੁਸੀਂ। ਦੋਵਾਂ ਨੇ ਪੀਣੀ ਯਾਰ, ਅੱਧੇ ਨਾ ਪੀਲੀ ਹੁਣ, ਅੱਧੇ ਨਾ ਰੇਡੀਓ ਚ ਆ ਕੇ ਪੀਣੀ ਪੈਣੀ। ਹਾਂਜੀ ਜ਼ੋਰਦਾਰ ਤਾੜੀਆਂ ਦੇ ਵਿੱਚ, ਨਜ਼ਰਾਂ ਤੋਂ ਗਿਰ ਗਈ ਕੀ ਕਰੀਏ।
3: ਅੱਧੇ ਨੇ ਰਾਹ ਚ ਪੀਤੀ, ਮੇਰੇ ਨਾਲ ਪੀਤੀ, ਅੱਧੇ ਨੇ ਪੀਤੀ ਟੇਲਰ ਲਈ, ਟੇਲਰ ਹਿੱਲ ਤੇ।
0: ਅੱਛਾ।
3: ਅੱਧੇ ਨੇ ਰੇਡੀ ਲਵਾ ਕੇ ਪੀਤੀ, ਡੇਢ ਕੰਮ ਹੋ ਗਿਆ ਹੁਣ ਤੇ।
1: ਨਹੀਂ ਹੁਣ
0: ਕੌਣ ਮੈਲਬਨ,
1: ਉਹਨੇ ਚੌਂਕੜੀ ਮਾਰ ਕੇ ਗਾ ਲਿਆ ਸੀ, ਤੁਸੀਂ ਗਾਣਾ ਨੀ ਗਾਓ ਤੁਸੀਂ ਵੀ। ਸੈਮੀ ਸਾਹਿਬ ਵੀ ਕਹਿੰਦੇ ਮੈਂ ਚੌਂਕੜੀ ਮਾਰ ਕੇ ਗਾਣਾ, ਚੌਂਕੜੀ ਮਾਰੀ ਸਾਰੇ ਕਹਿੰਦੇ ਕਿੱਥੇ ਗਿਆ ਕਿੱਥੇ ਗਿਆ
0: ਸਿੰਗਰ ਕਿੱਥੇ ਉਹਨਾਂ ਤਬਲਾ ਪਰੇ ਕਰਕੇ ਲੱਭਿਆ।

0: ਉਹਦਾ ਬੰਦੇ ਹੋ ਗਿਆ ਸਾਮੀ ਸਾਹਮਣੇ ਉੱਪਰ ਨਾ ਹੱਥ ਤਾੜੀ ਵਜਾਈ ਨਾ ਤਾਂ ਲੋਕਾਂ ਪਤਾ ਕੀ ਹਾਂ ਵੀ ਤਾੜੀ ਵੱਜ ਗਈ
1: ਕੋਈ ਉਹ ਵੀ ਤਾਂ ਹੀ ਵਜਾਉਂਦਾ
0: ਉਹਨਾਂ ਨੂੰ ਲੱਗਾ ਕੱਛੂ ਕੰਮ
2: ਗਾਣਾ ਸੁਣ ਪਹਿਲਾਂ ਸ਼ੇਅਰ ਸੁਣਦੇ ਮੈਂ ਤੁਹਾਨੂੰ ਸੁਣਾ ਲਾਲ ਜੀ ਦਾ ਨਾ ਪਿੰਡ ਨਾ ਕਿ ਨਾ ਵਾਹਵਾ ਬਜ਼ੁਰਗ ਹੀ ਜਵਾਰਾ ਕੋਈ ਸੌ ਸਾਲ ਪਲੱਸ ਸੀ ਨਾ ਉਹ ਮਰ ਗਿਆ ਜਵਾਰਾ ਨਾ ਲਾਲ ਜੀ ਉੱਥੇ ਲੇਟੀ ਜਾਣ ਕਹਿੰਦੇ ਕੀ ਹੋਇਆ ਕਹਿੰਦੇ ਸਰਬਾਲਾ ਮੈਂ ਬਣਨਾ ਇਹਦਾ

0: ਉਹ ਕਹਿੰਦਾ ਹਟੋ ਜਸ਼ਨ ਦਾ ਵਿਆਹ ਆਉਣ ਵਾਲਾ ਸੀ ਜੋ ਜਸ਼ਨ ਦਾ ਵਿਆਹ ਕਰਨਾ ਨਾ ਤੇ ਸੈਮੀ ਸਾਹਿਬ ਕਹਿੰਦੇ ਕਿਸੇ ਨੂੰ ਸਰਵਾਲਾ ਬਣਾਉਣਾ ਸੈਮੀ ਸਾਹਿਬ ਕਹਿੰਦੇ ਕਦ ਦੇ ਹਿਸਾਬ ਨਾਲ ਮੈਂ ਬੰਦਾ
1: ਹਾਂਜੀ
0: ਹਾਂਜੀ ਸੁਣਾ ਗਾਣਾ ਗਾਣਾ ਸੁਣਾਓ
1: ਆ ਨਹੀਂ ਰਜਿਸਟਰ ਹੋਇਆ ਇਹਨਾਂ ਦਾ ਸੈਮੀ ਸਾਹਿਬ ਤੁਸੀਂ ਟੈਨਸ਼ਨ ਨਾ ਲਓ
2: ਸੱਜਣਾ ਵੇ ਨਹੀਂ ਹੋ ਕਦੇ ਝਗੜੇ ਕਰੀ ਦੇ
1: ਓਕੇ ਹਾਂਜੀ ਕੀ ਗੱਲ
2: ਸੱਜਣਾ ਵੇ ਨਹੀਂ ਓ ਕਦੇ ਝਗੜੇ ਕਰੀ ਦੇ ਓਏ ਸ਼ਿਕਵੇ ਸ਼ਿਕਾਇਤਾਂ ਨਾਲ ਪਿਆਰ ਨੀ ਨਬੀ ਦੇ ਓਏ ਸੱਜਣਾ ਵੇ ਨਹੀਂ ਓ ਕਦੇ ਝਗੜੇ ਕਰੀ ਦੇ ਓਏ ਸ਼ਿਕਵੇ ਸ਼ਿਕਾਇਤਾਂ ਨਾਲ

0: ਵੇ ਇੰਜ ਨੀ ਕਰੀ ਦੇ ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ ਅੱਲੇ ਅੱਲੇ ਜਖ ਮਾਤੇ ਲੂਣ ਨੀ ਤਰੀ ਦੇ ਓਏ ਇੰਜ ਨੀ ਕਰੀ ਦੇ ਗੈਰਾਂ ਦੀਆਂ ਗੱਲਾਂ ਸੁਣ ਦਿਲ ਜੇ ਵਟਾਉਣਾ ਸੀ ਕੱਚੇ ਆ ਪਿਆਰ ਦਿਆ ਪਿਆਰ ਕਾਨੂੰ ਪਾਉਣਾ ਸੀ ਚਾਂਦੀ ਵਾਲੇ ਚ ਪੱਲੜੇ ਚ ਦਿਲ ਨੀ ਤਲੀ ਦੇ ਓਏ ਇੰਜ ਨੀ ਕਰੀ ਦੇ ਸੱਜਣਾ ਵੇ ਇੰਜ ਨੀ ਕਰੀ ਦੇ ਮੁੰਦਰੀ ਮੁਹੱਬਤਾਂ ਦੀ ਨਗ ਪਾਇਆ ਕੱਚ ਦਾ ਜੋਰੀ ਆਵੇ ਤੇਥੋਂ ਨਾ ਪਛਾਣ ਹੋਇਆ ਸੱਚ ਦਾ ਮੁੰਦਰੀ ਮੁਹੱਬਤਾਂ ਦੀ ਨਗ ਪਾਇਆ ਕੱਚ ਦਾ ਜੋਰੀ ਆਵੇ ਤੇਥੋਂ ਨਾ ਪਛਾਣ ਹੋਇਆ ਸੱਚ ਦਾ ਤਾਂ ਵੇ ਨਗੀਨਿਆਂ ਦੀ ਕੱਚ ਨੀ ਜੜੀ ਦੇ ਓਏ ਇੰਜ ਨੀ ਕਰੀ ਦੇ ਦਿਲ ਨੂੰ ਦਿਲ ਨਾ ਨੂੰ ਤੋੜੀ ਚੱਲੇ ਮਰ ਜਾਣੇ ਮਾਨਦਾ ਪਿਆਰ ਦੀਆਂ ਗੱਲਾਂ ਦਿਲ ਦਾ ਸੋਰੀ ਯਾਰ
1: ਹਾਂਜੀ ਹਾਂਜੀ ਗੁੱਡ ਗੁੱਡ ਗੁੱਡ ਜੀ ਬੜਾ ਸੋਹਣਾ ਗਾਣਾ ਪਿਕ ਕੀਤਾ
2: ਲਾਗੇ ਚਾਹ ਦਾ ਕੱਪ ਰੱਖ ਲਿਆ ਕਰੋ
1: ਹਾਂਜੀ
2: ਚਾਹ ਦਾ ਕੱਪ ਰੱਖ ਲਿਆ ਕਰੋ ਲਾਗੇ ਨਾ ਲਿਰਿਕਸ ਜ਼ਿਆਦਾ ਇਹਦੇ ਨਹੀਂ ਨਹੀਂ ਬਹੁਤ ਵਧੀਆ ਥੈਂਕ ਯੂ ਸਾਹਿਬ
1: ਥੈਂਕ ਯੂ
2: ਓਕੇ
1: ਥੈਂਕ ਯੂ ਬਹੁਤ ਵਧੀਆ
2: ਹੁਣ ਕੋਈ ਹੈ
1: ਹਾਂਜੀ ਨਹੀਂ ਨਹੀਂ ਹੁਣ ਚੱਲੀਏ ਕਿ ਆਪਾਂ ਟਾਈਮ ਹੋ ਗਿਆ ਆਪਾਂ ਸਮ ਅਪ ਕਰੀਏ ਤੁਸੀਂ ਸੁਣਾਓ ਕੁਛ
2: ਮੈਂ ਸੁਣਾਵਾਂ ਹੁਣ
1: ਆਹੋ ਤੇ ਹੋਰ
2: ਸੁਣਾ ਦਿੰਦੇ ਅੱਛਾ ਜੀ ਕਹਿੰਦੇ ਮੇਕਅਪ ਤੋਂ ਖੁਸ਼ ਨਹੀਂ ਹੁੰਦੀ ਤਾਂ ਸ਼ੀਸ਼ੇ ਤੇ ਕੱਪੜਾ ਮਾਰਦੀ ਹੈ
1: ਓਹੋ ਮੇਕਅਪ ਤੋਂ ਖੁਸ਼ ਨਹੀਂ ਹੁੰਦੀ
2: ਤੇ ਸ਼ੀਸ਼ੇ ਦਾ ਕੱਪੜਾ ਮਾਰਦੀ ਹੈ
1: ਓਹੋ
2: ਮੇਕਅਪ ਤੋਂ ਖੁਸ਼ ਨਹੀਂ ਹੁੰਦੀ ਤਾਂ ਸ਼ੀਸ਼ੇ ਦਾ ਕੱਪੜਾ ਮਾਰਦੀ ਹੈ ਉਹ ਸਤਰੀ ਹੈ ਸਾਹਿਬ ਉਹ ਕਿਹੜਾ ਹਾਰ ਮਾਰਦੀ
1: ਓਏ ਹੋਏ ਹੋਏ
2: ਓਹੋ ਉਹ ਕਿਹੜਾ ਉਹ ਭਲਾ ਕਿੱਥੇ ਹਾਰਦੀ ਹੈ
1: ਹਾਰਦੀ ਹੈ ਹਾਂ ਦੁਬਾਰਾ ਦੁਬਾਰਾ ਮੁਕਰਰ ਮੁਕਰਰ
2: ਮੇਕਅਪ ਤੋਂ ਖੁਸ਼ ਨਹੀਂ ਹੁੰਦੀ ਤਾਂ ਸ਼ੀਸ਼ੇ ਤੇ ਕੱਪੜਾ ਮਾਰਦੀ ਹੈ ਉਹ ਸਤਰੀ ਹੈ ਸਾਹਿਬ ਉਹ ਭਲਾ ਕਿੱਥੇ ਹਾਰ ਮਾਰ ਹਾਰਦੀ ਹੈ
1: ਹਾਰਦੀ ਹੈ
2: 100 ਦੀ ਸਪੀਡ ਤੇ ਉਹ 40 ਚ ਜਾਂਦੀਆਂ ਨੇ 100 ਦੀ ਸਪੀਡ ਤੇ ਵੀ ਉਹ 40 ਤੇ ਜਾਂਦੀਆਂ ਨੇ ਖੱਬੇ ਮੁੜਨ ਲਈ ਸੱਜਾ ਇੰਡੀਕੇਟਰ ਚਲਾਉਂਦੀਆਂ ਨੇ
1: ਆਹਾ
2: ਘਰ ਬੈਠੇ ਬੰਦੇ ਤੇ ਗੱਡੀ ਇਹ ਚਾੜਦੀ ਹੈ ਉਹ ਸਤਰੀ ਹੈ ਸਾਹਿਬ ਉਹ ਭਲਾ ਕਿੱਥੇ ਹਾਰਦੀ ਹੈ
1: ਵਾਹ
2: ਤੁਹਾਡੇ ਕੋ ਘਰ ਤੁਹਾਡੇ ਕੋਲੋਂ ਬਾਰ ਬਾਰ ਪੁੱਛ ਕੇ ਆਪਣੀ ਮਰਜ਼ੀ ਦਾ ਖਾਣਾ ਬਣਾਉਂਦੀ ਹੈ ਘਰ ਵਾਲੇ ਕੋਲ ਬਾਰ ਬਾਰ ਪੁੱਛ ਕੇ ਆਪਣੀ ਮਰਜ਼ੀ ਦਾ ਖਾਣਾ ਬਣਾਉਂਦੀ ਹੈ ਮੈਂ ਬੁਰੀ ਹੈ ਨਾ ਕਹਿ ਕੇ ਘਰ ਵਾਲੇ ਕੋਲ ਇੱਕ ਘੰਟਾ ਆਪਣੀ ਤਾਰੀਫ ਕਰਵਾਉਂਦੀ ਹੈ
1: ਵਾਹ ਵਾਹ ਮੈਂ ਬੁਰੀ ਹੈ ਨਾ
2: ਹਾਂ ਮੈਂ ਬੁਰੀ ਹੈ ਨਾ ਕਹਿ ਕੇ ਤਾਰੀਫ ਕਰਵਾਉਂਦੀ ਹੈ ਇੱਕ ਬਿਮਾਰ ਹੋਵੇ ਤਾਂ ਖਿਚੜੀ ਸਾਰਿਆਂ ਲਈ ਚਾੜਦੀ ਹੈ ਉਹ ਸਤਰੀ ਹੈ ਸਾਹਿਬ ਉਹ ਭਲਾ ਕਿੱਥੇ ਹਾਰਦੀ
1: ਵਾਹ ਵਾਹ ਵਾਹ ਵਾਹ
2: ਕਹਿੰਦਾ ਮੈਂ ਤਾਂ ਤੁਹਾਨੂੰ ਕੁਛ ਨਹੀਂ ਕਹਿ ਕੇ ਬਹੁਤ ਕੁਛ ਕਹਿ ਜਾਂਦੀਆਂ ਨੇ ਮੈਂ ਤਾਂ ਤੁਹਾਨੂੰ ਕੁਛ ਨਹੀਂ ਕਹਿ ਕੇ ਬਹੁਤ ਕੁਛ ਕਹਿ ਜਾਂਦੀਆਂ ਨੇ ਇਹ ਤਾਂ ਟੰਗ ਕਲੀਨਰ ਨਾਲ ਜ਼ੁਬਾਨ ਤਿੱਖੀ ਕਰ ਲੈਂਦੀਆਂ ਨੇ ਤੁਸੀਂ ਨੋਟਿਸ ਕੀਤਾ ਬੰਦੇ ਕਦੇ ਟੰਗ ਕਲੀਨਰ ਯੂਜ਼ ਨਹੀਂ ਕਰਦੇ ਬੀਬੀਆਂ ਯੂਜ਼ ਕਰਦੀਆਂ ਬੀਬੀਆਂ ਜ਼ਿਆਦਾ ਯੂਜ਼ ਕਰਦੀਆਂ ਬੰਦਾ ਵੀ ਚੁੱਪ ਚਾਪ ਕੰਮ ਕਰਦਾ ਜਦੋਂ ਬੱਚਿਆਂ ਨੂੰ ਮਾਰਦੀ ਨੇ ਉਹ ਤਾਂ ਸਤਰੀ ਸਾਹਿਬ ਉਹ ਭਲਾ ਕਿੱਥੇ ਹਾਰਦੀ ਹੈ,
1: ਭਲਾ
2: ਕਿੱਥੇ ਹਾਰਦੀ ਹੈ। ਓਕੇ ਜੀ, ਥੈਂਕ ਯੂ ਜੀ,
1: ਬਹੁਤ ਸੋਹਣਾ ਲਾਲ ਜੀ।
2: ਥੈਂਕ ਯੂ, ਬਸ ਇੱਥੇ ਬੈਠ ਕੇ ਮੈਂ ਕਿਹਾ ਲਿਖਿਆ ਅਸੀਂ ਵੀ ਥੋੜ੍ਹਾ
1: ਜਿਹਾ। ਵੈਰੀ ਨਾਈਸ, ਅੱਛਾ ਇੱਥੇ ਬਹਿ ਬਹਿ ਕੇ ਲਿਖਿਆ?
2: ਹਾਂਜੀ ਜੀ।
1: ਵਾਹ, ਕੀ ਬਾਤ ਹੈ, ਤੁਸੀਂ ਸਾਹਿਤ ਦੇ ਸਮਾਨ ਤਿਆਰ ਕਰਨ ਲੱਗ ਪਏ, ਵੈਰੀ ਨਾਈਸ, ਹੈ ਨਾ। ਥੈਂਕ ਯੂ। ਅਤੇ ਭਾਰਦਵਾਜ ਸਾਹਿਬ ਕਹਿੰਦੇ ਨੇ ਕਿ ਅਨਪਲੱਗਡ ਬਸੰਤ ਲਾਲ ਹੀਜ਼ ਸੋ, ਮਤਲਬ ਅੰਗਰੇਜ਼ੀ 'ਚ ਕੁਛ ਕਹਿੰਦੇ ਆ ਵੀ ਨਾਲ ਦੀ ਨਾਲ ਜਵਾਬ ਦੇਣ ਵਾਲਾ ਜਿਹੜਾ ਹੁੰਦਾ, ਸਪੋਂਟੇਨੀਅਸ ਵੀ ਹੁੰਦਾ।
2: ਭਾਈ ਭਾਈ ਬਾਕੀ ਠੀਕ ਹੈ, ਮੈਂ ਬਿਜਲੀ 'ਤੇ ਚੱਲਦਾ ਜਿਹੜਾ ਤੁਸੀਂ ਅਨਪਲੱਗ ਕਿਹਾ,
1: ਪੋਡਕਾਸਟ ਤੇ ਪਾ ਦਿਓ। ਹਾਂਜੀ, ਜ਼ਰੂਰ ਪਾ ਦਿੰਦੇ ਹਾਂ ਜੀ। ਤੇ ਵਰਿੰਦਰ ਸ਼ਰਮਾ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਪ੍ਰੋਗਰਾਮ ਇਜ਼ ਗੋਇੰਗ ਗੁੱਡ, ਕਹਿੰਦੇ ਸਲੀਪ ਐਂਡ ਰਿਲੈਕਸ ਦੀ ਸੇਲ 50% ਇੰਜੋਏ ਕਰੋ ਐਪਿੰਗ ਸਟੋਰ ਦੇ ਉੱਤੇ, ਤੇ ਬੈੱਡ ਲੈਣ ਦੇ ਉੱਤੇ ਇੱਕ ਮੈਟਰਸ ਫ੍ਰੀ ਜੀ ਰੇਡੀਓ। ਹਾਂਜੀ, ਦਾ ਹਵਾਲਾ ਦਿੰਦੇ ਉੱਤੇ ਇੰਡੀਅਨ ਸਟਾਈਲ ਵੁਡਨ ਬਾਕਸ ਬੈੱਡ ਅਵੇਲੇਬਲ ਸੂਨ।
2: ਥੈਂਕ ਯੂ, ਥੈਂਕ ਯੂ ਜੀ,
1: ਵੈਰੀ ਨਾਈਸ, ਥੈਂਕ ਯੂ ਜੀ। ਅਤੇ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਲਾਲ ਜੀ ਨੂੰ ਕੁਐਸਚਨ ਆ ਕਿ ਮੇਰੇ ਕੁਛ ਫਰੈਂਡ ਨੇ ਲਗਵਾਇਆ ਆ ਫਿਲਟਰ ਆਪਣੇ ਘਰ। ਵੇਖੋ ਜੀ, ਆਪਾਂ ਕੋਈ ਸਲਾਹ ਨਹੀਂ ਦੇ ਸਕਦੇ ਇਹਦੇ ਉੱਤੇ, ਕੋਈ ਨਾ ਹੋ, ਬਹੁਤ ਸਾਰੇ ਆਪਣੇ, ਹਾਂ ਬਹੁਤ ਸਾਰੇ ਆਪਣੇ ਪਰਿਵਾਰ, ਆਪਣੇ ਵੀਰ ਭਰਾ ਕੋਈ ਇਸ ਕਿੱਤੇ ਦੇ ਵਿੱਚ ਇਨਵੋਲਵ ਹੋਣਗੇ, ਅਤੇ ਆਪਾਂ ਵੀ ਆਰ ਨੋ ਵਨ। ਹਾਂ, ਤੁਸੀਂ ਆਪਣੀ ਆਪਣੀ ਪੜਤ ਤੁਸੀਂ ਕਰੋ, ਅਤੇ ਇਸ ਕਰਕੇ ਆਪਾਂ ਸੋਰੀ, ਇਹ ਦੋ ਇੱਕ ਦੋ ਜਾਣੇ ਦੇ ਹੋਰ ਵੀ ਮੈਸੇਜ ਸੀ,
2: ਉਹ ਆਪਣੀ ਆਪਣੀ ਸੋਚ ਆ ਭਾਈ
1: ਜੀ। ਤੁਸੀਂ ਅੱਜ ਕੱਲ੍ਹ ਸਾਰਾ ਕੁਛ ਨੈੱਟ 'ਤੇ ਹੈਗਾ ਵਾ, ਤੁਸੀਂ ਲੱਭੋ ਕਰੋ, ਤੁਸੀਂ ਬਹੁਤ ਸਾਰਿਆਂ ਨੇ ਲਵਾਇਆ ਵਾ, ਉਹ ਵੀ ਗਲਤ ਨਹੀਂ ਆ। ਨਹੀਂ ਲਵਾਇਆ, ਨਹੀਂ ਲਵਾਉਂਦੇ ਤੁਸੀਂ, ਉਹ ਕਿਉਂ ਨਹੀਂ ਅਤੇ ਉਹਦਾ ਕੀ ਫਰਕ ਆ?
2: ਅੱਜ ਕੱਲ੍ਹ ਲੋਕ ਤੁਹਾਨੂੰ ਦੱਸਦਾ ਆਪਣਾ ਕਹਿੰਦੇ ਆ ਰੀਲ ਬਣਾਉਂਦੇ ਫਿਲਟਰ ਲਾਉਂਦੇ, ਤੁਸੀਂ ਤਾਂ ਦੂਜੀ
1: ਪਾਣੀ ਪੀਣ 'ਤੇ ਲੱਗ ਜੂਗਾ, ਕੋਈ ਵੱਡੀ ਗੱਲ ਨਹੀਂ, ਕੋਈ ਕੋਈ ਫਰਕ ਨਹੀਂ ਪੈਣ ਲੱਗਾ। ਅੱਜ ਕੱਲ੍ਹ ਸਾਨੂੰ ਹਰ ਇੱਕ ਚੀਜ਼ 'ਤੇ ਫਿਲਟਰ ਲਾਉਣ ਦੀ ਆਦਤ। ਅਤੇ ਕਮਰੀ ਰਾਜੀ ਕਹਿੰਦੇ ਕਿ ਪਲੀਜ਼ ਪਲੇ ਨੀਚੇ ਸੇ, ਅੱਛਾ ਨੱਚਾਂਗੇ, ਓਕੇ, ਗਾਣਿਆਂ ਦੀ ਗੱਲ ਕਰ ਰਹੇ, ਓਕੇ। ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਸ਼ਰਾਬੀ, ਓਕੇ, ਅਤੇ ਬਾਬਾ ਜੀ, ਓਕੇ, ਖੁਸ਼ੀਆਂ ਖੇੜਿਆਂ ਦਾ ਕੋਈ ਮੁੱਲ ਨਹੀਂ ਹੁੰਦਾ, ਖੂਨਦਾਨ ਤੋਂ ਵੱਡਾ ਕੋਈ ਮਹਾਨ ਪੁੰਨ ਨਹੀਂ ਹੁੰਦਾ, ਵੋਟਾਂ ਤੋਂ ਬਗੈਰ ਮੰਤਰੀ ਸੰਤਰੀ ਕਦੇ ਵੀ ਚੁਣ ਨਹੀਂ ਹੁੰਦਾ, ਅਤੇ ਪਰਾਤ ਤੋਂ ਬਗੈਰ ਆਟਾ ਸੋਹਣਾ ਗੁੰਨ ਨਹੀਂ ਹੁੰਦਾ। ਸ਼ਰਾਬੀ ਅਤੇ ਵਿਕਾਰੀ ਬੰਦਾ ਸ਼ਰਾਬ ਅਤੇ ਨਸ਼ੇ ਤੋਂ ਬਗੈਰ ਕਦੇ ਵੀ ਟੁੰਨ ਨਹੀਂ ਹੁੰਦਾ। ਫਿਲਮੀ ਕਲਾਕਾਰ ਸਨੀ ਦਿਓਲ ਦੇ ਵਰਗਾ 2.5 ਕਿਲੋ ਦਾ ਜੱਗ 'ਤੇ ਕੋਈ ਘਸੁੰਨ ਨਹੀਂ ਹੁੰਦਾ। ਆਪਰੇਸ਼ਨ ਵੇਲੇ ਇਨਸਾਨ ਦਾ ਸਰੀਰ ਟੀਕੇ ਤੋਂ ਬਗੈਰ ਸੁੰਨ ਨਹੀਂ ਹੁੰਦਾ। ਜਗ੍ਹਾ ਜਗ੍ਹਾ ਖੁੱਲ੍ਹ ਗਏ ਨੌਜਵਾਨ ਪੀੜ੍ਹੀ ਦੇ ਲਈ ਲੇਜ਼ਰ ਸੈਂਟਰ, ਕਿਉਂਕਿ ਵਾਲਾਂ ਨੂੰ ਹੁਣ ਮਸ਼ੀਨ ਦੇ ਨਾਲ 100% ਮੁੰਨ ਨਹੀਂ ਹੁੰਦਾ। ਸਿਆਲ ਅਤੇ ਨਿੰਮ ਦੀ ਵਧੀਆ ਲੱਕੜ ਨੂੰ ਕਦੇ ਵੀ ਲੱਗਦਾ ਘੁਣ ਨਹੀਂ ਹੁੰਦਾ। ਕਹਿੰਦਾ ਘੁੰਮਣ ਜਿਸ ਇਨਸਾਨ ਉੱਪਰ ਜੋ ਆਵੇ ਅਕਾਲ ਪੁਰਖ ਦੀ ਮਿਹਰ, ਫਿਰ ਉਹ ਇਨਸਾਨ ਵਿੱਚ ਕੋਈ ਔਗੁਣ ਨਹੀਂ ਹੁੰਦਾ। ਅਤੇ ਇੱਧਰ ਘੁੰਮਣ ਵਰਗਿਆਂ ਨੇ ਤਾਂ ਹਮੇਸ਼ਾ ਗੱਲਾਂ ਲਿਖਦੇ ਰਹਿਣਾ ਸੱਚੀਆਂ, ਅਤੇ ਕੰਨਾਂ ਦੇ ਕੱਚਿਆਂ ਤੋਂ ਫਿਰ ਸੁਣ ਨਹੀਂ ਹੁੰਦਾ। ਖੁਸ਼ੀਆਂ ਖੇੜਿਆਂ ਦਾ ਕੋਈ ਮੁੱਲ ਨਹੀਂ ਹੁੰਦਾ, ਮੁੱਲ ਨਹੀਂ ਹੁੰਦਾ। ਬਹੁਤ ਸੋਹਣਾ ਜੀ, ਬਹੁਤ ਗੁਰਜੀਤ ਜੀ, ਧੰਨਵਾਦ ਤੁਹਾਡਾ। ਕਹਿੰਦੇ ਅੱਜ ਦਾ ਡੀਜੇ ਬੜਾ ਵਧੀਆ ਸੀ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਕਿ ਨਾ ਕਿਸੇ ਨਾਲ ਮੁਕਾਬਲਾ ਹੈ ਅਤੇ ਨਾ ਕਿਸੇ ਦੀ ਰੀਸ ਆ, ਜਿਵੇਂ ਚੱਲੀ ਜਾਂਦੀ ਆ ਜ਼ਿੰਦਗੀ, ਬਸ ਠੀਕ ਆ। ਅੱਖਾਂ ਵਿੱਚ ਸੁਪਨੇ ਨੇ, ਦਿਲ ਵਿੱਚ ਅੱਗ ਹੈ, ਅੱਗ ਹੈ, ਅੱਗ ਹੈ, ਵਿਰੋਧ ਵੀ ਵਿੱਚ ਬਹੁਤ ਨੇ, ਸਪੋਰਟ ਵਿੱਚ ਰੱਬ ਹੈ, ਰੱਬ ਹੈ, ਰੱਬ ਹੈ। ਧੰਨਵਾਦ ਭੈਣ ਜੀ। ਜਸਪ੍ਰੀਤ ਜੀ ਕਹਿੰਦੇ ਕਿ ਬਸੰਤ ਲਾਲ ਜੀ ਸੇ ਸਤਿ ਸ਼੍ਰੀ ਅਕਾਲ। ਅਤੇ ਸੰਦੀਪ ਰੱਖੜੇ ਕਹਿੰਦੇ ਕਿ ਸੋਰੀ, ਆਈ ਜਸਟ ਮੈਸੇਜ ਯੂ ਫਨੀ ਨੋਟ, ਨਥਿੰਗ ਪਰਸਨਲ। ਹਾਂਜੀ ਹਾਂਜੀ, ਵੋਲ ਗੁੱਡ ਹੈ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਅਤੇ ਕੁਲਵੰਤ ਬਾਟ ਜੀ ਕਹਿੰਦੇ ਕਿ ਲਾਲ ਜੀ ਰੌਣਕਾਂ ਲਾ ਦਿੰਦੇ ਹੋ, ਅਤੇ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਵਰਿੰਦਰ ਜੀ ਕਹਿੰਦੇ ਨੇ ਕਿ ਥੈਂਕ ਯੂ, ਹਾਂਜੀ ਮਿਹਰਬਾਨੀ ਜੀ। ਸੁਰਜੀਤ ਜੀ ਕਹਿੰਦੇ ਨੇ ਕਿ ਭਾਜੀ ਵੈਲਕਮ, ਅਤੇ ਲਾਲ ਜੀ ਗੱਲ ਬਣ ਗਈ ਕਹਿੰਦੇ,
2: ਸਤਿ ਸ਼੍ਰੀ ਅਕਾਲ ਜੀ।
1: ਅਤੇ ਜੀ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਅਤੇ ਜੇ ਮੈਂ ਮੈਸੇਜ ਕੋਈ ਭੁੱਲ ਗਿਆ ਵਾਂ ਤਾਂ ਉਹਦੇ ਲਈ ਮਾਫ਼ੀ, ਅਤੇ ਅੱਛਾ ਨਹੀਂ ਹਲੇ ਤਾਂ ਵਾਹਵੇ ਨਹੀਂ, ਓਕੇ, ਥੈਂਕ ਯੂ ਤੁਹਾਡਾ ਜੀ। ਜੈਰਿਕਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਜੀ। ਕਹਿੰਦੇ ਮੈਨੂੰ ਲੱਗਦਾ ਸਤਿੰਦਰ ਦੇ ਕੱਪ ਦੇ ਵਿੱਚ ਉਹਨੇ ਬੱਚਿਆਂ ਵਾਲਾ ਪੋਟ ਚੋਰੀ ਕੀਤਾ ਵਾ, ਬੱਚਿਆਂ ਵਾਲਾ ਨਹੀਂ ਉਹ ਦੂਜਾ ਵਾ, ਲਿੱਲੀ ਪੁੱਟ ਵਾਲਾ। ਕਹਿੰਦੇ ਕਿ ਭਾਈ ਮੇਰੇ ਲਾਲ ਜੀ ਦਾ ਬਹੁਤ ਬਹੁਤ ਧੰਨਵਾਦ, ਲਾਲ ਜੀ ਨੇ ਬੜਾ ਹਸਾਇਆ ਅੱਜ, ਅਤੇ ਅਸੀਂ ਸਾਰੇ ਰੋਜ਼ਾਨਾ ਜ਼ਿੰਦਗੀ ਦੇ ਇੰਨੇ ਬਿਜ਼ੀ ਹੁੰਦੇ ਹਾਂ ਵੀ ਹੱਸਣ ਦੇ ਵਿੱਚ ਹੱਸਣਾ ਅਤੇ ਗੋਮੀ ਹੋ ਗਿਆ। ਅਤੇ ਜਸਵਾਲ ਸਾਹਿਬ ਕਹਿੰਦੇ ਵਾਹ ਵਾਹ, ਸਹਿਮੀ ਸਾਹਿਬ ਨੇ ਕਹਿੰਦੇ ਕਿ ਵੱਟ ਕੱਢਤੇ, ਅਤੇ ਮੋਹਨ ਜੀ ਕਹਿੰਦੇ ਕਿ ਸਾਨੂੰ ਵੀ ਇੱਕ, ਸਾਨੂੰ ਮੌਕਾ ਦੇ ਦੇ ਸਾਨੂੰ ਭੁੱਲਾ, ਇੱਕ ਮੌਕਾ ਦੇ ਦੇ ਸਾਨੂੰ ਭੁੱਲਾ। ਅੱਛਾ, ਓਕੇ, ਜਿਹੜਾ ਗਾਣਾ ਭੁੱਲਿਆ ਮੇਰੇ ਖਿਆਲ ਉਹਦੇ ਵਿੱਚ ਇਹ ਸ਼ਬਦ ਹੋਣੇ ਆ ਨਾ, ਇਹ ਜਿਹੜੇ ਦੱਸਣ ਦੇ।
2: ਜਸਵਾਲ ਜੀ ਕੀ ਕਹਿੰਦੇ? ਕੁੱਬੜੇ ਕੋਲੋਂ ਆਪਣਾ ਬੰਦਾ ਹੁੰਦਾ ਕੋਬਣੀ ਹੁੰਦੇ ਨਿਕਲਣ ਦਾ, ਉਹਦੇ ਕੋਲ ਕੁੱਟ ਖਾ ਜਾਂਦੇ
1: ਹੈ।
2: ਉਹ ਇੱਕ ਦਿਨ ਨਾ ਸਿੱਧਾ ਹੋ ਕੇ ਚੱਲ ਰਿਹਾ ਹੁੰਦਾ ਹੈ ਨਾ,
1: ਹਾਂਜੀ,
2: ਉਹਨੂੰ ਕਹਿੰਦਾ ਅੱਜ ਸਿੱਧਾ ਚੱਲ ਰਿਹਾ ਕੀ ਗੱਲ ਚੁੱਕ ਪੈ ਗਈ।
1: ਅਤੇ ਉਹ ਵੀ ਸਾਹਿਬ ਕਹਿੰਦੇ ਕਿ ਬਹੁਤ ਵਧੀਆ ਸੁਣਾ ਗਏ ਅੱਜ ਸੈਮੀ ਸਾਹਿਬ।
2: ਥੈਂਕ ਯੂ। ਅਤੇ
1: ਸਿਮਰਨ ਜੀ ਕਹਿੰਦੇ ਕਿ ਮੇਰੀ ਬੱਸ ਵਿੰਡਸ਼ੀਲਡ 'ਤੇ ਪਾਣੀ ਦਾ ਫੁਹਾਰਾ ਵੱਜ ਗਿਆ ਵਾ ਅਤੇ ਚੌਂਕੜੀ ਮਾਰੇ ਸੈਮੀ ਸਾਹਿਬ ਗਏ ਬੜੀ ਗੱਲ ਦੇ ਉੱਤੇ। ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਕਿ ਬਸ ਜੀ ਸ਼ੁੱਧ ਬੁੱਧ ਨੂੰ ਭੁਲਾਉਣਾ ਤਾਂ ਸਰਤਾਜ ਨੇ ਅਤੇ ਐਸਾ ਜਾਦੂ ਕੀਤਾ ਸਾਡੇ ਦਿਲ ਦੇ ਉੱਤੇ, ਖੁਦ ਨੂੰ ਭੁਲਾਉਣਾ ਤਾਂ ਸਰਤਾਜ ਨੇ। ਪੰਜਾਬੀ 'ਚ ਲਿਖ ਕੇ ਭੇਜਿਆ ਕਰੋ ਜੀ, ਮੈਨੂੰ ਵੀ ਥੋੜ੍ਹਾ ਪੜ੍ਹਨ 'ਚ ਮੈਨੂੰ ਸੌਖਾ ਹੋ ਜਾਂਦਾ ਅਤੇ ਇੱਦਾਂ ਥੋੜ੍ਹਾ ਜਿਹਾ ਮੇਰੇ ਲਈ ਔਖਾ ਵਾ, ਮਾਫੀ ਚਾਹੁੰਦੇ। ਥੈਂਕ ਯੂ ਤੁਹਾਡਾ ਲਿਖਣ ਦੇ ਲਈ। ਅਤੇ ਕਹਿੰਦੇ ਲਾਲ ਜੀ ਨੇ ਵੀ ਪਾਣੀ ਫਿਲਟਰ ਕਰਨ ਦੇ ਲਈ ਕੋਲੇ ਪਾਏ ਸੀ, ਪਾਣੀ ਧੁਆਂਖਿਆ ਗਿਆ, ਗਲਤੀ ਨਾਲ ਬਲ ਦੇ ਕੋਲੇ ਪਾਤੇ ਇਹਨਾਂ ਨੇ। ਥੈਂਕ ਯੂ ਜੀ, ਮਿਹਰਬਾਨੀ। ਅਤੇ ਨਵੀਂ ਜੀ ਬਹੁਤ ਬਹੁਤ ਸ਼ੁਕਰੀਆ। ਅਤੇ ਹੁਣ ਆਪਾਂ ਲਾਲ ਜੀ ਲਈਏ ਇਜਾਜ਼ਤ ਆਪਾਂ। ਥੈਂਕ ਯੂ। ਵੀਕਐਂਡ ਦੇ ਉੱਤੇ ਤੁਸੀਂ ਖੁਸ਼ ਰਹੋ, ਆਸ ਪਾਸ ਬਹੁਤ ਕੁਛ ਆ ਇਸ ਹਫ਼ਤੇ ਦੇ ਵਿੱਚ, ਇਸ ਵੀਕਐਂਡ ਦੇ ਉੱਤੇ ਤੁਸੀਂ ਇੰਜੋਏ ਕਰ ਸਕਦੇ ਹੋ। ਜਿੱਥੇ ਟੀਵੀ 'ਤੇ ਬਹਿ ਕੇ ਤੁਸੀਂ IPL ਦੇ ਮੈਚ ਵੇਖ ਸਕਦੇ ਹੋ, AFL ਵੇਖ ਸਕਦੇ ਹੋ, ਜਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ। ਉੱਥੇ ਸਿਟੀ ਦੇ ਵਿੱਚ ਕੁਛ ਇੱਕ ਚੀਜ਼ਾਂ, ਜੇ ਤੁਸੀਂ ਪੁਰਾਣੀ ਸੱਭਿਅਤਾ, ਪੁਰਾਣਾ ਸਾਮਰਾਜ ਰੋਮ ਦਾ ਵੇਖਣਾ ਚਾਹੁੰਦੇ ਹੋ, ਉੱਥੋਂ ਦੇ ਲੋਕਾਂ ਦਾ ਡਰੈਸਅਪ ਜਾਂ ਹੋਰ ਵਨਗੀਆਂ, ਅਤੇ ਮੈਲਬਰਨ ਮਿਊਜ਼ੀਅਮ ਦੇ ਵਿੱਚ ਇਸ ਟਾਈਮ ਦੇ ਉੱਤੇ ਇੱਕ ਪ੍ਰਦਰਸ਼ਨੀ ਚੱਲ ਰਹੀ ਹੈ। ਸੋ ਪ੍ਰਾਚੀਨ ਸਮੇਂ ਦਾ ਕਿੱਦਾਂ ਦਾ ਰੋਮ ਸੀ, ਇਤਿਹਾਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਦੀਆਂ, ਉਹਨਾਂ ਦੇ ਵਿੱਚ ਇੱਕ ਡੂੰਘੀ ਝਾਤ ਪਾਉਣ ਦੇ ਲਈ ਆਪਣੇ ਬੱਚਿਆਂ ਨੂੰ ਵਿਖਾਉਣ ਦੇ ਲਈ, ਜੇ ਤੁਹਾਡਾ ਇੰਟਰਸਟ ਆ ਤਾਂ ਤੁਸੀਂ ਇਸ ਪ੍ਰਦਰਸ਼ਨੀ ਦੇ ਵਿੱਚ ਜਾ ਸਕਦੇ ਹੋ। ਸੋ ਉੱਥੋਂ ਦੇ ਰਾਜਿਆਂ ਬਾਰੇ, ਉੱਥੋਂ ਦੇ ਯੁੱਧਾਂ ਬਾਰੇ, ਕਿੱਦਾਂ ਦਾ ਹੁੰਦਾ ਸੀ ਰੋਮ, ਰੋਮ ਬੜੀ ਅਮੀਰ ਸੱਭਿਅਤਾ, ਕੱਲ੍ਹ ਵੀ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਰੋਮ ਕਿੱਦਾਂ ਲੋਕਤੰਤਰ ਸੀ, ਉੱਥੇ ਸ਼ੁਰੂਆਤੀ ਸਮੇਂ ਦੇ ਵਿੱਚ ਜੱਜਾਂ ਦੀ ਚੋਣ ਕਿਹੜੇ ਤਰੀਕੇ ਦੇ ਨਾਲ ਕੀਤੀ ਜਾਂਦੀ ਸੀ, ਉਹ ਸਾਰਾ ਜਿਹੜਾ ਰੋਮਨ ਸਾਮਰਾਜ ਦਾ ਹੀ ਇੱਕ ਹਿੱਸਾ ਹੀ ਸੋਚਣ ਸਮਝਣ ਸੀ, ਕਿੱਦਾਂ ਦੇ ਉਹ ਕੱਪੜੇ ਪਹਿਨਦੇ ਸੀ, ਕਿੱਦਾਂ ਉਹ ਰਹਿੰਦੇ ਸੀ। ਸੋ ਇਹ ਸਾਰਾ ਕੁਛ ਜਿਹੜਾ ਇੱਥੇ ਤੁਸੀਂ ਵੇਖ ਸਕਦੇ ਹੋ। ਸੋ 150 ਤੋਂ ਵੱਧ ਇਹਨਾਂ ਨੇ ਜਿਹੜੇ ਆ ਗਹਿਣੇ, ਮੂਰਤੀਆਂ, ਘਰੇਲੂ ਵਸਤਾਂ ਅਤੇ ਹੋਰ ਬਹੁਤ ਕੁਛ ਲੈ ਕੇ ਆਏ ਨੇ। ਇਸ ਤੋਂ ਇਲਾਵਾ ਕਾਫੀ ਕੁਛ, ਮਤਲਬ ਯੁੱਧ 'ਚ ਇਸਤੇਮਾਲ ਹੋਣ ਵਾਲਾ ਅਤੇ ਲਾਲਾ ਭਾਵਾ ਮਿਊਜ਼ੀਅਮ ਦੇ ਵਿੱਚ ਪ੍ਰਦਰਸ਼ਨੀ ਹੋ ਗਈ। ਸੋ ਇਹ ਮੈਲਬਰਨ ਮਿਊਜ਼ੀਅਮ ਦੇ ਵਿੱਚ ਜਾ ਕੇ ਅਤੇ ਤੁਸੀਂ ਵੇਖ ਸਕਦੇ ਹੋ, 9 ਵਜੇ ਤੋਂ ਲੈ ਕੇ ਅਤੇ 5 ਵਜੇ ਦੇ ਦਰਮਿਆਨ ਇਹ ਖੁੱਲ੍ਹਾ ਰਹਿੰਦਾ। ਅਤੇ ਹੁਣ ਕੁਛ ਕੁ ਚੀਜ਼ਾਂ ਹੋਰ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਉਹਨਾਂ ਦੇ ਵਿੱਚ, ਆਪਣਾ ਇੱਕ ਤਾਂ ਡਿਜ਼ਾਈਨ ਵੀਕ ਤੁਸੀਂ ਵੇਖ ਸਕਦੇ ਹੋ, ਮੈਲਬਰਨ ਡਿਜ਼ਾਈਨ ਵੀਕ ਵੀ ਆ। ਸੋ ਇੱਕ ਸਾਲਾਨਾ ਪ੍ਰੋਗਰਾਮ ਆ ਜਿਹਦਾ ਕਿ NGV ਯਾਨੀ ਕਿ ਨੈਸ਼ਨਲ ਗੈਲਰੀ ਆਫ ਵਿਕਟੋਰੀਆ ਦੇ ਵਿੱਚ ਕੀਤਾ ਜਾਂਦਾ। ਸੋ ਇਸ ਵਾਰੀ ਮੁੱਖ ਜਿਹੜਾ ਇਹਦਾ, ਵੈਸੇ ਹਰ ਵਾਰੀ ਮਕਸਦ ਇਹ ਹੁੰਦਾ ਵੀ ਡਿਜ਼ਾਈਨਰ, ਕਲਾਕਾਰ, ਆਰਕੀਟੈਕਚਰ ਅਤੇ ਹੋਰ ਲੋਕ ਜਿਹੜੇ ਨੇ ਉਹ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਅਤੇ ਆਪਣੀਆਂ ਉਹ ਕਲਾਕ੍ਰਿਤੀਆਂ ਵਿਖਾ ਸਕਣ। ਸੋ ਆਧੁਨਿਕ ਸਮਿਆਂ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਡਿਜ਼ਾਈਨ ਜਿਹੜੇ ਅੱਜ ਕੱਲ੍ਹ ਕੀਤੇ ਜਾਂਦੇ ਨੇ, ਅੱਜ ਕੱਲ੍ਹ ਕਿਹੜਾ ਚਰਚਾ ਦੇ ਵਿੱਚ ਆ, ਸੋ ਉਹ ਤੁਸੀਂ ਅੱਜ ਜਾ ਕੇ ਵੇਖ ਸਕਦੇ ਹੋ। ਇਹ 24 ਤੱਕ ਰਹਿਣਾ, ਅੱਜ ਦੇ ਦਿਨ ਤੋਂ ਸ਼ੁਰੂ ਹੋ ਕੇ ਅਤੇ 24 ਤੱਕ ਯਾਨੀ ਕਿ ਇੱਕੋ ਵੀਕਐਂਡ ਦੇ ਉੱਤੇ ਹੋਣਾ ਵਾ। ਸੋ ਸ਼ਹਿਰ ਭਰ ਦੇ ਵਿੱਚ ਕਈ ਅਲੱਗ ਅਲੱਗ ਥਾਵਾਂ ਦੇ ਉੱਤੇ ਵੈਸੇ ਪ੍ਰਦਰਸ਼ਨੀਆਂ ਲੱਗਣੀਆਂ ਵਾ। ਅੱਜ ਕੱਲ੍ਹ ਕਿਹੜਾ ਫਰਨੀਚਰ ਚੱਲਦਾ ਵਾ, ਮਾਡਰਨ ਫਰਨੀਚਰ, ਫਿਰ ਹੋਰ ਜਿਹੜੀਆਂ ਕੋਈ ਅੱਜ ਕੱਲ੍ਹ ਦਾ ਜਿਹੜਾ ਫੈਸ਼ਨ ਕਿਹੜਾ ਚੱਲ ਰਿਹਾ ਵਾ, ਭਵਿੱਖ ਦੇ ਵਿੱਚ ਕੀ ਆਰਕੀਟੈਕਚਰ ਲੈ ਕੇ ਆ ਰਹੇ ਨੇ, ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਸੋਚ ਵਿਚਾਰ ਦੇ ਵਿੱਚ ਨੇ, ਉਹ ਇਹਨਾਂ ਸੋਚ ਪ੍ਰਦਰਸ਼ਨੀਆਂ 'ਤੇ ਤੁਸੀਂ ਵੇਖ ਸਕਦੇ ਹੋ। ਸੋ ਵਰਕਸ਼ਾਪ ਅਤੇ ਵਿੱਚ ਕਈ ਥਾਵਾਂ ਦੇ ਉੱਤੇ ਟੋਕਸ ਵੀ ਨੇ, ਤੁਸੀਂ ਜਾ ਕੇ ਅਤੇ ਹਿੱਸਾ ਵੀ ਬਣ ਸਕਦੇ ਹੋ, ਆਪਣੇ ਵੀ ਤਜਰਬੇ ਤੁਸੀਂ ਸਾਂਝੇ ਕਰ ਸਕਦੇ ਹੋ, ਮਾਹਰਾਂ ਨੂੰ ਪੁੱਛ ਸਕਦੇ ਹੋ, ਕਿਸੇ ਵੀ ਤੁਹਾਡਾ ਡਿਜ਼ਾਇਨਿੰਗ ਪੱਖੋਂ ਕੋਈ ਤੁਹਾਡਾ ਸਵਾਲ ਹੋਵੇ ਅਤੇ ਆਪਣੇ ਘਰਾਂ ਨੂੰ ਕਿੱਦਾਂ ਸਜਾਉਣਾ, ਇਹ ਵੀ ਆਈਡੀਆ ਤੁਸੀਂ ਉੱਥੋਂ ਲੈ ਸਕਦੇ ਹੋ, ਜੇ ਤੁਹਾਡਾ ਇੰਟਰਸਟ ਆ ਤਾਂ ਇਹ ਵੀ ਤੁਸੀਂ ਜਾ ਸਕਦੇ ਹੋ। ਸੋ ਇਹ ਨੈਸ਼ਨਲ ਗੈਲਰੀ ਦੇ ਵਿੱਚ। ਸੋ ਹੋਰ ਵੀ ਬਹੁਤ ਸਾਰਾ ਕੁਛ ਤੁਹਾਡੇ ਆਸ ਪਾਸ ਹੋ ਰਿਹਾ ਵਾ, ਅਤੇ ਜੇ ਤੁਸੀਂ ਜਾ ਰਹੇ ਹੋ ਅਤੇ ਤੁਸੀਂ ਥੋੜ੍ਹੀ ਬਹੁਤੀ ਸਰਚ ਮਾਰ ਕੇ ਅਤੇ ਤੁਸੀਂ ਲੱਭ ਲਿਓ, ਅਤੇ ਮੁੱਖ ਦੀ ਗੱਲ ਵੀ ਤੁਸੀਂ ਇੰਜੋਏ ਕਰੋ ਇਸ ਸਾਰੇ ਨੂੰ। ਗ੍ਰੇਟ ਓਸ਼ੀਅਨ ਰੋਡ ਦੇ ਉੱਤੇ ਵੀ ਤੁਸੀਂ ਜਾ ਸਕਦੇ, ਹੁਣ ਆਹ ਸਮਾਂ ਜਿਹੜਾ ਕਾਫੀ ਠੰਡਾ ਪੈ ਜਾਂਦਾ ਵਾ, ਅਤੇ ਇੱਧਰ ਦਾ ਵੀ ਰੁੱਖ ਤੁਸੀਂ ਕਰ ਸਕਦੇ ਹੋ। ਸੋ ਇਸ ਟਾਈਮ ਦੇ ਉੱਤੇ ਐਂਗਲਿਸੀ ਬੀਚ ਹੋ ਗਿਆ ਜਾਂ ਫਿਰ ਏਰਲੀ ਇਨਲੈਟਸ, ਸੋ ਇੱਥੇ ਸਮੁੰਦਰ ਕੰਢੇ ਤੁਸੀਂ ਜਾ ਕੇ ਅਤੇ ਸੈਰ ਕਰ ਸਕਦੇ ਹੋ। ਸੋ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਕੁਛ ਖਾਸ ਇਹਨਾਂ ਦਿਨਾਂ ਦੇ ਵਿੱਚ ਇਸ ਕਰਕੇ ਲਾਈਟ ਹਾਊਸ ਵਗੈਰਾ ਉੱਥੇ ਸਜਾਏ ਹੁੰਦੇ, ਇਸ ਕਰਕੇ ਉਹਨਾਂ ਨੇ ਜਿਹੜੇ ਰੱਖੇ ਹੁੰਦੇ ਵਾ ਇਹ ਖਾਸ ਤਰ੍ਹਾਂ ਦੀਆਂ ਤੁਹਾਡੇ ਲਈ ਚੀਜ਼ਾਂ ਜਾਂ ਫਿਰ ਡਿਸਕਾਊਂਟਸ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਲੋਕ ਠੰਡ ਹੋ ਜਾਂਦੀ, ਘੱਟ ਜਾਂਦੇ ਨੇ, ਅਤੇ ਉਹਨਾਂ ਨੂੰ ਥੋੜ੍ਹਾ ਕੀ ਉਹ ਕਹਿੰਦੇ ਹੁੰਦੇ ਆ ਆਕਰਸ਼ਿਤ ਜਾਂ ਫਿਰ ਕੀ ਕਹਿ ਲਓ ਉਹਨਾਂ ਨੂੰ, ਮਤਲਬ ਅਟਰੈਕਟ ਕਰਨ ਦੇ ਲਈ। ਹਾਂਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਲਾਲ ਜੀ ਕੁਛ ਰਹਿਤ ਨਹੀਂ ਗਿਆ?
2: ਨਹੀਂ, ਬਸ ਬਸ ਜੀ, ਥੈਂਕ ਯੂ ਜੀ ਸਾਰਿਆਂ ਦਾ, ਅਤੇ ਤੁਹਾਡਾ ਵੀਕਨ ਬਹੁਤ ਵਧੀਆ ਰਹੇ, ਰੱਬ ਚੜ੍ਹਦੀ ਕਲਾ 'ਚ ਰੱਖੇ, ਅਤੇ ਹਮੇਸ਼ਾ ਹੱਸਦੇ ਰਹੋ, ਲਾਈਫ 'ਚ ਬਹੁਤ ਕੁਛ ਹੁੰਦਾ ਹੈ ਪਰ ਹੱਸਣਾ ਬਹੁਤ ਜ਼ਰੂਰੀ ਹੈ।
1: ਜੀ ਥੈਂਕ ਯੂ, ਹਮੇਸ਼ਾ ਹੱਸਦੇ ਰਹੋ। ਅਤੇ ਫਿਲਮਾਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦੇ ਹਾਂ, 40 ਦਿਨ ਫਿਲਮ ਰਿਲੀਜ਼ ਹੋਣੀ ਆ 19 ਤਰੀਕ ਨੂੰ, 19 ਜੂਨ ਨੂੰ। ਅਤੇ ਓਏ ਭੋਲੇ ਹੋਏ ਫਿਲਮ ਵੀ ਇਸੇ ਮਹੀਨੇ ਰਿਲੀਜ਼ ਹੋ ਜਾਣੀ ਆ, ਸੋਰੀ ਅਗਲੇ ਮਹੀਨੇ 12 ਤਰੀਕ ਨੂੰ, ਯਾਨੀ ਕਿ ਇੱਕ ਹਫ਼ਤੇ ਦੇ ਫਰਕ ਨਾਲ ਪਹਿਲਾਂ ਓਏ ਭੋਲੇ ਹੋਏ, ਫਿਰ ਉਸ ਤੋਂ ਅਗਲੇ ਹਫ਼ਤੇ 40 ਦਿਨ। ਅਤੇ ਕੈਰੀ ਓਨ ਜੱਟਾ ਵੀ ਆ ਗਈ, ਕੈਰੀ ਓਨ ਜੱਟਾ ਫਿਲਮ ਜਿਹੜੀ ਆ ਇਹ 26 ਜੂਨ ਨੂੰ ਰਿਲੀਜ਼ ਹੋ ਜਾਣੀ ਆ। ਅਤੇ 10 ਜੁਲਾਈ ਨੂੰ ਮਿਲੇ ਉਹ ਕੁੜੀ ਰਿਦਮ ਬੋਇਜ਼ ਦੀ ਅਗਲੀ ਫਿਲਮ ਆ ਰਹੀ ਹੈ। ਅਤੇ ਇਸ ਤੋਂ ਇਲਾਵਾ ਰਣਜੀਤ ਬਾਵਾ ਦੀ ਆਪਾਂ ਗੱਲ ਕਰ ਰਹੇ ਹਾਂ, 30 ਤਰੀਕ ਨੂੰ 30 ਮਈ ਨੂੰ ਰਣਜੀਤ ਬਾਵਾ ਦਾ ਸ਼ੋਅ। ਅਤੇ ਬਾਕੀ ਸ਼ੇਰਾ ਫਿਲਮ ਹਾਲੇ ਚੱਲ ਰਹੀ ਆ, ਉਹ ਤੁਸੀਂ ਜਾ ਕੇ ਤਾਂ ਵੇਖ ਸਕਦੇ ਹੋ। ਪਤੀ ਪਤਨੀ ਔਰ ਵੋ 2 ਆਈ ਥਿੰਕ ਇਹ ਭੜੋ ਭੋ ਗਈ ਆ, ਜੇ ਤੁਸੀਂ ਸ਼ੋਅ ਵੇਖਣਾ ਤਾਂ ਕਰੀ ਤੁਸੀਂ ਔਨਲਾਈਨ ਜਾ ਕੇ ਵੇਖ ਸਕਦੇ ਹੋ। ਅਤੇ ਬਾਕੀ ਧੰਨਵਾਦ ਤੁਹਾਡਾ ਸਾਥ ਦੇਣ ਦੇ ਲਈ, ਚੜ੍ਹਦੀ

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: JBCO Films leke aaye ne action, emotion ate full on entertainment. Punjabi feature film Shera.
2: 5 saal baad mudiya Shera, te mudiya vi kede haalatan ch?
3: Starring Parmesh Verma, Sonal Chauhan, Yogra Singh, Manav Vij ate hor vi ugge kalakar.
4: Main utthon vi mud ke jithon koi nahi mud ke hunda.
1: Written and directed by Savio Sandhu, produced by Anmol Sahni.
3: Hun vekhna na bhullyo 15 mai ton tuhade nedle cinema gharan vich Shera.
5: Ki hoya? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
6: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ ਇਸ ਹਿੱਸੇ ਦੇ ਵਿੱਚ ਭਾਰਤੀ ਖਬਰਾਂ ਦੇ ਉੱਤੇ ਚਰਚਾ ਕਰਾਂਗੇ 22 ਤਰੀਕ ਹੋ ਗਈ ਅੱਜ ਮਈ ਦਾ ਮਹੀਨਾ ਸ਼ੁੱਕਰਵਾਰ ਦਾ ਦਿਨ ਸਾਡੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ ਰਹੋ ਇਸ ਟਾਈਮ
1: ਸਤਿ ਸ੍ਰੀ ਅਕਾਲ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਪੰਜਾਬ ਚ ਤੇਲ ਕੰਪਨੀਆਂ ਵੱਲੋਂ ਪੈਟਰੋਲ ਪੰਪਾਂ ਨੂੰ ਪੈਟਰੋਲ ਡੀਜ਼ਲ ਦੀ ਸਪਲਾਈ ਜਿਹੜੀ ਹੈ ਉਹ ਘਟਾ ਦਿੱਤੀ ਗਈ ਹੈ ਪੇਂਡੂ ਖੇਤਰਾਂ ਚ ਜਿਹੜਾ ਹੈ ਪੈਟਰੋਲ ਪੰਪਾਂ ਤੋਂ ਤੇਲ ਮੁੱਕਣਾ ਸ਼ੁਰੂ ਹੋ ਗਿਆ ਤੇ ਕਈ ਥਾਂ ਤੇ ਇਹ ਵੀ ਖਬਰਾਂ ਨੇ ਕਿ ਜਿਹੜੇ ਪੈਟਰੋਲ ਪੰਪ ਉਹਨਾਂ ਨੇ ਬੰਦ ਕਰ ਦਿੱਤੇ ਜਦੋਂ ਤੇਲ ਖਤਮ ਹੋ ਗਿਆ ਤੇ ਡੀਲਰਾਂ ਦਾ ਕਹਿਣਾ ਕਿ 3-4 ਦਿਨ ਜਿਹੜੀ ਸਪਲਾਈ ਉਹ ਦੇਰੀ ਨਾਲ ਮਿਲ ਰਹੀ ਹੈ ਉਧਰ ਹਾਈਕੋਰਟ ਨੇ ਸੁਖਪਾਲ ਖਹਿਰਾ ਦੀ ਇੱਕ ਪਟੀਸ਼ਨ ਜਿਹੜੀ ਰੱਦ ਕਰ ਦਿੱਤੀ ਹੈ ਤੇ ਉੱਚ ਅਦਾਲਤ ਨੇ ਅਦਾਲਤ ਦਾ ਸਮਾਂ ਬਰਬਾਦ ਕਰਨ ਬਦਲੇ ਸੁਖਪਾਲ ਖਹਿਰਾ ਤੇ ਜਿਹੜਾ ਹੈਗਾ 6 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਤੇ ਮਿਊਂਸਪਲ ਚੋਣਾਂ ਹੁਣ ਜਿਹੜਾ ਹੈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਹੋਣਗੀਆਂ ਕਿਉਂਕਿ ਇਸ ਸੰਬੰਧ ਦੇ ਵਿੱਚ ਹਾਈਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ ਜਦਕਿ ਰਾਜ ਚੋਣ ਕਮਿਸ਼ਨ ਨੇ ਪਹਿਲਾਂ ਕਿਹਾ ਸੀ ਕਿ ਪੰਜਾਬ ਚ ਜਿਹੜੀਆਂ ਈਵੀਐਮ ਨੇ ਉਹ ਠੀਕ ਨਹੀਂ ਇਸ ਕਰਕੇ ਉਹ ਬੈਲਟ ਪੇਪਰਾਂ ਰਾਹੀਂ ਜਿਹੜਾ ਹੈਗਾ ਚੋਣ ਕਰਾਉਣਗੇ ਪਰ ਇਹਦੇ ਤੇ ਹੁਣ ਦੁਬਾਰਾ ਫੇਰ ਚੋਣ ਕਮਿਸ਼ਨ ਨੇ ਕਿਹਾ ਕਿ ਨਹੀਂ ਉਹ ਰਾਜਸਥਾਨ ਤੋਂ ਜਿਹੜੀਆਂ ਮਸ਼ੀਨਾਂ ਆ ਗਈਆਂ ਤੇ ਉਸ ਤੋਂ ਬਾਅਦ ਉਹਨਾਂ ਨਾਲ ਹੀ ਕਰਾਉਣਗੇ ਤੇ ਉਧਰ ਇੱਕ ਹੋਰ ਖਬਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਕੱਲ੍ਹ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਮਿਲੇ ਨੇ ਬੰਦ ਕਮਰਾ ਮੀਟਿੰਗ ਜਿਹੜੀ ਹੈ ਤਿੰਨਾਂ ਨੇ ਕੀਤੀ ਪੰਜਾਬ ਦੇ ਵਿੱਚ ਜੋ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਇਹ ਦੁਰਾਹੇ ਦੇ ਨੇੜੇ ਤੇ ਉੱਧਰ ਕਾਕਰੋਚ ਜਨਤਾ ਪਾਰਟੀ ਦਾ ਜਿਹੜਾ ਐਕਸ ਹੈਂਡਲ ਜਿਹੜਾ ਹੈ ਉਹ ਬੰਦ ਕਰਨ ਤੋਂ ਬਾਅਦ ਚ ਫਿਰ ਨਵਾਂ ਅਕਾਊਂਟ ਉਹਨਾਂ ਨੇ ਬਣਾ ਲਿਆ ਤੇ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਨੌਜਵਾਨ ਭਾਰਤ ਸਭਾ ਨੇ ਚੀਫ ਜਸਟਿਸ ਦੇ ਖਿਲਾਫ ਜਿਹੜੇ ਆ ਉਹ ਮੁਜ਼ਾਹਰੇ ਵੀ ਕੀਤੇ ਨੇ ਇਹ ਖਾਸ ਖਬਰਾਂ ਨੇ
0: ਹਾਂਜੀ ਬਹੁਤ ਸ਼ੁਕਰੀਆ ਜੀ ਆਪਾਂ ਇੱਥੋਂ ਹੀ ਆਪਾਂ ਸ਼ੁਰੂ ਕਰ ਲਈਏ ਅਤੇ ਕਾਕਰੋਚ ਜਨਤਾ ਪਾਰਟੀ ਇਸ ਟਾਈਮ ਚਾਰ ਸ਼ਫੇਰੇ ਚਰਚਾ ਦੇ ਵਿੱਚ ਹੈ ਪੰਜਾਬ ਦੇ ਵਿੱਚ ਵੀ ਕਹਿੰਦੇ ਕਿ ਜਿੰਨੀ ਰਫਤਾਰ ਦੇ ਨਾਲ ਇਸ ਪਾਰਟੀ ਦੇ ਚਰਚੇ ਨੇ ਜਾਂ ਰਫਤਾਰ ਦੇ ਨਾਲ ਇਹਨੂੰ ਜੁਆਇਨ ਕੀਤਾ ਵਾ ਲੋਕਾਂ ਨੇ ਚਾਹੇ ਉਹ ਔਨਲਾਈਨ ਹੀ ਕੀਤਾ ਵਾ ਉਹਨਾਂ ਸ਼ਾਇਦ ਹੀ ਕਦੀ ਵੇਖਣ ਦੇ ਵਿੱਚ ਆਇਆ ਹੋਵੇ ਪਰ ਉਸ ਤੋਂ ਬਾਅਦ ਫਿਰ ਇਹ ਖਬਰ ਆਉਂਦੀ ਹੈ ਕਿ ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਸੋ ਇੱਕ ਪਾਸੇ ਹਰ ਇੱਕ ਨੂੰ ਕਹਿਣ ਦੀ ਆਜ਼ਾਦੀ ਦੱਸੀ ਜਾਂਦੀ ਹੈ ਜਾਂ ਫਿਰ ਆਪਾਂ ਜੇ ਐਕਸ ਦੀ ਵੀ ਮੈਂ ਗੱਲ ਕਰ ਲਈਏ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਤਾਂ ਇਹਨਾਂ ਦੇ ਜਿਹੜੇ ਮਾਲਕ ਨੇ ਨਵੀਂ ਮਲਕੀਅਤ ਤੋਂ ਪਹਿਲਾਂ ਐਲਨ ਮਸਕ ਕਰਕੇ ਵੀ ਇਹੋ ਕਹਿ ਰਹੇ ਸੀ ਕਿ ਖੁੱਲ੍ਹ ਕੇ ਜਿਹੜਾ ਵੀ ਕੋਈ ਗੱਲ ਕਰਨਾ ਚਾਹੁੰਦਾ ਵਾ ਉਹ ਕਰਨਾ ਕਰ ਸਕਦਾ ਵਾ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਆ ਆਪਾਂ ਉਹਨੂੰ ਇਹ ਪਲੇਟਫਾਰਮ ਉਸ ਤਰੀਕੇ ਦੇ ਨਾਲ ਮੁਹੱਈਆ ਕਰਵਾਵਾਂਗੇ ਪਰ ਹੁਣ ਵੇਖਣ ਦੇ ਵਿੱਚ ਆ ਰਿਹਾ ਵੀ ਇਹ ਚੀਜ਼ਾਂ ਕੁਛ ਹੋਰ ਤਰੀਕੇ ਦੇ ਨਾਲ ਵਾਪਰ ਰਹੀਆਂ ਨੇ ਸੋ ਇਹਦਾ ਮਤਲਬ ਕਿ ਵਾਕਈ ਸੋਸ਼ਲ ਮੀਡੀਆ ਇੰਨਾ ਵੱਡਾ ਅਸਰ ਪਾਉਂਦਾ ਵਾ ਵੀ ਇੱਕਦਮ ਡਰ ਦਾ ਮਾਹੌਲ ਬਣ ਜਾਂਦਾ
1: ਦੇਖੋ ਇਹ ਚ ਸਭ ਤੋਂ ਵੱਡੀ ਗੱਲ ਤਾਂ ਇਹ ਜੀ ਜਿਹੜੀ ਜੋ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਜਿਹੜੀ ਟਿੱਪਣੀ ਸੀ ਤੇ ਇਹ ਹਿਸਾਬ ਲਾ ਲਓ ਵੀ ਉਹਦਾ ਇੰਨਾ ਜਿਹੜਾ ਹੈਗਾ ਅਸਰ ਗਹਿਰਾ ਅਸਰ ਹੋਇਆ ਖਾਸ ਕਰਕੇ ਜਿਹੜੇ ਜਿਹਨੂੰ ਆਪਾਂ ਜੈਨਜੀ ਕਹਿੰਦੇ ਹਾਂ ਜਾਂ ਯੰਗਸਟਰ ਕਹਿੰਦੇ ਹਾਂ ਜਾਂ ਉਹਨਾਂ ਲੋਕਾਂ ਦੇ ਉੱਪਰ ਤੇ ਸਿਰਫ ਇਹ ਕਹਿਣ ਦੀ ਦੇਰ ਸੀ ਉਸੇ ਵੇਲੇ ਹੈ ਉਹ ਨਵਾਂ ਇੱਕ ਇੱਦਾਂ ਦਾ ਗਰੁੱਪ ਬਣਾ ਕੇ ਫਿਰ ਜੋ ਬਾਅਦ ਦੇ ਵਿੱਚ ਹੁਣ ਆਪਾਂ ਪਾਰਟੀ ਕਹਿਣ ਲੱਗ ਗਏ ਜਾਂ ਪਾਰਟੀ ਦਾ ਨਾਂ ਹੀ ਉਹਨਾਂ ਨੇ ਰੱਖ ਲਿਆ ਕਾਕਰੋਚ ਜਨਤਾ ਪਾਰਟੀ ਤੇ ਉਹਦੇ ਤੇ ਧੜਾਧੜ ਜਿਹੜੀ ਉਹਦੀ ਫਾਲੋਇੰਗ ਸ਼ੁਰੂ ਹੋ ਗਈ ਤੇ ਕਿਹਾ ਜਾਂਦਾ ਕਿ ਜਿੰਨੇ ਬੀਜੇਪੀ ਦੇ ਜਿਹੜੇ ਹੈਗੇ ਆ ਐਕਸ ਹੈਂਡਲ ਜਾਂ ਟਵਿੱਟਰ ਹੈਂਡਲ ਜਾਂ ਇੰਸਟਾਗ੍ਰਾਮ ਜਿੰਨੀ ਉਹਦੀ ਫਾਲੋਇੰਗ ਆ ਉਦੋਂ ਵੀ ਕਿਤੇ ਵੱਧ ਜਿਹੜੀ ਹੈ ਇਹਦੀ ਫਾਲੋਇੰਗ ਜਿਹੜੀ ਆ ਉਹ ਹੋ ਗਈ ਤੇ ਕੱਲ ਜਿਹੜਾ ਹੈ ਉਹ ਘਬਰਾਹਟ ਦੇ ਵਿੱਚ ਆ ਕੇ ਤੇ ਜਿਹੜੀ ਐਕਸ ਹੈਂਡਲ ਤੇ ਉਹਨਾਂ ਦੀ ਜਿਹੜੀ ਸੀ ਉਹ ਬੰਦ ਹੋ ਗਈ ਤੇ ਜਿਹੜੇ ਜਿਹਨਾਂ ਨੇ ਪਾਰਟੀ ਬਣਾਈ ਹੈ ਮਿਸਟਰ ਅਭਿਜੀਤ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਸੀ ਉਹ ਜਿਹੜਾ ਹੈਕ ਹੋ ਗਿਆ ਅਕਾਊਂਟ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਹੋਰ ਜਿਹੜਾ ਹੈਗਾ ਕਿਸੇ ਪਲੇਟਫਾਰਮ ਤੋਂ ਤੇ ਫਿਰ ਦੁਬਾਰਾ ਜਿਹੜਾ ਸੀ ਉਹ ਸੋਸ਼ਲ ਮੀਡੀਆ ਤੇ ਫਿਰ ਆਪਣਾ ਅਕਾਊਂਟ ਬਣਾ ਲਿਆ ਤੇ ਨਾਲ ਹੀ ਉਹਨਾਂ ਨੇ ਉਹਦੇ ਤੇ ਜਿਹੜਾ ਮੈਸੇਜ ਪਾਇਆ ਤੇ ਨਾਲ ਹੀ ਕਿਹਾ ਕਾਕਰੋਚ ਇਜ਼ ਬੈਕ ਤੇ ਹੁਣ ਇਸ ਨਵੇਂ ਹੈਂਡਲ ਤੇ ਫਿਰ ਧੜਾਧੜ ਜਿਹੜੀ ਹੈ ਫਾਲੋਇੰਗ ਸ਼ੁਰੂ ਹੋ ਗਈ ਤੇ ਕਿਹਾ ਜਾਂਦਾ ਕਿ ਜਿਹੜਾ ਹੈਗਾ ਇੰਸਟਾਗ੍ਰਾਮ ਪੇਜ ਆ ਜਿਹੜਾ ਇਹਦੇ ਤੇ 1 ਕਰੋੜ 43 ਲੱਖ ਤੋਂ ਵੱਧ ਜਿਹੜੇ ਹੈਗੇ ਆ ਉਹ ਫਾਲੋਅਰ ਨੇ ਇਸ ਵੇਲੇ। ਤੇ ਇਥੋਂ ਹਿਸਾਬ ਲਾਇਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਜਦੋਂ ਕੋਈ ਨਵਾਂ ਵਿਚਾਰ ਜਾਂ ਨਵੀਂ ਗੱਲ ਆਉਂਦੀ ਹੈ, ਖਾਸ ਕਰਕੇ ਰਿਐਕਸ਼ਨ ਹੁੰਦਾ, ਤਾਂ ਕਿੱਦਾਂ ਉਹਦੀ ਜਿਹੜੀ ਉਹ ਫਾਲੋਇੰਗ ਹੁੰਦੀ ਹੈ। ਤੇ ਪੰਜਾਬ ਦੇ ਵਿੱਚ ਵੀ, ਪੰਜਾਬ ਚੰਡੀਗੜ੍ਹ ਚ ਵੀ ਇਹਦੀ ਜਿਹੜੀ ਹੈ ਲਗਾਤਾਰ ਜਿਹੜੀ ਉਹ ਫਾਲੋਇੰਗ ਵੱਧ ਰਹੀ ਹੈ, ਲੋਕ ਉਹਨੂੰ ਫਾਲੋ ਕਰ ਰਹੇ ਨੇ। ਤੇ ਹੁਣ ਗੱਲ ਤਾਂ ਇਹ ਹੈ ਵੀ ਇਹਦੇ ਤੋਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਾਂ ਜਿਹੜੀ ਸੱਤਾਧਾਰੀ ਸਰਕਾਰ ਹੈ ਜਾਂ ਕੋਈ ਵੀ, ਉਹ ਕਿਉਂ ਇੰਨਾ ਜਿਹੜਾ ਘਬਰਾ ਗਏ ਨੇ, ਇਹ ਇਦਾਂ ਦਾ ਕਿਹਾ ਗਿਆ ਗੱਲ। ਇੱਥੋਂ ਤੱਕ ਕਿ ਹੋਮ ਮਿਨਿਸਟਰੀ ਨੇ ਕਿਹਾ ਕਿ ਇਹਦੇ ਨਾਲ ਜਿਹੜੀ ਸਮੱਸਿਆ ਸਿਕਿਉਰਿਟੀ ਨੂੰ ਪੈਦਾ ਹੋ ਸਕਦੀ ਹੈ ਦੇਸ਼ ਦੀ, ਜੇ ਇੱਦਾਂ ਜੇ ਗੱਲ ਚੱਲਦੀ ਰਹੀ। ਤੇ ਹੁਣ ਉਹ ਇੱਕੋ ਹੀ ਜਿਹੜੀ ਹੈਗੀ ਰਿਮਾਰਕ ਤੋਂ, ਇੱਕੋ ਹੀ ਟਿੱਪਣੀ ਤੋਂ ਜਿਹੜੀ ਆ ਉਹ ਖਫਾ ਹੋ ਕੇ ਜਾਂ ਉਹਦੇ ਰਿਐਕਸ਼ਨ ਦੇ ਵਿੱਚ, ਪ੍ਰਤੀਕਰਮ ਦੇ ਵਿੱਚ ਜਿਹੜਾ ਹੈ, ਇਹ ਸਾਰੀ ਗੱਲ ਸਾਹਮਣੇ ਆਈ ਹੈ। ਤੇ ਅਜੇ ਤਾਂ ਕਿਤੇ ਗੱਲ ਇਹ ਫਿਜ਼ੀਕਲੀ ਉਦਾਂ ਕਾਗਜ਼ਾਂ ਚ ਜਾਂ ਇਹ ਕਹਿ ਲਓ ਕਿ ਸੜਕਾਂ ਤੇ ਪਾਰਕਾਂ ਚ ਇਹ ਲੋਕ ਅਜੇ ਇਕੱਠੇ ਨਹੀਂ ਹੋਏ। ਤੇ ਮੇਰਾ ਖਿਆਲ ਹੈ ਕਿ ਜੇ ਹੁਣ ਇਹ ਏਦਾਂ ਚੱਲਦਾ ਰਿਹਾ ਤਾਂ ਕੱਲ ਨੂੰ ਫਿਰ ਉਹ ਫਿਜ਼ੀਕਲ ਵੀ ਜਦੋਂ ਇਕੱਠ ਹੋਣੇ ਸ਼ੁਰੂ ਹੋਏ ਤੇ ਉਹ ਫਿਰ ਉਹਦਾ ਕਿੱਦਾਂ ਦਾ ਰਿਐਕਸ਼ਨ ਹੁੰਦਾ ਹੈ ਜਾਂ ਉਹ ਕਿਹੜੇ ਸਿਸਟਮ ਦੇ ਖਿਲਾਫ ਜਾਂਦੀ ਹੈ ਗੱਲ ਸਾਰੀ, ਤੇ ਜਾਂ ਉਹ ਕਿੰਨਾ ਰਿਫੋਰਮਸ ਨੂੰ ਲੈ ਕੇ ਆਉਣਾ ਚਾਹੁੰਦੀ ਹੈ ਪਾਰਟੀ ਜਾਂ ਕਿਹੜੀ ਡਿਮਾਂਡ ਨੂੰ ਲੈ ਕੇ ਆਉਣਾ ਚਾਹੁੰਦੀ ਹੈ। ਹਾਲਾਂਕਿ ਉਹਨਾਂ ਨੇ ਜਦੋਂ ਪਹਿਲਾਂ ਇਹ ਸੋਸ਼ਲ ਮੀਡੀਆ ਆਪਣੇ ਇਸ ਤੇ ਬਣਾਈ, ਉਦੋਂ ਉਹਨਾਂ ਨੇ ਕੁਛ ਪੁਆਇੰਟ ਉਹ ਰੱਖ ਹੀ ਦਿੱਤੇ ਕਿ ਇਹਦੇ ਮੈਂਬਰ ਬਣਨ ਲਈ ਕੀ ਕੀ ਸ਼ਰਤਾਂ ਨੇ, ਇਸ ਤੱਕ ਕਿ ਜਿਹੜਾ ਰਜਿਸਟ੍ਰੇਸ਼ਨ ਫਾਰਮ ਵੀ ਜਿਹੜਾ ਹੈ ਉਹਦੇ ਤੇ ਪਾਇਆ ਸੀਗਾ। ਤੇ ਹੁਣ ਅੱਗੋਂ ਕਿਸ ਪਾਸੇ ਨੂੰ ਗੱਲ ਤੁਰਦੀ ਹੈ, ਇਹ ਇਹ ਇੱਕ ਨਵਾਂ ਜਿਹੜਾ ਹੈਗਾ ਚੈਲੰਜ ਹੈ, ਖਾਸ ਕਰਕੇ ਇੰਡੀਅਨ ਜਿਹੜੀ ਪੋਲਿਟੀ ਹੈ ਉਹਦੇ ਦੇ ਉੱਪਰ, ਜਿਹੜਾ ਸਾਡਾ ਰਾਜਨੀਤਿਕ ਸਿਸਟਮ ਹੈ ਜਿਹਦੇ ਵਿੱਚ ਰਾਜਨੀਤਿਕ ਪਾਰਟੀਆਂ ਵੀ ਨੇ ਤੇ ਸਾਰਾ ਇਹ ਪਾਰਟੀਆਂ ਦਾ ਦੀ ਫੰਡਿੰਗ ਦਾ ਹੋਰ ਸਾਰਾ ਇਹ ਸਿਲਸਿਲਾ। ਜਦੋਂ ਇਹ ਅਜੇ ਇਹ ਪਾਰਟੀ ਆਪਣੀ ਦੂਜੀ ਆਮ ਆਦਮੀ ਪਾਰਟੀ ਨਹੀਂ ਸੀ ਬਣੀ, ਤੇ ਉਸ ਤੋਂ ਪਹਿਲਾਂ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਵੱਡਾ ਧਰਨਾ ਲੱਗਦਾ ਜਾਂ ਇਹ ਕਹਿ ਲਓ ਕਿ ਉੱਥੇ ਇੱਕ ਵੱਡਾ ਪ੍ਰੋਟੈਸਟ ਸ਼ੁਰੂ ਹੁੰਦਾ ਉੱਥੇ, ਜਿੱਥੇ ਜਿਹੜੇ ਹੈਗੇ ਸਮਾਜ ਸੇਵੀ ਹੋਰ ਸਾਰੇ ਪਹੁੰਚਦੇ ਨੇ। ਤੇ ਉਹਨੂੰ ਇਹਦੇ ਚ ਕੋਈ ਸ਼ੱਕ ਨਹੀਂ ਕਿ ਉਹਨੂੰ ਉਸ ਵੇਲੇ ਬੀਜੇਪੀ ਵੱਲੋਂ ਬਹੁਤ ਸਪੋਰਟ ਕੀਤੀ ਜਾਂਦੀ ਹੈ, ਕਿਉਂਕਿ ਬੀਜੇਪੀ ਵੀ ਉਸ ਸੈਂਟਰ ਚ ਗੌਰਮੈਂਟ ਹੈ ਨਹੀਂ ਸੀ। ਤੇ ਇਹ ਕਿਸੇ ਨੂੰ ਨਹੀਂ ਸੀ ਉਦੋਂ ਇਲਮ ਕਿ ਇਹਦੇ ਚੋਂ ਜਿਹੜੀ ਇੱਕ ਇਹ ਨਵੀਂ ਆਮ ਆਦਮੀ ਪਾਰਟੀ ਨਿਕਲੇ ਆਊਗੀ, ਜਿਹੜੀ ਲਗਾਤਾਰ ਦਿੱਲੀ ਦੇ ਵਿੱਚ ਜਿਹੜੀ ਸੱਤਾ ਤੇ ਰਹੂਗੀ 11 ਸਾਲ ਆਪਾਂ ਕਹਿ ਸਕਦੇ ਹਾਂ। ਤੇ ਇਸ ਤਰ੍ਹਾਂ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਫਿਰ ਇਹ ਸੱਤਾ ਦੇ ਵਿੱਚ ਆਏਗੀ ਤੇ ਜਾਂ ਇੱਕ ਨਵੀਂ ਗੱਲ ਚੱਲੇਗੀ, ਉਹ ਵੱਖਰੀ ਗੱਲ ਹੈ ਕਿ ਉਹ ਇਸ ਪਾਰਟੀ ਦੇ ਵਿੱਚ ਫਿਰ ਦੁਬਾਰਾ ਜਿਹੜੀਆਂ ਰਵਾਇਤੀ ਪਾਰਟੀਆਂ ਵਾਲੀਆਂ ਗੱਲਾਂ ਸਾਰੀਆਂ ਉਹੀ ਆ ਗਈਆਂ ਜਦੋਂ ਸੱਤਾ ਦੇ ਵਿੱਚ ਆਏ, ਤੇ ਉਹ ਬਾਅਦ ਦੀ ਗੱਲ ਆ। ਪਰ ਇੱਕ ਵਾਰੀ ਜਿਹੜੀ ਲੋਕਾਂ ਦਾ ਰਿਸਪੋਂਸ ਹੈ ਜਾਂ ਲੋਕਾਂ ਦੀ ਇੱਕ ਕਿਸੇ ਨੂੰ ਫਾਲੋ ਕਰਨ ਦੀ ਗੱਲ ਹੈ, ਉਹ ਬੜੀ ਜਿਹੜੀ ਆ ਉਹ ਕਮਾਲ ਦੀ ਹੈ। ਤੇ ਇੱਥੋਂ ਇੱਕ ਗੱਲ ਇਹ ਵੀ ਸਾਬਤ ਹੁੰਦੀ ਹੈ ਕਿ ਜਿਹੜਾ ਜਿਹੜੇ ਲੋਕ ਨੇ ਉਹ ਜਾਂ ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਮੌਜੂਦਾ ਜਿਹੜਾ ਸਿਸਟਮ ਹੈ, ਜਿਹੜਾ ਨਿਜ਼ਾਮ ਹੈ, ਇਹਦੇ ਤੋਂ ਖੁਸ਼ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ। ਜੇ ਕਿਉਂਕਿ ਇਸ ਨਿਜ਼ਾਮ ਦੇ ਉੱਤੋਂ ਖੁਸ਼ ਹੁੰਦੇ ਜਾਂ ਹੋਰ ਹੁੰਦੇ, ਫਿਰ ਸ਼ਾਇਦ ਇਹਨਾਂ ਨੂੰ ਇੰਨਾ ਹੁੰਗਾਰਾ ਜਿਹੜਾ ਸੀ ਉਹ ਨਾ ਮਿਲਦਾ। ਹੁਣ ਇਹਦੇ ਨਾਲ ਲੱਗਦੀ ਗੱਲ, ਚਲੋ ਇਹ ਤਾਂ ਇੱਕ ਪਾਰਟੀ ਬਣ ਗਈ, ਭਾਵੇਂ ਅਜੇ ਪੋਲੀਟੀਕਲ ਪਾਰਟੀ ਉਸ ਰੂਪ ਚ ਨਹੀਂ ਹੈ, ਜ਼ਿਆਦਾ ਸੋਸ਼ਲ ਮੀਡੀਆ ਤੇ ਜਾਂ ਇੱਕ ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਸੋਸ਼ਲ ਰਿਫੋਰਮ ਨੂੰ ਲੈ ਕੇ ਜਾਂ ਸੋਸ਼ਲ ਕਾਜ ਨੂੰ ਲੈ ਕੇ ਇੱਦਾਂ ਦੀ ਜਿਹੜੀ ਹੈ ਇਹ ਗੱਲ ਸ਼ੁਰੂ ਹੋਈ ਹੈ। ਤੇ ਰਣਜੋਤ ਜੀ, ਉੱਧਰ ਦੂਜੇ ਪਾਸੇ ਪੋਲੀਟੀਕਲੀ ਵੀ ਜਿਹੜਾ ਹੈ ਚੀਫ ਜਸਟਿਸ ਦੀ ਉਸ ਟਿੱਪਣੀ ਦਾ ਜਿਹੜਾ ਹੈਗਾ ਉਹ ਵਿਰੋਧ ਹੋਣਾ ਸ਼ੁਰੂ ਹੋਇਆ ਪੰਜਾਬ ਦੇ ਵਿੱਚ। ਕੱਲ ਨੌਜਵਾਨ ਭਾਰਤ ਸਭਾ ਬਹੁਤ ਪੁਰਾਣੀ ਜਥੇਬੰਦੀ ਹੈ, ਸ਼ਹੀਦ ਭਗਤ ਸਿੰਘ ਹੋਰਾਂ ਵੇਲੇ ਦੀ, ਉਹਨਾਂ ਨੇ ਖੁਦ ਉਹ ਫਾਊਂਡਰ ਸੀਗੇ ਇਸ ਜਥੇਬੰਦੀ ਦੇ। ਤੇ ਉਦੋਂ ਬਾਅਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਿਹੜੀ ਨੌਜਵਾਨ ਭਾਰਤ ਸਭਾ ਹੈ, ਠੀਕ ਹੈ ਇਹਦੇ ਚ ਜਿਹੜਾ ਅਗਵਾਈ ਜਿਹੜੀ ਨੂੰ ਲੈਫਟ ਧਿਰ ਜਿਹੜੇ ਖੱਬੇ ਪੱਖੀ ਧਿਰ ਕਰ ਰਹੀ ਹੈ, ਤੇ ਉਹਨਾਂ ਵੱਲੋਂ ਵੀ ਕੱਲ ਜਿਹੜੇ ਸੀ ਉਹ ਰੋਸ ਮੁਜ਼ਾਹਰੇ ਕੀਤੇ ਗਏ ਇਸ ਟਿੱਪਣੀ ਦੇ ਖਿਲਾਫ, ਭਾਵੇਂ ਕਾਕਰੋਚ ਪਾਰਟੀ ਬਾਰੇ ਜਾਂ ਹੋਰ ਉਹਨਾਂ ਦਾ ਕੋਈ ਕੋਈ ਗੱਲ ਨਹੀਂ ਆਈ, ਪਰ ਜਿਹੜੀ ਚੀਫ ਜਸਟਿਸ ਸੂਰਿਆ ਕਾਂਤ ਦੀ ਇਹ ਟਿੱਪਣੀ ਸੀ ਕਿ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਜਿਹਨਾਂ ਨੂੰ ਕੰਮ ਨਹੀਂ ਮਿਲਦਾ ਕਿਤੇ, ਤੇ ਉਦੋਂ ਬਾਅਦ ਫਿਰ ਉਹ ਜਾਂ ਆਰਟੀਆਈ ਕਾਰਕੁਨ ਬਣ ਜਾਂਦੇ ਨੇ ਜਾਂ ਫਿਰ ਇੱਦਾਂ ਦੇ ਸੋਸ਼ਲ ਮੀਡੀਆ ਖੋਲ ਕੇ ਉੱਥੇ ਗੱਲਾਂ ਕਰਦੇ, ਉਹ ਕਾਕਰੋਚਾਂ ਵਾਂਗੂ ਨੇ, ਇਹ ਇਹ ਸ਼ਬਦ ਜਿਹੜੇ ਉਹ ਕਹੇ, ਬਹੁਤ ਖਤਰਨਾਕ ਸੀ। ਉਹਨਾਂ ਨੇ ਬਾਅਦ ਚੋਂ ਆਪਣੀ ਟਿੱਪਣੀ ਅਜੇ ਤੱਕ ਵਾਪਸ ਵੀ ਨਹੀਂ ਲਈ। ਤੇ ਇਹਦੇ ਖਿਲਾਫ਼ ਫਿਰ ਜਿਹੜੇ ਨੌਜਵਾਨ ਭਾਰਤ ਸਭਾ ਨੌਜਵਾਨਾਂ ਨੂੰ ਲੈ ਕੇ ਉਹਨਾਂ ਨੇ ਵੀ ਇਹ ਜਿਹੜਾ ਹੈ ਰੋਸ ਮੁਜ਼ਾਹਰੇ ਜਿਹੜੇ ਉਹ ਸ਼ੁਰੂ ਕੀਤੇ ਹੈ। ਤੇ ਸੋ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਦਾ ਕਈ ਵਾਰੀ ਇਲਮ ਨਹੀਂ ਹੁੰਦਾ ਕਿ ਇਹ ਇੰਨੀਆਂ ਸੈਂਸਿਟਿਵ ਇੰਨੀਆਂ ਸੰਵੇਦਨਸ਼ੀਲ ਹੋ ਸਕਦੀਆਂ ਤੇ ਇਹਦਾ ਇਹ ਜਿਹੜਾ ਹੈ ਰਿਐਕਸ਼ਨ ਹੋ ਸਕਦਾ। ਦੂਜਾ ਪੱਖ ਇਹ ਵੀ ਹੈ ਕਿ ਜਿਹੜੀਆਂ ਸਾਡੀਆਂ ਅਦਾਲਤਾਂ ਨੇ ਤੇ ਉਹ ਇਨਸਾਫ਼ ਦੇਣ ਦੀ ਥਾਂ ਜਦੋਂ ਇੱਕ ਧਿਰ ਬਣ ਜਾਂਦੀਆਂ ਨੇ ਜਾਂ ਇਹ ਆਪਣੇ ਆਪ ਨੂੰ ਇਹ ਸਮਝਣ ਲੱਗ ਜਾਂਦੇ ਕਿ ਅਸੀਂ ਤਾਂ ਬਾਦਸ਼ਾਹ ਰਾਜੇ ਹਾਂ, ਜਿਵੇਂ ਰਾਜੇ ਪਹਿਲਾਂ ਇਨਸਾਫ਼ ਕਰਦੇ ਸੀ ਉਹੀ ਤਰੀਕਾ ਸਾਡਾ, ਤੇ ਉਦੋਂ ਫਿਰ ਜਿਹੜੀਆਂ ਇੱਦਾਂ ਦੀਆਂ ਇਹ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਾਂ ਨਵਾਂ ਵਰਤਾਰਾ ਸੋਸਾਇਟੀ ਦੇ ਸਮਾਜ ਦੇ ਵਿੱਚ ਪੈਦਾ ਹੁੰਦਾ। ਤੋ ਇਹ ਸਾਰੀ ਗੱਲ ਉਹਦੇ ਵਿੱਚੋਂ ਹੁਣ ਨਿਕਲੀ
0: ਨਿਕਲੀ ਅਤੇ ਬਾਬਾ ਦੂਰ ਤੱਕ ਗਈ ਆ। ਇੱਕ ਵਰਤਾਰਾ ਤਾਂ ਆਪਾਂ ਜ਼ਰੂਰ ਵੇਖ ਰਹੇ ਹਾਂ ਕਿ ਪਹਿਲਾਂ ਜਿੱਥੇ ਦਹਾਕੇ ਲੱਗ ਜਾਂਦੇ ਸੀ, ਸਦੀਆਂ ਲੱਗ ਜਾਂਦੀਆਂ ਸੀ ਇੱਕ ਪਾਰਟੀ ਨੂੰ ਕਿਸੇ ਨੂੰ ਖੜ੍ਹੇ ਹੁੰਦੇ ਆ, ਉੱਥੇ ਅੱਜ ਕੱਲ੍ਹ ਚੀਜ਼ਾਂ ਬਹੁਤ ਛੇਤੀ ਦਿਨਾਂ ਦੇ ਵਿੱਚ ਘੰਟਿਆਂ ਦੇ ਵਿੱਚ ਬਣਦੀਆਂ ਵੀ ਨੇ ਅਤੇ ਇਸੇ ਤਰ੍ਹਾਂ ਦੇ ਨਾਲ ਵਿਸਰ ਵੀ ਜਾਂਦੀਆਂ ਨੇ, ਢਹਿ ਵੀ ਢੇਰੀ ਹੋ ਜਾਂਦੀਆਂ ਨੇ। ਸੋ ਅੱਜ ਕੱਲ੍ਹ ਜਿੱਥੇ ਆਪਾਂ ਇੰਨਾ ਕੁਇਕ ਸਾਰਾ ਕੁਛ ਵੇਖ ਰਹੇ ਹਾਂ, ਉੱਥੇ ਉਸ ਚੀਜ਼ ਦੇ ਫਾਇਦੇ ਅਤੇ ਨੁਕਸਾਨ ਨਾਲ ਦੀ ਨਾਲ ਹੀ ਸਾਨੂੰ ਵੇਖਣ ਨੂੰ ਮਿਲ ਜਾਂਦੇ। ਇੱਧਰ ਪੰਜਾਬ ਦੇ ਵਿੱਚ ਤੇਲ ਦੀ ਕਹਿੰਦੇ ਨੇ ਕਿ ਕਾਫੀ ਕਿੱਲਤ ਚੱਲ ਰਹੀ ਇਸ ਟਾਈਮ।
1: ਪੰਜਾਬ ਦੇ ਵਿੱਚ ਇਹ ਹੈ ਕਿ ਜਿਹੜੀ ਤੇਲ ਸਪਲਾਈ ਦੀ ਆਪਾਂ ਜਿਹਨੂੰ ਕਹਿੰਦੇ ਹਾਂ ਕਿ ਰਾਸ਼ਨਿੰਗ ਜਾਂ ਇਹ ਕਹਿ ਕਟੌਤੀ ਜਾਂ ਘੱਟ ਕਰ ਦਿੱਤੀ ਗਈ ਹੈ। ਹੁਣ ਜਿਹੜੀ ਤੇਲ ਡੀਲਰਾਂ ਦੀ ਐਸੋਸੀਏਸ਼ਨ ਉਹਨੂੰ ਤਾਂ ਇਸ ਤੱਕ ਕਿਹਾ ਕਿ ਪਹਿਲਾਂ ਅਸੀਂ ਵੈਸੇ ਇੱਕ ਉਹ ਭੇਜਦੇ ਸੀ, ਡਿਮਾਂਡ ਹੀ ਭੇਜਦੇ ਸੀ, ਉਹਦੇ ਤੇ ਜਿਹੜੇ ਹੈਗੇ ਤੇਲ ਦੀ ਗੱਡੀ ਆ ਜਾਂਦੀ ਸੀ। ਕਈ ਵਾਰੀ ਜਿਹੜੀ ਹੈ ਪੇਮੈਂਟ ਵੀ ਬਾਅਦ ਚ ਹੁੰਦੀ ਸੀ, ਹਫ਼ਤਾ, ਚਾਰ ਦਿਨ ਬਾਅਦ, 5 ਦਿਨ ਬਾਅਦ। ਉਹ ਕਹਿੰਦੇ ਵੀ ਹੁਣ ਐਡਵਾਂਸ ਪੈਸੇ ਦੇਣ ਦੇ ਬਾਵਜੂਦ ਵੀ ਜਿਹੜੀਆਂ ਤੇਲ ਕੰਪਨੀਆਂ ਉਹ ਤੇਲ ਨਹੀਂ ਦੇ ਰਹੀਆਂ ਜਾਂ ਦੇਰੀ ਨਾਲ ਦੇ ਰਹੀਆਂ ਨੇ, ਤੇ ਜੇ ਅੱਜ ਡਿਮਾਂਡ ਹੈ ਤਾਂ 4-5 ਦਿਨਾਂ ਤੱਕ ਆਉਣਾ ਹੈ, ਇੱਦਾਂ ਇੱਦਾਂ ਦੀ ਜਿਹੜਾ ਚੱਲ ਰਹੀ ਹੈ। ਇਹਦੇ ਕਰਕੇ ਫਿਰ ਤੇਲ ਹੁਣ ਘਟਣਾ ਸ਼ੁਰੂ ਹੋ ਗਿਆ, ਤੇ ਕਈ ਥਾਂ ਤੇ ਤਾਂ ਇਹ ਵੀ ਤਸਵੀਰਾਂ ਆਈਆਂ ਨੇ ਕਿ ਪੈਟਰੋਲ ਪੰਪ ਬੰਦ ਕਰਨੇ ਪਏ ਨੇ ਉਹਨਾਂ ਨੂੰ ਕਿ ਤੇਲ ਹੈ ਨੀ, ਅਜੇ ਆਇਆ ਨੀ। ਤੇ ਸੋ ਇਹਦੇ ਨਾਲ ਜਿਹੜੀ ਹੈ ਇੱਕ ਚੌਸ ਵੀ ਪੈਦਾ ਹੋ ਸਕਦਾ, ਹਾਹਾਕਾਰ ਵੀ ਮਚ ਸਕਦੀ ਹੈ ਕਿ ਸ਼ਾਇਦ ਕਿਤੇ ਤੇਲ ਬਿਲਕੁਲ ਹੀ ਖਤਮ ਹੋ ਗਿਆ, ਜਾਂ ਜਿਹੜੇ ਨਾਲ ਗੁਆਂਢੀ ਸੂਬੇ ਨੇ ਉੱਥੇ ਪ੍ਰੈਸ਼ਰ ਬਣ ਸਕਦਾ। ਸੋ ਇਹ ਉੱਪਰੋਂ ਉੱਪਰੋਂ ਕਹਿਣ ਨੂੰ ਤਾਂ ਭਾਵੇਂ ਸਰਕਾਰਾਂ ਜਿਹੜੀਆਂ ਉਹ ਕੁਛ ਵੀ ਕਹੀ ਜਾਣ ਕਿ ਸਾਨੂੰ ਕੋਈ ਸਮੱਸਿਆ ਨਹੀਂ, ਸਾਡੇ ਕੋਲ ਖੂਬ ਭੰਡਾਰ ਨੇ, ਪਰ ਹੁਣ ਪ੍ਰੈਕਟੀਕਲੀ ਗੱਲਾਂ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਪਰ ਸਾਡੇ ਪ੍ਰਧਾਨ ਮੰਤਰੀ 5 ਦਿਨ 5 ਦੇਸ਼ਾਂ ਦਾ ਜਿਹੜਾ ਸੀਗਾ ਦੌਰਾ ਕਰਨ ਤੋਂ ਬਾਅਦ ਪਰਤੇ ਨੇ, ਤੇ ਪਰ ਆ ਕੇ ਉਹਨਾਂ ਨੇ ਖੁਦ ਕੋਈ ਮੀਡੀਆ ਨਾਲ ਜਾਂ ਗੱਲ ਨਹੀਂ ਕੀਤੀ। ਤੇ ਉਹਨਾਂ ਦੇ ਦੌਰੇ ਨੂੰ ਲੈ ਕੇ ਜਿਹੜੇ ਸਾਡੇ ਵਪਾਰ ਮੰਤਰੀ ਹੈ ਪਿਊਸ਼ ਗੋਇਲ, ਉਹਨਾਂ ਨੇ ਕੱਲ੍ਹ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਬੜਾ ਕਾਮਯਾਬ ਰਿਹਾ ਇਹ ਦੌਰਾ ਸੀ ਜਿਹੜਾ, ਤੇ ਉੱਥੇ ਏਦਾਂ ਏਦਾਂ ਦਾ ਹੋਇਆ, ਬੜਾ ਫਾਇਦਾ ਹੋਏਗਾ ਦੇਸ਼ ਨੂੰ, ਏਦਾਂ ਦੀਆਂ ਗੱਲਾਂ। ਤੇ ਨਾਲ ਹੀ ਫਿਰ ਉਹਨਾਂ ਨੇ ਜਿਹੜੀ ਇਹ ਗੱਲ ਵੀ ਕੀਤੀ ਕਿ ਜਿਹੜੀ ਕੱਲ੍ਹ ਹੈ ਉਹ ਕੈਬਨਿਟ ਦੀ ਮੀਟਿੰਗ ਹੋਈ ਹੈ, ਤੇ ਉਹਦੇ ਤੇ ਗੰਭੀਰ ਵਿਚਾਰਾਂ ਹੋਈਆਂ ਨੇ ਦੇਸ਼ ਦੀ ਆਰਥਿਕ ਹਾਲਤ ਨੂੰ ਲੈ ਕੇ ਏਦਾਂ, ਕਿਉਂਕਿ ਨਾਲ ਦੀ ਨਾਲ ਸਾਡਾ ਜਿਹੜਾ ਵਿੱਤੀ ਜਿਹੜਾ ਹੈਗਾ ਸਾਡਾ ਅਕਾਊਂਟ ਗਵਰਨਮੈਂਟ ਆਫ ਇੰਡੀਆ ਦਾ, ਉਹਦੇ 'ਚ ਜਿਹੜਾ ਖਸਾਰਾ ਉਹ ਵੀ ਤਾਂ ਘੱਟ ਰਿਹਾ ਨਾ। ਉਹਦੀ ਵੀ ਜਿਹੜੀ ਪਿੱਛੇ ਰਿਪੋਰਟ ਸੀ ਉਹਦੇ ਤੇ ਵੀ ਕਹਿੰਦੇ ਕਿ ਚਰਚਾ ਕੀਤੀ ਗਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ। ਤੇ ਪਰ ਇਹ ਵੀ ਜੇ ਪਰਟੀਕੁਲਰ ਪੰਜਾਬ 'ਚੋਂ ਘੱਟਦਾ ਘੱਟਦਾ ਤੇ ਜਾਂ ਇੱਥੇ ਪ੍ਰੋਬਲਮ ਆਉਂਦੀ ਹੈ ਸਪਲਾਈ ਚੇਨ ਦੀ, ਤੇ ਫਿਰ ਇਹ ਹੈ ਕਿ ਜਿੱਥੇ ਇੱਕ ਪਾਸੇ ਬੀਜੇਪੀ ਕਹਿ ਰਹੀ ਹੈ ਕਿ ਅਸੀਂ ਹਰ ਵਾਰੀ ਹਰ ਹਾਲਤ 'ਚ ਅਸੀਂ 2027 ਦੀਆਂ ਪੰਜਾਬ ਦੀਆਂ ਚੋਣਾਂ ਜਿੱਤਾਂਗੇ, ਇੱਥੇ ਵੀ ਸਰਕਾਰ ਬਣਾਵਾਂਗੇ, ਤੇ ਮੈਨੂੰ ਲੱਗਦਾ ਕਿ ਇੱਦਾਂ ਦੀ ਗੱਲ ਫਿਰ ਉਹ ਜਿਹੜਾ ਹੈ ਬੜਾ ਮੁਸ਼ਕਲ ਹੋ ਜਾਏਗਾ ਉਹਨਾਂ ਨੂੰ ਇੱਥੇ ਐਂਟਰ ਕਰਨਾ, ਇਸ ਤੱਕ ਮੁਸ਼ਕਲ ਹੋ ਜਾਏਗਾ। ਕਿਉਂਕਿ ਉਹਦਾ ਗੱਲ ਸਾਰੀ ਜ਼ਾਹਰ ਹੁੰਦੀ ਹੈ ਨਾ ਕਿ ਜਿਹੜੀਆਂ ਤੇਲ ਕੰਪਨੀਆਂ ਨੇ ਸਿੱਧੀਆਂ ਸੈਂਟਰ ਗਵਰਨਮੈਂਟ ਦੇ ਅੰਡਰ ਨਹੀਂ ਹੈ, ਜਿਹੜਾ ਸਾਡਾ ਪੈਟਰੋਲੀਅਮ ਮੰਤਰਾਲਾ ਹੈ ਦੇਸ਼ ਦਾ ਉਹਦੇ ਅੰਡਰ ਨੇ, ਤੇ ਉਹਨਾਂ ਦੇ ਹਿਸਾਬ ਨਾਲ ਹੀ ਉਹ ਚੱਲਦੀਆਂ ਨੇ। ਤੇ ਜੇ ਤੇਲ ਕੰਪਨੀਆਂ ਪੂਰਾ ਤੇਲ ਜਿਹੜਾ ਹੈ ਨਹੀਂ ਸਪਲਾਈ ਕਰਦੀਆਂ, ਲੋਕਾਂ ਨੂੰ ਸਮੱਸਿਆ ਆਉਂਦੀ ਹੈ। ਹੁਣ ਖਾਸ ਕਰਕੇ ਸਾਉਣੀ ਦਾ ਸੀਜ਼ਨ ਜਿਹੜਾ ਬਿਜਾਈ ਦਾ ਸ਼ੁਰੂ ਹੋ ਗਿਆ, ਜਿਹਦੇ 'ਚ ਝੋਨੇ ਦੀ ਲਵਾਈ ਜਿਹੜੀ ਮੁੱਖ ਤੌਰ 'ਤੇ ਪੰਜਾਬ 'ਚ ਵੱਡੀ ਗੱਲ ਹੈ, ਇਹ ਵੱਡੀ ਐਕਟੀਵਿਟੀ ਹੈ। ਤੇ ਹੁਣ ਇਸ ਦੇ ਦੌਰਾਨ ਪਾਣੀ ਚਾਹੀਦਾ, ਤੇ ਟਰੈਕਟਰ ਵੀ ਚਾਹੀਦੇ ਆ, ਟਰੈਕਟਰ ਡੀਜ਼ਲ ਤੇ ਚੱਲਦੇ ਆ ਕਿਉਂਕਿ ਕੱਦੂ ਕਰਨਾ ਜਾਂ ਕੁਛ ਵੀ ਹੈ। ਤੇ ਫਿਰ ਇਹ ਵੀ ਉਹਦੇ ਲਈ ਜੇ ਤੇਲ ਨਹੀਂ ਮਿਲਦਾ ਤਾਂ ਉਹਦੇ ਲਈ ਸਮੱਸਿਆ ਪੈਦਾ ਹੋ ਸਕਦੀ ਹੈ। ਤੇ ਜਦੋਂ ਕਿਸੇ ਚੀਜ਼ ਦੀ ਕਿੱਲਤ ਹੋ ਜਾਂਦੀ ਹੈ, ਘਾਟ ਹੋ ਜਾਂਦੀ ਹੈ, ਫਿਰ ਉਹਦੀ ਬਲੈਕ ਮਾਰਕੀਟਿੰਗ ਸ਼ੁਰੂ ਹੋ ਜਾਂਦੀ ਹੈ। ਤੇ ਜੇ ਲੋਕ ਫਿਰ ਬਲੈਕ ਦੇ ਲੈ ਕੇ ਤੇਲ ਪਾਉਣਗੇ, ਇਸ ਤਰ੍ਹਾਂ ਦੀਆਂ ਗੱਲਾਂ ਨਵੀਆਂ ਨਵੀਆਂ ਸਮੱਸਿਆਵਾਂ ਜਿਹੜੀਆਂ ਖੜੀਆਂ ਹੁੰਦੀਆਂ। ਪਰ ਸੋਚਣ ਵਾਲੀ ਗੱਲ ਇਹ ਕਿ ਇਹ ਸਪਲਾਈ ਪੰਜਾਬ 'ਚ ਹੀ ਕਿਉਂ ਘਟੀ ਹੈ, ਜਦਕਿ ਬਾਕੀ ਦੇਸ਼ਾਂ ਤੋਂ ਕਿਤੇ ਖਬਰ ਨਹੀਂ ਆਈ ਕਿ ਉੱਥੇ ਤੇਲ ਘੱਟ ਮਿਲ ਰਿਹਾ ਜਾਂ ਘੱਟ ਜਾ ਰਿਹਾ, ਇਕੱਲੇ ਪੰਜਾਬ 'ਚ ਕਿਉਂ ਇੱਦਾਂ ਹੋ ਰਿਹਾ। ਹਾਲਾਂਕਿ ਪੰਜਾਬ ਦੇ ਵਿੱਚ ਤਾਂ ਅਗਲੇ ਸਾਲ ਚੋਣਾਂ ਹੋਣੀਆਂ ਨੇ, ਜਿਹਦੇ 'ਚ ਜਿੱਤਣ ਦੀ ਬੀਜੇਪੀ ਵੱਡੀ ਦਾਅਵੇਦਾਰ ਹੈ, ਤੇ ਇਹ ਹੁਣ ਸਾਰੇ ਜੱਗ ਜ਼ਾਹਰ ਹੈ, ਸਾਰੇ ਲੋਕ ਜਾਣਦੇ ਨੇ ਕਿ ਤੇਲ ਕੰਪਨੀਆਂ 'ਤੇ ਜਿਹੜਾ ਹੈਗਾ ਕਬਜ਼ਾ, ਜਾਂ ਇਹ ਕਹਿ ਲਓ ਕਿ ਮੁੱਖ ਤੌਰ 'ਤੇ ਤਾਂ ਕੇਂਦਰ ਸਰਕਾਰ ਦੇ ਅਧੀਨ ਹੀ ਨੇ ਉਹ, ਤੇ ਜਾਂ ਇਹ ਵੀ ਉਹਨਾਂ ਨੂੰ ਕਿਤੇ ਅੰਦਰ ਖਾਤੇ ਇਸ਼ਾਰਾ ਹੋਇਆ ਕਿ ਜਿਹੜਾ ਹੈ ਇੱਦਾਂ ਘੱਟ ਕਰ ਦਿੱਤਾ ਜਾਵੇ, ਜਾਂ ਜੇ ਘਟਵਾਉਣਾ ਤਾਂ ਕਿਹੜੇ ਪਾਸਿਓਂ ਘਟਾਉਣਾ, ਇਸ ਪਾਸੇ ਨੂੰ ਗੱਲ ਜਿਹੜੀ ਆ ਉਹ ਤੋਰੀ ਜਾਵੇ। ਸੋ ਇਸ ਕਰਕੇ ਇਹ ਜਿਹੜੀ ਹੁਣ ਨਵੀਂ ਸਮੱਸਿਆ ਪੰਜਾਬ ਦੇ ਵਿੱਚ ਆ ਗਈ ਹੈ।
0: ਜੀ ਸੋ ਫਿਲਹਾਲ ਇਹ ਸਮੱਸਿਆ ਕਿੱਥੋਂ ਕੁ ਤੱਕ ਜਾਂਦੀ ਹੈ ਇਹ ਵੇਖਣ ਵਾਲੀ ਚੀਜ਼ ਹੈ, ਕਿਉਂਕਿ ਇਸ ਤੋਂ ਪਹਿਲਾਂ ਤੱਕ ਸਰਕਾਰ ਤਾਂ ਇਹੋ ਕਹਿੰਦੀ ਰਹੀ ਕਿ ਸਾਰਾ ਕੁਛ ਠੀਕ ਆ, ਸਾਰਾ ਕੁਛ ਠੀਕ ਆ। ਇੱਧਰ ਜਥੇਦਾਰ ਗੜਗੱਜ ਅਤੇ ਧਾਮੀ ਸਾਹਿਬ ਰਾਜਪਾਲ ਨੂੰ ਮਿਲੇ ਨੇ, ਜਦ ਕਿ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਸੀ ਇਸ ਬਿੱਲ ਨੂੰ। ਸੋ ਹੁਣ ਲਗਾਤਾਰ ਆਪਾਂ ਵੇਖ ਰਹੇ ਹਾਂ ਕਿ ਉਹ ਇਸ ਚੀਜ਼ ਦੇ ਉੱਤੇ ਚਰਚਾ ਕਰ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਚਰਚਾ ਦੇ ਵਿੱਚ ਇਹ ਚੀਜ਼ ਜਾਂ ਫਿਰ ਬਿੱਲ ਹਮੇਸ਼ਾ ਹੀ, ਉੱਧਰ ਸਰਕਾਰ ਵੀ ਜਿਹੜੀ ਆ ਵੀ ਜੋ ਮਰਜ਼ੀ ਹੋ ਜੇ ਇਹ ਬਿੱਲ ਇਸੇ ਤਰ੍ਹਾਂ ਦੇ ਨਾਲ ਰਹੂਗਾ, ਕਰ ਲੈਣ ਜੋ ਕਰਨਾ। ਸੋ ਦੋਵੇਂ ਤਰ੍ਹਾਂ ਇਸ ਟਾਈਮ ਦੇ ਉੱਤੇ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਬਿਆਨਬਾਜ਼ੀਆਂ ਕਰ ਰਹੀਆਂ ਨੇ। ਕੀ ਚਾਂਸ ਲੱਗਦੇ ਨੇ ਜਾਂ ਫਿਰ ਕੀ ਵਿਚਾਰ ਲੱਗਦੇ ਨੇ ਇਸ ਟਾਈਮ ਅਕਾਲੀ ਦਲ ਹੀ ਕਹਿ ਲਾਂਗੇ ਆਪਾਂ?
1: ਨਹੀਂ ਬਿਲਕੁਲ, ਇਹ ਦੇਖੋ ਦੋਵੇਂ ਗੱਲਾਂ ਨਾਲੋਂ ਨਾਲ ਚੱਲ ਰਹੀਆਂ ਨੇ ਜੀ। ਇੱਕ ਪਾਸੇ ਉੱਧਰੋਂ ਹੁਣ ਪਹਿਲਾਂ ਤਾਂ ਅਕਾਲੀ ਦਲ ਬੋਲਿਆ ਨਹੀਂ ਸੀ, ਫਿਰ ਧਾਮੀ ਨੂੰ ਸ਼ੁਰੂ ਕੀਤਾ ਹੋਇਆ ਸੀ ਬੋਲਣ ਵਾਸਤੇ, ਤੇ ਹੁਣ ਸੁਖਬੀਰ ਬਾਦਲ ਨੇ ਵੀ ਬੋਲਣਾ ਸ਼ੁਰੂ ਕਰਤਾ ਕਿ ਹਰਗਿਜ਼ ਜਿਹੜਾ ਹੈਗਾ ਇਹ ਕਾਨੂੰਨ ਲਾਗੂ ਨਹੀਂ ਹੋਣ ਦਿੱਤਾ ਜਾਏਗਾ, ਏਦਾਂ ਦੀਆਂ ਗੱਲਾਂ। ਤੇ ਉਧਰੋਂ ਜਿਹੜਾ ਹੈਗਾ ਐਸ ਜੀ ਪੀ ਸੀ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ, ਤੇ ਹਾਲਾਂਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਤਾਂ ਇੱਕ ਟੈਂਪਰਲ ਸੀਟ ਦੇ ਉੱਪਰ ਇਹੋ ਜਿਹੀ ਥਾਂ ਤੇ ਬੈਠੇ ਹੋਏ ਨੇ, ਤੇ ਇਹੋ ਜਿਹੇ ਅਹੁਦੇ ਤੇ ਜਿਹੜੇ ਹੈਗੇ ਉਹ ਬੈਠੇ ਹੋਏ ਨੇ ਜਿਹੜਾ ਸਾਰੇ ਸਿੱਖਾਂ ਲਈ, ਦੁਨੀਆਂ ਦੇ ਸਿੱਖਾਂ ਲਈ ਹੈ। ਤੇ ਪਰ ਉਹ ਜੇ ਇੱਦਾਂ ਦੀ ਇੱਕ ਛੋਟੀ ਗੱਲ ਦੇ ਵਿੱਚ ਪੈ ਜਾਂਦੇ ਬਿਨਾਂ ਕਿਸੇ ਇਸ ਤੋਂ ਕਿ ਇਹ ਜਿਹੜੇ ਚੋਂ ਆਹ ਕੱਢਿਆ ਜਾਵੇ ਆਹ ਪਾਇਆ ਜਾਵੇ, ਜਾਂ ਤਾਂ ਬੜੀ ਸਾਫ਼ ਗੱਲ ਹੈ ਕੁਦਰਤੀ ਹੈ ਕਿ ਇਹ ਕਿਹਾ ਜਾਵੇ ਵੀ ਇਹ ਜਿਹੜਾ ਹੈਗਾ ਰੱਦ ਕੀਤਾ ਜਾਵੇ, ਪੰਜਾਬ ਨੂੰ ਜਾਂ ਸਿੱਖਾਂ ਨੂੰ ਜਿਹੜੀ ਹੈ ਇਸ ਇਹੋ ਜਿਹੇ ਕਾਨੂੰਨ ਦੀ ਲੋੜ ਨਹੀਂ ਹੈ। ਹੁਣ ਚੱਕਰ ਇਹਦੀ ਜਿਹੜਾ ਸਭ ਤੋਂ ਵੱਡਾ ਰੰਜੂ ਜੀ ਇਹ ਹੈ ਕਿ ਇਹ ਉਹੀ ਕਾਨੂੰਨ ਹੈ ਜਿਹੜਾ 2008 ਦੇ ਵਿੱਚ ਅਕਾਲੀ ਦਲ ਸਰਕਾਰ ਨੇ ਪਾਸ ਕੀਤਾ ਸੀਗਾ, ਤੇ ਉਹਦੇ ਚ ਇਹਨਾਂ ਨੇ ਤਾਂ ਸੋਧ ਕੀਤੀ ਹੈ, ਅਮੈਂਡਮੈਂਟ ਕੀਤੀ ਹੈ। ਉਦੋਂ ਸਿਰਫ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਪ੍ਰਕਾਸ਼ਨ ਨੂੰ ਲੈ ਕੇ ਸੀ, ਤੇ ਉਹਦੇ ਚ ਉਹਨਾਂ ਨੇ ਨਾਲ ਆਹ ਗੱਲਾਂ ਜੋੜਤੀਆਂ ਵੀ ਜੇ ਕਿਤੇ ਬੇਅਦਬੀ ਹੁੰਦੀ ਹੈ ਜਾਂ ਕਿਸੇ ਤਰੀਕੇ ਦੀ ਤਾਂ ਉਹਦੇ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਏਦਾਂ ਏਦਾਂ ਸਜ਼ਾ ਜਿਹੜੀ ਉਹ ਦਿੱਤੀ ਜਾਏਗੀ। ਕੁਝ ਜਥੇਬੰਦੀਆਂ ਨੇ ਇਹਦਾ ਵਿਰੋਧ ਵੀ ਕੀਤਾ ਕਿ ਪੂਰਨ ਤੌਰ ਤੇ ਇਹ ਰੱਦ ਹੋਣਾ ਚਾਹੀਦਾ, ਕਿਉਂਕਿ ਏਦਾਂ ਦੀ ਗੱਲ ਕੋਈ ਵੀ ਜਿਹੜੀ ਆ ਉਹ ਸਰਕਾਰਾਂ ਦੇ ਜਾਂ ਹੱਥ ਚ ਨਹੀਂ ਜਾਂ ਪੋਲੀਟੀਕਲ ਪਾਰਟੀਆਂ ਚ ਨਹੀਂ, ਇਹ ਤਾਂ ਜਿਹੜਾ ਪ੍ਰੈਰੋਗੇਟਿਵ ਹੈ ਸਿਰਫ ਸਿਰਫ ਪੰਥ ਦਾ, ਤੇ ਪੰਥ ਕ੍ਰੀਤਾਂ ਦੇ ਮੁਤਾਬਕ ਹੋਣਾ ਚਾਹੀਦਾ। ਉਹ ਇੱਥੋਂ ਤੱਕ ਵੀ ਪਿੱਛੇ ਜਿਹੇ ਇੱਕ ਸੈਮੀਨਾਰ ਹੋਇਆ ਕਿ ਜਿਹੜਾ ਸ਼ਬਦ ਗੁਰੂ ਹੈ ਉਹ ਤਾਂ ਇੱਕ ਮਤਲਬ ਕਿ ਉਸ ਰੂਪ ਦੇ ਵਿੱਚ ਜਿਹੜਾ ਹੈਗਾ ਇੱਕ ਅਦ੍ਰਿਸ਼ ਹੈਗਾ, ਭਾਵੇਂ ਸਾਡੇ ਸਾਹਮਣੇ ਉਹ ਸ਼ਬਦ ਨੇ ਗ੍ਰੰਥ ਨੇ, ਪਰ ਉਹ ਕਿਉਂਕਿ ਉਹਦਾ ਵਿਚਾਰ ਹੈ, ਇੱਕ ਵਿਚਾਰਧਾਰਾ ਹੈ ਤੇ ਇੱਕ ਥੋਟ ਹੈ, ਥੋਟ ਦੀ ਤਾਂ ਬੇਅਦਬੀ ਹੋ ਹੀ ਨਹੀਂ ਸਕਦੀ। ਇੱਥੋਂ ਤੱਕ ਵੀ ਕਈਆਂ ਨੇ ਗੱਲ ਕੀਤੀ ਕਿ ਇਸ ਨੂੰ ਜ਼ਿਆਦਾ ਤੂਲ ਦੇਣ ਨਾਲ ਸਮੱਸਿਆ ਸਗੋਂ ਜ਼ਿਆਦਾ ਪੈਦਾ ਹੁੰਦੀ ਹੈ, ਜੇ ਇਹਦਾ ਨੋਟਿਸ ਲੈਣਾ ਛੱਡ ਦਿੱਤਾ ਜਾਵੇ ਤਾਂ ਘਟਨਾਵਾਂ ਬੰਦ ਹੋ ਜਾਣਗੀਆਂ। ਤੇ ਪਰ ਹੁਣ ਗਵਰਨਰ ਨੂੰ ਮਿਲਣ ਦਾ ਇੱਕ ਗੱਲ ਤਾਂ ਇਹ ਸਮਝ ਪੈਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਅੰਦਰ ਖਾਤੇ ਬੀਜੇਪੀ ਤੇ ਅਕਾਲੀ ਦਲ ਦੀ ਇਹ ਚੱਲ ਰਹੀ ਹੈ ਕਿ ਕਿਸੇ ਨਾ ਕਿਸੇ ਲੈਵਲ ਤੇ ਆ ਕੇ ਫਿਰ ਇਕੱਠੇ ਹੋ ਜਾਇਆ ਜਾਵੇ, ਤੇ ਜਾਂ ਜੇ ਕਿਤੇ ਅਲੱਗ ਅਲੱਗ ਚੋਣ ਵੀ ਲੜਨੀ ਪੈਂਦੀ ਹੈ ਤਾਂ ਇੱਕ ਦੂਜੇ ਪ੍ਰਤੀ ਸੌਫਟ ਰੱਖਿਆ ਜਾਵੇ, ਕਿਉਂਕਿ ਪਿੱਛੇ ਤੋਂ ਹੁਣ ਜਿਹੜੀ ਬਿਆਨਬਾਜ਼ੀ ਆ ਰਹੀ ਹੈ ਬੀਜੇਪੀ ਦੇ ਲੀਡਰਾਂ ਦੀ, ਉਹ ਅਕਾਲੀ ਦਲ ਦੇ ਜਾਂ ਬਾਦਲ ਦੇ ਖਿਲਾਫ਼ ਇੱਕ ਵੀ ਕੋਈ ਸ਼ਬਦ ਨਹੀਂ ਬੋਲ ਰਹੇ। ਉਧਰੋਂ ਅਕਾਲੀ ਦਲ ਜਿਹੜਾ ਹੈਗਾ ਬਾਦਲ ਵਾਲਾ ਧੜਾ, ਸੁਖਬੀਰ ਸਿੰਘ ਬਾਦਲ ਖੁਦ, ਉਹ ਕੋਈ ਗੱਲ ਅਕਾਲੀ ਦਲ ਦੇ ਜਿਹੜਾ ਹੈ ਉਹ ਖਿਲਾਫ਼ ਏਦਾਂ ਜਿਹੜੀ ਹੈ ਬੀਜੇਪੀ ਦੇ ਖਿਲਾਫ਼ ਜਿਵੇਂ ਪਹਿਲਾਂ ਬੋਲਦੇ ਸੀ ਜਾਂ ਕੇਂਦਰ ਸਰਕਾਰ ਦੇ ਖਿਲਾਫ਼, ਉਹ ਕੋਈ ਜਿਹੜੀ ਗੱਲ ਇਸ ਤਰ੍ਹਾਂ ਦੀ ਨਹੀਂ ਕਰ ਰਹੇ। ਇਸੋ ਲੱਗਦਾ ਹੈ ਕਿ ਅੰਦਰ ਖਾਤੇ ਕਿਤੇ ਇਹ ਗੱਲਾਂ ਵੀ ਨਾਲ ਨਾਲ ਜਿਹੜੀਆਂ ਚੱਲ ਰਹੀਆਂ ਨੇ। ਸੋ ਹੋ ਸਕਦਾ ਕਿ ਉਹਦਾ ਇਹ ਜਿਹੜਾ ਮੁੱਢ ਬੰਨਣ ਵਾਸਤੇ ਇਹਨਾਂ ਦੀ ਗੱਲ ਦੀ ਜਿਹੜੀ ਸ਼ੁਰੂਆਤ ਉਹ ਕੀਤੀ ਜਾਵੇ। ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਸਰਕਾਰ ਇਸ ਗੱਲ ਤੇ ਅੜੀ ਹੈ ਤੇ ਦੀ ਹੈ, ਤਾਂ ਉਹ ਤਾਂ ਖੈਰ ਲਾਗੂ ਹੋ ਗਿਆ ਕਾਨੂੰਨ ਤਾਂ, ਤੇ ਜਿਹੜਾ ਐਕਟ ਹੈ ਉਹ ਹੁਣ ਗਵਰਨਰ ਦਾ ਕੋਈ ਆਪਣਾ ਇੱਦਾਂ ਦਾ ਪ੍ਰੈਰੋਗੇਟਿਵ ਹੈ ਨਹੀਂ ਕਿ ਉਹ ਆਪਣੇ ਲੈਵਲ ਤੇ ਉਹਦੇ ਚ ਕੋਈ ਅਮੈਂਡਮੈਂਟ ਕਰਦੇ। ਉਹ ਤਾਂ ਇਹ ਵੀ ਦੁਬਾਰਾ ਫੇਰ ਕਿਤੇ ਸੈਸ਼ਨ ਹੋਵੇ, ਫੇਰ ਦੁਬਾਰਾ ਉੱਥੇ ਲਿਆ ਕੇ ਜਿਹੜੀਆਂ ਹੈਗੀਆਂ ਉਹਦੇ ਚ ਸੋਧਾਂ ਜਿਹੜੀਆਂ ਨੇ ਤਰਮੀਮਾਂ ਦੁਬਾਰਾ ਕੀਤੀਆਂ ਜਾਣ, ਤੇ ਵਿਧਾਨ ਸਭਾ ਦਾ ਜਿਹੜਾ ਹੈਗਾ ਉਹ ਅਜਲਾਸ ਬੁਲਾ ਕੇ ਫੇਰ ਕਿਤੇ ਗੱਲ ਜਿਹੜੀ ਆ ਸੰਭਵ ਹੋ ਸਕਦੀ ਹੈ। ਤੇ ਦੂਜੇ ਪਾਸੇ ਗਵਰਨਰ ਆਪਣੇ ਲੈਵਲ ਤੇ ਕੋਈ ਨੋਟੀਫਿਕੇਸ਼ਨ ਰੱਦ ਜਿਹੜੇ ਨਹੀਂ ਕਰ ਸਕਦਾ, ਹਾਂ ਸਰਕਾਰ ਦੇ ਲੈਵਲ ਤੇ ਮੰਤਰੀ ਮੰਡਲ ਫੈਸਲਾ ਲੈ ਕੇ ਜੇ ਕਾਨੂੰਨ ਲਾਗੂ ਵੀ ਹੋ ਗਿਆ ਤਾਂ ਉਹਨੂੰ ਡੀ ਨੋਟੀਫਾਈ ਕਰ ਸਕਦੀ ਹੈ, ਤੇ ਪਰ ਬਾਅਦ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਦੀ ਜਿਹੜੀ ਮਨਜ਼ੂਰੀ ਲੈਣੀ, ਕਿਉਂਕਿ ਇਹ ਐਕਟ ਹੈਗਾ ਤੇ ਵਿਧਾਨ ਸਭਾ ਤੋਂ ਉਹ ਜ਼ਰੂਰੀ ਹੈ। ਤੇ ਪਰ ਹੁਣ ਇਹ ਹੈ ਕਿ ਇੱਕ ਇਹ ਜਿਹੜਾ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਨਾਲ ਫਿਰ ਇਹ ਕਿਹਾ ਜਾ ਰਿਹਾ ਐਕਟ ਦੀਆਂ ਕੁਛ ਮੱਦਾਂ ਵਿਵਾਦਿਤ ਨੇ, ਤੇ ਅਕਾਲੀ ਦਲ ਜਾਂ ਐਸ ਜੀ ਪੀ ਸੀ ਇਹ ਦੱਸਣ ਚ ਵੀ ਨਾਕਾਮ ਰਹੀ ਹੈ ਕਿ ਕਿਹੜੀਆਂ ਮੱਦਾਂ ਜਿਹੜੀਆਂ ਨੇ ਵਿਵਾਦਿਤ ਨੇ। ਸਿਰਫ ਤੇ ਸਿਰਫ ਉਹ ਇੱਕ ਗੱਲ ਉਹਨਾਂ ਦੇ ਚ ਜਿਹੜੀ ਕੀਤੀ ਹੈ ਕਿ ਜਿਹੜਾ ਇਹਦੇ ਚ ਕਸਟੋਡੀਅਨ ਹੈ ਤੇ ਉਹ ਜਿਹੜਾ ਹੈਗਾ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਭਾਵੇਂ ਉਹ ਕੋਈ ਡੇਰਾ ਭਾਵੇਂ ਗੁਰਦੁਆਰਾ ਸਾਹਿਬ ਹੈ ਭਾਵੇਂ ਕੁਛ ਵੀ ਹੈ, ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਜਾਂ ਮੈਨੇਜਰ ਨੇ ਜਾਂ ਪ੍ਰਧਾਨ ਨੇ ਉਹ ਜ਼ਿੰਮੇਵਾਰ ਹੋਣਗੇ ਤੇ ਜੇ ਕੋਈ ਏਦਾਂ ਦੀ ਘਟਨਾ ਵਾਪਰਦੀ ਹੈ ਤੇ ਉਹ ਇਸਨੂੰ ਵਿਵਾਦਤ ਜਿਹੜੀ ਉਹ ਮੱਦ ਜਿਹੜੀ ਆ ਉਹ ਕਹਿ ਰਹੇ ਨੇ। ਸੋ ਇਸ ਤਰ੍ਹਾਂ ਜਿਹੜਾ ਹੈਗਾ SGPC ਜਾਂ ਅਕਾਲ ਤਖ਼ਤ ਤੇ ਜਿਹੜੀਆਂ ਨੁਮਾਇਆ ਜਥੇਬੰਦੀਆਂ ਨੇ ਜਿਹੜੀਆਂ ਸਿੱਖਾਂ ਦੀਆਂ ਜਾਂ ਪੰਥ ਦੀਆਂ ਉਹ ਵੀ ਚਾਹੁੰਦੇ ਨੇ ਕਿ ਕਾਨੂੰਨ ਤਾਂ ਹੋਣਾ ਚਾਹੀਦਾ ਪਰ ਸਾਡੇ ਮੁਤਾਬਕ ਏਦਾਂ ਹੋਣਾ ਚਾਹੀਦਾ। ਉਹ ਅਸਲ ਵਿੱਚ ਇਹਨਾਂ ਦੇ ਮੁਤਾਬਕ ਨਹੀਂ, ਉਹ ਅਕਾਲੀ ਦਲ ਦੇ ਮੁਤਾਬਕ ਹੋਣਾ ਚਾਹੀਦਾ। ਉਹ ਅਸਲ ਗੱਲ ਜਿਹੜੀ ਆ ਉਹ ਵਿੱਚ ਇਹ ਹੈ ਤੇ ਬਾਕੀ ਹੁਣ ਕਿਉਂਕਿ ਅਕਾਲੀ ਦਲ ਟਾਰਗੇਟ ਹੈ ਇਹੋ ਜਿਹੇ ਮਾਮਲਿਆਂ ਨੂੰ, ਇਹ ਘਟਨਾਵਾਂ ਨੂੰ ਲੈ ਕੇ, ਕਿਉਂਕਿ ਜਿਹੜੀਆਂ ਬੇਅਦਬੀ ਦੀਆਂ ਜਾਂ ਹੋਰ ਇਹਦਾ ਦੀਆਂ ਕੋਈ ਘਟਨਾਵਾਂ ਹੋਈਆਂ ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਈਆਂ ਨੇ ਹਮੇਸ਼ਾ, ਤੇ ਇਹ ਵੀ ਵਾਰ ਵਾਰ ਜਿਹੜੀ ਪੋਲੀਟੀਕਲੀ ਗੱਲ ਉੱਠਦੀ ਹੈ। ਤੇ ਹੁਣ ਇਹਦੇ ਚੋਂ ਇੱਕ ਨਵੀਂ ਜਿਹੜੀ ਹੈ ਡਿਵੈਲਪਮੈਂਟ ਹੈਗੀ ਹੈ ਕਿ ਉਹ ਗਵਰਨਰ ਸਾਹਿਬ ਨੂੰ ਮਿਲੇ ਨੇ, ਹਾਲਾਂਕਿ ਕਿਹਾ ਤਾਂ ਜਾ ਰਿਹਾ ਕਿ ਗਵਰਨਰ ਸਾਹਿਬ ਤੋਂ ਉੱਥੇ ਵੈਸੇ ਹੀ ਨਤਮਸਤਕ ਹੋਣ ਗਏ ਸੀ ਉਸ ਗੁਰਦੁਆਰਾ ਸਾਹਿਬ ਚ, ਤੇ ਪਰ ਇਹ ਗੱਲ ਇੱਦਾਂ ਕੋਈ ਜੱਚਦੀ ਨਹੀਂ ਹੈ। ਲੱਗਦਾ ਕਿ ਪਹਿਲਾਂ ਤੋਂ ਜਿਹੜੀ ਸੀ ਇੱਕ ਸ਼ਡਿਊਲਡ ਮੀਟਿੰਗ ਸੀ ਕਿ ਉੱਥੇ ਆਪਾਂ ਮਿਲਣਾ, ਕਿਸੇ ਬਹਾਨੇ ਮਿਲਣਾ। ਸੋ ਹੁਣ ਦੇਖੋ ਗਵਰਨਰ ਸਾਹਿਬ ਇਹਦੇ ਤੇ ਕੀ ਦੁਬਾਰਾ CM ਨੂੰ ਬੁਲਾਉਂਦੇ ਆ ਜਾਂ ਕੁਛ ਇਸ ਕਾਨੂੰਨ ਬਾਰੇ ਕਹਿੰਦੇ ਆ ਤੇ ਉਹ ਕੀ ਬਣਦਾ।
0: ਇੱਧਰ ਇੱਕ ਖਬਰ ਸੁਖਪਾਲ ਖਹਿਰਾ ਦੇ ਨਾਲ ਸੰਬੰਧਿਤ ਜਿਹੜੀ ਚੱਲ ਰਹੀ ਹੈ, ਸੋ ਆਪ ਖੁਦ ਵਕਾਲਤ ਬਾਰੇ ਕਾਫੀ ਕੁਛ ਜਾਣਦੇ ਨੇ ਕਾਨੂੰਨੀ ਦਾਅ ਪੇਚ, ਫਿਰ ਇਸ ਤਰੀਕੇ ਦੇ ਨਾਲ ਇੱਥੋਂ ਤੱਕ ਲੈ ਕੇ ਕਿਉਂ ਆਏ ਇਸ ਮਾਨਹਾਨੀ ਵਾਲੇ ਕੇਸ ਨੂੰ?
1: ਅਸਲ ਦੇ ਵਿੱਚ ਸੁਖਪਾਲ ਖਹਿਰਾ ਵੀ ਉਸ ਤਰ੍ਹਾਂ ਦੀ ਰਾਜਨੀਤੀ ਚ ਪੈ ਗਏ ਕਿ ਖਬਰਾਂ ਚ ਕਿਵੇਂ ਰਹਿਣਾ, ਮੀਡੀਆ ਚ ਕਿਵੇਂ ਰਹਿਣਾ ਜਾਂ ਏਦਾਂ ਦੀ, ਤੇ ਉਹ ਕੋਈ ਜਿਹੜੀ ਕਿਸੇ ਮਾਮਲੇ ਦੀ ਜਿਹੜੀ ਕੋਈ ਗੰਭੀਰਤਾ ਉਹਨੂੰ ਉਸ ਰੂਪ ਦੇ ਵਿੱਚ ਜਿਹੜਾ ਹੈ ਮੈਨੂੰ ਲੱਗਿਆ ਦੇਖਣ ਚ ਨਾਕਾਮ ਰਹੇ ਨੇ ਜਾਂ ਇੱਕ ਵੱਡੀ ਪੋਲੀਟਿਕਸ ਜਿਹੜੀ ਆਪਾਂ ਕਰਦੇ ਹਾਂ ਲੀਡਰ। ਇੱਕ ਤਾਂ ਗੱਲ ਇਹ ਕਿ ਕਾਂਗਰਸ ਚ ਹੁਣ ਉਹਨਾਂ ਦੀ ਉਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਰਹੀ ਜਿਵੇਂ ਪਹਿਲਾਂ ਕਿਸੇ ਵੇਲੇ ਸੀ, ਕਿਉਂਕਿ ਉਹ ਕਾਂਗਰਸ ਛੱਡ ਕੇ ਹੋਰ ਪਾਰਟੀ ਜੁਆਇਨ ਕਰ ਲਈ, ਫਿਰ ਆਮ ਆਦਮੀ ਪਾਰਟੀ ਚ ਆ ਗਏ ਤੇ ਆਮ ਆਦਮੀ ਪਾਰਟੀ ਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ, ਉਦੋਂ ਬਾਅਦ ਫਿਰ ਕੋਈ ਨਵੀਂ ਪਾਰਟੀ ਬਣਾ ਲਈ, ਉਹਨਾਂ ਨੇ ਇਲੈਕਸ਼ਨਾਂ ਵੀ ਕੋਈ ਲੜੀਆਂ ਪਰ ਉਹ ਠੀਕ ਹੈ ਉਹ ਨਹੀਂ ਜਿੱਤ ਸਕੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਪਾਰਟੀ ਤੇ। ਪਰ ਹੁਣ ਜਿਹੜੀ ਇਹ ਗੱਲ ਹੈ ਸਿਰਫ ਸਿਰਫ ਇਹ ਕਹਿ ਕੇ ਸੜਕ ਬਣਾਉਣ ਵਾਸਤੇ ਸਾਡੀ ਜਿਹੜੀ ਜੱਦੀ ਪੁਸ਼ਤੀ ਘਰ ਸੀ ਉਹਦੀ ਕੰਧ ਢਾਹੀ ਗਈ ਹੈ, ਸਾਡੇ ਬਜ਼ੁਰਗਾਂ ਦਾ ਬਣਾਇਆ ਸੀ ਉਹ ਘਰ ਤੇ ਇਹ ਇੱਕ ਤਰ੍ਹਾਂ ਦਾ ਸਾਡਾ ਮਾਨ ਹੈ ਹੱਤਕ ਕੀਤੀ ਗਈ ਹੈ ਏਦਾਂ ਦੀ ਗੱਲ, ਤੇ ਉਹ ਫਿਰ ਜਦੋਂ ਸਾਰਾ ਰਿਕਾਰਡ ਪੇਸ਼ ਕੀਤਾ ਅਦਾਲਤ ਦੇ ਸਾਹਮਣੇ, ਅਕਾਲ ਤਾਂ ਕਹਿੰਦੇ ਵੀ ਇਹ ਤਾਂ ਜਗ੍ਹਾ ਦੱਬੀ ਹੋਈ ਹੈ, ਜਿਹੜੀ ਦੱਬੀ ਹੋਈ ਜਗ੍ਹਾ ਉਹ ਤਾਂ ਸੰਬੰਧਿਤ ਮਹਿਕਮੇ ਨੇ ਫਿਰ ਖਾਲੀ ਕਰਾਉਣੀ ਹੈ, ਤੇ ਇਸ ਗੱਲ ਕਰਕੇ ਜਿਹੜੀ ਆ ਉਹ ਉਹਨਾਂ ਦੀ ਪਟੀਸ਼ਨ ਹੈ ਜਿਹੜੀ ਉਹ ਕਾਫੀ ਚਿਰ ਬਾਅਦ ਜਿਹੜੀ ਹੈ ਉਹ ਹੁਣ ਰੱਦ ਹੋ ਗਈ ਹੈ। ਤੇ ਨਾਲ ਹੀ ਅਦਾਲਤ ਨੇ ਜਿਹੜਾ ਹੈ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੂੰ ਜੁਰਮਾਨਾ ਕੀਤਾ ਕਿ ਤੁਸੀਂ ਅਦਾਲਤ ਦਾ ਜਿਹੜਾ ਸਮਾਂ ਖਰਾਬ ਕੀਤਾ, ਇਹ ਪਟੀਸ਼ਨ ਦਾਇਰ ਕਰਕੇ 6 ਲੱਖ ਰੁਪਏ ਜੁਰਮਾਨਾ ਲਾਇਆ। ਤੇ ਹੁਣ ਇਸ ਮੁੱਦੇ ਦੇ ਉੱਤੇ ਅੱਗੋਂ ਸੁਖਪਾਲ ਖਹਿਰਾ ਕਿੱਥੇ ਪਹੁੰਚ ਕਰਦੇ ਆ, ਸੁਪਰੀਮ ਕੋਰਟ ਤੱਕ ਕਰਦੇ ਆ ਜਾਂ ਨਹੀਂ ਕਰਦੇ, ਇਹ ਹੁਣ ਇਸ ਤੋਂ ਬਾਅਦ ਦੀ ਗੱਲ ਹੈ। ਤੇ ਪਰ ਇਹ ਵੀ ਇਹਦੇ ਨਾਲ ਇੱਕ ਦੂਜੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ ਇਤਫਾਕ ਨਹੀਂ ਰੱਖਦੀਆਂ ਖਹਿਰਾ ਸਾਹਿਬ ਨਾਲ ਜਾਂ ਉਹਨਾਂ ਦੀ ਪਾਰਟੀ ਨਾਲ ਕਾਂਗਰਸ ਨਾਲ, ਉਹਨਾਂ ਨੂੰ ਇੱਕ ਫਿਰ ਬੋਲਣ ਦਾ ਮੌਕਾ ਹੋਰ ਜਿਹੜਾ ਹੈਗਾ ਇਸ ਕੇਸ ਨਾਲ ਮਿਲ ਗਿਆ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ, ਕਾਲ 03908-6655 ਔਰ ਵਿਜ਼ਿਟ tireforce.com.au।
3: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
4: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ।
5: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand

ਤੇ ਕੁਛ ਰਿਪੀਟ ਦੇ ਵਿੱਚ ਸੁਣੇ ਜਾਂ ਨਾ ਸੁਣ ਪਾਵੇ। ਸੋ ਸਾਨੂੰ ਤੁਸੀਂ 5 ਕੁ ਮਿੰਟ ਦਾ ਜੇਕਰ ਦਿਓ ਸਮਾਂ ਵਕਫਾ, ਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਸੋ ਫਿਲਹਾਲ ਇੱਕ ਨਿੱਕੀ ਜੀ ਤੁਹਾਡੇ ਕੋਲੋਂ ਬ੍ਰੇਕ ਲੈਂਦੇ ਇਹਨਾਂ ਅਪਡੇਟਸ ਦੇ ਲਈ। ਧੰਨਵਾਦ।

0: अपनी नवी फोर्ड दा टेस्ट ड्राइव करो, बिजनेस प्लेट लाई गल करो, व्हीकल एक्सपर्ट्स, टिम फोर्ब्स या कोरी नाल, रेडियो हांजी रे हवाले नाल पाओ 3 साल दी फ्री सर्विस। चेस्टन फोर्ड, रेडी सेट फोर्ड।
1: बलजीत, व्याह वास्ते ज्वेलरी देखन तुन्ना ज्वेलर्स चलिए।
2: यार उना दा डेंडी नॉग वाला स्टोर ना बड़ा ही दूर है।
1: ओ हुन टेंशन नहीं, हुन डेंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही परोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स, 99 मेन रोड वेस्ट, सेंट एल्बन्स अते 341 लॉन्सडेल स्ट्रीट, डेंडी नॉग। फॉर मोर इन्फो कॉल 0499-2535
2: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਜੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਤਰ ਗਈ ਕਿ ਨਹੀਂ ਟ੍ਰੇਨ ਆਪਣੀ?
2: ਨਹੀਂ ਨਹੀਂ ਹਾਲੇ ਤੁਰੀ ਨਹੀਂ ਆ, ਹਾਲੇ ਪਹੁੰਚ ਪਹਿਲਾਂ ਜਾਣੀ ਆ ਤੁਰਨ ਤੋਂ।
1: ਰੁਕੋ ਬਾਈ ਰੁਕੋ। ਆਹ ਲਹਿਰੇ
2: ਆਵਾਜ਼ ਕਿਹਨੇ ਦਿੱਤੀ ਹੋਵੇ ਨਾ,
1: ਇਹ ਰੱਬ ਹੀ ਜਾਣੇ।

0: ਵੀਡੀਓ ਪੂਰੀ ਫਿਲਮ ਵਰਗੀ ਨੀ ਤੁਹਾਨੂੰ ਲੱਗੀ ਜਿਹੜਾ ਟੀਜ਼ਰ ਵੇਖਿਆ ਤੁਸੀਂ?
1: ਭਾਈ ਗੱਲਬਾਤ ਆ ਪੂਰੀ ਅਰਜਨ ਅਰਜਨ ਬਲਕੀਰਤ ਤੁਸੀਂ ਬਣੇ ਹੋਏ ਹੋ ਸਾਡੇ ਨਾਲ ਡਡਮ ਡਡਮ ਡਡਮ ਬੋਇਜ਼ ਮੀਟ ਅਪ ਤੇ
0: ਜੀ ਬਿਲਕੁਲ ਜੀ ਨਾਂ ਜਿਹੜਾ ਤੁਸੀਂ ਕਹਿੰਦੇ ਹੋਣੇ ਕਿ ਇਹ ਨਾਂ ਕਿੱਦਾਂ ਦਾ ਰੱਖਿਆ ਇਹਨਾਂ ਨੇ, ਪਰ ਇਹ ਨਾਂ ਆਪਾਂ ਤਾਂ ਰੱਖਿਆ ਕਿਉਂਕਿ ਬੋਇਜ਼ ਮੀਟਅਪ ਕਰਦੇ ਆ ਤੇ ਫਿਰ ਨਾਂ ਵੀ ਅਸੀਂ ਕਿਹਾ ਵੀ ਸਿੱਧਾ ਸਿੱਧਾ ਹੀ ਰੱਖੋ ਕਿਉਂਕਿ ਉਲਝਣਾ ਸਾਨੂੰ ਪਸੰਦ ਨਹੀਂ ਜ਼ਿਆਦਾ, ਚੀਜ਼ਾਂ ਸਿੱਧੀਆਂ ਸਿੱਧੀਆਂ ਹੀ ਰੱਖਣੀਆਂ ਪਸੰਦ,
1: ਉਲਝਣ ਉਸ ਨੇ ਜਾਤ ਪਏ। ਹੋਰ ਸੁਣਾਓ ਜੀ ਕਿੱਦਾਂ ਬਣੀ ਜੀ ਬਲਕੀਰਤ ਜੀ, ਹਾਊਜ਼ ਐਵਰੀਥਿੰਗ?
0: ਬਸ ਥੋੜ੍ਹਾ ਜਿਹਾ
1: ਜ਼ੁਕਾਮ ਹੁਆ ਹੁਆ, ਸਰਦੀ ਖਾਂਸੀ ਜ਼ੁਕਾਮ,
0: ਬਾਕੀ ਸਭ ਖੈਰ ਆ,
1: ਬਾਕੀ ਸਭ
0: ਜ਼ੁਕਾਮ ਨਾਲ ਹੀ ਥੋੜ੍ਹਾ ਜਿਹਾ ਵਹਿ ਰਿਹਾ,
1: ਜ਼ੁਕਾਮ ਨਾਲ ਥੋੜ੍ਹਾ ਵਹਿ ਰਿਹਾ।
0: ਨਹੀਂ ਬਾਕੀ ਠੰਡ ਦਾ ਕਹਿ ਰਿਹਾ ਅੱਜ ਕੱਲ੍ਹ,
1: ਅੱਜ ਭਾਜੀ ਨੂੰ ਜਾਂਦੇ ਜਾਂਦੇ ਸਾਡੇ ਕਿਸੇ ਲਿਸਨਰ ਨੇ ਵੈਰੀ ਸਵੀਟ ਆਫ ਦੈਮ, ਉਹਨਾਂ ਨੇ ਸਲਾਹ ਦਿੱਤੀ ਕਿ ਦੇਸੀ ਘੇ ਗਰਮ ਹਨਾ ਕਿ ਦੁੱਧ ਦੇ ਅੰਦਰ ਪੀਓ ਰਾਤ ਨੂੰ, ਤੇ ਉਹਨਾਂ ਨੂੰ ਵੀ ਹੋਇਆ ਪਿਆ ਨਾ ਜ਼ੁਕਾਮ,
0: ਹਾਂ ਥੋੜ੍ਹਾ ਮੈਨੂੰ ਲੱਗਦਾ ਮੌਸਮ ਹੀ ਖਰਾਬ ਚੱਲ ਰਿਹਾ,
1: ਤੂੰ ਉਹਨਾਂ ਤੋਂ ਲੈ ਲਿਆ ਉਹਨਾਂ ਨੇ ਤੇਰੇ ਤੋਂ ਲੈ ਲਿਆ,
0: ਜਿੱਦਾਂ ਮਰਜ਼ੀ ਲਾ ਲਓ,
1: ਮੇਰੇ ਵੱਲ ਨਾ ਤੋਰਿਓ ਪਲੀਜ਼, ਹੱਥ ਜੋੜ ਕੇ ਬਿਨਤੀ
0: ਮੇਰੇ, ਨਾ ਹੀ ਲੱਗਦਾ ਵੀ ਮੈਨੂੰ ਉਹਨੇ ਤੋਰਤਾ ਇਹਨੇ ਤੋਰਤਾ, ਜਦੋਂ ਮੌਸਮ ਇਦਾਂ ਦਾ ਹੋਣਾ ਸਾਰਿਆਂ ਨੂੰ ਹੀ ਹੁੰਦਾ।
1: ਮੌਸਮ ਬਈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੀ ਬੜਾ ਖਤਰਨਾਕ ਹੋਇਆ ਪਿਆ, ਬਹੁਤ ਸਾਰੀਆਂ ਐਲਬਮਾਂ ਸ਼ਲਬਮਾਂ ਆ ਰਹੀਆਂ, ਪਰ ਆਪਾਂ ਗੱਲ ਕਰਾਂਗੇ ਪਹਿਲੇ ਐਲਬਮ ਆ ਰਹੀ ਹੈ ਮਾਈ ਫੇਵਰੇਟ, ਇਜ਼ ਹੀ ਆਲਸੋ ਯੋਰ ਫੇਵਰੇਟ?
0: ਓਹ ਯੈਸ ਆਫ ਕੋਰਸ, ਵਾਈ ਨਾਟ, ਆਈ ਥਿੰਕ ਆਲ ਆਫ ਦੈਮ ਫੇਵਰੇਟ।
1: ਢਿੱਲੋਂ ਦੀ
0: ਜੀ ਬਿਲਕੁਲ, ਐਲਬਮ ਜਿਹੜੀ ਆ ਥੋੜ੍ਹੇ ਦਿਨ ਹੀ ਪਹਿਲਾਂ ਇਹਨਾਂ ਨੇ ਅਨਾਊਂਸ ਕੀਤੀ ਆ, ਅਤੇ ਫਿਰ ਬੈਕ ਟੂ ਬੈਕ ਹੀ ਪੋਸਟਾਂ ਦੋ ਤਿੰਨ ਸੁੱਟੀਆਂ ਨੇ ਇੱਕ ਵੱਖਰੇ ਜਿਹੇ ਆਰਟ ਵਰਕ ਦੇ ਨਾਲ, ਜਿੱਦਾਂ ਕਿ ਹਮੇਸ਼ਾ ਹਰ ਐਲਬਮ ਦਾ ਹੀ ਹੁੰਦਾ ਵਾ, ਅਤੇ ਇਹਦਾ ਵੀ ਇੱਕ ਬਹੁਤ ਸੋਹਣਾ ਅਤੇ ਇੱਕ ਵੱਖਰਾ ਕੰਸੈਪਟ ਆ। ਇਹਦੀ ਐਲਬਮ ਦੀ ਤਾਂ ਵੇਟ ਹੁੰਦੀ ਆ ਕਿਉਂਕਿ ਇਹ ਚਲੋ ਐਂਟਰਟੇਨਮੈਂਟ ਤਾਂ ਹੈਗਾ ਹੀ ਹੈਗਾ, ਪਰ ਇਹ ਕੰਸੈਪਟ ਵੀ ਹੁੰਦਾ ਇਹਦੇ ਨਾਲ ਕੋਈ ਨਾ ਕੋਈ,
1: ਬਿਲਕੁਲ ਕੰਸੈਪਚੁਅਲੀ ਬਹੁਤ ਹਾਈ ਅਤੇ ਲਿਖ

0: ਹੈ ਤਾਂ ਬਹੁਤ ਵਧੀਆ ਤੇ ਓਨੀ ਵਧੀਆ ਕੰਪੋਜੀਸ਼ਨ
1: ਬਾਕੀ ਯਾਰ
0: ਯਾਰ ਇੱਕ ਗੱਲ ਤੇ ਸਹੀ ਹੈ ਤੇਰੀ ਹਨਾ ਕਿ ਗ੍ਰਾਫਿਕਸ ਜੋ ਅਰਜਨ ਯੂਜ ਕਰਦਾ ਆਪਣੇ ਆਰਟ ਵਰਕ ਦੇ ਉੱਪਰ ਯੂਜੂਲੀ ਨੋਬਡੀ ਐਲਸ ਡਸ ਬਟ ਹੋਰ ਵੀ ਕਾਫੀ ਲੋਕ ਨੇ ਬਈ ਦੱਸੋ ਹੋਰ ਕਿਹਦੀ ਕਿਹਦੀ ਐਲਬਮ ਜਾਂ ਈਪੀ ਆ ਰਹੀ ਹੈ ਈਪੀ ਦਾ ਫੁੱਲ ਫਾਰਮ ਕੀ ਹੁੰਦਾ ਬਈ
1: ਰਿਵੀ ਮੈਨੂੰ ਥੋੜੇ ਦਿਨ ਪਹਿਲਾਂ ਤੱਕ ਤੇ ਚੇਤਾ ਸੀ ਪਰ ਹੁਣ ਭੁੱਲ ਗਿਆ ਕੋਈ ਹੁੰਦਾ ਵੀ ਈ ਦਾ ਨਹੀਂ ਪਤਾ ਪਰ ਪੀ ਤੋਂ ਸ਼ਾਇਦ ਪਲੇ ਲਿਸਟ ਕੁਛ ਹੁੰਦੀ ਆ
0: ਇਟ ਇਜ਼ ਐਕਸਟੈਂਡਡ
1: ਪਲੇ ਲਿਸਟ ਵੇਖਿਆ ਫਿਫਟੀ ਹੋ ਗਏ ਮੇਰੇ ਨੰਬਰ ਕਿਹੜੀ
0: ਹਾਂ ਪਚਾਸ ਨਹੀਂ ਉਹ ਅਮਿਤਾਭ ਚੰਗਾ 7 crore
1: ਨਹੀਂ ਪਰ 7 ਨਹੀਂ ਨਾ ਕਿਉਂਕਿ ਹਾਫ ਹੀ ਨਾ 3.5 crore
0: ਸਾਡੇ ਦਿਨ ਲੈ ਜਾ ਯਾਰ ਕੋਈ ਚੱਕਰ
1: ਆਪਾਂ ਨੂੰ ਦੇ ਉਹ ਵੀ ਬੜੇ ਆ
0: ਤੈਨੂੰ ਪਤਾ ਮੈਂ ਬੜੇ ਖੁੱਲੇ ਦਿਲ ਨਾਲ
1: ਜੋ ਆਇਆ ਲਾਏ ਦਾ ਯਾਰ ਇਟਸ ਓਕੇ ਯਾਰ ਤੁਸੀਂ ਮੈਨੂੰ ਸਾਡੇ ਤੇ
0: ਇਟਸ ਆਲ ਗੁੱਡ ਪਰ ਖੈਰ ਨਵਾਨ ਸੰਧੂ ਦੀ ਵੀ ਇੱਕ ਈਪੀ ਆ ਰਹੀ ਹੈ
1: ਕਾਗਜ਼
0: ਤੋਂ ਹੀ ਪੈਸਾ ਬਣਦਾ ਟਾਈਪਸ ਏਦਾਂ ਕੁਛ ਏਦਾਂ ਦੀ ਗੱਲਬਾਤ ਹੈ ਨਾ ਅੱਛਾ ਯਾਰ ਇੱਕ ਆ ਬਹੁਤ ਵਧੀਆ ਲੱਗਦਾ ਮੈਨੂੰ ਕਿ ਪੰਜਾਬੀ ਗਾਣਿਆਂ ਦੀ ਐਲਬਮਾਂ ਦੇ ਨਾਮ ਪ੍ਰੋਪਰ ਇੰਗਲਿਸ਼ ਹੁਣ ਉਹਨੇ ਰੱਖਿਆ ਐਨਿਗਮਾ
1: ਓਏ ਹੋਏ ਕਿਆ
0: ਅਰਜਨਟਾਈਨ
1: ਵੇਖੋ ਨਾ ਵੀ ਤੁਸੀਂ ਵੇਖੋ ਵੀ ਕਿੱਦਾਂ ਸੋਚ ਕੇ ਲਿਆਂਦਾ ਹੋਊਗਾ ਪਰ ਮੈਨੂੰ ਜਿਹੜੀ ਚੀਜ਼ ਜ਼ਿਆਦਾ ਵਧੀਆ ਲੱਗਦੀ ਨਾ ਹੁਣ ਮੰਨ ਲਓ ਤੁਸੀਂ ਕੋਈ ਵੀ ਅਫੀਸ਼ੀਅਲ ਕੋਈ ਅਨਾਊਂਸਮੈਂਟ ਕਰਨੀ ਆ ਪਰ ਜਦੋਂ ਅਨਾਊਂਸਮੈਂਟ ਕਰਨ ਦਾ ਤਰੀਕਾ ਉਹਦੇ ਵਿਜੂਅਲਸ ਜਿਹੜਾ ਉਹ ਤੁਹਾਨੂੰ ਗ੍ਰਾਫਿਕ ਜਦੋਂ ਇੱਕਦਮ ਕਿਸੇ 'ਤੇ ਜਾ ਕੇ ਉਹ ਨਜ਼ਰੀ ਚੀਜ਼ ਵੱਜਦੀ ਆ ਅਤੇ ਉਹ ਐਂ ਲੱਗਦਾ ਵੀ ਯਾਰ ਆਹ ਕੀ ਆ ਗਿਆ ਹੈ ਨਾ ਇਹ ਨਵਾਂ ਹੀ ਆ ਗਿਆ ਕੁਛ ਕਿੱਦਾਂ ਦਾ ਆ ਗਿਆ ਇਹਦੇ ਬਾਰੇ ਵੇਖੀਏ ਅਤੇ ਉੱਤੋਂ ਜੇ ਉਹ ਹੋਵੇ ਵੀ ਚੀਜ਼ ਐਡੇ ਵੱਡੇ ਜਿਹੜੇ ਉਹ ਸਿੰਗਰ ਦੀ ਕਹਿ ਲਓ ਕਲਾਕਾਰ ਦੀ ਕਹਿ ਲਓ ਅਤੇ ਫਿਰ ਉਹ ਤਾਂ ਸੋਹਣੇ ਤੇ ਸੁਹਾਗਾ ਹੋ ਗਿਆ ਪਰ ਇਹਨੇ ਨਾਮ ਜਿਹੜਾ ਉਹ ਬੜਾ ਯੂਨੀਕ ਜਿਹਾ ਰੱਖਿਆ ਹਾਲਾਂਕਿ ਅੱਖਰ ਆਪਾਂ ਨੂੰ ਲੱਗਦਾ ਹੋਊਗਾ ਕਿ ਨਿਗਮਾ ਵੀ ਕਿੰਨਾ ਯੂਨੀਕ ਹੈ ਹਨਾ ਬੜਾ ਘੱਟ ਸੁਣਿਆ ਵਾ ਪਰ ਜੇ ਵੇਖੋ ਇਹਦਾ ਮਤਲਬ ਵੀ ਇਹ ਹੈ ਕੀ ਆ ਇਹਨੂੰ ਕਹਿੰਦੇ ਕੀ ਆ ਤੇ ਫਿਰ ਤੁਹਾਨੂੰ ਲੱਗਣਾ ਵੀ ਹੈ ਆਹ ਨਾਂ ਰੱਖਿਆ ਯਾਰ ਇਹਨੇ
0: ਪਰ ਵੈਸੇ ਦੇਖਿਆ ਵੇ ਉਹਦੇ ਮਤਲਬ ਜੋ ਵੀ ਆ ਉਹ ਇੱਕਦਮ ਪਰਸਨੈਲਿਟੀ ਦਾ ਢੁੱਕਦਾ ਅਰਜਨ ਦੀ
1: ਹਾਂ ਬਿਲਕੁਲ
0: ਕਿਉਂਕਿ ਬਾਕੀ ਨਿਗਮਾ ਦਾ ਜਿਸ ਤਰ੍ਹਾਂ ਮੀਨਿੰਗ ਹੁੰਦਾ ਕਿ ਟੂ ਬੀ ਮਿਸਟੀਰੀਅਸ ਹਨਾ ਅਤੇ ਕਾਫੀ ਮਿਸਟੀਰੀਅਸ ਪਰਸਨੈਲਿਟੀ ਹੈ ਹਾਰਡਲੀ ਕੋਈ ਮੀਡੀਆ ਕਵਰੇਜ ਕਰਨ ਦਿੰਦੇ ਆਪਣੇ ਉੱਪਰ ਹਨਾ ਹੁਣੇ ਮੈਂ ਤਾਂ ਹੁਣ ਜਾ ਕੇ ਵੇਖਿਆ ਆਈ ਪੀ ਐਲ ਵਗੈਰਾ ਦੇ ਅੰਦਰ ਕਿ ਮਾੜਾ ਮੋਟਾ ਵੀਡੀਓਜ਼ ਵਗੈਰਾ ਇਸ ਤਰ੍ਹਾਂ ਪਾਉਣੀਆਂ ਸ਼ੁਰੂ ਕੀਤੀਆਂ ਨਹੀਂ ਤਾਂ ਪਹਿਲਾਂ ਤਾਂ ਉਹ ਵੀ ਜਸਟ ਐਲਬਮ ਤੋਂ ਰਿਲੇਟਡ ਹੀ ਚੀਜ਼ਾਂ ਜੋ ਵੀ ਗਾਣੇ ਗੁਣੇ ਆਏ ਉਸ ਤੋਂ ਰਿਲੇਟਡ ਚੀਜ਼ਾਂ ਹੀ ਹੀ ਵੁੱਡ ਪੋਸਟ
1: ਆਹੋ ਕਿਉਂਕਿ ਪਰਸਨੈਲਿਟੀ ਨੂੰ ਇੱਦਾਂ ਢੁੱਕਦੀ ਕਿਉਂਕਿ ਇੱਕ ਪਾਸੇ ਜੇ ਤੁਸੀਂ ਵੇਖੋ ਤੇ ਫੋਰ ਅਰਜਨ ਆ ਦੂਜੇ ਪਾਸੇ ਵੇਖੋ ਤੇ ਸਿਖਰ ਆ ਮਤਲਬ ਫਿਰ ਬੰਦੇ ਨੂੰ ਲੱਗਦਾ ਵੀ ਹੈ ਕੀ ਆ ਮਤਲਬ ਕੁਛ ਸਮਝ 'ਚ ਹੀ ਨਹੀਂ ਆਉਂਦਾ ਵੀ ਇਹੋ ਹੀ ਬੰਦਾ ਵਾ ਵੀ ਜਿਹੜਾ ਇਹ ਕੁਛ ਇਹ ਸਾਰਾ ਕੁਛ ਹੀ ਕਰੀ ਜਾਂਦਾ
0: ਸਹੀ ਗੱਲ ਆ ਅੱਛਾ ਉਹ ਐਲਬਮ ਬਹੁਤ ਵਧੀਆ ਸੀ ਖਾਸ ਕਰ ਟ੍ਰਿਬਿਊਟ ਜਿਹੜੀ ਹਨਾ ਸੁਰਜੀਤ ਪਾਤਰ ਹੋ ਗਏ ਦੀਪਕ ਜੈਤੋਈ ਸੁਖਵਿੰਦਰ ਅੰਮ੍ਰਿਤ ਹੋਰ ਕੌਣ ਸੀਗੇ ਤਜੰਮਲ ਕਲੀਮ ਸਾਹਿਬ ਦਾ ਵੀ ਕਲਾਮ ਉੱਚ ਬੋਲਿਆ ਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਕਲਾਮ ਵੀ ਪੜਿਆ ਉਹਦੇ ਅੰਦਰ
1: ਸਾਰੇ ਮਹਾਨ ਸਖੀਅਤਾਂ ਦੇ ਵਿੱਚ ਬੋਲਨੇ ਪਰ ਇਹ ਇਹਨਾਂ ਨੇ ਬਕਾਇਦਾ ਆਪਣੀ ਜਿਹੜੀ ਪੋਸਟ ਪਾਈ ਉਹਦੇ ਉੱਤੇ ਲਿਖਿਆ ਵੀ ਆ ਵੀ ਕਹਿੰਦੇ ਨੇ ਇਹ ਜਿਹੜੀ ਐਲਬਮ ਹੈ ਇਹ ਸਿਰਫ ਉਹਨਾਂ ਲਈ ਆ ਜਿਹੜੇ ਕਿ ਕਰਾਊਡ ਨੂੰ ਫੋਲੋ ਨਹੀਂ ਕਰਦੇ
0: ਓ ਲੈ ਚਲੋ ਸਾਡੇ ਬਾਰੇ ਗੱਲ ਕਰਦੀ ਹੈ ਹਮਾਰੇ ਬਾਰੇ ਮੇਂ ਬਾਤ ਹੋ ਰਹੀ ਹੈ ਪਤਾ ਨਹੀਂ ਥਾ
1: ਇਹਨਾਂ ਨੂੰ ਕੀ ਪਤਾ ਵੀ ਆਪਾਂ ਨਾ ਹੀ ਬੋਇਜ਼ ਮੀਟ ਅਪ ਰੱਖਿਆ
0: ਸਹੀ ਗੱਲ ਹੈ ਹਨਾ ਨਹੀਂ ਗੱਲ ਠੀਕ ਹੈ ਵੈਸੇ ਹਨਾ ਵਧੀਆ ਗੱਲ ਆ
1: ਤੇ ਕਹਿੰਦੇ ਨੇ ਕਿ ਵਰਲਡ ਆਫ ਰੈਬਲ ਸੋਲਸ
0: ਵਰਲਡ ਆਫ ਰੈਬਲ ਸੋਲਸ
1: ਹਾਂ ਭਈਆ ਐਂਡ ਫੀਅਰਲੈਸ ਮਾਈਂਡਸੈਟ
0: ਇਹ ਤਾਂ ਫਿਰ ਮਤਲਬ
1: ਉਹਨਾਂ ਲੋਕਾਂ ਲਈ
0: ਮਾਹੌਲ ਚੱਲ ਉਹੀ ਹੋਇਆ ਪਿਆ ਨਾ ਅੱਜ ਸਵੇਰੇ ਵੀ ਗੱਲਬਾਤ ਕੀਤੀ ਆ ਕਾਕਰੋਚ ਯੂਨੀਅਨ ਬਣੀ ਹੈ ਜੀ ਕਾਕਰੋਚ ਜਨਤਾ ਪਾਰਟੀ ਬਣੀ ਆ ਤੇ ਉਹ ਵੀ ਤਾਂ ਫਿਰ ਉਹੀ ਹੋ ਗਿਆ ਨਾ ਕਿ ਕਰਾਊਡ ਤੋਂ ਵੱਖਰੇ ਹੋ ਕੇ
1: ਬਸ ਜਦੋਂ ਕਿ ਪਾਰਟੀ ਬਣੀ ਆ ਉਦੋਂ ਕਿ ਜੇ ਇਹਦੀ ਅਨਾਊਂਸਮੈਂਟ ਹੋਈ ਆ ਨਹੀਂ
0: ਮੈਨੂੰ ਲੱਗਦਾ ਰਲੇ ਪਏ ਆ
1: ਬੈਕ ਟੂ ਬੈਕ ਹੀ ਦੋਵੇਂ ਚੀਜ਼ਾਂ ਇਕੱਠੀਆਂ
0: ਪਤਾ ਲੱਗੇ ਕਿ ਉਹ ਪਾਰਟੀ ਵਾਲੇ ਪਾਉਣ ਬਾਅਦ ਚੋਂ ਪੋਸਟ ਕਿ ਇਹ ਸਾਡਾ ਪੀ ਆਰ ਸੀਗਾ ਅਰਜਨ ਦੇ ਐਲਬਮ ਵਾਸਤੇ
1: ਪੀ ਆਰ ਤੇ ਹੋ ਗਿਆ ਵਾ ਮੈਂ
0: ਪ੍ਰੇਮ ਢਿੱਲੋਂ ਜਿੱਥੇ ਨਵਾਨ ਸੰਧੂ ਪ੍ਰੇਮ ਢਿੱਲੋਂ
1: ਏਦਾਂ ਕਿੱਦਾਂ ਇਹ ਹਮੇਸ਼ਾ ਏਦਾਂ ਹੀ ਚੱਲਿਆ
0: ਅੱਛਾ ਮੈਨੂੰ ਨਾਮ ਅੱਛਾ ਲੱਗਾ ਪਰ ਐਲਬਮ ਦਾ ਮੈਜੈਸਟਿਕ
1: ਮੈਂ
0: ਖਾਸ ਫੋਲੋ ਨਹੀਂ ਕਰਦਾ ਪ੍ਰੇਮ ਢਿੱਲੋਂ ਦੇ ਮਿਊਜ਼ਿਕ ਨੂੰ ਯੂ ਲਾਈਕ ਇਟ
1: ਮਤਲਬ ਜ਼ਿਆਦਾ ਨਹੀਂ ਪਰ 80% ਮਤਲਬ ਕੁਛ ਕੁ ਗਾਣੇ ਜਿਹੜੇ ਉਹ
0: ਇਹਨਾਂ ਦੇ ਹੁਣ ਉਹ ਬੀਫ ਖਤਮ ਹੋ ਗਈ ਜਿਹੜੀ ਕੰਟਰੋਵਰਸੀ ਆਪਸ ਵਿੱਚ ਚੱਲਦੀ ਸੀ ਦੋਨੋਂ ਸਿੰਗਰਾਂ ਦੀ ਨਵਾਨ ਸੰਧੂ
1: ਨਹੀਂ ਨਹੀਂ ਚੱਲਣ ਦੀ ਹਲੇ
0: ਐਂਟੀ ਕੰਮ ਆ
1: ਪ੍ਰੋਪਰ ਹੁਣ ਤਾਂ ਹੀ ਤੇ ਹੁਣ ਆ ਦੋਵੇਂ ਐਲਬਮਾਂ ਦੇ ਉੱਤੇ ਜ਼ੋਰ ਲੱਗਣ ਡਿਆ ਵਾ ਉਧਰੋਂ ਵੀਰ ਦਾ ਜ਼ੋਰ ਲੱਗਣ ਡਿਆ ਉਧਰੋਂ ਉਹ ਵੀਰ ਦਾ ਜ਼ੋਰ ਲੱਗਣ ਡਿਆ
0: ਤੇ ਉਹਦਾ ਜੇ ਆਪਾਂ ਨਿਊਟਰਲ ਪੁਆਇੰਟ ਆਫ ਵਿਊ ਨਾਲ ਵੇਖੀਏ ਹੂ ਇਜ਼ ਅ ਬਿਗਰ ਸਟਾਰ ਹੈ ਇੱਧਰ ਕਿ ਦੋਨੋਂ ਇਕਦਮ ਬਰਾਬਰ ਤੇ ਹੀ ਨੇ
1: ਨਹੀਂ ਬਿਗਰ ਸਟਾਰ ਤੇ ਲੋਕ ਹੀ ਆ ਨਾ ਜਿਹੜੇ ਮੰਨ ਲਓ ਦੇ ਤੇਰੇ ਦੀ ਥੱਲੇ ਏਡੇ ਏਡੇ ਕਮੈਂਟ ਤੇ ਏਡੇ ਏਡੇ
0: ਸਟਾਰ ਤੇ
1: ਸਟਾਰ ਤੇ ਉਹੀ ਉਹਦੇ ਵਿਚਾਰਿਆਂ ਨੇ ਪੋਸਟ ਪਾ ਕੇ ਬਟਨ ਹੀ ਦੱਬਣਾ ਹੁੰਦਾ ਪਰ ਹਾਂ ਬਿਗਰ ਦੀ ਗੱਲ ਨਹੀਂ ਆ ਗੱਲ ਇਹ ਆ ਕਿ ਵੇਖੋ ਕੰਮ ਆ ਬਿਜ਼ਨਸ ਆ ਜਿਹੜੇ ਕਿਤੇ ਦੇ ਵਿੱਚ ਜਿਹੜਾ ਜਿੱਦਾਂ ਚੱਲਦਾ ਤਰੀਕੇ ਨਾਲ ਉਹਨੇ ਉੱਦਾਂ ਚਲਾਉਣਾ ਹੁਣ ਜੇ ਕਿਸੇ ਦਾ ਇੱਦਾਂ ਕੋਈ ਸੋਹਣੇ ਆਰਟਵਰਕ ਸੋਹਣੇ ਵਿਜੂਅਲ ਸੋਹਣਾ ਨਾਮ ਰੱਖ ਕੇ ਸੋਹਣੇ ਗਾਣੇ ਦੇ ਕੇ ਚੱਲਦਾ ਉਹਨੇ ਉੱਦਾਂ ਚਲਾਉਣਾ ਜਿਹਦਾ ਕਿਸੇ ਨਾਲ ਕੰਟਰੋਵਰਸੀ ਕਰਕੇ ਚੱਲਦਾ ਉਹਨੇ ਉਹ ਕਰਕੇ ਚਲਾਉਣਾ
0: ਵਾ
1: ਚਲਾਉਣਾ ਤੇ ਹੈਗਾ ਹੀ ਆ ਨਾ ਹੁਣ ਜੇ ਮੰਨ ਲਓ ਤੁਸੀਂ ਗੱਡੀ ਲਈ ਆ ਤੇ ਚਲਾਉਣੀ ਤੇ ਹੈਗੀ ਆ
0: ਗੱਡੀ ਤੋਂ ਯਾਦ ਹੈਗਾ ਅਸੀਂ ਗੱਡੀ ਥੋੜੇ ਗਲਤ ਪਾਸੇ ਪਾ ਲਿੱਤੀ ਆ ਅਸੀਂ ਗੱਡੀ ਥੋੜੇ ਗਲਤ ਪਾਸੇ ਪਾ ਲਿੱਤੀ ਹੈ ਬੁਲਟ ਪਰੂਫ ਵੀ ਨਹੀਂ ਆ ਥੋੜਾ ਨਾ ਇੰਟਰਵਿਊ ਚ ਬੈਠ ਗਏ ਹੈਲੋ ਹੈਲੋ ਕੀ ਗੱਲ ਹੋ ਗਈ ਥਾਣੇਦਾਰ ਅੰਕਲ ਮਨਕੀਰਤ ਔਲਖ ਸਾਹਿਬ ਦੀ ਵੀ ਈਪੀ ਆ ਰਹੀ ਹੈ ਅੱਜ ਪਹਿਲਾ ਗਾਣਾ ਆ ਰਿਹਾ ਈਪੀ ਦਾ ਨਾਂ ਕੀ ਰੱਖਿਆ ਉਹਨਾਂ ਨੇ ਡੀਲਰ ਇਜ਼ ਬੈਕ
1: ਡੀਲਰ ਦਾ ਬੈਕ
0: ਉਹਦੇ ਗਾਣਾ ਡੀਲਰ ਇਜ਼ ਬੈਕ ਗਾਣਾ ਸੀਗਾ ਕਿਹੜਾ ਗਾਣਾ ਸੀਗਾ
1: ਜਿਹੜਾ ਹੁਣ ਇਹਨਾਂ ਨੇ ਅਨਾਊਂਸ ਕੀਤਾ ਵਾ
0: ਨਹੀਂ ਜਿਹਦੇ ਉੱਪਰ ਇਹਨਾਂ ਡੀਲਰ ਇਜ਼ ਬੈਕ ਡੀਲਰ ਗਾਣਾ ਸੀਗਾ ਨਾ ਬੜਾ ਮਸ਼ਹੂਰ ਹੋਇਆ ਸੀਗਾ
1: ਆਹੋ ਲਾਈਨ ਉਹਦੀ ਡੀਲਰ ਤੁਹਾਨੂੰ ਸੁਣਾ ਦਿਆਂ
0: ਹਾਂ ਤੂੰ ਲਗਾ ਹੀ ਦੇ ਯਾਰ ਐਵੇਂ
1: ਲਗਾ ਦਾਂ
0: ਮੈਂ ਵੀ ਆਪਣੇ ਅੰਦਰ ਦਾ ਕਿਸ਼ੋਰ ਕੁਮਾਰ ਜੀ
1: ਉਹ ਤੁਸੀਂ ਆਪਣਾ ਡੀਲਰ ਨਾ ਸਿਖਾ ਲਿਓ
0: ਚੰਗਾ ਲੱਗਦਾ ਕਿਤੇ
1: ਜਿਹੜਾ ਵੇਖ ਲਓ ਜਿਹੜਾ
0: ਬਾਕੀ ਸਾਡੇ ਸੁਣਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਅਸੀਂ ਲਾਈਵ ਹਾਂ
1: ਇੱਕ ਮਿੰਟ ਮੈਂ ਚੈੱਕ ਕਰ ਲਾ
0: ਮੈਸੇਜ ਕਰਕੇ ਜ਼ਰੂਰ ਦੱਸਣਾ
1: ਪਰ ਉਸ ਤੋਂ ਬਾਅਦ ਰਿਪੀਟ ਵੀ ਸੁਣ ਸਕਦੇ
0: ਹਾਂ ਹਾਂ ਬਾਅਦ ਚੋਂ ਮਤਲਬ ਤੁਸੀਂ ਓਬਵੀਅਸਲੀ ਰਿਪੀਟ ਜ਼ਰੂਰ ਸੁਣਿਓ ਪਰ ਮੈਂ ਇਸ ਕਰਕੇ ਲੋਕਾਂ ਨੂੰ ਫਿਲਹਾਲ ਕੰਮੀ ਪਾ ਰਿਹਾ ਕਿ ਹਾਂਜੀ ਅਸੀਂ ਲਾਈਵ ਹਾਂ ਤੇ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿਹਦੀ ਐਲਬਮ ਦੀ ਉਡੀਕ ਕਰ ਰਹੇ ਹੋ ਤੇ ਜੇ ਇਹ ਨਹੀਂ ਤੇ ਇਹ ਵੀ ਅੱਗੋਂ ਦੱਸ ਸਕਦੇ ਹੋ ਕਿ ਤੁਸੀਂ ਜਦੋਂ ਕਿਸੇ ਸਿੰਗਰ ਦੇ ਕਿਹਦੇ ਸਭ ਤੋਂ ਵੱਡੇ ਫੈਨ ਰਹੇ ਹੋ ਕਿ ਜਦੋਂ ਉਹਨਾਂ ਦੀ ਕੋਈ ਐਲਬਮ ਅਨਾਊਂਸ ਹੋਣੀ ਜਾਂ ਫਿਰ ਐਲਬਮ ਆਉਣੀ ਤੁਸੀਂ ਛੇਤੀ ਛੇਤੀ ਭੱਜ ਕੇ ਜਾਂਦੇ ਸੀਗੇ ਕੈਸਟਾਂ ਖਰੀਦਣ ਨੂੰ ਫਿਰ ਬਾਅਦ ਚੋਂ ਦੌਰ ਆਇਆ ਬਲੂਟੁੱਥ ਤੇ ਗਾਣੇ ਹਨਾ ਇੱਕ
1: ਦੂਸਰੇ ਰਿਲੀਜ਼ ਹੋਣਾ ਵਾ ਤੇ 5 ਵਜੇ ਤੋਂ
0: ਨਹੀਂ ਮੇਰੇ ਖਿਆਲ ਨਾਲ ਪਹਿਲੇ ਨਹੀਂ ਇਸ ਤਰ੍ਹਾਂ ਹੁੰਦਾ ਹੈਗਾ ਨਾ ਪਹਿਲੇ ਹੁੰਦਾ ਸੀ ਕਿ ਹਾਂ ਬਈ ਐਲਬਮ ਆ ਗਈ ਹਨਾ ਤੇ ਐਲਬਮ ਹੁਣ ਆ ਗਈ ਤੇ ਉਸ ਤੋਂ ਬਾਅਦ ਮੁੜ ਕੇ ਇਹੀ ਹੋਣਾ ਜਦੋਂ ਕੈਸਟਾਂ ਦਾ ਦੌਰ ਸੀਗਾ ਤਦ ਕੈਸੈਟ ਨਹੀਂ ਤਾਂ ਫਿਰ ਇੱਕ ਕੈਸਟਾਂ ਦੇ ਅੰਦਰ ਵੀ ਪਾਇਰੇਸੀ ਚੱਲਦੀ ਸੀ ਤੈਨੂੰ ਪਤਾ
1: ਕੀ ਚੱਲਦੀ ਸੀ
0: ਪਾਇਰੇਸੀ ਕੈਸਟਾਂ ਦੇ ਅੰਦਰ ਵੀ ਚੱਲਦੀ ਸੀ ਕਿ ਸਮਝ ਇੱਕ ਐਲਬਮ ਆਈ ਹੈ ਬੱਬੂ ਮਾਨ ਦੀ ਹਨਾ ਦੋ ਹਿੰਦੀ ਦੇ ਵਧੀਆ ਗਾਣੇ ਆਏ ਹੋਏ ਆ ਫਿਲਮਾਂ ਦੇ ਹਨਾ ਤੇ ਇੱਕ ਅੱਧਾ ਕੋਈ ਹੋਰ ਵੀ ਸਿੰਗਰ ਗੁਰਦਾਸ ਮਾਨ ਸਾਹਿਬ ਦੀ ਕੋਈ ਆਈ ਹੋਈ ਹੈ ਤਾਂ ਹੁਣ ਤੁਸੀਂ 4 ਵੱਖਰੀਆਂ ਕੈਸਟਾਂ ਨਹੀਂ ਖਰੀਦੋਗੇ ਤੁਸੀਂ ਉਹ ਕੈਸਟ ਵਾਲੀ ਦੁਕਾਨ ਤੇ ਜਾਓਗੇ ਉਹਨੂੰ ਕੋ ਲਿਖ ਕੇ
1: ਅੱਛਾ ਵੀ ਚਾਰੇ ਇੱਕੋ ਚ ਭਰਦੇ
0: ਆਹਾਂ ਨਹੀਂ ਉਹਨੂੰ ਲਿਖ ਕੇ ਦੋਗੇ ਕਿ ਉਹ ਰੀਲ ਦੇ ਅੰਦਰ ਕੁਛ 16 ਗਾਣੇ ਚੜ੍ਹਦੇ ਹੁੰਦੇ ਕਿ ਇਹ ਆਹ 2 ਗਾਣੇ ਇਹਦੇ ਚਾਹੀਦੇ ਮੈਨੂੰ ਆਹ ਵਾਲੇ ਆ 3 ਇਹ ਵਾਲੇ ਚਾਹੀਦੇ ਆਹ ਵਾਲੇ ਚਾਹੀਦੇ ਤਾਂ ਉਹ ਫਿਰ ਉਹ ਵਾਲੇ ਗਾਣੇ ਨਾ
1: ਅੱਛਾ ਮਤਲਬ ਸੀਡੀ ਜਿਹੜੀ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾ ਲਓ ਪੈਸੇ ਇੱਕੋ ਸੀਡੀ ਤੇ ਲੱਗਦੇ ਸੀ
0: ਹਾਂ ਹਾਂ ਹਾਂ ਤੇ ਉਹ ਜਿਸ ਤਰ੍ਹਾਂ ਉਹ ਸੀਡੀ ਦਾ ਕੰਮ ਸੀਗਾ ਪਹਿਲਾਂ ਕੈਸਟ ਦਾ ਹੁੰਦਾ ਸੀ ਉਹਨੇ ਰੀਲ ਘੁਮਾ ਕੇ ਪਹਿਲੇ ਉਹ ਗਾਣੇ ਚਾੜਨੇ ਉਹ ਵੀ ਟਾਈਮ ਸੀ ਫਿਰ ਉਸ ਤੋਂ ਬਾਅਦ ਇਹ ਚੀਜ਼ ਸੇਮ ਸੀਡੀਆਂ ਦੇ ਉੱਪਰ ਹੋਣੀ ਸ਼ੁਰੂ ਹੋ ਗਈ ਅਲਟੀਮੇਟਲੀ ਸਟ੍ਰੀਮਿੰਗ ਆ ਗਿਆ ਸਟ੍ਰੀਮਿੰਗ ਦੇ ਕਾਰਨ ਇਹ
1: ਸੀਡੀਆਂ ਤੋਂ ਬਾਅਦ ਫਿਰ ਮੈਨੂੰ ਉਹ ਚੀਜ਼ ਤਾਂ ਪਤਾ ਜਿਹੜੀ ਆਪਾਂ ਪੈਨ ਡਰਾਈਵਾਂ ਚ ਭਰਾ ਭਰਾ ਕੇ
0: ਪੈਨ ਡਰਾਈਵ ਫਿਰ ਉਹ ਕੰਮ ਸ਼ੁਰੂ ਹੋ ਗਿਆ ਗਾਣੇ ਡਾਊਨਲੋਡ ਜਦੋਂ ਗਾਣੇ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਪਾਇਰੇਸੀ ਆ ਗਈ ਕਾਫੀ ਜ਼ਿਆਦਾ ਮਤਲਬ ਕਿ ਸਿੰਗਰਾਂ ਕੋਲ ਪੈਸਾ ਜਾਣਾ ਬੰਦ ਲੇਬਲ ਕੋਲ ਜਾਣਾ ਪੈਸਾ ਬੰਦ ਕਿਉਂਕਿ
1: ਗਾਣਾ ਚੌਕ ਚੌਕ ਕੇ ਪਾਈ ਜਾਂਦਾ
0: ਪਾਈ ਜਾਂਦਾ ਫਿਰ ਆਈਟਿਊਨਸ ਵਗੈਰਾ ਸੀਗੇ ਥੋੜੇ ਵਿਰਲੇ ਪਲੇਟਫਾਰਮ ਪਰ ਉਹਨਾਂ ਤੇ ਗਾਣੇ ਬਹੁਤ ਮਹਿੰਗੇ ਹੋਣੇ $4-4 ਡਾਲਰ ਦਾ ਗਾਣਾ $3
1: ਪਤਾ ਵੀ ਨਹੀਂ ਆਮ ਲੋਕਾਂ ਨੂੰ
0: ਆਮ ਖਾਸ ਕਰ ਪੰਜਾਬ ਚ ਤਾਂ ਇੰਨੀ ਜ਼ਿਆਦਾ ਲੋਕਾਂ ਨੂੰ ਹਨਾ ਨੌਲੇਜ ਸੀਗੀ ਨਹੀਂ ਫਿਰ ਜ਼ਮਾਨਾ ਆ ਗਿਆ ਜੀ ਜਿਹੜਾ ਹੁਣ ਜਿਸ ਜ਼ਮਾਨੇ 'ਚ ਆਪਾਂ ਰਹਿ ਰਹੇ ਹਾਂ ਸਟ੍ਰੀਮਿੰਗ ਦਾ ਕਿ ਸਪੋਟੀਫਾਈ 'ਤੇ ਗਾਣਾ ਸਟ੍ਰੀਮ ਹੁੰਦਾ ਯੂਟਿਊਬ 'ਤੇ ਸਟ੍ਰੀਮ ਹੁੰਦਾ ਆਪਾਂ ਫ੍ਰੀ 'ਚ ਹੀ ਸੁਣਦੇ ਹਾਂ ਜਾਂ ਫਿਰ ਜੇ ਆਪਾਂ ਉਹਨਾਂ ਦੀ ਕੋਈ ਸਬਸਕ੍ਰਿਪਸ਼ਨ ਲਿੱਤੀ ਹੋਈ ਹੈ ਤਾਂ ਉਹ ਮਤਲਬ ਅਸੀਂ ਪਲੇਟਫਾਰਮ ਦੀ ਲਿੱਤੀ ਹੋਈ ਹੈ ਕਿਸੇ ਸਪੈਸਿਫਿਕ ਸਿੰਗਰ ਦੀ ਨਹੀਂ ਲਿੱਤੀ ਹੋਈ ਅਤੇ ਫਿਰ ਉਹਦੀ ਸਟ੍ਰੀਮਿੰਗ ਦੇ ਪੈਸੇ ਇੱਕ ਪੈਸੇ ਬਣਦੇ ਆ ਜਿਹੜਾ ਉਹਨਾਂ ਦੇ ਐਡ ਰੈਵਨਿਊ ਤੋਂ ਉਹਨਾਂ ਨੂੰ ਇਕੱਠਾ ਹੁੰਦਾ ਉਸ ਪਲੇਟਫਾਰਮ ਨੂੰ ਤਾਂ ਉਹਦਾ ਇੱਕ ਹਿੱਸਾ ਉਹ ਕ੍ਰੀਏਟਰ ਨੂੰ ਦਿੰਦੇ ਆ ਹੈ ਨਾ ਤੇ ਸਿੰਗਰਾਂ ਨੂੰ ਅੱਜ ਕੱਲ੍ਹ ਉਹਦੇ ਤੋਂ ਅੱਛੀ ਕਮਾਈ ਹੁੰਦੀ ਹੈ, ਆਪਾਂ ਸੁਣਿਆ ਹੀ ਹੈ ਪਿੱਛੇ ਜੇ, ਹਜੇ ਤੱਕ ਮੇਰੇ ਖਿਆਲ ਉਹ ਕੰਟਰੋਵਰਸੀ ਚੱਲਦੀ ਪਈ ਹੈ, ਪੇਮੈਂਟ ਦਾ ਪੰਗਾ ਪਿਆ ਹੋਇਆ ਹੈ ਨਾ ਸਿੱਧੂ ਮੂਸੇਵਾਲਾ ਤੇ ਬੰਟੀ ਮੈਂਸ ਦਾ
1: ਪੇਮੈਂਟ
0: ਤੇ ਕਰੋੜਾਂ ਦੀਆਂ ਫਿਗਰਾਂ,
1: ਸਾਨੂੰ ਨੀ ਪਤਾ ਪਿਆ ਕਿ ਨਹੀਂ ਪਿਆ, ਚਲੋ ਅਸੀਂ ਤੇ ਸੁਣੀ
0: ਕੰਟਰੋਵਰਸੀ ਤਾਂ ਪਈ ਹੋਈ ਹੈ, ਪਰ ਉਹ ਹਾਂ ਕੌਣ ਸੱਚਾ ਕੌਣ ਝੂਠਾ, ਹਾਂ ਉਹ ਸਾਨੂੰ ਨੀ ਪਤਾ ਕੀ ਹੈ, ਪਰ ਕੇਸ ਕਰੋੜਾਂ ਚ ਹੀ ਹੈ ਜੀ, ਐਂਡ ਉਹ ਵੀ ਡਬਲ ਡਿਜੀਟ ਵਾਲਾ ਕਰੋੜਾਂ ਦਾ, ਕਿ 15-20 ਕਰੋੜ ਦੀ ਮੇਰੇ ਖਿਆਲ ਨਾਲ ਗੱਲਬਾਤ ਹੁੰਦੀ ਹੈ ਕਿ ਜਿਹੜੇ ਉੱਪਰ ਨੀਚੇ ਹੋਏ ਪਏ ਆ ਸਟ੍ਰੀਮਿੰਗ ਵੱਲੋਂ, ਤੇ ਇਸ ਤਰ੍ਹਾਂ ਚੇਂਜ ਹੋਇਆ। ਪਰ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਿ ਜਿਹੜਾ ਚਾਹ ਨਹੀਂ ਕਦੀ ਚੇਂਜ ਹੁੰਦਾ, ਕੋਈ ਚੀਜ਼ ਦਾ ਸ਼ੌਂਕ ਜਿਹੜਾ ਉਹਦਾ ਤਰੀਕਾ ਚੇਂਜ ਹੋ ਸਕਦਾ, ਉਹਦਾ ਸੋਰਸ ਚੇਂਜ ਹੋ ਸਕਦਾ, ਸਰੋਤ ਚੇਂਜ ਹੋ ਸਕਦਾ, ਪਰ ਜੇ ਸਾਨੂੰ ਕੋਈ ਚੀਜ਼ ਪਸੰਦ ਆ ਬਹੁਤ ਜ਼ਿਆਦਾ ਤੇ ਵੀ ਡੂ ਲੁੱਕ ਫੋਰਵਰਡ ਟੂ ਇਟ। ਤੇ ਕਿਹੜੇ ਇੱਦਾਂ ਦੇ ਸਿੰਗਰ ਹੁੰਦੇ ਸੀਗੇ ਜਾਂ ਕਿਹੜੇ ਇੱਦਾਂ ਦੇ ਗਾਣੇ ਜਿਹੜੇ ਤੁਸੀਂ ਬਹੁਤ ਸੁਣੇ ਆ, ਜਾਂ ਫਿਰ ਇਹ ਜਿਹੜੇ ਚਾਰ ਸਿੰਗਰਾਂ ਦੀ ਆਪਾਂ ਗੱਲ ਕੀਤੀ, ਉਹਨਾਂ ਵਿੱਚੋਂ ਕਿੰਨਾ ਦੀ ਐਲਬਮ ਜਾਂ ਈਪੀ ਦੀ ਤੁਹਾਨੂੰ ਉਡੀਕ ਹੈ?
1: ਜੀ ਬਿਲਕੁਲ, ਕਿਉਂਕਿ ਹਰ ਇੱਕ ਬੰਦੇ ਦਾ ਇੱਕ ਫੇਵਰੇਟ ਤੇ ਹੁੰਦਾ ਹੀ ਆ ਸਿੰਗਰ, ਹੈ ਨਾ, ਕਿਉਂਕਿ ਸੁਣਦੇ ਹੋ ਤੁਸੀਂ, ਚਲੋ ਇੱਕ ਤਰ੍ਹਾਂ ਨਾਲ ਕਹਿ ਲਓ ਟਾਈਮ ਪਾਸ ਕਰਦੇ ਹੋ, ਜਾਂ ਫਿਰ ਏਪੀ ਢਿੱਲੋਂ ਦੀ ਆਪਾਂ ਗੱਲ ਕਰਨੀ ਨਾਲ ਸੱਚ ਉਹਦੀ ਵੀ ਜਿਹੜੀ ਉਹ ਹਾਲੇ ਕਿ ਉਹ ਇਹ ਨਹੀਂ ਅਨਾਊਂਸ ਵੀ ਕਦੋਂ ਆਉਣੀ ਆ ਕਦੋਂ ਨਹੀਂ ਆਉਣਾ, ਮੇ ਬੀ ਕਹਿ ਰਹੇ ਆ ਕਿ ਸਤੰਬਰ ਜਾਂ ਨਵੰਬਰ ਤੱਕ ਦੇ ਲਾਗੇ ਬੰਨੇ ਐਗਜੈਕਟਲੀ ਆਊਗੀ, ਹਾਲੇ ਨਾਮ ਵੀ ਕੋਈ ਵੀ ਕੋਈ ਉਹਨਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਨਹੀਂ ਕੀਤਾ, ਪਰ ਕਹਿ ਰਹੇ ਨੇ ਕਿ ਕੋਈ ਐਕਸਪੈਰੀਮੈਂਟਲ ਪ੍ਰੋਜੈਕਟ ਹੋਊਗਾ ਏਪੀ ਢਿੱਲੋਂ ਦਾ, ਕਿ ਹਰ ਕੋਈ ਬੈਸਟ ਹੀ ਦੇਣ ਦੀ ਚਲੋ ਕੋਸ਼ਿਸ਼ ਕਰਦਾ, ਅਤੇ ਇਹ ਵੀ ਕੁਛ ਵੱਖਰਾ ਹੀ ਲੈ ਕੇ ਆਉਣਗੇ, 5-7 ਜਿਹੜੇ ਉਹ ਗਾਣੇ ਵਿੱਚ ਹੋਣਗੇ, ਬਾਕੀ ਜਿੱਦਾਂ ਹੀ ਅਗਲੀ ਅਨਾਊਂਸਮੈਂਟ ਆਊਗੀ ਫਿਰ ਉਹ ਤੁਹਾਨੂੰ ਚਲੋ ਪਤਾ ਲੱਗ ਹੀ ਜਾਣਾ ਵੀ ਕੀ ਹੋਇਆ ਕੀ ਨਹੀਂ ਹੋਇਆ। ਇਹਦੇ ਨਾਲ ਨਾਲ ਜਿੱਦਾਂ ਆਪਾਂ ਗੱਲ ਕੀਤੀ ਸੀ ਨਾ ਅਰਜਨ ਢਿੱਲੋਂ ਦੇ ਗਾਣੇ ਦੀ ਨਿਗਮਾਂ ਦੀ, ਵੈਸੇ ਤਾਂ ਚਲੋ ਜਦੋਂ ਸਾਹਮਣੇ ਆਈ ਉਹ ਚੀਜ਼ ਤਾਂ ਆਪਾਂ ਵੇਖ ਹੀ ਲਈਦਾ ਵੀ ਨਿਗਮਾਂ ਹੈ ਕੀ ਆ, ਪਰ ਕਈ ਜਿਹੜੇ ਨਹੀਂ ਵੇਖਦੇ ਜਾਂ ਜਿਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਆਪਾਂ ਦੱਸ ਦਿੰਦੇ ਹਾਂ ਵੀ ਨਿਗਮਾ ਕੀ ਆ। ਨਿਗਮਾ ਕਹਿੰਦੇ ਨੇ ਕਿ ਕੋਈ ਸਿਚੁਏਸ਼ਨ ਆ, ਜਾਂ ਫਿਰ ਕਹਿ ਲਓ ਕਿ ਕੋਈ ਇੱਦਾਂ ਦੀ ਮੁਸ਼ਕਲ ਕਹਿ ਲਓ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਵਿੱਚ, ਜਿੱਦਾਂ ਮੈਂ ਮੇਰੇ ਸਾਹਮਣੇ ਕੋਈ ਚੀਜ਼ ਆ ਤੇ ਮੈਂ ਉਹਨੂੰ ਅੰਡਰਸਟੈਂਡ ਨਹੀਂ ਕਰ ਪਾ ਰਿਹਾ, ਮੈਂ ਤੁਹਾਨੂੰ ਐਜ਼ ਆ ਜੇ ਆਪਾਂ ਰਿਲੇਸ਼ਨ 'ਚ ਗੱਲ ਕਰ ਲਈਏ ਕਿ ਅੰਡਰਸਟੈਂਡ ਨਹੀਂ ਹੋ ਪਾ ਰਹੇ, ਜਾਂ ਮੈਂ ਨਹੀਂ ਤੁਹਾਨੂੰ ਪਛਾਣ ਨਹੀਂ ਰਿਹਾ ਕਿਉਂਕਿ ਤੁਸੀਂ ਸਵੇਰੇ ਕੁਛ ਹੋਰ ਕਰਦੇ, ਦੁਪਹਿਰੇ ਕੁਛ ਹੋਰ ਕਰਦੇ ਹੋ, ਸ਼ਾਮ ਨੂੰ ਤੁਸੀਂ ਕੋਈ ਹੋਰ ਗੱਲ ਕੀਤੀ ਹੁੰਦੀ ਹੈ, ਸਵੇਰੇ ਤੁਸੀਂ ਕਹੋ ਵੀ ਅੱਜ ਮੈਂ ਵੀ ਮੈਨੂੰ ਜਿਹੜਾ ਕੌਫੀ ਬੜੀ ਪਸੰਦ ਆ, ਦੁਪਹਿਰੇ ਤੁਸੀਂ ਕਹੋ ਵੀ ਮੈਂ ਕਦੀ ਕੌਫੀ ਨਹੀਂ ਪੀਤੀ ਯਾਰ, ਅਸੀਂ ਤਾਂ ਚਾਹ 'ਚੋਂ ਹੀ ਪੀਂਦੇ, ਤੇ ਰਾਤ ਜੀ ਨੂੰ ਤੁਸੀਂ ਕਹੋ ਵੀ ਨਾ ਕੌਫੀ ਨਾ ਚਾਹ, ਸਾਨੂੰ ਤੇ ਬਸ
0: ਬੋਤਲ ਲਿਆ
1: ਮੈਨੂੰ ਨਾ ਕੰਟੈਕਟ ਕਰੇ,
0: ਫੋਨ ਨਾ ਕਰੋ, ਬਾਕੀ ਕਿਤੇ ਵੀ ਚਲ ਜਾਣਾ,
1: ਬਾਕੀ ਕੋਈ ਪ੍ਰੋਫੈਸ਼ਨਲ ਬੰਦਾ ਲੱਭੋ, ਤੁਹਾਡੇ ਚਾਰ ਨੰਬਰ ਹੋਣ ਤੇ ਵੀਜ਼ਾ ਵੀਜ਼ਾ ਪਵੇ ਆਪਣਾ, ਤੇ ਆਪ ਬੜਾ ਔਖਾ ਕਲੀਅਰ ਹੋਇਆ। ਤੇ ਇਹਦੇ ਵਿੱਚ 13 ਗਾਣੇ ਹੋਣਗੇ, 13 ਗਾਣੇ,
0: ਤੇ ਹੁਣ ਨਾਮ ਬੜਾ ਮਜ਼ੇਦਾਰ ਹੈ,
1: ਤੁਸੀਂ ਦੱਸਣਾ ਵਾ ਕਿ ਤੁਹਾਡਾ, ਕਿਉਂਕਿ ਇੱਕ ਨਾ ਫੀਲਿੰਗ ਹੁੰਦੀ ਆ,
0: ਵਾਟ ਆਰ ਯੂ ਲੁਕਿੰਗ ਫਾਰਵਰਡ ਟੂ,
1: ਕਿ ਜਦੋਂ ਮੰਨ ਲਓ ਤੁਹਾਡੇ ਸਾਹਮਣੇ 13 ਚੀਜ਼ਾਂ ਰੱਖਤੀਆਂ, ਭਾਵੇਂ ਡਿਸ਼ਿਜ਼ ਤੁਹਾਡੇ ਸਾਹਮਣੇ 13 ਰੱਖਤੀਆਂ, ਹੁਣ ਉਹਦੇ 'ਚੋਂ ਤੁਹਾਨੂੰ ਇੱਕ ਜਿਹੜੀ ਉਹ ਦੋ ਬੜੀਆਂ ਪਸੰਦ ਆਉਣੀਆਂ, ਚਾਹੇ ਉਹਦੇ ਨਾਮ ਤੋਂ ਕਹਿ ਲਓ, ਚਾਹੇ ਸਮੈਲ ਤੋਂ ਕਹਿ ਲਓ, ਚਾਹੇ ਉਹਨੂੰ ਵੇਖਣ ਤੋਂ ਕਹਿ ਲਓ, ਤੇ ਉਹ ਇਹਨਾਂ 13 ਦੇ ਵਿੱਚੋਂ 1-2 ਜਿਹੜੇ ਉਹ ਬੰਦਾ ਪਹਿਲਾਂ ਹੀ ਸਿਲੈਕਟ ਕਰ ਲੈਂਦਾ ਵੀ ਯਾਰ ਆਹ ਗਾਣਾ ਕਦੋਂ ਆਉਣਾ ਵਾ, ਜਾਂ ਇਹ ਮੈਨੂੰ ਲੱਗਦਾ ਵੀ ਇਹ ਘੈਂਟ ਜਾਊਗਾ ਗਾਣਾ, ਇਹ ਵਧੀਆ ਇਹਦਾ ਨਾਮ ਵੀ ਰੱਖਿਆ ਤੇ ਵਧੀਆ ਵਾਈਬ ਆਉਂਦੀ ਹੈ।
0: ਗਾਣਿਆਂ ਦੇ ਨਾਮ ਹੈਗੇ ਆ ਨੋ ਸ਼ਾਰਟਕਟਸ, ਅਨਿਗਮਾ, ਕਾਊਂਟਿੰਗ ਜੈਮਸ, ਵਨ ਕਾਲ ਅਵੇ, ਸਕਾਈ ਫੁੱਲ, 420 ਮਾਈਲ, ਮੀ ਵਰਸਿਸ ਮੀ, ਰੁਥਲੈਸ, ਬੈਟਰ ਵਿਦ ਮੀ, ਕਲਚਰ, ਮਹਿਲਾ ਮਿੱਤਰ, ਕਿਆ ਬਾਤ ਹੈ, ਲਾਸਟ ਗੁੱਡ ਬਾਏ ਤੇ ਰੋ ਰਿਚ ਰੇਅਰ। ਅੱਛਾ ਇੱਕ ਗੱਲ ਤੂੰ ਨੋਟਿਸ ਕੀਤੀ ਆ, ਅਰਜਨ ਦੇ ਹਰ ਗਾਣੇ
1: ਜੀ
0: ਪੂਰੀ ਠੇਠ ਪੰਜਾਬੀ ਚ ਹੋਣਗੇ, ਅਰਬਨ ਟੱਚ ਵੀ ਨਹੀਂ ਹੁੰਦਾ,
1: ਬਿਲਕੁਲ,
0: ਤੇ ਨਾਮ ਸਾਰੇ ਇੰਗਲਿਸ਼ ਚ। ਇੱਕ ਵਾਰੀ ਮੈਂ ਤਾਂ ਰਣਜੋਤ ਭਾਈ ਕਿਸੇ ਇਵੈਂਟ ਤੇ ਸੀਗਾ, ਮੈਂ ਉੱਥੇ ਸਗੋਂ ਕਿਹਾ ਮੈਂ ਕਿ ਗਾਣਾ ਮੇਰਾ ਉਸ ਦਿਨ ਧਿਆਨ ਪਿਆ ਜਦੋਂ ਇਹਨੇ ਗਾਣੇ ਦਾ ਨਾਂ ਰੱਖਿਆ ਪਿਆ ਹੌਟ ਸ਼ਿਟ, ਕਿਉਂਕਿ ਪੰਜਾਬੀ ਤਾਂ ਵਧੀਆ
1: ਨਹੀਂ,
0: ਹੌਟ ਸ਼ਿਟ ਹੈ ਨਾ, ਤੇ ਮੈਂ ਕਿਹਾ ਯਾਰ ਇਹ ਪੰਜਾਬੀ ਚ ਤਾਂ ਇਹ ਨਾਮ ਰੱਖਿਆ ਵੀ ਨਹੀਂ ਜਾ ਸਕਦਾ ਜੀ, ਟ੍ਰਾਂਸਲੇਸ਼ਨ ਹੈਨਾ, ਉਹ ਸਹੀ ਜਿਹਾ ਨਹੀਂ ਲੱਗਣਾ, ਪਰ ਕਿਆ ਬਾਤ ਹੈ। ਪਰ ਮੇਰੇ ਹਿਸਾਬ ਨਾਲ ਆਈ ਐਮ ਲੁਕਿੰਗ ਫੋਰਵਰਡ ਟੂ ਮੀ ਵਰਸਿਸ ਮੀ, ਮੈਨੂੰ ਲੱਗਦਾ ਵਧੀਆ ਹੋਏਗਾ, ਮੈਨੂੰ ਲੱਗਦਾ ਮਹਿਲਾ ਮਿੱਤਰ ਹੋਏਗਾ, ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਉਹ ਗਾਣਾ ਨਹੀਂ ਆ ਨਬਜ਼ਾਂ ਫੜ ਫੜ ਰੋਗ, ਹੈਨਾ ਉਹ ਵਾਲਾ ਹੋ ਗਿਆ, ਤੇ ਵਨ ਕਾਲ ਅਵੇ ਜੈਜ਼ੀ ਬੀ ਦੇ ਨਾਲ ਕਿਆ ਬਾਤਾਂ ਨੇ ਇਹ ਤਾਂ
1: ਬੜੀ ਵੱਡੀ ਕੋਲੈਬੋਰੇਸ਼ਨ
0: ਹਾਂ ਇਹ ਤਾਂ ਫਿਰ ਮੇਜਰ ਹੋਏਗਾ ਗਾਣਾ ਤੁਸੀਂ ਦੱਸੋ ਤੁਹਾਨੂੰ ਕਿਹੜਾ ਵਾਟ ਆਰ ਯੂ ਰੋ ਰਿਚ ਰੇਅਰ ਵੀ ਯਾਰ ਗੁੱਡ ਲੱਗ ਰਿਹਾ ਯੂਜੂਲੀ ਐਲਬਮਾਂ ਦੇ ਲਾਸਟ ਗਾਣੇ ਅੰਡਰ ਰੇਟਡ ਰਹਿ ਜਾਂਦੇ ਆ ਤੇ ਖਰੇ ਵੀ ਹੁੰਦੇ ਆ ਕੋਈ ਵੀ
1: ਮੀਂਹ ਵਰਸਿਸ ਮੀਂਹ ਦੀ ਜਿਹੜੀ ਉਹ ਤੇ ਉਹਨਾਂ ਨੇ ਦੋ ਲਾਈਨਾਂ ਪਾ ਵੀ ਦਿੱਤੀਆਂ ਆਪਣੇ
0: ਅੱਛਾ
1: ਹਾਂਜੀ ਹਾਂਜੀ ਤੁਸੀਂ ਨਾ ਸੁਣੀਆਂ ਹੁਣ
0: ਓਕੇ ਨਹੀਂ
1: ਤੇ ਉਹਦੀ ਤੇ ਉਹ ਪੈ ਵੀ ਗਈ ਫਿਰ ਇੱਥੋਂ ਅੰਦਾਜ਼ਾ ਇਹ ਆ ਕਿ ਸਭ ਤੋਂ ਪਹਿਲਾਂ ਸ਼ਾਇਦ ਉਹ ਹੀ ਛੱਡਣਗੇ ਹਨਾ ਲਾਈਨ ਵਾਈਜ਼ ਗਾਣਾ
0: ਰਿਲੀਜ਼ ਕਰਤਾ ਹਲਕਾ ਜਿਹਾ ਫਿਰ ਤਾਂ ਪੂਰਾ
1: ਬਾਕੀ ਲਾਸਟ ਗੁੱਡ ਬਾਏ ਵੀ ਵੇਖਣ ਵਾਲਾ ਹੋਊਗਾ ਕਿ ਕਿਹੜੇ ਪਾਸੇ ਉਹ ਲਾਸਟ ਗੁੱਡ ਬਾਏ ਆ ਤੇ ਕੀ ਕਹਿਣਾ ਕੀ ਚਾਹੁੰਦੇ ਆ
0: ਉਹ ਟੁੱਟੇ ਦਿਲ ਵਾਲੀ ਕੋਈ ਗੱਲਬਾਤ
1: ਹਾਂ ਤੇ ਇਹ ਤੇ ਜਾਂ ਫਿਰ ਨੋ ਸ਼ਾਰਟਕਟਸ ਇਹ ਵੀ ਮੈਨੂੰ ਵਧੀਆ ਲੱਗ ਰਿਹਾ ਵੀ ਇਹ ਜ਼ਿਆਦਾ ਵਧੀਆ ਉਹ ਜਿਹੜਾ ਸਭ ਤੋਂ ਪਹਿਲਾਂ ਗਾਣਾ ਵਾ ਇਹ ਪੰਜਾਬ ਰਿਕਾਰਡਸ ਵੱਲੋਂ ਜਿਹੜਾ ਉਹਨੂੰ ਇਹ ਕੀਤਾ ਗਿਆ ਵਾ ਤੇ ਚੌਥੇ ਗਾਣੇ ਦੀ ਤੁਸੀਂ ਗੱਲ ਕੀਤੀ ਕਿ ਬੜੀ ਵੱਡੀ ਕੋਲੈਬੋਰੇਸ਼ਨ ਹੈ ਜਿਹੜੀ ਉਹਦੇ ਵੱਲੋਂ ਵੀ ਫਾਰਵਰਡ ਆ ਤੇ ਇੱਧਰ ਮਨਕੀਤ ਔਲਖ ਦੇ ਗਾਣਾ ਜਿਹੜਾ ਉਹ ਆ ਚੁੱਕੇ ਆ ਤੇ ਉਹਦੇ ਵਿੱਚੋਂ ਨਵੀਂ ਐਲਬਮ ਚੋਂ ਮੈਂ ਤੁਹਾਨੂੰ ਸੁਣਾਉਂਦਾ ਬੇਗਾਨਾ ਪੁੱਤ ਸੁਣੋਗੇ ਫਿਰ
0: ਸੁਣਾ ਦਿਓ ਠੰਡੇਦਾਰ ਅੰਕਲ ਹੁਣੇ ਲਓ

0: ਬਗਾਨਾ ਰੱਖਿਆ ਬਗਾਨਾ ਪੁੱਤ ਜੱਟ ਦਾ। ਅੱਛਾ ਇੱਧਰ ਗਾਣੇ ਮਨਕੀਰਤ ਔਲਖ ਤੇ ਜੱਚ ਦੇ ਵਾਅਦਾ ਪੂਰਾ ਪ੍ਰੋਪਰ ਹਨਾ ਪਲਵਾਨ ਗਾਈਸ ਫੀਲ ਹੈ ਨਾ
1: ਇਹ ਉਹਨਾਂ ਦਾ ਨਾ ਹੁਣ ਜਿਹਦੇ
0: ਜੁੱਸੇ ਤੇ ਵੀ ਗੱਲ ਬਣਦੀ ਹੈ ਨਾ ਕਿ ਬੰਦੇ ਦੀ ਪਰਸਨੈਲਿਟੀ ਵੀ ਹੋਵੇ ਨਾ ਉਹ ਜੀ ਗਾਣਾ ਗਾਣ ਲੱਗੇ ਸੋ ਵਧੀਆ।
1: ਉਹ ਜਿਹੜੇ ਵੀਰ ਨੂੰ ਵੇਖੀ ਹੋਣੀ ਸ਼ਾਇਦ ਤੁਸੀਂ ਵੀ ਵੀਡੀਓ ਜੀ ਪਿੱਛੇ ਚੱਲਣ ਨਹੀਂ ਡੀਆਂ ਜਿਹਦੇ ਵਿੱਚ ਉਹ ਨਵਾਂ ਲਿਖਾਰੀ ਜਿਹੜਾ ਇਹਨਾਂ ਨੇ ਇੰਟਰੋਡਿਊਸ ਕੀਤਾ ਵੀ ਹੁਣ ਮੈਂ ਇਹਦੇ ਗਾਣੇ ਜਿਹੜੀ ਉਹ ਗਾਉਣੇ ਆ ਵੀ ਐਲਬਮ ਦੇ ਵਿੱਚ ਵੀ ਉਹਨਾਂ ਦੇ ਗਾਣੇ ਲਿਖੇ ਹੋਏ ਨੇ।
0: ਓਕੇ
1: ਹਾਂਜੀ ਉਹ ਵੀਰ ਸਰਦਾਰ ਵੀਰ ਆ ਤੇ ਉਹ ਗਾਉਂਦਾ ਵੀ ਆ ਵਧੀਆ ਉਹਨਾਂ ਦੇ ਲਿਖੇ ਹੋਏ ਗਾਣੇ ਆ
0: ਤੁਸੀਂ
1: ਵੇਖਿਆ ਹੋਣਾ ਹਰ ਇੱਕ ਦੋ ਤਿੰਨ ਪਿਛਲੀਆਂ ਵੀਡੀਓ 'ਚ ਇਹਨਾਂ ਨੇ ਮਨਕੀਰਤ ਔਲਖ ਨੇ ਉਹਨਾਂ ਨੂੰ ਕੀਤਾ ਇੰਟਰੋਡਿਊਸ ਸਟੇਜਾਂ ਦੇ ਉੱਤੇ।
0: ਵਧੀਆ ਗੱਲ ਆ ਹਨਾ ਇਹ ਚੀਜ਼ ਹੋਣੀ ਚਾਹੀਦੀ ਆ ਕਿ ਯੂਜਲੀ ਕੀ ਹੁੰਦਾ ਅਸੀਂ ਲੋਕ ਵੈਲਿਊ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਦੀ ਹਨਾ ਕਿ
1: ਕਿੰਨੇ ਲਿਖਿਆ ਕਿੰਨੇ
0: ਲਿਖਿਆ ਪ੍ਰੋਡਿਊਸ ਕੀਤਾ ਮਿਊਜ਼ਿਕ
1: ਕਿਹਦੇ ਨੇ ਇੰਨੇ ਸੋਹਣੇ ਜਿਹੜੇ ਆਪਾਂ
0: ਇਹ ਚੀਜ਼ਾਂ ਦੀ ਮਤਲਬ ਜਦ ਤੱਕ ਪਰਮੀਸ਼ ਸ਼ਰਮਾ ਨੇ ਵੀਡੀਓ ਡਾਇਰੈਕਸ਼ਨ ਖੁਦ ਸ਼ੁਰੂ ਨਹੀਂ ਕੀਤੀ ਸੀ ਜਦ ਤੱਕ ਉਹ ਇਸ ਗੇਮ 'ਚ ਨਹੀਂ ਆਇਆ ਸੀਗਾ ਲੋਕੀ ਬਹੁਤ ਇਹ ਵੀ ਧਿਆਨ ਦਿੰਦੇ ਸੀ ਕਿ ਯਾਰ ਆਹ ਵੀਡੀਓ ਡਾਇਰੈਕਟਡ ਕਿਹਦੇ ਵੱਲੋਂ ਹੋਈ ਪਈ ਹੈ ਹਨਾ। ਪਰਮੀਸ਼ ਸ਼ਰਮਾ ਨੇ ਹਲਕਾ ਜਿਹਾ ਚਲਾਇਆ ਕਿ ਆਪ ਆਪਣੀ ਵੀਡੀਓ 'ਚ ਡਾਇਰੈਕਟ ਕਰਦੇ ਹੋਏ ਆਪ ਹੀ ਆਣਾ ਹਨਾ ਹੁਣ ਹੀ ਹੈਜ਼ ਹਿਜ਼ ਓਨ ਕਰੀਅਰ ਵਧੀਆ। ਪਿਛਲੇ ਹਫ਼ਤੇ ਫਿਲਮ ਆਈ ਹੈ ਸ਼ੇਰਾ ਵੇਖੀ
1: ਨਹੀਂ ਵੇਖੀ ਨਹੀਂ ਯਾਰ ਚਾਂਸ ਨਹੀਂ ਬਣਿਆ ਇੱਕ ਦੋ ਵਾਰੀ
0: ਸੁਣਿਆ ਕਿ ਠੀਕ ਚੱਲ ਪਈ ਹੈ ਠੀਕ ਠਾਕ ਚੱਲ ਪਈ ਹੈ ਫਿਲਮ ਦੇ ਰਿਵਿਊਜ਼ ਤਾਂ ਠੀਕ ਠਾਕ ਹੀ ਸੁਣਨ ਨੂੰ ਆਏ
1: ਮੈਂ ਤਾਂ ਸੁਣਨ ਨੂੰ ਵੀ ਨਹੀਂ
0: ਬਣਾਉਂਦੇ ਪ੍ਰੋਗਰਾਮ
1: ਗਿਆ ਨਹੀਂ ਵੇਖਣ ਨਾਲੇ
0: ਇੱਦਾਂ ਕਰਦੇ ਦੇਖ ਕੇ ਆਉਂਦਾ ਫਿਰ ਆਪਾਂ ਅਗਲੇ ਹਫ਼ਤੇ ਦੇਵਾਂਗੇ ਰਿਵਿਊ
1: ਹਾਂ ਵੇਖ ਕੇ ਆਉਂਦੇ ਫਿਰ ਆਹ ਵੀਕਐਂਡ 'ਚ ਨਾ ਵੀਕਐਂਡ 'ਤੇ ਯਾਰ ਬਿਜ਼ੀ ਹੋ ਜਾਈਦਾ ਨਾ
0: ਨਹੀਂ ਫਿਰ ਮੰਗਲਵਾਰ ਚੱਲਾਂਗੇ ਨਾ ਚੀਪ ਟਿਊਜ਼ਡੇ ਪੈਸੇ ਰੱਬ ਨੇ ਚਾਰ ਦਿੱਤੇ ਕਦੋਂ ਪਹਿਲੇ ਮੈਨੂੰ ਇਹ ਦੱਸੀ ਇੱਧਰ ਉੱਧਰ ਦੇਖੇ ਕਿਤੇ ਨਹੀਂ ਨਹੀਂ ਇਹ ਤਾਂ ਫੈਕਟ ਹੈ ਯਾਰ ਜਿਹੜੀ ਫਿਲਮ ਤੁਸੀਂ
1: ਓਹੋ ਫੋਨ ਆ ਗਿਆ ਆਪਣੇ ਵਿੱਚ ਇਹ ਫੋਨ ਕਿੱਦਾਂ ਸਿੱਧਾ ਇੱਧਰ ਹੀ ਆ ਗਿਆ
0: ਇੱਥੇ ਕਿੱਦਾਂ ਆ ਗਿਆ ਫੋਨ ਕਿਆ ਬਾਤ
1: ਹੈ ਯਾਰ
0: ਵੈਰੀ ਗੁੱਡ
1: ਵੀ ਲਾਈਵ ਹੀ ਆ ਗਿਆ
0: ਲਾਈਵ ਫੋਨ ਆ ਗਿਆ ਚਲੋ ਸਾਰੇ ਧਿਆਨ ਰੱਖੋ ਬਈ ਮਾਫੀ ਚਾਹੁੰਦੇ ਇਸ ਵਾਸਤੇ ਥੋੜੀ ਜਿਹੀ ਟੈਕਨੀਕਲ ਖਰਾਬੀ
1: ਪਤਾ ਲੱਗ ਗਿਆ ਤੁਹਾਨੂੰ ਅਸੀਂ ਕਿਹੜੀ ਰਿੰਗਟੋਨ ਲਾਈ
0: ਹਾਂ ਰਿੰਗਟੋਨ ਚਲੋ ਠੀਕ ਹੈ ਇਹ ਵੀ ਸ਼ੁਕਰ ਹੈ ਭਰਾ ਬੜੀ ਨੋਰਮਲ ਜਿਹੀ ਲਾਈ ਹੋਈ ਹੈ ਕੋਈ ਖਤਰਨਾਕ ਜਾਂ ਕੁਛ ਨਹੀਂ ਲਾਇਆ ਹੋਇਆ
1: ਹਾਂਜੀ ਖਤਰਨਾਕ ਆਪਾਂ ਬੰਦੇ ਹੀ ਨਹੀਂ ਯਾਰ
0: ਬੰਦੇ ਆਪਾਂ ਕਿਊਟ ਹੈ ਟੈਲੈਂਟ ਵੇਖ ਕੇ ਚਾਰ ਘੰਟੇ ਲਗਾਤਾਰ ਕਿਆ ਰੌਣਕਾਂ ਲਾਈਆਂ ਅਮੇਜ਼ਿੰਗ
1: ਮੈਂ ਵੀ ਵੇਖਿਆ ਕਿਹੜੇ ਤਰੀਕ ਨੂੰ ਗਏ ਹੋ
0: ਮੈਂ 17 ਵਾਲੇ ਗਿਆ ਸੀ ਤੁਸੀਂ ਗਏ ਸੀ 16 ਵਾਲੇ ਤੇ
1: ਆਏ ਤੁਹਾਨੂੰ ਬੜੀ ਇਨਫੋਰਮੇਸ਼ਨ ਹੈ
0: ਮੈਨੂੰ ਪਤਾ ਮੈਂ ਤੁਹਾਨੂੰ ਮੈਂ ਕਿਹਾ ਹੀ ਆਂਦੇ ਮੇਰੀਆਂ ਟਿਕਟਾਂ ਲੈ ਆਇਓ ਕਿੱਦਾਂ ਕਿੱਦਾਂ ਲੱਗਾ ਸਰਤਾਜ ਦਾ ਸ਼ੋ
1: ਵਧੀਆ
0: ਫੁੱਲ ਸੀ ਫੁੱਲ ਹੀ ਹੋਣਾ 16 ਦਾ ਤਾਂ ਫੁੱਲ ਹੀ ਸੀਗਾ
1: 16 ਵਾਲਾ ਵੀ 17 ਵਾਲਾ ਵੀ
0: 17
1: ਵੀ ਜਾਂ ਵੇਖਿਆ ਵਾ ਕਿ ਫੁੱਲ ਹੀ
0: ਲੱਗਾ ਹਾਂ ਮਤਲਬ ਮੇਰੇ ਹਿਸਾਬ ਨਾਲ ਬਾਏ 8:30 ਪ੍ਰੋਪਰ ਖਚਾ ਖਚ ਹਾਲ ਫੁੱਲ ਸੀ ਤੇ ਵਧੀਆ ਰੌਣਕਾਂ ਲਾਈਆਂ ਸਤਿੰਦਰ ਸਰਤਾਜ ਨੇ ਮੈਨੂੰ ਟੈਨਿਸ ਬਹੁਤ ਪਸੰਦ ਆ
1: ਉੱਥੇ ਟੈਨਿਸ ਵੇਖਣ ਗਏ ਹੋਣੇ ਨਾ
0: ਬਹੁਤ ਮਹਿੰਗੀਆਂ ਟਿਕਟਾਂ ਰੱਖਦੇ ਯਾਰ ਟੈਨਿਸ ਦੀਆਂ ਮਤਲਬ ਮੈਂ ਇਸ ਸਾਲ ਨਹੀਂ ਗਿਆ ਇਸੇ ਕਰਕੇ ਕਿਉਂਕਿ ਆਈ ਵਾਸ ਲਾਈਕ ਕਿ ਜ਼ਿਆਦਾ
1: ਟਿਕਟ ਮਹਿੰਗੀ ਕਰਕੇ
0: ਹਾਂ 550
1: ਕਰਕੇ
0: ਹਾਂ 550 ਟਿਕਟ ਹੋ ਗਈ ਨਾ ਜ਼ਿਆਦਾ ਥੋੜ੍ਹਾ ਮਤਲਬ ਅਗੇਨ ਤੁਸੀਂ ਇਹ ਚੀਜ਼ ਸੇਮ ਟੀਵੀ 'ਤੇ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਉੱਥੇ $20 ਦੇ ਕੇ ਨਾ ਰੌਡ ਲੇਵਰ ਦੇ ਅੰਦਰ ਦੇਖ ਸਕਦੇ ਹੋ ਉੱਥੇ ਹੀ ਬਹੁਤ ਵਧੀਆ ਮਾਹੌਲ ਹੁੰਦਾ
1: ਅੱਛਾ ਉਹ ਸਕਰੀਨ 'ਤੇ ਮਤਲਬ ਅੰਦਰ ਨਹੀਂ ਐਂਟਰੀ ਮਿਲ ਸਕਦੀ
0: ਬਾਹਰ ਉਹਨਾਂ ਨੇ ਮਲਟੀਪਲ ਸਕਰੀਨਾਂ ਲਾਈਆਂ ਹੋਈਆਂ ਤੇ ਬਹੁਤ ਵਧੀਆ ਫੂਡ ਟਰੱਕਸ ਹੁੰਦੇ ਆ ਫੂਡ ਟਰੱਕਸ ਕਿ ਪ੍ਰੋਪਰ ਉਹਨਾਂ ਨੇ ਰੈਸਟੋਰੈਂਟ ਟਾਈਪ ਹੀ ਬਣਾਏ ਹੋਏ ਆ ਤੇ ਮੈਂ ਬੜਾ ਹੈਰਾਨ ਹੋਇਆ ਸੀਗਾ ਪਿਛਲੀ ਵਾਰੀ ਕਿਹੜੀ ਯਾਰ ਆ ਕੰਪਨੀ ਆ ਮੇਕਅਪ ਵਾਲੀ ਕੰਪਨੀ ਕਿਹੜੀ ਮਸ਼ਹੂਰ ਆ ਬੜੀ
1: ਮੇਕਅਪ
0: ਮੇਕਅਪ ਵਗੈਰਾ ਜਿਹੜੇ ਵੇਚਦੇ ਆ
1: ਮੈਕ
0: ਨੀ ਨਹੀਂ ਨਹੀਂ ਜਿਹੜੀ ਦੁਕਾਨ ਤੇ ਵਿਕਦੇ ਆ ਮੈਕ ਤੇ ਬ੍ਰਾਂਡ ਹੋ ਗਏ ਨਾ ਉਹ ਦੁਕਾਨਾਂ ਕਿਹੜੀਆਂ ਯਾਰ ਆਹ
1: ਮੇਕਅਪ ਤੇ ਹਰ ਥਾਂ ਤੇ ਵੇਖਦਾ ਮਾਇਰ ਤੇ ਵੀ ਵੇਖਦਾ ਵਾ ਫਿਰ
0: ਸਪੈਸੀਫਿਕਲੀ ਉਹਦੀ ਦੁਕਾਨ
1: ਕਲਰ
0: ਮੈਕਾ ਇੱਕ ਦੁਕਾਨ ਆ ਉੱਥੇ ਸਾਰਾ ਮੇਕਅਪ
1: ਲਿਪਸਟਿਕ ਜੀ ਦਾ ਲੋਗੋ
0: ਯੈਸ ਯੈਸ ਯੈਸ ਉਹਨਾਂ ਨੇ ਆਪਣਾ ਬਣਾਇਆ ਹੋਇਆ ਪ੍ਰੋਪਰ ਸਟਾਲ ਜਿਹਾ ਤੇ ਅੰਦਰ ਉੱਥੇ ਉਹ ਫ੍ਰੀ 'ਚ ਮੇਕਅਪ ਕਰ ਰਹੇ ਸੀਗੇ ਤੇ ਹੇਅਰ ਹੇਅਰ ਸਟਾਈਲ ਵਗੈਰਾ ਦੇ ਰਹੇ ਸੀਗੇ। ਰਾਲਫ ਲੌਰਨ ਦਾ ਅੰਦਰ ਬਣਿਆ ਹੁੰਦਾ ਪਰ ਉਹ ਫ੍ਰੀ ਚ ਕੁਛ ਨੀ ਦਿੰਦੇ, ਉੱਥੇ ਖਰੀਦਣਾ ਪੈਂਦਾ। ਤੇ ਆਪਣਾ ਟੈਸਟਰ ਮੇ ਵੀ ਦਿੰਦੇ ਹੁਣ ਆਪਣੇ ਹਨਾ ਪਰਫਿਊਮ ਵਗੈਰਾ ਦਾ, ਆਈ ਐਮ ਨੋਟ ਟੂ ਸ਼ੋਰ, ਪਰ ਬਹੁਤ ਵਧੀਆ ਮਾਹੌਲ ਹੁੰਦਾ ਜੇ ਕਦੇ ਕਿਸੇ ਨੇ ਮਤਲਬ ਆਸਟ੍ਰੇਲੀਅਨ ਓਪਨ ਇੱਦਾਂ ਦੇਖਣਾ ਹੋਵੇ ਤਾਂ ਇਟਸ ਗੁੱਡ। ਪੂਰਾ ਮੈਚ ਦੇਖਿਆ ਜਾ ਸਕਦਾ, ਆਲ ਕਾਇੰਡ ਆਫ ਫੂਡ, ਵਧੀਆ ਸਟਾਲਸ ਲੱਗੇ ਹੋਏ ਆ, ਇੱਦਾਂ ਦੇ ਅੱਛੇ ਅੱਛੇ ਬਿਜ਼ਨਸ ਆਏ ਹੁੰਦੇ ਆ, ਤੁਸੀਂ ਜਾ ਕੇ ਉੱਥੇ ਇੰਜੋਏ ਕਰ ਸਕਦੇ ਹੋ ਜੇ ਕਦੇ ਵੇਖਣਾ ਹੋਵੇ। ਰੋਡ ਲੇਵਰ ਤਾਂ ਬੇਸਿਕਲੀ ਪੁਆਇੰਟ ਤਾਂ ਇਹੀ ਸੀਗਾ, ਪਰ ਤੁਹਾਨੂੰ ਯਾਦ ਆ ਵੈਸੇ ਉਸ ਦਿਨ ਜਦੋਂ ਆਪਾਂ ਗਏ ਹਾਂ ਕਵਰ ਕਰਨ ਲਈ ਵਰਲਡ ਕੱਪ,
1: ਹਾਂਜੀ,
0: ਤੇ ਉਸ ਦਿਨ ਉਹ ਲੇਡੀ ਕਾਏ ਸੀਗੀ ਹਨਾ ਨਿਊਜ਼ੀਲੈਂਡ ਦੀ,
1: ਹਾਂਜੀ ਹਾਂਜੀ,
0: ਤੇ ਉਹ ਕਹਿੰਦੀ ਸੀ ਕਿ ਉਸ ਹੀ ਸ਼ੁੱਕਰਵਾਰ ਰੋਡ ਲੇਵਰ ਕੋਈ ਬਹੁਤ ਪੁਰਾਣਾ ਬੈਂਡ ਆ, 25-30 ਸਾਲ ਪੁਰਾਣਾ ਨਿਊਜ਼ੀਲੈਂਡ ਦਾ ਬੈਂਡ ਆ, ਉਹਨਾਂ ਨੇ ਪਲੇ ਕਰਨਾ।
1: ਓਕੇ,
0: ਸੋ ਉੱਥੇ ਕੰਸਰਟ ਹੁੰਦੇ ਰਹਿੰਦੇ ਆ ਮਤਲਬ ਸਾਲ ਦਰ ਸਾਲ, ਹਰ ਏਰੀਆ ਦੇ ਲੋਕਾਂ ਦੇ ਮੇਨ ਮੇਨ ਜਿਹੜੇ ਆਰਟਿਸਟ ਹੋਣਗੇ ਹਨਾ ਹਰ ਐਥਨੀਸਿਟੀ ਦੇ, ਉਹ ਆ ਕੇ ਦੇ ਯੂਜੂਲੀ ਪਲੇ।
1: ਆਪਣੇ
0: ਲਈ ਵੀ ਖੁੱਲਣਾ ਸ਼ੁਰੂ ਹੋ ਗਿਆ ਹੁਣ ਤੇ ਇਹ ਗੱਲ ਹੋ ਗਈ ਹੈ ਨਾ ਕਿ ਪਹਿਲੇ ਤਾਂ ਨੋ ਵਨ ਵੁੱਡ ਥਿੰਕ ਕਿ ਇੰਡੀਅਨਸ ਜਿਹੜੇ ਇੱਥੇ ਰਹਿੰਦੇ ਆ ਹਨਾ ਆਪਣਾ ਜਿਹੜਾ ਡਾਇਸਪੋਰਾ
1: ਮੈਨੂੰ
0: ਵੀ ਲੱਗਦਾ ਹੈ ਕਿ ਨਹੀਂ ਨਹੀਂ ਤੇਰੀ ਕੋਈ ਗੱਲ ਨੀ, ਮਸ਼ਹੂਰ ਹੈ ਮੇਰੇ ਖਿਆਲ ਨਾਲ, 1.5-2 ਸਾਲ ਤੋਂ ਕਾਫੀ ਯੂਜ ਹੋ ਰਿਹਾ, ਮੈਂ ਵੀ ਕਿਤੋਂ ਸੁਣਿਆ ਹੀ ਸੀਗਾ ਡਾਇਸਪੋਰਾ।
1: ਨਹੀਂ ਪਰ ਸਾਡੇ ਲਈ ਤੇ ਤਿੰਨ ਕੀ,
0: ਵੈਸੇ ਇਹ ਨਾ ਕੌਂਸੁਲੇਟ ਨੀ ਹੁੰਦੇ ਜਿਹੜੇ, ਇਹ ਉਹਨਾਂ ਦੀ ਭਾਸ਼ਾ।
1: ਅੱਛਾ,
0: ਜ਼ਿਆਦਾਤਰ ਇਹ ਥੋੜੀ ਲੋ ਟਾਈਪ ਭਾਸ਼ਾ ਦਾ ਹਿੱਸਾ ਇਹ ਵਾਲਾ ਵਰਡ, ਪਰ ਖੈਰ ਗੱਲ ਇਹ ਨਹੀਂ।
1: ਕੌਂਸੁਲੇਟ ਤੋਂ ਚੇਤਾ ਆਇਆ, ਉਹ ਜਿਹੜਾ ਆਪਣਾ ਇੱਥੇ ਆਫਿਸ ਨਹੀਂ ਆ, ਕਿਹੜਾ ਨਾਂ ਕੀ ਨਾਮ
0: VHS,
1: ਕਿਹੜਾ
0: VHS
1: VFS
0: VFS ਸੋਰੀ ਹਾਂ ਸੋਰੀ VFS,
1: ਉਹ ਕਹਿੰਦੇ ਕਿ ਹੁਣ ਬਿਗਰ ਹੋ ਗਿਆ, ਮਤਲਬ ਉਹ ਸੇਂਟ ਕਿਲਡਾ ਚ ਖੁੱਲਣ ਲੱਗਾ ਹੋਰ ਆਉਣ ਵਾਲੇ 5-6 ਹਫ਼ਤਾਂ ਦੇ ਵਿੱਚ।
0: ਅੱਛਾ,
1: ਹਾਂਜੀ ਹਾਂਜੀ, ਤੇ ਉਹ ਵੱਡਾ ਆਫਿਸ ਕਰਤਾ ਉਹਨਾਂ ਨੇ।
0: 5-6 ਹਫ਼ਤੇ ਤਾਂ ਥੋੜਾ ਯਾਰ, ਥੋੜਾ ਪਹਿਲੇ ਹੋ ਜਾਂਦਾ ਤਾਂ ਗੱਲ,
1: ਕਿਉਂਕਿ ਤੁਹਾਨੂੰ ਕੰਮ ਹੈ ਉਹਦੇ ਨਾਲ।
0: ਮੈਨੂੰ ਕੰਮ,
1: ਫਿਰ ਤੁਹਾਡੀ ਅਪੁਆਇੰਟਮੈਂਟ,
0: ਮੈਨੂੰ PCC ਚਾਹੀਦਾ,
1: ਉਹ ਇੰਡੀਆ ਦਾ, ਮੈਂ ਤੁਹਾਨੂੰ ਜਾਣਾ ਪੈਣਾ। ਤੇ ਉਹਦੇ ਲਈ ਉਹ ਕਹਿੰਦੇ ਕਿ ਫਿਰ ਕਾਊਂਟਰ ਵੀ ਜ਼ਿਆਦਾ ਹੋਣਗੇ, 15-16 ਕਾਊਂਟਰ ਦੇ ਪ੍ਰੋਕਸ ਉੱਥੇ ਰੱਖਣਗੇ,
0: ਤੇ
1: ਫਿਰ ਉਹ ਸਾਰਾ ਕੁਝ ਕੱਢੂਗਾ ਟਾਈਮ ਫਰੇਮ। ਜੇ ਉਹ
0: ਜ਼ਰੂਰੀ ਹੈ ਯਾਰ, ਉੱਥੇ ਤਾਂ ਤੁਸੀਂ ਚੱਲ ਜਾਓ ਤਾਂ ਦਿਨ ਹੀ ਬਸ,
1: ਤੁਹਾਡੇ ਉੱਤੋਂ ਮੈਨੂੰ ਚੇਤਾ ਗਿਆ ਕੌਂਸਲੇਟ ਤੋਂ, ਕਿਉਂਕਿ ਮੁੜ ਕੇ ਪਤਾ ਨਹੀਂ ਚੇਤਾ ਆਉਣਾ ਕਿ ਨਹੀਂ।
0: ਨਹੀਂ ਨਹੀਂ, ਦੇਖੋ ਬਈ ਇਹੀ ਨਾ ਸੋਚਿਆ ਕਰੋ ਆਪਾਂ ਐਵੇਂ ਬਸ ਬਕਵਾਸ ਕਰਦੇ, ਦੇਖੋ ਵਧੀਆ ਵਧੀਆ ਤੁਹਾਨੂੰ ਖਬਰਾਂ ਦੱਸਦੇ ਹਾਂ ਆਪਾਂ। ਪਿਛਲੀ ਵਾਰੀ ਆਪਾਂ ਲੋਕਾਂ ਨੂੰ, ਦੇਖੋ ਅਸੀਂ ਲੋਕਾਂ ਨੂੰ ਦੱਸਿਆ ਪਿਛਲੀ ਵਾਰੀ ਕਿ IMAX ਜਾ ਕੇ ਫਿਲਮ ਜ਼ਰੂਰ ਦੇਖੋ ਕਦੀ ਨਾ ਕਦੀ, ਹਨਾ,
1: ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ।
0: ਹਾਂ ਹਾਂ, ਮਤਲਬ ਚਲੋ ਇੱਦਾਂ ਦੀ ਗੱਲ ਵੀ ਨਹੀਂ ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ, ਪਰ ਇੱਕ ਗੱਲ ਹੈ ਕਿ ਜਦੋਂ ਜਾ ਕੇ ਵੇਖੋਗੇ ਤੁਹਾਡੇ ਤੋਂ ਰੁੱਕ ਨਹੀਂ ਹੋਣਾ ਨੈਕਸਟ ਟਾਈਮ ਦੇਖਣ ਤੋਂ। ਦੁਨੀਆ 'ਚ 4 ਹੀ ਉੱਦਾਂ ਦੇ ਨੇ
1: ਜਿੱਦਾਂ ਆਪਣੇ ਕੋਲ ਆ, ਹੈ ਮਜ਼ਾ ਆਉਂਦਾ ਨਾ ਵੇਖ ਕੇ।
0: ਇਟਸ ਵੈਰੀ ਗੁੱਡ, ਆਪਾਂ ਹੁਣ ਫਿਲਮ ਵੇਖਣ ਜਾ ਰਹੇ ਹਾਂ,
1: ਡਾਇਸਪੋਰਾ ਬਣ ਜਾਂਦਾ ਨਾ,
0: ਡਾਇਸਪੋਰਾ ਪੂਰਾ ਡਾਇਸਪੋਰਾ ਹੋ ਜਾਂਦਾ ਪੂਰਾ ਪੂਰਾ। ਅੱਛਾ, ਇੱਕ ਇਹ ਹੋ ਗਿਆ, ਹੁਣ ਆਪਾਂ ਇਹ ਵੀ ਦੱਸ
1: ਸਕਦੇ ਜੇ ਕਿ ਮੰਨ ਲਓ ਲੱਲੀ ਜੀ ਟਾਈਪ,
0: ਹਾਂ ਲੱਲੀ ਤਾਂ ਹੋ ਗਈ, ਹੋ ਗਈ ਲੱਲੀ ਹੋ ਗਈ। ਤੇ ਇੱਕ ਆਪਾਂ ਹੁਣ ਅੱਜ ਇਹ ਦੱਸ ਸਕੀਏ ਜੇ ਕਦੇ ਵੀ ਆਸਟ੍ਰੇਲੀਅਨ ਓਪਨ ਦੇਖਣ ਜਾਣਾ ਹੋਵੇ ਤਾਂ ਜੇ 400-500 ਨਹੀਂ ਖਰਚਣਾ ਟਿਕਟ ਦਾ,
1: ਤੇ 20 ਦੇ ਕੇ,
0: ਤੇ 20 ਦੇ ਕੇ ਅੰਦਰ ਆਰਾਮ ਨਾਲ ਵਧੀਆ ਮਾਹੌਲ ਚਾਲ ਵੇਖੋ,
1: ਨਾਲੇ ਵਧੀਆ ਥਾਂ ਤੋਂ ਮੇਕਅਪ ਕਰਾਓ ਫ੍ਰੀ।
0: ਹਾਂ ਫ੍ਰੀ ਮੇਕਅਪ ਮੁਕਾ ਵੀ ਮਿਲਦਾ ਹੈ,
1: ਕਰਾ ਕੇ ਵੇਖੋ।
0: ਉਹਨਾਂ ਨੇ ਯਾਰ ਉਹ ਟੇਬਲ ਟੈਨਿਸ ਵੀ ਲਾਏ ਹੋਏ ਆ ਉੱਥੇ, ਫ੍ਰੀ ਆਫ ਕਾਸਟ, ਖੇਲੋ ਖੇਲੋ,
1: ਐਂਟਰਟੇਨਮੈਂਟ, ਫਨ ਕਰਕੇ,
0: ਪ੍ਰੋਪਰ ਐਂਟਰਟੇਨਮੈਂਟ
1: ਇੰਜੋਏ ਕਰਕੇ
0: ਐਵਰੀਵਨ ਸ਼ੁੱਡ ਗੋ। ਹਾਂ, ਤੇ ਹੁਣ ਹੋਰ ਹੋਰ ਜੇ ਕਦੀ ਇੰਡੀਆ ਦਾ ਵੀ ਮੈਚ ਹੋਵੇ ਤਾਂ MCG ਵੀ ਜਾਣਾ ਹੋਵੇ ਤਾਂ ਉਹਨਾਂ ਨੇ ਵੀ ਬਾਹਰ ਕਈ ਵਾਰੀ ਸਕਰੀਨ ਲਾਈ ਹੁੰਦੀ ਹੈ ਕਿ ਜੇ ਤੁਸੀਂ ਅੰਦਰ ਜਾ ਕੇ, ਪਰ ਉਹ ਅੰਦਰ ਦਾ ਮਾਹੌਲ ਅੰਦਰ ਦਾ ਹੀ ਹੈ। ਕ੍ਰਿਕਟ ਇੱਦਾਂ ਦੀ ਗੇਮ ਹੈ ਕਿ ਉਹ ਤਾਂ ਤੁਸੀਂ ਸਟੇਡੀਅਮ 'ਚ ਜ਼ਿਆਦਾ ਇੰਜੋਏ ਕਰ ਪਾਉਂਦੇ ਹੋ, ਟੈਨਿਸ 'ਚ ਤਾਂ ਇਹ ਨਾ ਟੈਨਿਸ 'ਚ ਚੁੱਪ ਰਹਿਣਾ ਪੈਂਦਾ ਜਦ ਤੱਕ ਉਹ ਖੇਲਦੇ ਪਏ ਆਪਸ 'ਚ, ਤਾਂ ਇੱਕਦਮ ਪਿੰਡ ਡ੍ਰੌਪ ਸਾਇਲੈਂਸ, ਸਾਡੀ ਸਾਡੀ ਪ੍ਰਵਿਰਤੀ ਥੋੜ੍ਹੀ ਹੈ ਨਹੀਂ। ਹਾਂ,
1: ਚੁੱਪ ਰਹਿਣ ਵਾਲੀ, ਕਿਉਂਕਿ ਆਪਾਂ ਜਾਂਦੇ ਹੁਲਾ ਹੱਲਾ ਗੁੱਲਾ ਕਰਨਾ,
0: ਹੱਲਾ ਗੁੱਲਾ, ਇਹ ਉਹ
1: ਗੱਲ ਨਹੀਂ ਸੁਣਿਆ ਤੁਸੀਂ,
0: ਹੱਲਾ ਗੁੱਲਾ ਨਹੀਂ ਸੁਣਿਆ ਮੈਂ, ਉਹ 'ਚ ਬਹੁਤ ਸੁਣਿਆ ਬਈ ਕਬੱਡੀ ਦੀ ਆਪਣਾ ਕਮੈਂਟਰੀ
1: ਕਮੈਂਟਰੀ 'ਚ ਕੀ ਇਹ ਸ਼ਬਦ
0: ਕੀ ਕਰ ਦੋ ਫਿਰ ਹੱਲਾ ਗੁੱਲਾ, ਉਹ ਲੈ ਗਿਆ ਅੰਬਾ ਵਾਲਾ ਫਿਰ ਕਿਆ ਬਾਤ।
1: ਨਹੀਂ ਹੱਲਾ ਗੁੱਲਾ ਗਾਣਾ ਨਾ,
0: ਅੱਛਾ
1: ਹਰਫ ਜੀ ਮਾਈ ਦਾ
0: ਸੁਣਾਓ ਫਿਰ
1: ਹੱਲਾ ਗੁੱਲਾ,
0: ਗੱਲਾਂ ਬਾਤਾਂ ਹੀ ਆ, ਗਾਣੇ ਤੂੰ ਸੁਣਾਉਣਾ ਨਹੀਂ
1: ਉਹ ਯਾਰ, ਹੁਣ
0: ਅੱਜ ਵੀ ਸਲਾਹ ਸੀ 5-7 ਗਾਣੇ ਸੁਣਾਏਗਾ ਨਾ। ਹਾਂ ਹਾਂ ਹਾਂ, ਮੈਂ ਸੁਣਾਊਂਗਾ ਕ੍ਰਿਸ਼ਨਾ, ਕਿਉਂ ਨਹੀਂ ਸੁਣਾਊਂਗਾ।
1: ਤੇ ਤੁਸੀਂ ਹੁਣ
0: ਕ੍ਰਿਸ਼ਨਾ ਕਹਿੰਦਾ ਰਹਿ ਗਿਆ,
1: ਗੱਲ ਤੇ ਤੁਸੀਂ ਟੁੱਟ ਨਹੀਂ ਦਿੰਦੇ, ਹੁਣ ਹੱਲਾ ਗੁੱਲਾ ਤੇ ਆਪ ਕਰਾਈ ਰੱਖਦੇ ਤੁਸੀਂ।
0: ਉਸ ਤੋਂ ਪਹਿਲਾਂ ਯਾਰ, ਉਸ ਤੋਂ ਪਹਿਲਾਂ ਆਪਾਂ ਇੱਕ ਅੱਧਾ ਗਾਣਾ ਅਰਜਨ ਦਾ ਵੀ ਬਣਦਾ
1: ਅੱਲਾ ਗੁੱਲਾ ਸੁਣਨਾ ਕਿ ਇਦਾਂ ਨਾ ਕਨਫਿਊਜ਼ ਬੜਾ ਕਰਦੇ
0: ਸਰਪ੍ਰਾਈਜ਼ ਮੀ ਮੇਰਾ ਵੀਰ ਸਰਪ੍ਰਾਈਜ਼ ਮੀ
1: ਸਰਪ੍ਰਾਈਜ਼ ਹੈ
0: ਸਰਪ੍ਰਾਈਜ਼ ਕਰੋ
1: ਇਹ ਤੇ ਲੇਡੀਜ਼ ਕਰਦੀਆਂ ਹੁੰਦੀਆਂ ਇਦਾਂ ਵੀ ਸਰਪ੍ਰਾਈਜ਼
0: ਨਹੀਂ ਨਹੀਂ ਇਹ ਵੀ ਕਹਿਣ ਵਾਲੀ ਗੱਲ ਹੋ ਗਈ ਹੁਣ ਅੱਜ ਕੱਲ ਜੇ ਤੁਸੀਂ ਇਹ ਕਹਿਣਾ ਹੋ ਨਾ ਬੰਦੇ ਨੂੰ ਕਿ ਯਾਰ ਤੂੰ ਜੋ ਮਰਜ਼ੀ ਕਰਨਾ ਕਰ ਲਾ ਉਹਦੇ ਨਾਲੋਂ ਬੈਟਰ ਹੈਗਾ ਸਰਪ੍ਰਾਈਜ਼ ਮੀ
1: ਓ ਮਾਈ ਗੋਡ
0: ਕਿ ਮੈਨੂੰ ਨਹੀਂ ਪਤਾ ਤੂੰ ਜੋ ਕਰਨਾ ਕਰ
1: ਇਹ ਵੀ ਡਾਇਸਪੋਰਾ ਵਾਂਗੂ
0: ਹਾਂ ਇਹ ਡਾਇਸਪੋਰਾ ਹੋ ਗਿਆ ਵੀ

0: वाह वाह वाह वाह,
1: आई लाइक इट
0: गुड, बहुत प्यारा गाना
1: रखे के नहीं साल पासे
0: हां तो रखने ही पंदे भरावा हूं तो ब्याह भरे हैं तो साल सारे ही साल रखे पे बात से
1: आए तू भी तो ब्याह ही तू भी तो यही कहेगा नहीं ए ए केडी एल्बम दा सिगा गाना
0: इस गाने तो मेनू याद आया कि गाने च बड़ी सेंसिटिविटी है ना, बड़ा संजीदगी आला गाना है ना
1: पर है ही सेंसिटिव हाँ तानू क्या लागूला लगन दिया बस
0: नहीं मैं तनु ही दस लगा कोई जिन्ना दी लिखत है कविता जरा मैं मुश्किल फिर तो विचार मेनू है ना तो उन्हां दी ही लिखत है वो वाली भी जो कमल हीर होरा ने गाना गाया कि कलेजे तीर वेखन नू उड़दे बाज वेखन नू है ना जमाना रुक गया तेरा
1: सुखविंदर अमृत जी ने लिखी है
0: ना सुखविंदर अमृत जी
1: हाँ जी
0: तो ਉਹ ਕਿਤੇ ਇੰਟਰਵਿਊ ਦੇ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਅਰਜਨ ਬਹੁਤ ਮਤਲਬ ਬਹੁਤ ਵਧੀਆ ਲੱਗਦਾ
1: ਪਿਆਰਾ ਲੱਗਦਾ
0: ਹੀ ਇਜ਼ ਵੈਰੀ ਗੁੱਡ ਬਹੁਤ ਪਿਆਰਾ ਮੁੰਡਾ ਉਹਦੇ ਅੰਦਰ ਸੰਜੀਦਗੀ ਬਹੁਤ ਹੈ ਬਹੁਤ ਚੇਂਜਸ ਆਉਂਦੀਆਂ ਉਹਦੀ ਨਾ ਆਹ ਉਹਦੇ ਗਾਣੇ ਮੈਂ ਸੁਣੇ ਆ ਕਿ ਬਹੁਤ ਸੰਜੀਦਾ ਬੜੇ ਮਤਲਬ ਸੈਂਸਿਟਿਵ ਗਾਣੇ ਹੈ ਨਾ ਨੀਚੇ
1: ਬੜਾ ਠਹਿਰਾਵ ਆ
0: ਬੜਾ ਠਹਿਰਾਵ ਹੈ ਨੀਚੇ ਕਿਸੇ ਨੇ ਤੇਰੇ ਵਰਗੇ ਨੇ ਕਿਸੇ ਨੇ
1: ਕੱਲਾ ਗੁੱਲਾ ਕਰਾਇਆ
0: ਕਹਿੰਦੇ ਹਾਂਜੀ ਆਂਟੀ ਜੀ ਮੈਂ ਵੀ ਨਾ ਉਹ ਜਦੋਂ ਅਰਜਨ ਦਾ ਓਕੇ ਹੋਏ ਪਏ ਹਾਂ ਸੁਣਿਆ ਤੇ ਮੈਨੂੰ ਬੜੀ ਸੰਜੀਦਗੀ ਫੀਲ ਹੋਈ ਸੁਣਨ ਤੋਂ ਬਾਅਦ ਕਿਸੇ ਨੇ ਕਿਹਾ ਹਾਂਜੀ ਹਾਂਜੀ ਮੈਂ ਤਾਂ ਜਦ ਦਾ ਫਲੈਟ ਵਜੇ ਛੜਿਆ ਦਾ ਸੁਣਿਆ ਮੇਰੀ ਵੀ ਜ਼ਿੰਦਗੀ ਬਦਲ ਗਈ
1: ਬੜੀਆਂ ਭਿਉਂ ਭਿਉਂ ਮਾਰਦੇ ਹਨ
0: ਨਾ ਯਾਰ ਪਰ ਇਹ ਦੇਖ ਲਾ ਇੱਕ ਇਹ ਵੀ ਗੱਲ ਹੈ ਕਿ ਬੰਦੇ ਦਾ ਇਹ ਐਕਚੁਅਲੀ ਦੈਟ ਇਜ਼ ਵਾਈ ਆਈ ਲਾਈਕ ਹਿਮ ਕਿ ਮਤਲਬ ਵਰਸਟੈਲਿਟੀ ਆ ਕਿ ਇਹ ਗਾਣਾ ਵੀ ਉਹਨੇ ਲਿਖਿਆ ਕੁਝ ਸਾਲ ਹੈ ਨਾ ਤੇ ਫਲੈਟ ਵਜੇ ਛੜਿਆਂ ਦਾ ਇਹ ਵੀ ਉਹਨੇ ਲਿਖਿਆ ਹੈ ਨਾ ਬਾਏ ਦੇ ਵੇ ਅੱਜ ਤੱਕ ਰਿਲੀਜ਼ ਨਹੀਂ ਹੋਇਆ ਪਹਿਲਾਂ ਅਨਰਿਲੀਜ਼ਡ ਗਾਣਾ
1: ਹਾਂ ਉੱਦਾਂ ਹੀ ਚੱਲਿਆ
0: ਉੱਦਾਂ ਹੀ ਚੱਲੀ ਜਾਂਦਾ ਕਿੰਨੇ ਗਾਣੇ ਅਨਰਿਲੀਜ਼ਡ ਹੀ ਚੱਲਦੇ ਆ
1: ਕਿਉਂਕਿ ਰੋਜ਼ ਜਿਹੜੀ ਚੀਜ਼ ਮੰਨ ਲਓ ਮੈਂ ਆਪਣੇ 'ਤੇ ਟੈਗ ਨਹੀਂ ਲਵਾਉਣਾ ਉਹ ਫਿਰ ਜੇ ਮੈਂ ਕੀਤੀ ਹੈ ਤਾਂ ਚਲਾਉਣੀ ਵੀ ਆ ਉਹ ਫਿਰ ਹੋ ਸਕਦਾ ਮੈਂ ਕਹਾਂ ਕ੍ਰਿਸ਼ਨਾ ਜੀ ਭਰਾ ਨਹੀਂ ਫਿਰ
0: ਕੁਛ ਤਾਂ ਇਹਦੇ ਉੱਪਰ ਵੀਡੀਓ ਵਗੈਰਾ ਵੀ ਹੈ ਨਾ ਕਿੰਨੀ ਸਾਰੀਆਂ ਕਿ ਇਹ ਗਾਣਾ ਯਹਾਂ ਪਰ ਮੈਨੇ ਰੱਖ ਦਿਆ ਹੈ ਕਿ ਹਿੰਦੀ ਦੀ ਵੀਡੀਓ ਆ ਯੇ ਇਸ ਪੈਨ ਡਰਾਈਵ ਮੈਂ ਆ ਅਬ ਮੈਨੇ ਪੀਠ ਕਰ ਦੀ ਹੈ ਅਬ ਤੁਮ ਮੇ ਸੇ ਅਗਰ ਕੋਈ ਵੀ ਇਸੇ ਲੈਪਟਾਪ ਮੈਂ ਡਾਲ ਕੇ ਅਪਲੋਡ ਕਰ ਦੇਗਾ ਲੀਕ ਕਰ ਦੇਗਾ ਤੋ ਮੈਂ ਮਾਇੰਡ ਕਰ ਜਾਊਂਗਾ ਕਰਨਾ ਮਤ ਫਿਰ ਕੋਈ ਕੁਛ ਕਰ ਨਹੀਂ ਰਿਹਾ ਫਿਰ ਇਸ਼ਾਰੇ ਕਰਦਾ ਕਰਦੇ
1: ਨਹੀਂ ਉੱਦਾਂ ਹੀ ਤੁਸੀਂ ਉਹਦੀ ਲੀਕ ਦੀ ਗੱਲ ਕੀਤੀ ਨਾ ਤੇ ਉੱਦਾਂ ਹੀ ਹੁਣ ਅੱਜ ਕੱਲ੍ਹ ਪਤਾ ਕੀ ਹੈ ਜਦੋਂ ਹੁਣ ਚਲੋ ਉਹ ਤੇ ਕੰਮ ਗਿਆ ਕਿ ਜਿੱਦਾਂ ਕਾਪੀਰਾਈਟ ਹੋ ਜਾਂਦਾ ਜਾਂ ਮੈਂਬਰਸ਼ਿਪ ਲੈਣੀ ਪੈਂਦੀ ਇੱਦਾਂ ਨਹੀਂ ਕੋਈ ਗਾਣਾ ਅਪਲੋਡ ਕਰ ਸਕਦਾ ਹੁੰਦਾ ਹੀ ਨਹੀਂ ਤੇ ਹੁਣ ਇਹ ਕੀ ਕਰਦੇ ਆ ਵੀ ਇੱਕ ਯੂਟਿਊਬ ਦੇ ਉੱਤੇ ਮੰਨ ਲਓ ਜੇ ਮੇਰਾ ਕੰਮ ਆ ਜਾਂ ਮੰਨ ਲਓ ਮੈਨੂੰ ਮੇਰਾ ਕੰਮ ਹੀ ਇੱਥੋਂ ਚੱਲਣ ਡਿਆ ਮੈਨੂੰ ਆਦਤ ਹੀ ਪੈ ਗਈ ਇੱਦਾਂ ਕਰਨ ਦੀ ਤੇ ਫਿਰ ਮੈਂ ਕੀ ਕਰਨਾ ਕਿ ਇੱਕ ਥੰਬਨੇਲ ਜਿਹਾ ਜਨਰੇਟ ਕਰਨਾ ਜਿਹਦੇ ਉੱਤੇ ਜਿੱਦਾਂ ਅਰਜਨ ਨੇ ਹੁਣ ਨਿਗਮਾਂ ਦੀ ਅਨਾਊਂਸਮੈਂਟ ਕੀਤੀ ਆ ਉਹਦਾ ਮੈਂ ਸਾਰਾ ਕੁਛ ਉੱਥੋਂ ਚੁੱਕੂੰਗਾ ਇਨਫੋਰਮੇਸ਼ਨ ਚੁੱਕੂੰਗਾ 13 ਦੇ 13 ਗਾਣੇ ਮੈਂ ਲਿਖੂੰਗਾ ਉੱਤੇ ਉਹ ਥੰਬਨੇਲ ਪਾ ਕੇ ਥੱਲੇ ਨਿੱਕਾ ਜਿਹਾ ਲਿਖ ਦੂੰ ਆਊਟ ਨਾ ਉਹ ਤੇ ਉਹ 30 ਮਿੰਟ ਦੀ ਇੱਕ ਫਾਈਲ ਆ ਉਹਦੇ ਵਿੱਚ ਗਾਣੇ ਮੈਂ ਪੁਰਾਣੇ ਹੀ ਪਾ ਦੇਣੇ
0: ਇਹ ਬਹੁਤ ਹੁੰਦਾ ਹੈ ਨਾ
1: ਤੇ ਉਹਨੂੰ ਚਾੜ ਦੇਣਾ
0: ਦੁਬਾਰਾ ਸੁਣ ਲੈਂਦਾ ਕਿ ਹਾਂ ਚੱਲ ਸਹੀ ਕਿ
1: ਤੇ ਉਹ ਚਲਾ ਕੇ ਤੇ ਉਹਦੇ ਤੇ ਕੋਈ ਨੀ ਕਿਆਂ ਚ ਤੇ ਜਾਂਦੀ ਹੈ ਚਲੋ ਮਿਲੀਅਨ ਤੇ ਗਾਂ ਦੀ ਗੱਲ ਗਈ ਪਰ ਚੰਗੇ ਭਲੇ ਕਿਆਂ ਦੇ ਵਿੱਚ ਤੇ ਵਿਊ ਚਲੇ ਜਾਂਦੇ
0: ਨਹੀਂ ਸਗੋਂ ਨਾ ਇਹ ਜਿਹੜਾ ਇੱਕ ਮਤਲਬ ਇਹ ਜੇ ਤੂੰ ਡੀਪਲੀ ਵੇਖਿਆ ਨਾ ਕਿ ਆਹ ਜਿਹੜੇ ਫੈਨ ਪੇਜਿਸ ਨੇ ਜਾਂ ਫਿਰ ਫੈਨਡਮ ਆ ਇਹਨਾਂ ਦੇ ਥਰੂ ਜਨਰੇਟ ਕੀਤਾ ਹੋਇਆ ਜਿਹੜਾ ਹਜ਼ਾਰਾਂ 'ਚ ਵੀ ਆਡੀਅੰਸ ਆ ਨਾ ਉਹਦੀ ਜ਼ਿਆਦਾ ਵੈਲਿਊ ਹੁੰਦੀ ਆ ਕਿਉਂਕਿ ਜਦੋਂ ਕੋਈ ਬੰਦਾ ਫੈਨ ਪੇਜ 'ਤੇ ਤੁਹਾਡਾ ਗਾਣਾ ਸੁਣਦਾ ਜਾਂ ਫੈਨ ਪੇਜ 'ਤੇ ਤੁਹਾਡੀ ਫੋਟੋ ਲਾਈਕ ਕਰਦਾ ਕੁਛ ਕਰਦਾ ਮਤਲਬ ਕਿ ਉਹ ਵੀ ਸਬਕੋਨਸ਼ੀਅਸਲੀ ਫੈਨ ਬਣਦਾ ਜਾ ਰਿਹਾ ਜਦਕਿ ਮੈਂ ਇੱਕ ਆਰਟਿਸਟ ਦਾ ਪੇਜ ਤਾਂ ਵੀ ਫੋਲੋ ਕਰ ਸਕਦਾ ਐਜ਼ ਆ ਜਰਨਲਿਸਟ ਵੀ ਫੋਲੋ ਕਰ ਸਕਦਾ ਹੈ ਨਾ ਜਾਂ ਫਿਰ ਇੱਦਾਂ ਵੀ ਕਰ ਸਕਦਾ ਕਿ ਚਲ ਫੋਲੋ ਕਰਕੇ ਰੱਖਤਾ ਕਦੀ ਪਤਾ ਲੱਗ ਗਿਆ ਕੋਈ ਨਵਾਂ ਗਾਣਾ ਆਇਆ ਨਹੀਂ ਆਇਆ
1: ਅਪਡੇਟ ਜੀ ਹੁੰਦੀ
0: ਰਹੂਗੀ ਕਈ ਲੋਕ ਇਸ ਕਰਕੇ ਫੋਲੋ ਕਰਦੇ ਕਿ ਬਈ ਇਹਨੇ ਨਵਾਂ ਗਾਣਾ ਕੱਢਣਾ ਤੇ ਮੈਂ ਬਾਅਦ 'ਚੋਂ ਟ੍ਰੈਂਡਿੰਗ ਹੋਏਗੀ ਆਡੀਓ ਉਹਦੀ ਉਸ ਤੋਂ ਪਹਿਲਾਂ ਮੈਂ ਵਰਤ ਲਵਾਂ ਕਿ ਮੇਰੀ ਵੀ ਰੀਲ ਵਧੀਆ ਹੈ ਨਾ ਪਰ ਜਦੋਂ ਫੈਨ ਪੇਜ ਵਗੈਰਾ ਦੇ ਉੱਪਰ ਹਜ਼ਾਰ ਹਜ਼ਾਰ 20-20 ਹਜ਼ਾਰ ਵਿਊ ਵਾਲੇ ਆਡੀਅੰਸ ਦਾ ਬੇਸ ਬਣਦਾ ਨਾ ਉਹਦਾ ਮਤਲਬ ਉਹ ਤੁਹਾਡੇ ਕੱਟੜ ਫੈਨ ਬੇਸ ਬਣਦਾ ਪੈ ਕੇ ਤੁਹਾਨੂੰ ਪਤਾ ਕਿ ਇਹਨਾਂ ਨੇ ਟਿਕਟਾਂ ਖਰੀਦਣੀਆਂ ਅਲਟੀਮੇਟ ਅਲਟੀਮੇਟ ਪੁਆਇੰਟ ਤਾਂ ਇਹ ਹੁੰਦਾ ਨਾ ਕਿਸੇ ਵੀ ਸਿੰਗਰ ਦਾ ਕਿ ਉਹ ਆ ਕੇ ਕੰਸਰਟ ਕਰੇ ਤੇ ਕੰਸਰਟ ਹਾਲ ਭਰੇ ਉਸ ਦਾ ਹਨਾ। ਅਗੇਨ ਉਹੀ ਵਾਲੀ ਗੱਲਬਾਤ ਜਿਸ ਆਪਾਂ ਸਰਤਾਜ ਦੇ ਕਰਦੇ ਪਏ ਕਿ ਸਰਤਾਜ ਦੀ ਗਾਇਕੀ ਦਾ ਜਿਹੜਾ ਕੰਸੈਪਟ ਹੈ ਦਾ ਵੇ ਹੀ ਪ੍ਰਮੋਟਸ ਹਿਮਸੈਲਫ ਤੂੰ ਵੇਖ ਲੈ ਤੇ ਤੂੰ ਦੇਖਿਆ ਤਾਂ ਪ੍ਰੀਟੀ ਮਸ਼ਹੂਰ ਕਿਉਂਕਿ ਇੰਨੀਆਂ ਟਿਕਟਾਂ ਵਿਕੀਆਂ ਸਾਡੇ ਸੁਣਨ ਵਾਲੇ ਵੀ ਕਾਫੀ ਵੇਖ ਕੇ ਆਏ ਹੋਣੇ ਕਿ ਉਹ ਜ਼ਿਆਦਾਤਰ ਆਪਣੇ ਸ਼ੋਜ਼ ਦੀ ਵਾਈਬ ਦੱਸਦਾ ਆਪਣੇ ਗਾਣਿਆਂ ਦੇ ਥਰੂ
1: ਵੀ ਮੈਂ ਕਰਨਾ ਕੀ ਉੱਥੇ
0: ਕਿ ਮੈਂ ਕਰਦਾ ਕੀ ਹਾਂ। ਏਦਾਂ ਕਦੇ ਨਹੀਂ ਹੋਏਗਾ ਕਿ ਜੋ ਰਿਕਾਰਡ ਹੈ ਉਹੀ ਉਹਨੇ ਗਾਣਾ, ਕਦੇ ਨਹੀਂ ਹੁੰਦਾ। ਅਨਰਿਲੀਜ਼ਡ ਪੈਸੇਜ ਗਾ ਦੇਣੇ ਹਨਾ, ਸ਼ੁਰੂ ਕਿੱਥੋਂ ਕੀਤਾ ਖਤਮ ਕਿੱਥੇ ਕਰ ਦੇਣਾ,
1: ਮਿਕਸ ਕਰ ਦੇਣੇ ਦੋ ਤਿੰਨ,
0: ਮਿਕਸ ਤਿੰਨ ਚਾਰ ਕਰ ਦਿੱਤੇ। ਜਿਸ ਮੈਂ ਜਦੋਂ ਦਿਲਜੀਤ ਦਾ ਦੇਖਿਆ, ਦਿਲਜੀਤ ਨੇ ਜੇ ਕੋਈ ਵੀ ਪੱਗਾਂ ਪੋਚਵੀਆਂ ਵਾਲੇ ਜਿੱਦਾਂ ਦਾ ਰਿਕਾਰਡਡ ਆ ਉੱਦਾਂ ਹੀ ਗਾਣਾ, ਭਾਵੇਂ ਲਾਈਵ ਵੀ ਗਾ ਰਿਹਾ ਤਾਂ ਵੀ ਕੁਛ ਵੱਖਰਾ ਨਹੀਂ ਹੋਣਾ ਇਹਦੇ ਅੰਦਰ। ਪਰ ਇੱਦਾਂ ਦੇ ਵੀ ਸਿੰਗਰ ਦਾ ਸਰਤਾਜ ਵਰਗੇ ਹਨਾ, ਜਿਹੜੇ ਬਸ ਮੁੱਖੜਾ ਹੀ ਉਹ ਵਾਲਾ ਦੱਸਣਗੇ ਜਿਹੜਾ ਹਿੱਟ ਹੈ ਤੇ ਬਾਅਦ ਚੋਂ ਮੁੜ ਕੇ ਜਿਹੜੀ ਮਰਜ਼ੀ
1: ਸਾਨੂੰ
0: ਸਾਰੀਆਂ ਵਿਸਰ ਗਈਆਂ ਰਾਵਾਂ ਵੇ ਹੁਣ
1: ਉਹਨਾਂ ਨੂੰ ਛੁੱਟੀ ਨਹੀਂ ਸੀ ਉਹ ਸੰਡੇ ਨੂੰ ਆ ਗਏ ਨੇ।
0: ਸਹੀ ਗੱਲ ਹੈ, ਇੱਦਾਂ ਹੀ ਹੈ, ਸਹੀ ਕਿ ਨਹੀਂ? ਬਿਲਕੁਲ ਸਹੀ ਗੱਲ ਹੈ,
1: ਮਤਲਬ ਵਿੱਚ ਮਿਕਸ ਕਰ ਦੇਣੀ ਆ,
0: ਮਿਕਸ ਮੈਚ ਵਿੱਚ ਹਿੰਦੀ
1: ਚੀਜ਼ਾਂ ਨੂੰ ਬੜੇ ਕਰਦੇ ਨਾ,
0: ਕੱਜਰਾ ਮੁਹੱਬਤ।
1: ਮੈਨੂੰ ਮੈਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀ ਨਾ ਕਿ ਤੁਹਾਨੂੰ ਕੀ ਵਧੀਆ ਲੱਗਾ, ਮੈਨੂੰ ਪਤਾ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ ਆ।
0: ਹਾਂਜੀ,
1: ਇੱਕ ਤੇ ਉਹ ਗਾਉਂਦੇ ਚਲੋ ਤਿੰਨ ਚਾਰ ਘੰਟੇ ਗਾਇਆ, ਚਲੋ ਆਰਟਿਸਟ ਹੀ ਫਿਰ ਉਹ ਆਰਟਿਸਟ ਹੀ ਗਾਦਾ ਜਿਹੜਾ ਹਨਾ ਵੀ ਇੰਨਾ ਚਿਰ ਗਾਵੇ ਨਾ, ਉਹਨਾਂ ਦੀ ਵੋਕਲ ਹੀ ਆ ਤੇ ਤਾਂ ਹੀ ਸਾਰਾ ਕੁਛ ਹੈ ਹਨਾ, ਇੰਨੇ ਜਾਣੇ ਤਾਂ ਹੀ ਉਹਨਾਂ ਨੂੰ ਵੇਖਣਗੇ।
0: ਬਿਲਕੁਲ,
1: ਉਹ ਜਿਹੜੀਆਂ ਚੀਜ਼ਾਂ ਮੰਨ ਲਓ ਉਹਨਾਂ ਨੇ ਦੋ ਮੁੱਖੜੇ ਗਾਏ ਜਾਂ ਇੱਕ ਗਾਣੇ ਦਾ ਅੰਤਰਾ ਹੀ ਇਕੱਲਾ ਗਾਇਆ ਤੇ ਮੁੜ ਕੇ ਉਹ ਜਿਹੜਾ ਚੁੱਕਦੇ ਆ ਨਾ ਆਡੀਅੰਸ ਨੂੰ ਇਨਵੋਲਵ ਕਰਦੇ ਆ, ਫਿਰ ਉਹ ਐਂ ਕਰਨਾ ਸ਼ੁਰੂ ਕਰ ਦੇਣਗੇ ਵੀ ਤਾ ਤਾ ਤਾ, ਤੁਸੀਂ ਸੁਣੀ ਇਹ ਚੀਜ਼ ਸਾਰੇ ਜਣੇ ਚਲੋ ਸੁਣੀ ਹੋਗੀ, ਤੇ ਉਹਨਾਂ ਨੇ ਮਤਲਬ ਅੱਧਾ ਗਾਣਾ ਤੇ
0: ਤਰੀਕਾ
1: ਹਾਂ, ਤੇ ਉਹ ਬੰਦਾ ਫਿਰ ਬੈਠਾ ਇੰਜੋਏ ਕਰਦਾ ਤਾ ਨਾਲੇ ਤਾੜੀਆਂ ਮਾਰਦਾ ਹਨਾ।
0: ਤਾੜੀਆਂ ਦਾ ਤਾਂ ਮਤਲਬ ਹਰ ਗਾਣੇ ਚ ਕਹਿੰਦਾ ਕਿ ਮੇਰੇ ਨਾਲ ਸਾਥ ਦਿਓ ਹਨਾ, ਗੁੱਡ। ਉਹ ਜਦੋਂ ਐਂਡ ਚ ਆਉਂਦਾ ਯਾਮਾ ਗਾਣਾ ਤੇ ਉਹ ਚ ਬੋਲੀਆਂ ਜਦੋਂ ਸ਼ੁਰੂ
1: ਹੁੰਦੀਆਂ,
0: ਯਾਮਾ ਹਮੇਸ਼ਾ ਹੀ ਐਂਡ ਹੁੰਦਾ। ਮੈਂ ਯਾਮਾ ਹੀ ਵੇਖਣ ਗਿਆ, ਮੈਂ ਪਹਿਲੇ ਵੀ ਇੱਕ ਵਾਰੀ ਲਾਈਵ ਵੇਖਿਆ ਹੋਇਆ ਪੰਜਾਬ ਚ, ਤੇ ਪਰ ਤਦ ਜਿੱਤ ਦੇ ਨਿਸ਼ਾਨ ਤੇ ਯਾਮਾ ਇਹ ਆਪਸ ਚ ਮੈਂ 20-25 ਮਿੰਟ ਦੇ ਸੀਗੇ।
1: ਅੱਛਾ ਜੀ,
0: ਇਸ ਵਾਰੀ ਗਿਰਧਾਰੀ ਲਾਲ
1: ਰੱਖੇ,
0: ਹਾਂ, ਪਰ ਇਸ ਵਾਰੀ ਗਿਰਧਾਰੀ ਲਾਲ ਤੇ ਯਾਮਾ ਸੀਗਾ
1: ਲਾਸਟ ਤੇ,
0: ਹਾਂ ਲਾਸਟ ਤੇ, ਕਿਉਂਕਿ ਯਾਮਾ ਦੇ ਅੰਦਰ ਉਹ ਵਾਲੀ ਫੀਲਿੰਗ ਕਰ ਦਿੰਦੇ ਨਾ ਜਿਸ ਤਰ੍ਹਾਂ ਉਹ ਕਾਲਜ ਦੇ ਭੰਗੜਾ ਵਾਲੇ ਫੈਸਟੀਵਲ ਨਹੀਂ ਹੁੰਦੇ ਸੀਗੇ, ਉਹ ਸਾਰੀਆਂ ਬੋਲੀਆਂ ਬੋਲੀਆਂ ਵਿੱਚ ਹੀ
1: ਕਾਫੀ ਜਾਣੇ ਇਕੱਲਾ ਯਾਮਾ ਹੀ ਵੇਖਣਗੇ ਮਤਲਬ।
0: ਹਾਂ ਨਹੀਂ, ਮੈਂ ਆਪਣੇ ਆਪ
1: ਨੂੰ ਗਾਣੇ ਚ ਜ਼ਿਆਦਾ ਪਸੰਦੀਦਾ
0: ਗਾਣਾ ਪੁਰਾਣਾ ਵੀ ਹੈ। ਹਾਂ ਗਾਣਾ ਵਧੀਆ ਸੁਣਾਈਏ ਲੋਕਾਂ,
1: ਜਿਨ੍ਹਾਂ ਨੇ ਜਾਮਾ ਰੱਖਿਆ ਉਹਨਾਂ ਦੇ ਚਲੋ ਹੋ ਗਈ। ਤੁਸੀਂ ਇੱਕ ਤਾਂ ਗਾਣਾ ਸੁਣ,
0: ਨਹੀਂ ਉਹ ਵਾਈਬ ਵੀ ਉੱਦਾਂ ਦੀ ਹੈ ਨਾ, ਕਿਉਂਕਿ ਤੂੰ ਜੇ ਗਾਣਾ ਵੇਖਿਆ ਹੋਵੇ ਨਾ ਉਹ ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦੇ ਉੱਪਰ ਬਹੁਤ ਵਧੀਆ ਕਮੈਂਟਰੀ ਹੈ। ਇੱਦਾਂ ਹੀ ਹੁੰਦਾ, ਇੱਦਾਂ ਹੀ ਹੁੰਦਾ, ਟ੍ਰਿਪਲੀ ਮਾਰ ਕੇ 3,000 ਨਿਕਲੇ ਹੁੰਦੇ ਆ ਹਨਾ, ਉਹ ਜੇ ਯਾਮਾ ਨਹੀਂ ਹੋਊਗਾ ਬੁਲਟ ਹੋਊਗਾ, ਬੁਲਟ ਨਹੀਂ ਹੋਊਗਾ ਸਕੂਟੀ ਹੋਊਗੀ, ਪਰ ਉਹ ਹੋਊਗਾ ਵੀ ਮਾੜੀ ਕੁਆਲਿਟੀ ਦਾ, ਬਹੁਤ ਘੱਟ ਹੁੰਦਾ ਕਿ ਜਿਹੜੇ। ਅੱਛਾ ਇਹ ਵੀ ਗੱਲ ਆ, ਜਿਹੜੇ ਤਿੰਨ ਦੋਸਤ ਕਦੇ ਵੀ ਨਾ ਕਿਸੇ ਇੱਕੋ ਇੱਕੋ ਸੋਰਸ ਉੱਪਰ ਕਿਸੇ ਇੱਕੋ ਸਕੂਟਰ ਬਾਈਕ ਦੇ ਉੱਪਰ ਜਾ ਰਹੇ ਹੋਣਗੇ ਨਾ
1: ਸੰਦ ਉੱਤੇ,
0: ਉਹ ਹਾਂ ਉਹਦੇ ਹਾਲਾਤ ਠੀਕ ਨਹੀਂ ਹੋਣੇ, ਇਹ ਗਰੰਟੀਡ ਆ। ਜਿਹਦੇ ਕੋਲ ਨਵਾਂ ਹੋਊਗਾ ਨਾ, ਇਹ ਵੀ ਯਾਰ ਸਰਕਲ ਦੀ ਗੱਲ ਆ ਹਨਾ, ਜਿਹਦੇ ਕੋਲ ਨਵਾਂ ਹੋਊਗਾ ਨਾ ਉਹ ਚਲਾਉਂਦਾ ਵੀ ਇਕੱਲਾ ਹੋਊਗਾ, ਉਹਦੇ ਨਾਲ ਦੇ ਵੀ ਸੇਮ ਬਰਾਬਰ ਦੇ ਚਲਾਉਂਦੇ ਹੋਣਗੀਆਂ ਕੁਛ, ਮਤਲਬ ਹੋ ਸਕਦਾ ਮੈਂ ਗਲਤ ਹੋਵਾਂ, ਪਰ ਜ਼ਿਆਦਾਤਰ ਟ੍ਰਿਪਲੀ ਵਾਲੇ ਜਿਹੜੇ ਸਾਧਨ ਹੁੰਦੇ ਨਾ ਇਹ ਵਿਚਾਰੇ ਇਸ ਤਰ੍ਹਾਂ ਹੀ ਹੁੰਦੇ ਕਿ ਘਰਦਿਆਂ ਨੇ ਦਿੱਤਾ ਹੁੰਦਾ ਕਿ ਤੂੰ ਤੋੜਨਾ ਫੋੜਨਾ ਹੀ ਹੈ, ਤੂੰ ਬੜਾ ਕੋਈ ਧਿਆਨ ਨਹੀਂ ਰੱਖਣਾ ਕਿ ਤੂੰ ਆਹੀ ਚਲਾ, ਫਿਰ ਬੰਦਾ ਉਹਦੇ ਉੱਤੇ ਫਿਰ ਟੌਰ ਟੱਪੇ ਨਾਲ ਗੇੜੀਆਂ
1: ਗੇੜੇ ਚੱਗੇ ਉਨੀ ਕੁ ਸਤਿਆ ਹੁੰਦੀ ਆ, ਪਿਛਲਾ ਟਾਇਰ ਉਹਦਾ ਬੈਠਾ ਹੁੰਦਾ, ਸ਼ੁਕਰ ਉਹਦੇ ਕਿਸੇ ਕੰਮ ਦੇ ਨਹੀਂ ਹੁੰਦੇ, ਸਟਾਰਟ ਉਹ ਹੁੰਦਾ ਨੀ ਬੇਲੀ ਕਿ ਕਿਤੇ ਟੇਢਾ ਕਰਕੇ ਸਟਾਰਟ ਕਰਨਾ ਪੈਂਦਾ, ਬਟਨ ਕੋਈ ਉਹਦੇ ਸਾਰੇ ਚੱਲਦੇ ਨੀ ਹੁੰਦੇ, ਮਤਲਬ ਹਾਲਾਤ ਜਿਹੜੇ ਉਹ ਨਾ
0: ਦੇ ਬਰਾਬਰ ਹੀ ਆ, ਚੱਲਿਆ ਤੇ ਚੱਲਿਆ, ਨਹੀਂ ਚੱਲਿਆ ਤੇ ਕਲੱਚ ਦੀ ਤਾਰ ਹੀ ਨਿਕਲ ਗਈ, ਚੱਲਦੇ ਚੱਲਦੇ ਕੁਛ ਵੀ ਹੋ ਸਕਦਾ,
1: ਕਿਉਂਕਿ ਇਹ ਹੈ ਨਾ ਵੀ ਉਦਾਂ ਵੀ ਖਰਾਬ ਹੀ ਆ ਵੀ ਕੀ ਇਹਦਾ ਕੀ ਨੁਕਸਾਨ,
0: ਇਹਦਾ ਹੀ ਕਰਨਾ ਇਹਨੂੰ ਹੀ ਦੇ ਦੋ, ਤੂੰ ਚਲਾ ਲੈ ਕਾਕਾ
1: ਇਹਦਾ ਕਿੰਨਾ ਕਿੰਨਾ ਨੁਕਸਾਨ ਕਰ ਲਿਓ,
0: ਪਰ ਦੇਖ ਲੈ ਸਭ ਤੋਂ ਵਧੀਆ ਯਾਦਾਂ ਵੀ ਨਾ ਇੱਦਾਂ ਦੀ ਸਾਧਨ ਨਾਲ ਹੀ ਜੁੜੇ ਹੁੰਦੇ ਆ।

0: ਖੁਸ਼ ਜਿਉਣ ਤੁਸੀਂ ਹੁਕਮ ਕਰੋ
1: ਵੈਰੀ ਗੁੱਡ
0: ਇਹਦੇ ਤੁਹਾਡੇ ਮਨ ਚ ਨਹੀਂ ਰਹਿਣੀ ਚਾਹੀਦੀ ਕੋਈ ਗੱਲ
1: ਨਹੀਂ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਹਮਾਰਾ ਨੇਤਾ ਕੈਸਾ ਹੋ ਅੱਗੋਂ ਦੇਖ ਲਾ ਆਵਾਜ਼ ਹੀ ਨਹੀਂ ਆਈ ਮਾੜੀ ਗੱਲ
0: ਆਵਾਜ਼ ਮੈਂ ਆਪ ਚੁੱਕਤੀ ਨਾ ਕੰਟਰੋਲ ਆਪਣੇ ਆ ਨਾ
1: ਇਹ ਤਾਂ ਉਹ ਵਧੀਆ ਸੀਗਾ ਪੈਰਾ ਬਦਲੇ ਨੇ ਨੇਤਾ ਦਿਨ ਚੰਗੇ ਆਉਣਗੇ ਵੇਖੀ ਲੈਂਸਰਾਂ ਚ ਯਾਰ ਕਿਹੜੀ ਲੈਂਸਰ ਦੀ ਵੀ ਬੜੀ
0: ਬੜੀ
1: ਟਾਈਮ ਤੇ ਹਨਾ
0: ਤੁਸੀਂ ਕੀਤਾ ਸਫ਼ਰ
1: ਲੈਂਸਰ ਚ ਹਾਂ ਹਾਂ
0: ਮਤਲਬ ਆਪਣੀ ਹੀ ਕਿ ਉੱਦਾਂ
1: ਨਹੀਂ ਆਪਣੇ ਨਹੀਂ
0: ਕਿਸੇ ਦੀ ਚ ਕੀਤਾ ਹੋਣਾ
1: ਸਾਡੇ ਕੋਲ ਉਦੋਂ ਹੁੰਦੀ ਸੀ ਜ਼ੈਨ
0: ਉਹ ਜੱਸੀ ਗਿੱਲ ਨੇ ਇਹ ਜਿਹੜਾ ਉਹ ਗਾਣਾ ਕੱਢਤਾ ਨਾ ਲੈਂਸਰ ਤੇ ਚਿੱਟੀ ਲੈਂਸਰ ਨੇ ਫਾਹੇ ਵੜਦੇ ਉਦੋਂ ਦੇ
1: ਪਰ ਉਦੋਂ ਤੱਕ ਲੈਂਸਰ ਦਾ ਇੰਨਾ ਉਦੋਂ ਲੈਂਸਰ ਵਾਲਾ ਉਹਦਾ ਸਕੋਡਾ ਕੋਲ ਚੱਲ ਗਿਆ ਸੀਗਾ ਵੈਲਿਊ ਹੋ ਗਈ ਲੈਂਸਰ ਵਰਗੀ ਲੈਂਸਰ ਤਾਂ ਮੇਰੇ ਬੰਦ ਹੀ ਹੋ ਗਈ ਸੀ
0: ਲੈਂਸਰ ਹਾਂਜੀ ਬੰਦ ਹੋ ਗਈ
1: ਲੈਂਸਰ ਜਦੋਂ ਮਸ਼ਹੂਰ ਸੀ ਉਦੋਂ ਸਫਾਰੀ ਮਸ਼ਹੂਰ ਸੀ
0: ਹਾਂ
1: ਸਫਾਰੀ ਲੈਂਸਰ
0: ਜੀ ਬਿਲਕੁਲ ਪਰ ਆਪਾਂ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਦੱਸਣ ਲੱਗੇ ਕਿ ਉਹਦੇ ਤੇ ਚੱਲਣ ਦੀ
1: ਪਰ ਗੱਲਬਾਤ
0: ਅਕਸਰ ਹੀ ਕਿਉਂਕਿ ਮੀਟ ਅਪ ਹੁੰਦਾ ਹੀ ਵੇਖੋ
1: ਮਤਲਬ ਬੇਸਿਕਲੀ ਆਪਾਂ ਗੱਲ ਜੀ ਛੇੜ ਦਿੰਦੇ ਫਿਰ ਤਾਂ ਗੱਲ ਨੇ ਜਿੱਥੇ ਜਾਣਾ ਜਾਣਾ ਕਿਉਂਕਿ ਯਾਰ ਦੋ ਜਦੋਂ ਬੈਠੇ ਹੋਣ ਇਸ ਤਰ੍ਹਾਂ ਕੋਈ ਇਹ ਥੋੜ੍ਹਾ ਨਾ ਕੀਤਾ ਹੁੰਦਾ ਪੱਕਾ ਕਿ ਅੱਜ ਇਹਦੇ ਉੱਤੇ ਹੀ ਗੱਲ ਕਰਾਂਗੇ ਸਹੀ ਕਿ ਨਹੀਂ
0: ਕੀਤਾ ਵੀ ਹੋਵੇ ਹਾਂ ਨਹੀਂ
1: ਹਾਂ ਤਾਂ ਵੀ ਕੀ ਹੋ ਗਿਆ ਨਹੀਂ ਹੋਇਆ ਨਹੀਂ ਹੋਇਆ ਹਨਾ ਅੱਵਲ ਕਿੰਨੀ ਵਾਰੀ ਹੁੰਦਾ ਕਿ ਅਸੀਂ ਚਾਰ ਦੋਸਤ ਸਾਰੇ ਗਰੁੱਪ ਦੇ ਅੰਦਰ ਇੱਕ ਦਾ ਬ੍ਰੇਕਅਪ ਹੋਇਆ ਹੋਵੇ ਸਾਰੇ ਉਹਨੂੰ ਸਮਝਾਉਣ ਜਾਂਦੇ ਆ ਤੇ ਮੁੜ ਕੇ ਉਹਦੇ ਨਾਲ ਕੋਈ ਨੀ ਗੱਲ ਕਰ ਰਿਹਾ ਹੁੰਦਾ ਆਪਸ ਚ ਖੱਪ ਖਾਣਾ ਕਰੀ
0: ਜਾਂਦੇ ਸਾਈਡ ਹੀ ਬੈਠਾ ਹੁੰਦਾ ਵੱਖਰਾ ਹੀ
1: ਉਹ ਤੈਨੂੰ ਤੇਰਾ ਯਾਦ ਤੇਰੇ ਵਾਰੀ ਕੀ ਹੋਇਆ ਸੀਗਾ ਉਹ ਕਹਿੰਦਾ ਤੂੰ ਕੀ ਬੋਲਦਾ ਤੈਨੂੰ ਆਪਣਾ ਯਾਦ ਹੈ ਕੀ ਹੋਇਆ ਸੀਗਾ ਆਪਸ ਚ ਖਾਈ ਜਾਣਗੇ ਉਹ ਬੈਠਾ ਕਿ ਯਾਰ ਕੋਈ ਮੈਨੂੰ ਪੁੱਛ ਲਓ ਮੈਂ ਦੁਖੀ ਹਾਂ ਉਦਾਸ ਹੈ
0: ਪਰ ਉਹਦਾ ਹੱਲ ਤਾਂ ਕੋਈ ਵੀ ਨਹੀਂ ਹੁੰਦਾ ਮੁੜ ਕੇ
1: ਹੱਲ
0: ਜਾਂਦਾ ਹੋਵੇ ਉਦਾਂ ਹੀ ਆ ਵਾਪਸ
1: ਹੱਲ ਨਹੀਂ ਕਦੀ ਹੁੰਦਾ
0: ਜੀ ਬਿਲਕੁਲ ਪਰ ਇੱਧਰ ਆਪਾਂ ਇੱਕ ਈਪੀ ਸੀ ਜਿਹੜੀ ਮੇਰੇ ਧਿਆਨ ਚ ਆਈ ਮਤਲਬ ਬੜੀ ਸੋਹਣੀ ਈਪੀ ਤੇ ਬੜੇ ਵਧੀਆ ਆਵਾਜ਼ ਦੇ ਮਾਲਕ ਦੀ ਹਸਤਿੰਦਰ ਦੀ ਇੱਕ ਈਪੀ ਆਈ ਸੱਤ ਦਿਨ ਪਹਿਲਾਂ ਹੀ ਆਈ ਆ ਟੀ ਡੋਟ ਦੇ ਉੱਤੇ ਉਹਨਾਂ ਦੇ ਗਾਣੇ ਜਿਹੜੇ ਆ ਉਹ ਯੂਟਿਊਬ ਚੈਨਲ ਦੇ ਉੱਤੇ ਪਏ ਨੇ ਉਹਦੇ ਚ ਬੜੇ ਸੋਹਣੇ ਸੋਹਣੇ ਗਾਣੇ ਨੇ ਜਿਨ੍ਹਾਂ ਦੇ ਵਿੱਚ ਕਮਾਲ
1: ਵਿਜੂਅਲ ਵੀ ਵਧੀਆ ਹੈ ਮੈਂ ਇੱਕ ਵੀਡੀਓ ਦੇਖੀ ਵਿਜੂਅਲ ਬਹੁਤ ਘੈਂਟ ਆ ਉਹਦੇ ਹਨਾ
0: ਮਤਲਬ ਇਹ ਉਹ ਵਾਈਬ ਉਹ ਵੀ ਹੈਗੀ ਆ ਜਿੱਦਾਂ ਇਹਨਾਂ ਦਾ ਜੋਨਰ ਹੈ ਨਾ ਜਿਹੜਾ ਵੀ ਮੰਨ ਲਓ ਥੋੜਾ ਸੈਡ ਜਿਹਾ ਜਾਂ ਸਮੂਥ ਜਿਹਾ ਪਰ ਹੁਣ ਇਹਨਾਂ ਨੇ ਜਿਹੜਾ ਇੱਕ ਗਾਣਾ ਕੱਢਿਆ ਨਾ ਮੈਂ ਤੁਹਾਨੂੰ ਸੁਣਾ ਹੀ ਦਿੰਦਾ ਵਾ ਚਲੋ
1: ਸੁਣਾ ਕੇ
0: ਉਹ ਗਾਣਾ ਜਿਹੜਾ ਉਹ ਥੋੜਾ ਜਿਹਾ ਮਤਲਬ ਥੋੜਾ ਹਾਈ ਟੋਨ ਦੇ ਵਿੱਚ ਆ
1: ਮਨ ਦੇ ਨੀ ਭਦੌੜ ਵਾਲੇ ਹੈ
0: ਹਾਂ ਤੇ ਪਰ ਹੁਣ ਇਹ ਵੀ ਤੁਹਾਨੂੰ ਨਾਲ ਦੱਸ ਦਈਏ ਵੀ ਭਦੌੜ ਵਾਲੇ ਨੀ ਅੰਮ੍ਰਿਤਸਰ ਵਾਲੇ ਤੁਹਾਨੂੰ ਇਹ ਵੀ ਦੱਸ ਦਿੰਦੇ ਵੀ ਟਾਈਮ ਜਿਹੜਾ ਉਹ ਆਪਣਾ ਡਨ ਆ
1: ਅੱਛਾ ਡਨ ਇੰਨੇ ਕਿਹਦਾ ਖਰਚਾ ਸੀ ਅੱਜ
0: ਹਾਂਜੀ ਤੇ ਆਪਾਂ ਨੂੰ ਹੁਣ ਇਜਾਜ਼ਤ ਵੀ ਲੈਣੀ ਪੈਣੀ ਮੈਸੇਜ ਕੀਤੇ ਆ ਉਹਨਾਂ ਨੂੰ ਆਪਾਂ ਥੈਂਕ ਯੂ ਕਰਦੇ ਆ ਤੇ ਬਾਕੀ ਸੱਚੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨਹੀਂ ਜਿਹੜੇ ਇੱਕ ਦੋ ਕਾਲਾਂ ਵੀ ਆਪਾਂ ਨੂੰ ਆਈਆਂ ਕੱਟਣੀਆਂ ਪਈਆਂ ਬਾਅਦ ਚ ਫਿਰ ਮੈਂ ਆਪ ਹੀ ਉਹ ਗੁੰਮ ਕਰਦੀ ਚੁੱਕੀ ਨੀ ਕਿਉਂਕਿ ਥੋੜੀ ਇਜਾਜ਼ਤ ਆਪਾਂ ਨੂੰ ਹੋਣੀ ਆ ਤੇ ਫਿਰ ਉਹਦੇ ਵਿੱਚ ਐਡਜਸਟ ਸਾਰਾ ਉਹ ਕਰਨਾ ਬੜਾ ਔਖਾ
1: ਹੋਇਆ ਆਪਾਂ ਨੂੰ ਹੌਲੀ ਹੌਲੀ ਇਹਨੂੰ ਸੈਗਮੈਂਟ ਨੂੰ ਥੋੜਾ ਵਿਸਥਾਰ ਕਰਾਂਗੇ ਜਦੋਂ ਦਾ ਕਾਲਸ ਵੀ ਲੈ ਪਾਇਆ
0: ਪ੍ਰੈਕਟਿਸ ਮੇਕਸ ਮੈਨ ਪਰਫੈਕਟ ਤੇ ਆਪਾਂ ਇਸ ਕੋਡ ਦੇ ਉੱਤੇ ਜਿਹੜਾ ਉਹ ਵਰਕਆਊਟ ਕਰਾਂਗੇ
1: ਦੱਸੋ ਫਿਰ ਮੈਸੇਜ ਕੀ ਆਇਆ
0: ਮੈਸੇਜ ਸਾਰਿਆਂ ਦਾ ਹੈ ਕਿ ਸਿੰਗਰ ਬਾਰੇ ਜਿਹੜਾ ਉਹ ਇਹਨਾਂ ਨੇ ਦੱਸਿਆ ਕਿ ਮੈਨੂੰ ਦਲਜੀਤ ਦੋਸਾਂਝ ਜੋਹਰਾ ਗਾਣਾ ਪਸੰਦ ਆ ਬਰੋਕਨ ਸੋਲ ਫਿਰ ਦੋ ਆਪਾਂ ਨੂੰ ਸਤਿ ਸ੍ਰੀ ਅਕਾਲ ਜਾਈਆਂ ਨੇ
1: ਗੁੱਡ ਮੋਰ
0: ਆਫਟਰਨੂਨ ਆਈਆਂ ਨੇ
1: ਆਫਟਰਨੂਨ
0: ਹੁਣ ਆਪਾਂ ਜਿਹੜਾ ਤੁਹਾਨੂੰ ਮੈਂ ਗਾਣਾ ਸੁਣਾਊਂਗਾ ਤੇ ਮੈਂ ਇਜਾਜ਼ਤ ਲਊਂਗਾ ਕਿਉਂਕਿ ਗੱਲਾਂ ਗੱਲਾਂ 'ਚ ਗੱਲ ਇੰਨੀ ਕੁ ਤੁਰ ਜਾਂਦੀ ਹੈਗੀ ਮੁੜ ਕੇ ਵਾਪਸ
1: ਨਹੀਂ
0: ਫੜ ਹੁੰਦੀ ਤੇ ਹਮੇਸ਼ਾ ਹੀ ਲੇਟ ਹੋ ਜਾਈਦਾ ਪਰ ਹੁਣ ਮੈਂ ਹੋਰ ਕੁਛ ਕਰਾਂ ਨਾ ਕਰਾਂ ਪਰ ਐਟਲੀਸਟ ਇੰਨਾ ਕੁ ਜ਼ਰੂਰ ਕਰ ਰਿਹਾ ਕਿ ਐਵਰੀਥਿੰਗ ਜਿਹੜਾ ਉਹ ਟਾਈਮਲੀ ਕੀਤਾ ਜਾਵੇ
1: ਸੋ ਟਾਈਮਲੀ ਸਾਡੇ ਵੱਲੋਂ ਜੀ ਬਾਏ ਬਾਏ ਟਾਟਾ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਥੈਂਕ ਯੂ ਅੱਜ ਦਾ ਸ਼ੋ ਸੁਣਨ ਲਈ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ ਔਰ ਸੁਣਦੇ ਰਹੋ ਵੱਖੋ ਵੱਖਰੇ ਪ੍ਰੋਗਰਾਮ ਰੇਡੀਓ
0: ਹਾਂਜੀ
1: 1674 AM ਥੈਂਕ ਯੂ

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 22 ਤਰੀਕ ਆ ਮਈ ਦਾ ਮਹੀਨਾ, ਅੱਜ ਸ਼ੁੱਕਰਵਾਰ ਦਾ ਦਿਨ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਗੌਤਮ ਜੀ ਤੁਸੀਂ ਆਉਣੇ ਰਹੋ
1: ਜੀ। ਬਹੁਤ ਧੰਨਵਾਦ ਰੰਜੋ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ, ਜਿੱਥੇ ਵੀਰਵਾਰ ਦੇ ਦਿਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਟੋਲ ਸਿਸਟਮ ਬਣਾਉਣਾ ਸਵੀਕਾਰ ਨਹੀਂ ਹੋਏਗਾ। ਬੀਬੀਸੀ ਦੀ ਖਬਰ ਦੇ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਜਿਸ ਕਿਸਮ ਦੇ ਨਾਲ ਇੱਕ ਮਾਹੌਲ ਤਿਆਰ ਕੀਤਾ ਜਾ ਰਿਹਾ ਉਹ ਬਿਲਕੁਲ ਵੀ ਸਹਿਮਤ ਨਹੀਂ ਹੈ। ਉਹਨਾਂ ਕਿਹਾ ਕਿ ਦੁਨੀਆ ਇਸ ਤੋਂ ਸਹਿਮਤ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਹੁਣ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਜਿਸ ਨੂੰ ਸਿਕਿਉਰਿਟੀ ਕੌਂਸਲ ਦੇ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਯਾਨੀ ਸੁਰੱਖਿਆ ਪਰਿਸ਼ਦ ਦੇ ਵਿੱਚ ਵੀ ਲਿਜਾਇਆ ਜਾ ਸਕਦਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਮੁਤਾਬਕ ਇਸ ਪ੍ਰਸਤਾਵ ਨੂੰ ਬਹਿਰੀਨ ਨੇ ਪ੍ਰਾਯੋਜਿਤ ਕੀਤਾ ਸੀ ਅਤੇ 100 ਤੋਂ ਵਧੇਰੇ ਦੇਸ਼ਾਂ ਨੇ ਇਸ ਦੀ ਹਮਾਇਤ ਵੀ ਕੀਤੀ ਹੈ। ਸੁਰੱਖਿਆ ਪਰਿਸ਼ਦ ਦੇ ਇਤਿਹਾਸ ਦੇ ਵਿੱਚ ਕਿਸੇ ਪ੍ਰਸਤਾਵ ਦੀ ਹਮਾਇਤ ਦੇ ਵਿੱਚ ਇਹ ਸਭ ਤੋਂ ਵੱਡੀ ਸੰਖਿਆ ਸੀ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ ਹਫ਼ਤੇ ਵੀ ਚੀਨ ਦੇ ਵਿੱਚ ਅਸੀਂ ਇਹ ਮੁੱਦਾ ਚੁੱਕਿਆ ਸੀ। ਚੀਨ ਵੀ ਇਸ ਦੇ ਖਿਲਾਫ਼ ਹੈ। ਦੁਨੀਆ ਦਾ ਕੋਈ ਵੀ ਦੇਸ਼ ਟੈਰਿਫ ਸਿਸਟਮ ਦੇ ਹੱਕ ਦੇ ਵਿੱਚ ਨਹੀਂ ਹੈ, ਅਜਿਹਾ ਨਹੀਂ ਹੋ ਸਕਦਾ, ਇਹ ਸਵੀਕਾਰ ਕਰਨ ਦੇ ਲਾਇਕ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉੱਥੋਂ ਦੇ ਵਿਦੇਸ਼ ਮੰਤਰੀ ਕਹਿ ਰਹੇ ਨੇ ਜਿਸ ਦੇਸ਼ ਨੇ ਦੁਨੀਆ ਭਰ ਦੇ ਵਿੱਚ ਟੈਰਿਫ ਲਗਾ ਰੱਖੇ ਸੀ। ਖੈਰ, ਮਾਰਕੋ ਰੂਬੀਓ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਕਿਸਮ ਦੀ ਨੀਤੀ ਜਾਰੀ ਰੱਖਣ ਦੇ ਨਾਲ ਕੋਈ ਵੀ ਸਮਝੌਤਾ ਖਟਾਈ ਦੇ ਵਿੱਚ ਪੈ ਸਕਦਾ। ਅਸਲ ਦੇ ਵਿੱਚ ਈਰਾਨ ਇਹ ਚਾਹੁੰਦਾ ਕਿ ਸਟ੍ਰੇਟ ਆਫ ਹੋਰਮੂਜ਼ ਤੋਂ ਨਿਕਲਣ ਵਾਲੇ ਸ਼ਿਪਸ ਜਿਹੜੇ ਨੇ ਉਹ ਈਰਾਨ ਨੂੰ ਇੱਕ ਕਿਸਮ ਦਾ ਜਿਹੜਾ ਖਰਚਾ ਉਹ ਉੱਥੋਂ ਦੇ ਕੇ ਜਾਣ। ਅਜੇ ਇਹਦੇ ਵਿੱਚ ਹਾਲ ਫਿਲਹਾਲ ਅਮਰੀਕਾ ਦੀ ਤਰਫ ਤੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਹੈ। ਉੱਥੇ ਅਗਲੀ ਕੌਮਾਂਤਰੀ ਖਬਰ ਦੀ ਸਾਂਝ ਪਾਈਏ, ਇੰਟਰਨੈਸ਼ਨਲ ਨਿਊਜ਼ ਦੀ ਖਬਰ, ਤਾਂ ਇਹ ਇੰਗਲੈਂਡ ਤੋਂ, ਜਿੱਥੇ ਸਾਲ 2001 ਦੇ ਵਿੱਚ ਐਂਡਰਿਊ ਮਾਊਂਟਬੈਟਨ ਵਿੰਜ਼ਰ ਦੀ ਟ੍ਰੇਡ ਐਨਵਾਏ ਦੇ ਰੂਪ ਦੇ ਵਿੱਚ ਨਿਯੁਕਤੀ ਦੇ ਨਾਲ ਜੁੜੀਆਂ ਫਾਈਲਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਸਾਲ 2000 ਦੇ ਵਿੱਚ ਲਿਖੇ ਗਏ ਇੱਕ ਮੀਮੋ ਦੇ ਮੁਤਾਬਕ ਕੁਈਨ ਐਲੀਜ਼ਾਬੈਥ 2 ਦੀ ਇੱਛਾ ਸੀ ਕਿ ਮਾਊਂਟਬੈਟਨ ਵਿੰਜ਼ਰ, ਜਿਹੜੇ ਕਿ ਉਹਨਾਂ ਦੇ ਬੇਟੇ ਵੀ ਨੇ, ਉਹ ਇਸ ਭੂਮਿਕਾ ਨੂੰ ਸੰਭਾਲ ਲੈਣ। ਉਸ ਸਮੇਂ ਉਹ ਪ੍ਰਿੰਸ ਐਂਡਰਿਊ ਸੀ। ਬ੍ਰਿਟਿਸ਼ ਟ੍ਰੇਡ ਇੰਟਰਨੈਸ਼ਨਲ ਦੇ ਤਤਕਾਲੀ ਸੀਈਓ ਸਰ ਡੇਵਿਡ ਰਾਈਟ ਨੇ ਤਤਕਾਲੀ ਵਿਦੇਸ਼ ਸਕੱਤਰ ਰੋਬਿਨ ਕੁੱਕ ਨੂੰ ਲਿਖੇ ਇੱਕ ਨੋਟ 'ਚ ਕਿਹਾ ਸੀ ਕਿ ਮਹਾਰਾਣੀ ਆਪਣੇ ਬੇਟੇ ਨੂੰ ਕੌਮੀ ਹਿੱਤਾਂ ਦੇ ਹੱਕ ਦੇ ਵਿੱਚ ਇਹ ਭੂਮਿਕਾ ਦਿੱਤੇ ਜਾਣ ਨੂੰ ਲੈ ਕੇ ਬਹੁਤ ਖੁਸ਼ ਹੈ। ਫਾਈਲਾਂ 'ਚ ਸ਼ਾਮਲ ਇੱਕ ਪੱਤਰ ਦੇ ਮੁਤਾਬਕ ਮਾਊਂਟਬੈਟਨ ਵਿੰਡਸਰ ਦੀ ਪਸੰਦ ਜ਼ਿਆਦਾ ਵਿਕਸਿਤ ਦੇਸ਼ਾਂ ਦੀ ਯਾਤਰਾ ਕਰਨ ਦੀ ਸੀ। ਮਾਊਂਟਬੈਟਨ ਵਿੰਡਸਰ ਨੂੰ ਸਾਲ 2001 ਦੇ ਵਿੱਚ ਬਰਤਾਨੀਆ ਦਾ ਕੌਮਾਂਤਰੀ ਵਪਾਰ ਅਤੇ ਨਿਵੇਸ਼ ਦੇ ਲਈ ਵਿਸ਼ੇਸ਼ ਪ੍ਰਤੀਨਿਧੀ ਵੀ ਬਣਾਇਆ ਗਿਆ ਸੀ, ਪਰ ਉਹਨਾਂ ਨੇ 10 ਸਾਲ ਬਾਅਦ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਮੰਤਰੀਆਂ ਨੇ ਮਾਊਂਟਬੈਟਨ ਵਿੰਡਸਰ ਦੀ ਨਿਯੁਕਤੀ ਦੇ ਨਾਲ ਜੁੜੇ ਦਸਤਾਵੇਜ਼ ਪ੍ਰਕਾਸ਼ਿਤ ਕਰਨ ਦੀ ਸਹਿਮਤੀ ਵੀ ਦੇ ਦਿੱਤੀ ਸੀ। ਇਹ ਫੈਸਲਾ ਲਿਬਰਲ ਡੈਮੋਕਰੇਟਿਕਸ ਦੀ ਤਰਫ ਤੋਂ ਜਾਰੀ ਇੱਕ ਮੰਗ ਤੋਂ ਬਾਅਦ ਲਿਆ ਗਿਆ ਸੀ। ਜਨਤਕ ਕੀਤੇ ਗਏ 11 ਦਸਤਾਵੇਜ਼ਾਂ 'ਚ ਦਿਖਾਇਆ ਗਿਆ ਕਿ ਐਂਡਰਿਊ ਮਾਊਂਟਬੈਟਨ ਵਿੰਡਸਰ ਦੀ ਨਿਯੁਕਤੀ ਕਿਵੇਂ ਹੋਈ ਅਤੇ ਇਹ ਵੈਕੈਂਸੀ ਕਿਵੇਂ ਕੱਢੀ ਗਈ ਸੀ ਅਤੇ ਕਿ ਵਾਕਈ ਉਹ ਇਸ ਵੈਕੈਂਸੀ ਦੇ ਲਾਇਕ ਸੀ ਜਾਂ ਨਹੀਂ। ਉਧਰ ਚੀਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਕਿਊਬਾ ਦੇ ਖਿਲਾਫ਼ ਕਾਨੂੰਨੀ ਕਾਰਵਾਈ ਅਤੇ ਪਾਬੰਦੀਆਂ ਲਗਾਉਣਾ ਬੰਦ ਕਰੇ। ਨਿਊਜ਼ ਏਜੰਸੀ AFP ਦੇ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਊਬਾ ਦੀ ਕੌਮੀ ਸੱਤਾ ਦੇ ਲਈ, ਸੰਪ੍ਰਭੁਤਾ ਦੇ ਲਈ, ਉਸ ਦੀ ਰੱਖਿਆ ਦੀ ਹਮਾਇਤ ਚੀਨ ਪੂਰੀ

0: ਪੂਰੇ ਤਰੀਕੇ ਦੇ ਨਾਲ ਕਰਦਾ ਹੈ। ਅਮਰੀਕਾ ਅਤੇ ਕਿਊਬਾ ਦੇ ਦਰਮਿਆਨ ਦਹਾਕਿਆਂ ਤੋਂ ਰਿਸ਼ਤੇ ਖਰਾਬ ਪਏ ਨੇ। ਕਿਊਬਾ ਦੇ ਸਾਬਕਾ ਰਾਸ਼ਟਰਪਤੀ ਰਾਇਲ ਕਾਸਤਰੋ ਦੇ ਉੱਤੇ ਅਮਰੀਕਾ ਨੇ ਹੁਣ 3 ਦਹਾਕੇ ਪੁਰਾਣਾ ਇੱਕ ਮਰਡਰ ਦਾ ਦੋਸ਼ ਲਗਾਇਆ। 94 ਸਾਲ ਦੇ ਕ੍ਰਾਂਤੀਕਾਰੀ ਨੇਤਾ ਕਾਸਤਰੋ ਦੇ ਉੱਤੇ 2 ਜਹਾਜ਼ ਗਿਰਾ ਸੁੱਟਣ ਦੇ ਨਾਲ ਜੁੜੇ ਹੋਏ 4 ਮਾਮਲਿਆਂ ਦੇ ਵਿੱਚ ਮਰਡਰ ਅਤੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਦੀ ਸਾਜ਼ਿਸ਼ ਦਾ ਇਹ 30 ਸਾਲ ਪੁਰਾਣਾ 30 ਤੋਂ ਵੀ ਲੰਮੇ ਸਾਲ ਪੁਰਾਣਾ ਮਾਮਲਾ ਹੈ। ਜੇਕਰ ਗੱਲਾਂ ਲੰਮੇ ਸਮੇਂ ਤੋਂ ਇਹ ਚੱਲਦੀਆਂ ਆ ਰਹੀਆਂ ਨੇ ਜਿਸ ਦੇ ਵਿੱਚ ਕਮਿਊਨਿਸਟ ਸ਼ਾਸਨ ਨੂੰ ਹਟਾਉਣ ਦੇ ਲਈ ਅਮਰੀਕੀ ਮਿਲਟਰੀ ਆਪਰੇਸ਼ਨ ਕਿਸ ਤਰੀਕੇ ਦੇ ਨਾਲ ਹੁੰਦੇ ਰਹੇ ਨੇ ਉਹਨਾਂ ਵੱਲ ਧਿਆਨ ਦੇਈਏ ਤਾਂ ਅਮਰੀਕਾ ਹਾਲੇ ਵੀ ਨਹੀਂ ਚਾਹੁੰਦਾ ਕਿ ਕਿਊਬਾ ਦੇ ਵਿੱਚ ਸੱਤਾ ਬਰਕਰਾਰ ਰਹੇ। ਇਸ ਸਾਲ ਦੀ ਸ਼ੁਰੂਆਤ 'ਚ ਅਮਰੀਕੀ ਰਾਸ਼ਟਰਪਤੀ ਨੇ ਕਿਊਬਾ ਨੂੰ ਚੇਤਾਵਨੀ ਵੈਸੇ ਹੀ ਦੇ ਦਿੱਤੀ ਸੀ, ਕਿਹਾ ਸੀ ਕਿ ਬਹੁਤ ਦੇਰ ਹੋ ਜਾਵੇ, ਇਸ ਤੋਂ ਪਹਿਲਾਂ ਕਿਊਬਾ ਅਮਰੀਕਾ ਦੇ ਨਾਲ ਡੀਲ ਕਰ ਲਵੇ। 3 ਜਨਵਰੀ ਨੂੰ ਇਸੇ ਸਾਲ ਦੀ ਸ਼ੁਰੂਆਤ 'ਚ ਵੈਨਜ਼ੂਏਲਾ ਦੀ ਰਾਜਧਾਨੀ ਕਾਰਾਕਸ ਦੇ ਵਿੱਚ ਅਮਰੀਕਾ ਨੇ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆਂ ਹਮਲਾ ਕੀਤਾ ਸੀ। ਅਮਰੀਕੀ ਆਪਰੇਸ਼ਨਸ ਦੇ ਵਿੱਚ ਵੈਨਜ਼ੂਏਲਾ ਦੇ ਨੇਤਾ ਨਿਕੋਲਸ ਮਾਦਰੋ ਨੂੰ ਫੜਨ ਤੋਂ ਬਾਅਦ ਟਰੰਪ ਦੀਆਂ ਨਿਗਾਹਾਂ ਜਿਸ ਦੇਸ਼ ਦੇ ਉੱਤੇ ਸਨ ਉਸ ਦੇ ਵਿੱਚ ਕਿਊਬਾ ਵੀ ਸੀ। ਉੱਧਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਹਸਿਨ ਨਕਵੀ ਨੇ ਵੀਰਵਾਰ ਦੇ ਦਿਨ ਤਹਿਰਾਨ ਦੇ ਵਿੱਚ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਦੇ ਨਾਲ ਮੁਲਾਕਾਤ ਕੀਤੀ। ਈਰਾਨ ਸਰਕਾਰ ਦੇ ਐਕਸ ਅਕਾਊਂਟ ਤੋਂ ਜਾਰੀ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਦੌਰਾ ਵੀ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਈਰਾਨ ਅਤੇ ਅਮਰੀਕਾ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ ਜੰਗਬੰਦੀ ਦੇ ਸਮਝੌਤੇ ਦੇ ਲਈ ਅੱਗੇ ਵਧਣ ਦੇ ਵਾਸਤੇ ਤਿਆਰ ਬੈਠੇ ਨੇ। ਹਾਲਾਂਕਿ ਕੋਈ ਵੀ ਅੱਗੇ ਨਹੀਂ ਵਧ ਰਿਹਾ, ਪਰ ਈਰਾਨ ਦੀ ਸਰਕਾਰ ਦੇ ਇੱਕ ਬਿਆਨ ਦੇ ਮੁਤਾਬਕ ਮੌਹਸਿਨ ਨਕਵੀ ਦੀ ਵਿਦੇਸ਼ ਮੰਤਰੀ ਦੇ ਨਾਲ ਦੁਵੱਲੇ ਮੁੱਦਿਆਂ ਨੂੰ ਲੈ ਕੇ ਬੈਠਕ ਹੋਈ। ਇਸ ਤੋਂ ਪਹਿਲਾਂ ਮੌਹਸਿਨ ਨਕਵੀ ਨੇ ਮਈ ਦੇ ਦੂਸਰੇ ਹਫ਼ਤੇ ਵੀ ਲਗਭਗ 4 ਦਿਨ ਈਰਾਨ ਦੇ ਵਿੱਚ ਬਿਤਾਏ ਸੀ, ਪਰ ਮੰਗਲਵਾਰ ਦੇ ਦਿਨ ਉਹ ਪਾਕਿਸਤਾਨ ਤੋਂ ਪਿਛਲੇ ਮੰਗਲਵਾਰ ਦੇ ਦਿਨ ਉਹ ਪਾਕਿਸਤਾਨ ਤੋਂ ਵਾਪਸ ਪਰਤ ਆਏ ਸੀ, ਜਿੱਥੇ ਉਹਨਾਂ ਨੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ਿਸ਼ਕੀਅਨ, ਈਰਾਨ ਦੀ ਪਾਰਲੀਮੈਂਟ ਦੇ ਪ੍ਰਮੁੱਖ ਮੁਹੰਮਦ ਬਾਗੇਰ ਗਲੀਬਾਫ ਅਤੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਸਣੇ ਈਰਾਨੀ ਹਸਤੀਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਸੀ। ਉੱਥੇ ਹੀ ਪਾਕਿਸਤਾਨ ਦੇ ਨਾਲ ਹੀ ਜੁੜੀ ਅਗਲੀ ਖਬਰ ਦੀ ਵੀ ਸਾਂਝ ਪਾਈਏ। ਪਹਿਲਾਂ ਅਮਰੀਕਾ, ਫਿਰ ਰੂਸ ਅਤੇ ਹੁਣ ਪਾਕਿਸਤਾਨ ਦੇ ਪ੍ਰਮੁੱਖ ਵੀ ਚੀਨ ਦਾ ਦੌਰਾ ਕਰਨ ਜਾ ਰਹੇ ਨੇ। ਖਬਰ ਆਈ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੀ ਯਾਤਰਾ 'ਤੇ ਹੋਣਗੇ। ਇਸ ਦੌਰਾਨ ਉਹ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕਿਆਂਗ ਦੇ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੂ ਜ਼ਿਆਕੁਨ ਨੇ ਵੀਰਵਾਰ ਦੇ ਦਿਨ ਰਾਜਧਾਨੀ ਬੀਜਿੰਗ ਦੇ ਵਿੱਚ ਇੱਕ ਮੀਡੀਆ ਬਰੀਫਿੰਗ ਦੇ ਦਰਮਿਆਨ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਦੇ ਸੱਦੇ ਦੇ ਉੱਤੇ ਆ ਰਹੇ ਨੇ। ਇਹ ਵੀ ਦੱਸਿਆ ਕਿ ਸ਼ਰੀਫ ਦੀ ਇਹ ਯਾਤਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਇੱਕ ਅਹਿਮ ਬੈਠਕ ਨੂੰ ਲੈ ਕੇ ਹੋਣ ਜਾ ਰਹੀ ਹੈ। ਬੈਠਕ ਦੇ ਵਿੱਚ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ ਦੇ ਉੱਤੇ ਸੰਵਾਦ ਕੀਤਾ ਜਾਏਗਾ। ਉਹਨਾਂ ਵੀ ਕਿਹਾ ਕਿ ਚੀਨ ਨੂੰ ਉਮੀਦ ਹੈ ਕਿ ਦੋਵੇਂ ਧਿਰਾਂ ਇਸ ਯਾਤਰਾ ਨਾਲ ਆਪਣੀ ਦੋਸਤੀ ਨੂੰ ਵੀ ਅੱਗੇ ਵਧਾਉਣਗੇ। ਚੀਨ ਪਾਕਿਸਤਾਨ ਦੇ ਵਿੱਚ ਭਾਈਚਾਰੇ ਦੇ ਲਈ ਇੱਕ ਨਵਾਂ ਅਧਿਆਇ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਰਵਾਰ ਦੇ ਦਿਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਦੋਹਾਂ ਦੇਸ਼ਾਂ ਦੇ ਦਰਮਿਆਨ ਰਾਜਨੀਤਿਕ ਸੰਬੰਧਾਂ ਦੀ ਕੂਟਨੀਤਿਕ ਸੰਬੰਧਾਂ ਦੀ 75ਵੀਂ ਵਰੇਗੰਢ ਹੋਣ ਦੇ ਉੱਤੇ ਵਧਾਈ ਵੀ ਦਿੱਤੀ ਸੀ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਚੀਨ ਦਾ ਦੌਰਾ ਕਰ ਚੁੱਕੇ ਨੇ। ਉਂਝ ਵੀ ਈਰਾਨ ਅਤੇ ਅਮਰੀਕਾ ਦੇ ਮਾਮਲੇ ਦੇ ਵਿੱਚ ਵਿਚੋਲਗੀ ਕਰਨ ਨੂੰ ਲੈ ਕੇ ਪਾਕਿਸਤਾਨ ਦੀ ਇਸ ਵਕਤ ਕੌਮਾਂਤਰੀ ਪੱਧਰ ਦੇ ਉੱਤੇ ਚੰਗੀ ਚੜ੍ਹਤ ਬਣੀ ਹੋਈ ਹੈ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਤਾਂ ਇਸ ਵਕਤ ਅਫਰੀਕਾ ਦੇ ਵਿੱਚ ਇਬੋਲਾ ਵਾਇਰਸ ਦੇ ਖਤਰੇ ਦੇ ਦਰਮਿਆਨ ਭਾਰਤ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ। ਇਸ ਨੂੰ ਦੇਖਦਿਆਂ ਹੋਇਆਂ ਨਵੀਂ ਦਿੱਲੀ ਦੇ ਵਿੱਚ 28 ਮਈ ਨੂੰ ਅਫਰੀਕੀ ਸੰਘ ਅਤੇ ਭਾਰਤ ਦੇ ਦਰਮਿਆਨ ਇੱਕ ਮਹੱਤਵਪੂਰਨ ਸਿਖਰ ਸੰਮੇਲਨ ਹੋਣਾ ਸੀ, ਪਰ ਹੁਣ ਇਸ ਨੂੰ ਟਾਲ ਦਿੱਤਾ ਗਿਆ। ਦੱਸ ਦਈਏ ਕਿ ਇੰਡੋ ਅਫਰੀਕਾ ਚੌਥੇ ਫੋਰਮ ਦੀ ਤਿਆਰੀ ਕੀਤੀ ਜਾ ਰਹੀ ਸੀ, ਚੌਥਾ ਐਡੀਸ਼ਨ ਸੀ ਇਸ ਸਾਲ, ਪਰ ਇਬੋਲਾ ਦੇ ਖਤਰੇ ਦੇ ਚੱਲਦਿਆਂ ਦੋਹਾਂ ਧਿਰਾਂ ਨੇ ਇਸ ਨੂੰ ਫਿਲਹਾਲ ਟਾਲ ਦਿੱਤਾ। ਕਦੋਂ ਹੋਏਗਾ ਇਸ ਦੇ ਬਾਰੇ ਨਹੀਂ ਦੱਸਿਆ ਗਿਆ। ਦੱਸ ਦਈਏ ਕਿ ਭਾਰਤ ਦੇ ਵਿੱਚ ਤਾਂ ਇਬੋਲਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਮੱਧ ਅਫਰੀਕੀ ਕੁਝ ਦੇਸ਼ਾਂ ਦੇ ਵਿੱਚ ਇਬੋਲਾ ਦੇ ਖਤਰੇ ਨੂੰ ਫੈਲਦਿਆਂ ਦੇਖ ਕੇ ਇਸ ਨੂੰ ਹੈਲਥ ਐਮਰਜੈਂਸੀ ਐਲਾਨ ਦਿੱਤਾ ਸੀ। ਭਾਰਤ ਸਰਕਾਰ ਨੇ ਵੀ ਦੇਸ਼ ਭਰ ਦੇ ਵਿੱਚ ਨਿਗਰਾਨੀ ਅਤੇ ਤਿਆਰੀਆਂ ਫਿਲਹਾਲ ਉਲੀਕ ਰੱਖੀਆਂ ਨੇ। ਉੱਧਰ ਕਾਕਰੇਚ ਜਨਤਾ ਪਾਰਟੀ ਦੇ ਐਕਸ ਹੈਂਡਲ ਨੂੰ ਬੰਦ ਕਰ ਦਿੱਤਾ ਗਿਆ। ਕਾਕਰੇਚ ਜਨਤਾ ਪਾਰਟੀ ਦੇ ਕੈਂਪੇਨ ਸ਼ੁਰੂ ਕਰਨ ਵਾਲੇ ਅਭਿਜੀਤ ਦੀਪਕੇ ਨੇ ਵੀ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਇਸ ਦੀ ਜਾਣਕਾਰੀ ਦਿੱਤੀ। ਉੱਧਰ CBIM पार्टी ने कांग्रेस जनता पार्टी का बचा किया। पार्टी ने एक्स के उत्ते लिखा कि मोदी सरकार को लगता है कि कांग्रेस जनता पार्टी सोशल मीडिया हैंडल्स नू ब्लॉक करन दे नाल ओह जेंजी नू रोक सकनगे। जेकर की होएगा कांग्रेस जनता पार्टी का यह सवाल पूछा जाए तो यही है कि भाजपा ते नमो दे हैंडल्स के खिलाफ अनफॉलो कैंपेन शुरू कर दिता जाए। एक्स नू इंटरनेट की आज़ादी का सन्मान करना चाहिए ते बगैर किसी देरी तो कांग्रेस जनता पार्टी के हैंडल नू बहाल कर देना चाहिए। दरअसल सुप्रीम कोर्ट के प्रमुख जज जस्टिस सूर्याकांत ने नौजवानों नू कॉकरेज कह दिता सी ते कहा सी कि पढ़े लिखे नौजवान सोशल मीडिया के उत्ते कैंपेन चलाते ने और एक कॉकरेज वर्गे ने। इस करके सोशल मीडिया के उत्ते कॉकरेज जनता पार्टी नाम का एक कैंपेन शुरू भी कर दिता गया। इस इंस्टाग्राम हैंडल के उत्ते हुण तक करीब 1.5 करोड़ तो ज़्यादा फॉलोअर्स हो चुके ने। उत्थे दिल्ली हाई कोर्ट ने वीरवार के दिन राघव चड्ढा की पटीशन के उत्ते भी सुनवाई की। हाल ही के दिनों आम आदमी पार्टी को छड़ के भाजपा च शामिल हुए राघव चड्ढा ने हाई कोर्ट च एक पटीशन दायर की। उन्हों का कहना है कि सोशल मीडिया से उन्होंने खिलाफ मनघड़ंत पोस्टा पाई जा रही ने जो कि उन्होंने साख को नुकसान पहुँचा रही ने। उन्होंने कोर्ट तो मांग की कि अजिहां पोस्टा हटाने के लिए एक हुक्म जारी किया जाए। सुनवाई के दरमियान दिल्ली हाई कोर्ट ने वीरवार के दिन कहा कि सियासी आलोचना ते मानहानि के दरमियान एक बरीक लाइन होंदी है। खबरी अदारे PTI की खबर के मुताबिक अदालत ने संसद मैंबर राघव चड्ढा तो पूछा कि की वह सोशल मीडिया पोस्ट को लैके संवेदनशील हो सकते हैं जो कि उन्होंने राजनीतिक फैसलों की आलोचना कर दया दिख रही हो। भाजपा संसद मैंबर राघव चड्ढा की तरफ तो पेश वकील राजीव नैयर ने दलील दी कि कुछ पोस्टा तो भद्दी शब्दावली वाली ने, इन पोस्टा तो घटो घट हटाई दिता जाना चाहिए जिस दे विच नेता नू पैसे दे लई खुद नू बेचन वाला दस्या गया होवे। इस कथित पोस्ट नू हटाने दे नाल जुड़े मामले दे उत्ते फैसला सुरक्षित रखदे आया जस्टिस सुब्रमण्यम ने मनिया कि जिथे एक व्यक्ति की साख नू उस दे नाल जीण दा अधिकार है उत्थे संविधान के तहत जड़ी अपनी गल रखन दी भी आज़ादी दा अधिकार खोया नहीं जा सकता। उन्होंने भी कहा कि आज़ादी के समय तो ही असी आर के लक्ष्मण के कार्टून देखते हुए बड़े हुए हैं। सियासी ते आर्थिक फैसलों दियाँ अलग अलग तरीकों के नाल आलोचनावां हुंदियां रहिंदियां ने। हुण सोशल मीडिया ने इसनूं अगे वधा दिता है पर अखीर दे विच जदों तक किसी भी व्यक्ति की टिप्पणी एक दायरे दे विच रहिंदी है तां उदों तक इसनूं आलोचना नूं नकारात्मक नहीं मन्निया जा सकदा। झारखंड की राजधानी रांची दे विच लंघी कल पाबंदीशुदा संगठन भारतीय कम्युनिस्ट पार्टी माओवादी दे 27 मैंबरां ने पुलिस के सामने आत्म समर्पण कर दिता। खबर एजेंसी PTI के मुताबिक सारिया ने झारखंड पुलिस झारखंड जैगुआर ते CRPF के सीनियर अफसरां की मौजूदगी च हथियार सुट्टे ने। यह आत्म समर्पण झारखंड पुलिस के आपरेशन नवजीवन के तहत होया। पुलिस अधिकारियों ने दसिया कि आत्म समर्पण करन वाले कई मामले जिहड़े ने पिछले दिनों भी वापरे ने। उत्थे तमिलनाडु के मुख्यमंत्री Joseph Vijay ने वीरवार के दिन मंत्रीमंडल का विस्तार किया। अपनी कैबिनेट के उन्होंने 23 मंत्रियों शामिल किया। इस कांग्रेस के भी 2 मंत्री शामिल ने। पहली बार होया 1967 तो बाद कि कांग्रेस को सरकार के जगह दी गई होवे। कांग्रेस के S. Rajesh Kumar ते P. Vishwanathan मंत्री अहुदे की सहुं दी गई है जबकि DMK इस सूबे के कांग्रेस के नाल कदे भी कांग्रेस नू DMK दे नाल कदे भी सरकार दे विच आउण दा मौका नहीं सी मिलिया। Vijay दी कैबिनेट दे विच सब तो ज़्यादा मंत्री दलित भाईचारे दे नाल जुड़े ने। इस भाईचारे तो 7 मंत्री बनाए गए ने। हुण तमिलनाडु सरकार दे विच मंत्रियों की गिणती वध के 33 हो गई है। Vijay दे मंत्रीमंडल दे विच VCK ते इंडियन यूनियन मुस्लिम लीग नू भी थां दित्ती गई है। वीरवार दे दिन राज्यपाल RV आडलेकर ने लोक भवन दे विच मंत्रियों नू अहुदे दी सहुं चुकाई। आस्ट्रेलिया दियां खबरां दी भी सांझ पांदे हुए चलिए। आस्ट्रेलिया च सब तो पहला सियासत दे नाल जुड़ी खबर जिथे किसी भी देश दे लई कट्टड़ सियासतदान जां इस किस्म दे सियासतदान जिहड़े मनमनियां करदे होण ते सिर्फ उहनां नूं अपनी ही गल वाजब लगदी होवे अजिहे सियासतदान नुकसानदेह हो सकदे ने। उदाहरण के तौर दे उत्ते वन नेशन पार्टी दी नेता पॉलिन हैंसन जिन्हां ने एडीलेड दे विच बीते दिन ही शिरकत तां कीती एक ऑयल ते गैस कॉन्फ्रेंस दे दरमियान। पर इस तो बाद पत्रकारां दे नाल ना सिर्फ पॉलिन हैंसन बल्कि उन्हां दे स्टाफ दी तरफ तो भी जिस किस्म दा बर्ताव किया गया ਉਹ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਆਸਟ੍ਰੇਲੀਆ ਦੀ ਸਿਆਸਤ 'ਚ ਉਹ ਵੱਖਰੀ ਗੱਲ ਹੈ ਕਿ ਆਸਟ੍ਰੇਲੀਆ ਦੇ ਜ਼ਿਆਦਾਤਰ ਮੀਡੀਆ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਚੁੱਪੀ ਹੀ ਵੱਟੀ ਗਈ ਹੈ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਤਾਂ ਅੰਗਰੇਜ਼ੀ ਦੇ ਵਿੱਚ ਨਾਸਟੀ BITCH ਅੱਖਰ ਵਰਤ ਕੇ ਪੱਤਰਕਾਰ ਨੂੰ ਗਾਲ ਵੀ ਕੱਢ ਦਿੱਤੀ। ਦੱਸ ਦਈਏ ਕਿ ਇਹ ਟਿੱਪਣੀ ਅਜਿਹੇ ਸਮੇਂ 'ਚ ਸਾਹਮਣੇ ਆਈ ਜਦੋਂ ਇੱਕ ਮੀਡੀਆ ਕਾਨਫਰੰਸ ਕੱਲ੍ਹ ਦੇ ਦਿਨ ਕੀਤੀ ਗਈ ਸੀ ਐਡੀਲੇਡ ਦੇ ਵਿੱਚ। ਸੈਨੇਟਰ ਹੈਨਸਨ ਉੱਥੇ ਆਇਲ ਅਤੇ ਗੈਸ ਪ੍ਰੋਡਿਊਸਰ ਇਵੈਂਟ ਦੇ ਵਿੱਚ ਮੌਜੂਦ ਸੀ। ਇਵੈਂਟ ਤੋਂ ਬਾਅਦ ਜਿਵੇਂ ਕੁਝ ਕੁ ਸਵਾਲ ਹੋਏ ਜਿਹੜੇ ਕਿ ਸੈਨੇਟਰ ਹੈਨਸਨ ਦੇ ਲਈ ਥੋੜ੍ਹੇ ਤਿੱਖੇ ਸੀ, ਤਾਂ ਉਹਨਾਂ ਦੀ ਮੀਡੀਆ ਐਡਵਾਈਜ਼ਰ ਦੀ ਤਰਫ ਤੋਂ ਵਿੱਚ ਰਲ ਕੇ ਵਿੱਚ ਆ ਕੇ ਮਾਮਲੇ ਨੂੰ ਰੋਕਿਆ ਗਿਆ ਅਤੇ ਕਿਹਾ ਗਿਆ ਅੰਗਰੇਜ਼ੀ ਦੇ ਵਿੱਚ, ਵੀ ਆਰ ਡਨ, ਥੈਂਕ ਯੂ, ਨਹੀਂ ਨਹੀਂ ਨਹੀਂ, ਨੋ ਨੋ ਨੋ, ਸ਼ਟ ਅਪ, ਵੀ ਆਰ ਡਨ। ਇਹ ਗੱਲ ਕਹੀ ਗਈ ਸੈਨੇਟਰ ਹੈਨਸਨ ਦੇ ਐਡਵਾਈਜ਼ਰ ਰਿਚਰਡ ਹੈਂਡਰਸਨ ਦੀ ਤਰਫ ਤੋਂ। ਮਗਰੋਂ ਜਦੋਂ ਹੀ ਇੱਕ ਪੱਤਰਕਾਰ ਨੇ ਪੁੱਛਿਆ ਕਿ ਕੀ ਤੁਸੀਂ ਸਾਨੂੰ ਸ਼ਟ ਅਪ ਕਿਹਾ, ਕੀ ਤੁਸੀਂ ਸਾਨੂੰ ਚੁੱਪ ਹੋ ਜਾਣ ਦੇ ਲਈ ਕਿਹਾ, ਤਾਂ ਅਜਿਹੇ ਦੇ ਵਿੱਚ ਸੈਨੇਟਰ ਹੈਨਸਨ ਉੱਥੋਂ ਤੁਰਦੇ ਬਣੇ। ਨਾਲ ਉਹਨਾਂ ਦੇ ਉਸ ਵਕਤ ਬਾਨਬੀ ਜੋਇਸ ਵੀ ਸੀ। ਦੱਸ ਦਈਏ ਕਿ ਵਨ ਨੇਸ਼ਨ ਪਾਰਟੀ ਦੇ ਵਿੱਚ ਹੁਣ MP ਸ਼ਾਮਲ ਹੋ ਕੇ ਆਏ ਨੇ ਬਾਨਬੀ ਜੋਇਸ, ਅਤੇ ਕੈਮਰੇ ਦੇ ਉੱਤੇ ਇਹ ਵੀ ਇੱਕ ਦੂਏ ਨੂੰ ਕਹਿੰਦੇ ਸੁਣਾਈ ਦਿੱਤੇ। ਬਾਨਬੀ ਜੋਇਸ ਨੇ ਜਦੋਂ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੂੰ ਕਿਹਾ ਕਿ ਤੂੰ ਚੰਗਾ ਕੀਤਾ, ਤੁਸੀਂ ਵਧੀਆ ਢੰਗ ਦੇ ਨਾਲ ਸਾਰੀ ਗੱਲਬਾਤ ਕੀਤੀ। ਅਜਿਹੇ 'ਚ ਸੈਨੇਟਰ ਹੈਨਸਨ ਨੇ ਪੱਤਰਕਾਰ ਦਾ ਨਾਮ ਲੈ ਕੇ ਕਿਹਾ ਕਿ ਉਹ ਇੱਕ ਨਾਸਟੀ BITCH ਯਾਨੀ ਅੰਗਰੇਜ਼ੀ ਦੇ ਵਿੱਚ ਇੱਕ ਗਾਲ ਕੱਢੀ ਇਹ ਹੈ। ਅਜਿਹੇ ਤੋਂ ਬਾਅਦ ਸਿਰਫ ਤਿੰਨੇ ਜਾਣੇ ਹੱਸ ਪਏ, ਜਿਸ ਦੇ ਵਿੱਚ ਸੈਨੇਟਰ ਹੈਨਸਨ ਦੇ ਮੀਡੀਆ ਐਡਵਾਈਜ਼ਰ ਹੈਂਡਰਸਨ ਵੀ ਸੀ। ਹੁਣ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਦੁਬਾਰਾ ਜਾ ਕੇ ਉਹਦੇ ਮੂੰਹ ਦੇ ਉੱਤੇ ਇਹ ਗੱਲ ਉਹਨੂੰ ਕਹਾਂ। ਇੰਨਾ ਕਹਿ ਕੇ ਇਹ ਤਿੰਨੇ ਹੱਸਦੇ ਹੋਏ ਬਾਹਰ ਨਿਕਲ ਪਏ। ਦੱਸ ਦਈਏ ਕਿ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਜਦੋਂ ਕਿਸੇ ਵੀ ਮੀਡੀਆ ਦੀ ਤਰਫ ਤੋਂ ਜਦੋਂ ਤਿੱਖੇ ਸਵਾਲ ਪੁੱਛੇ ਜਾਂਦੇ ਹੋਣ ਤਾਂ ਸੈਨੇਟਰ ਹੈਨਸਨ ਜਾਂ ਉਹਨਾਂ ਦੇ ਸਟਾਫ ਦੀ ਤਰਫ ਤੋਂ ਇਸ ਕਿਸਮ ਦਾ ਰਵੱਈਆ ਅਪਣਾਇਆ ਜਾਂਦਾ ਹੋਵੇ। ਪਿੱਛੇ ਜੇ ਹਾਲੇ ਫਰੈਰਰ ਦੀ ਜਿਹੜੀਆਂ ਬਾਈ ਇਲੈਕਸ਼ਨ ਹੋ ਕੇ ਹਟੀਆਂ ਨੇ ਉਸ ਫੈਡਰਲ ਸੀਟ ਦੇ ਉੱਤੇ, ਅਤੇ ਜਦੋਂ ਸੈਨੇਟਰ ਹੈਨਸਨ ਦੇ ਚੀਫ ਆਫ ਸਟਾਫ ਜੇਮਸ ਐਸ਼ਬੀ ਨੇ ABC ਦੇ ਪੱਤਰਕਾਰ ਨੂੰ ਉਸ ਇਵੈਂਟ ਦੇ ਉੱਤੇ ਵੀ ਰੋਕ ਦਿੱਤਾ ਸੀ ਅਤੇ ਕਿਹਾ ਸੀ ਕਿ ਬਾਏ ਬਾਏ ABC, ਤੁਹਾਨੂੰ ਫਿਰ ਮਿਲਾਂਗੇ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ABC ਨੂੰ ਖਬਰ ਦੇਣ ਦਾ ਜਾਂ ABC ਦੇ ਨਾਲ ਗੱਲਬਾਤ ਕਰਨ ਦਾ ਕੀ ਫਾਇਦਾ। ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਜਦੋਂ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਚੁਣਿੰਦਾ ਤਰੀਕੇ ਦੇ ਨਾਲ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੋਵੇ। ਸਕਾਈ ਨਿਊਜ਼ ਜਾਂ ਹੋਰਨਾਂ ਦੱਖਣਪੰਥੀ ਅਦਾਰਿਆਂ ਦੇ ਨਾਲ ਚੁਣ ਚੁਣ ਕੇ ਇੰਟਰਵਿਊਜ਼ ਦਿੱਤੀਆਂ ਜਾਂਦੀਆਂ ਨੇ, ਜਦਕਿ ਥੋੜ੍ਹਾ ਲਿਬਰਲ ਮੀਡੀਆ ਜਿਹੜਾ ਜਾਂ ਜਿਹੜਾ ਸੈਨੇਟਰ ਹੈਨਸਨ ਦੇ ਹੱਕ ਦੀ ਗੱਲ ਨਹੀਂ ਕਰਦਾ ਉਹਨਾਂ ਦੇ ਨਾਲ ਇਸ ਕਿਸਮ ਦਾ ਵਰਤਾਓ ਕੀਤਾ ਜਾਂਦਾ। ਐਡੀਲੈਡ ਦੇ ਵਿੱਚ ਵੀ ਓਏ ਬੈਕਸਟਰ ਨਾਮ ਦੇ ਜਿਹੜੇ ਇੱਕ ਕੈਂਡੀਡੇਟ ਸੀ ਉਹਨਾਂ ਨੂੰ ਹਟਾ ਦੇਣ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਵੀ ਚੋਣਾਂ ਦੀ ਰਾਤ ਕੁਝ ਇੱਕ ਪੱਤਰਕਾਰਾਂ ਦੇ ਨਾਲ ਚੁਣ ਕੇ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਗਿਆ ਸੀ। ਖੈਰ ਉੱਧਰ ਸਿਆਸਤ ਦੀ ਖਬਰ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਕੁਈਨਜ਼ਲੈਂਡ ਦੇ ਵਿੱਚ ਸਪੋਰਟਸ ਅਤੇ ਓਲੰਪਿਕ ਮਿਨਿਸਟਰ ਟਿਮ ਐਂਡਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੱਸ ਦਈਏ ਕਿ ਕੁਈਨਜ਼ਲੈਂਡ ਦੇ ਵਿੱਚ 2032 ਦੇ ਅੰਦਰ ਓਲੰਪਿਕ ਖੇਡਾਂ ਹੋਣੀਆਂ ਨੇ। ਅਜਿਹੇ ਦੇ ਵਿੱਚ ਕੁਈਨਜ਼ਲੈਂਡ ਦੇ ਅੰਦਰ ਖੇਡ ਢਾਂਚਾ ਖੜ੍ਹਾ ਕਰਨ ਦੇ ਲਈ ਬਹੁਤ ਜੰਗੀ ਪੱਧਰ ਦੇ ਉੱਤੇ ਕੰਮ ਚੱਲ ਰਿਹਾ ਅਤੇ ਬਿਲਕੁਲ ਠੀਕ ਅਜਿਹੇ ਹੀ ਨਾਜ਼ੁਕ ਸਮੇਂ ਦੇ ਵਿੱਚ ਜਦੋਂ ਸਪੋਰਟਸ ਅਤੇ ਓਲੰਪਿਕ ਮਿਨਿਸਟਰ ਟਿਮ ਮੈਂਡਰ ਦਾ ਅਸਤੀਫਾ ਸਾਹਮਣੇ ਆ ਜਾਂਦਾ ਤਾਂ ਫਿਰ ਸਵਾਲ ਉੱਠਣੇ ਜਾਇਜ਼ ਨੇ। ਲਿਬਰਲ ਨੈਸ਼ਨਲ ਪਾਰਟੀ ਦੇ ਮੈਂਬਰ ਨੇ ਜਿਹੜੇ ਐਵਰਟਨ ਦੇ ਇਲਾਕੇ ਤੋਂ, ਉਹਨਾਂ ਨੇ ਇੱਕ ਕ੍ਰਿਮੀਨਲ ਇਨਵੈਸਟੀਗੇਸ਼ਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਅਸਤੀਫਾ ਦਿੱਤਾ। ਮਾਮਲਾ ਇਲੈਕਟ੍ਰੋਲ ਫਰੌਡ ਦਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਐਵਰਟਨ ਦੀ ਸੀਟ ਤੋਂ ਜਿਹੜੇ ਬ੍ਰਿਸਬੇਨ ਦੇ ਉੱਤਰੀ ਇਲਾਕੇ ਦੇ ਵਿੱਚ ਹੈ ਉੱਥੇ ਉਹਨਾਂ ਦਾ ਇਲੈਕਟ੍ਰੋਲ ਆਫਿਸ ਤਾਂ ਹੈ, ਪਰ ਇਹ ਕਿਹਾ ਜਾਂਦਾ ਹੈ ਕਿ ਉਹ ਟੈਕਸਪੇਅਰਸ ਦੇ ਪੈਸੇ ਦੇ ਉੱਤੇ ਪਾਰਲੀਮੈਂਟ ਦੇ ਜਿਹੜੇ ਐਕੋਮੋਡੇਸ਼ਨਸ ਨੇ ਉਹਨਾਂ ਦੇ ਵਿੱਚ ਹੀ ਰਹਿ ਰਹੇ ਨੇ। ਅਜਿਹੇ 'ਚ ਜਦੋਂ ਉਹ ਐਵਰਟਨ ਦੇ ਵਿੱਚ ਵੋਟ ਪਾ ਕੇ ਆਏ ਤਾਂ ਉਹਨਾਂ ਦਾ ਵੋਟ ਪਾਉਣ ਦਾ ਹੱਕ ਬਣਦਾ ਹੀ ਨਹੀਂ ਸੀ ਕਿਉਂਕਿ ਉੱਥੇ ਤਾਂ ਉਹ ਰਿਹਾਇਸ਼ ਉਹਨਾਂ ਦੀ ਹੈ ਹੀ ਨਹੀਂ। ਅਜਿਹੇ ਦੇ ਵਿੱਚ ਹੁਣ ਇਹ ਮਾਮਲਾ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਦੇ ਕੋਲ ਚਲਾ ਗਿਆ। ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਜਾਂਚ ਤੋਰੀ ਹੈ। ਜਾਂਚ ਹੁਣ ਜਦੋਂ ਫੈਡਰਲ ਪੁਲਿਸ ਤੱਕ ਪਹੁੰਚੀ ਹੈ ਤਾਂ ਅਜਿਹੇ ਦੇ ਵਿੱਚ ਮੈਂਡਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਥੋਮਸ ਸੀਵੈਲ ਦਾ ਨਾਮ ਤਾਂ ਜਾਣਦੇ ਹੀ ਹੋਵੋਗੇ ਜਦੋਂ ਦੱਖਣਪੰਥੀ ਮੀਡੀਆ ਦੀ ਗੱਲ ਹੁੰਦੀ ਹੈ ਅਤੇ ਦੱਖਣਪੰਥੀ ਲੋਕਾਂ ਦੀ ਗੱਲ ਕਿਵੇਂ ਨਾ ਕੀਤੀ ਜਾਵੇ। ਹਾਲਾਂਕਿ ਆਸਟ੍ਰੇਲੀਅਨ ਮੀਡੀਆ ਇਹਨਾਂ ਨੂੰ ਨਿਓ ਨਾਜ਼ੀ ਦੱਸਦਾ ਹੈ। ਵਾਈਟ ਆਸਟ੍ਰੇਲੀਆ ਗਰੁੱਪ, ਪਹਿਲਾਂ ਇਹਨਾਂ ਨੇ ਨੈਸ਼ਨਲ ਸੋਸ਼ਲਿਸਟ ਨੈਟਵਰਕ ਦੇ ਨਾਮ ਦੇ ਨਾਲ ਗਰੁੱਪ ਚਲਾਉਂਦੇ ਸੀ, ਪਰ ਬਾਅਦ ਦੇ ਵਿੱਚ ਜਦੋਂ ਫੈਡਰਲ ਸਰਕਾਰ ਦੀ ਤਰਫ ਤੋਂ ਹੇਟ ਸਪੀਚ ਲਾਅ ਲਿਆਂਦੇ ਗਏ ਅਤੇ ਨੈਸ਼ਨਲ ਸੋਸ਼ਲਿਸਟ ਨੈਟਵਰਕ ਨੂੰ ਪਾਬੰਦੀਸ਼ੁਦਾ ਦਾਇਰੇ ਦੇ ਵਿੱਚ ਰੱਖਣ ਦੀ ਗੱਲ ਕੀਤੀ ਗਈ, ਉਸ ਤੋਂ ਬਾਅਦ ਇਹਨਾਂ ਨੇ ਆਪਣੀ ਸੰਸਥਾ ਦਾ ਨਾਮ ਬਦਲ ਲਿਆ, ਸੋਚ ਉਹੀ ਰੱਖੀ, ਵਾਈਟ ਆਸਟ੍ਰੇਲੀਆ ਪਾਰਟੀ। ਹੁਣ ਅਜਿਹੇ ਦੇ ਵਿੱਚ ਥਾਮਸ ਸੀਵੈਲ ਦੀ ਵਾਈਟ ਆਸਟ੍ਰੇਲੀਆ ਪਾਰਟੀ ਦੀ ਤਰਫ ਤੋਂ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਅਤੇ ਕਿਹਾ ਗਿਆ ਹੈ ਕਿ ਹੋਮ ਅਫੇਅਰ ਮੰਤਰਾਲੇ ਨੂੰ ਇਸ ਕਾਨੂੰਨ ਨੂੰ ਬਣਨ ਤੋਂ ਰੋਕਿਆ ਜਾਵੇ ਜਿਹੜਾ ਹੇਟ ਸਪੀਚ ਦਾ ਲਾਅ ਹੈ, ਉਸ ਦੇ ਤਹਿਤ ਐਸੇ ਬਹੁਤ ਸਾਰੇ ਦੱਖਣਪੰਥੀ ਜਿਹੜੇ ਲੀਡਰ ਨੇ ਜਿਹੜੇ ਦੇਸ਼ ਦੇ ਵਿੱਚ ਵੰਡ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਉਹਨਾਂ ਦੀਆਂ ਗ੍ਰਿਫਤਾਰੀਆਂ ਸੰਭਵ ਹੋ ਸਕਦੀਆਂ ਨੇ। ਅਦਾਲਤ ਦੀ ਤਰਫ ਤੋਂ ਹਾਲ ਫਿਲਹਾਲ ਇਸ ਮਾਮਲੇ ਦੇ ਉੱਤੇ ਤੁਰੰਤ ਕੋਈ ਸੁਣਵਾਈ ਨਹੀਂ ਕੀਤੀ ਗਈ ਹੈ, ਪਰ 2 ਅਤੇ 5 ਜੂਨ ਦੇ ਦਰਮਿਆਨ ਇਸ ਮਾਮਲੇ ਦੀ ਮੁੜ ਤੋਂ ਸੁਣਵਾਈ ਹੋਏਗੀ। ਦੱਸ ਦਈਏ ਕਿ 2 ਦਿਨਾਂ ਦੀ ਆਖਰੀ ਸੁਣਵਾਈ ਦੇ ਦਿਨਾਂ ਦੇ ਵਿੱਚ ਹੇਟ ਸਪੀਚ ਲੈਜਿਸਲੇਸ਼ਨ ਨੂੰ ਬਦਲਿਆ ਜਾਂਦਾ ਜਾਂ ਫਿਰ ਜਿਉਂਦਾ ਤਿਉਂ ਰੱਖਿਆ ਜਾਂਦਾ। ਪਿਛਲੇ ਸਾਲ ਸਪਤੰਬਰ ਮਹੀਨੇ 'ਚ ਲਿਆਂਦਾ ਗਿਆ ਸੀ, ਇਸ ਦੇ ਉੱਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਉੱਥੇ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੀ ਡਿਪਟੀ ਲੀਡਰ ਨੇ ਹੁਣ ਆਸਟ੍ਰੇਲੀਅਨ ਲੋਕਾਂ ਨੂੰ ਸੱਦੇ ਦਿੱਤੇ ਨੇ। ਦੱਸ ਦਈਏ ਕਿ ਆਸਟ੍ਰੇਲੀਆ 'ਚ ਕੈਪੀਟਲ ਗੇਨਸ ਟੈਕਸ ਯਾਨੀ CGT ਦੇ ਵਿੱਚ ਹੋਏ ਬਦਲਾਅ ਤੋਂ ਬਾਅਦ ਬਹੁਤ ਸਾਰੇ ਆਸਟ੍ਰੇਲੀਅਨ ਵਪਾਰਕ ਅਦਾਰੇ ਇਹ ਦਬਾਅ ਮਹਿਸੂਸ ਕਰ ਰਹੇ ਨੇ ਕਿ ਕੈਪੀਟਲ ਗੇਨਸ ਟੈਕਸ ਖਤਮ ਹੋਣ ਦੇ ਚੱਲਦਿਆਂ ਅਤੇ ਦੂਸਰੇ ਜਿਹੜੇ ਟੈਕਸੇਸ਼ਨ ਸਿਸਟਮ 'ਚ ਬਦਲਾਅ ਹੋਣ ਦੇ ਚੱਲਦਿਆਂ ਉਹਨਾਂ ਦੇ ਵਪਾਰ ਦੇ ਉੱਤੇ ਅਸਰ ਪਏਗਾ। ਅਜਿਹੇ ਦੇ ਵਿੱਚ ਨਿਊਜ਼ੀਲੈਂਡ, ਜਿੱਥੋਂ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨਿਊਜ਼ੀਲੈਂਡ ਛੱਡ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕੰਮ ਲੱਭ ਰਹੇ ਨੇ, ਤਾਂ ਨਿਊਜ਼ੀਲੈਂਡ ਦੀ ਜਿਹੜੇ ਇਸ ਵਕਤ ਫਾਈਨੈਂਸ ਮਿਨਿਸਟਰ ਨੇ ਨਿਕੋਲਾ ਵਿਲਿਸ, ਉਹਨਾਂ ਨੇ ਤੰਜ ਕੱਸਿਆ ਆਸਟ੍ਰੇਲੀਆ ਦੇ ਉੱਤੇ ਕਿ ਸਾਡੇ ਕੋਲ ਟੈਕਸੇਸ਼ਨ ਸਿਸਟਮ ਬਿਹਤਰ ਹੈ, ਨਾ ਤਾਂ ਕੋਈ ਕੈਪੀਟਲ ਗੇਨ ਟੈਕਸ ਅਤੇ ਨਾ ਹੀ ਕੋਈ ਬਰੋਡ ਬੇਸ ਜਾਂ ਲੋ ਰੇਟ, ਅਸੀਂ ਤੁਹਾਨੂੰ ਤੁਹਾਡੇ ਬਿਜ਼ਨਸ ਨੂੰ ਅੱਗੇ ਵਧਣ ਦੇ ਲਈ, ਤੁਹਾਡੀ ਕੈਪੀਟਲ ਇਨਵੈਸਟਮੈਂਟ ਨੂੰ ਅੱਗੇ ਵਧਾਉਣ ਦੇ ਲਈ ਮਦਦ ਕਰਾਂਗੇ। 1 ਜੁਲਾਈ 2027 ਤੋਂ ਬਜਟ ਦੇ ਵਿੱਚ ਹੋਏ ਬਦਲਾਅ ਲਾਗੂ ਹੋ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਜਿਹੜਾ 50% ਸੀ ਉਸ ਦੇ ਵਿੱਚ ਬਦਲਾਅ ਕੀਤਾ ਜਾਏਗਾ। ਇਸ ਦੇ ਨਾਲ ਜਿਹੜੇ ਵੱਡੇ ਇਨਵੈਸਟਰਸ ਨੇ ਉਹਨਾਂ ਦੇ ਉੱਤੇ ਤਾਂ ਅਸਰ ਪਏਗਾ ਹੀ। ਆਸਟ੍ਰੇਲੀਆ ਸਰਕਾਰ ਟੈਕਸੇਸ਼ਨ ਸਿਸਟਮ ਦੇ ਵਿੱਚ ਇਸ ਬਦਲਾਅ ਦੇ ਨਾਲ ਸਰਕਾਰੀ ਖਜ਼ਾਨੇ ਦੇ ਵਿੱਚ ਵਾਧਾ ਜਾਂ ਵਿਸਤਾਰ ਕਰਨਾ ਚਾਹੁੰਦੀ ਹੈ। ਇੱਕ ਬਿਮਾਰੀ ਜਿਸਨੇ ਇਸ ਵਕਤ ਆਸਟ੍ਰੇਲੀਆ ਦੇ ਲਈ ਜਿਹੜਾ ਜੀ ਦਾ ਜੰਜਾਲ ਬਣ ਗਈ ਹੈ, ਪਰ ਉਸ ਦੇ ਨਾਲ ਹੀ 2-3 ਹੋਰ ਬਿਮਾਰੀਆਂ ਵੀ ਆ ਗਈਆਂ ਨੇ ਖਬਰਾਂ। ਸਭ ਤੋਂ ਪਹਿਲਾਂ ਡੈਪਥੀਰੀਆ ਦੇ ਨਾਲ ਜੁੜੀ ਹੋਈ ਸ਼ੁਰੂ ਕਰੀਏ। ਦੱਸ ਦਈਏ ਕਿ ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਬੈਕਟੀਰੀਅਲ ਡਿਜ਼ੀਜ਼ ਦੇ ਹੁਣ ਤੱਕ 230 ਤੋਂ ਜ਼ਿਆਦਾ ਕੇਸ ਰਿਕਾਰਡ ਕੀਤੇ ਜਾ ਚੁੱਕੇ ਨੇ ਅਤੇ 60% ਤੋਂ ਜ਼ਿਆਦਾ ਕੇਸ ਸਿਰਫ ਨਾਰਦਰਨ ਟੈਰੀਟਰੀ ਸੂਬੇ ਤੋਂ ਨੇ। ਉਸ ਤੋਂ ਇਲਾਵਾ ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਦੇ ਵਿੱਚ ਵੀ ਕੇਸ ਆਏ ਨੇ। ਦੱਸ ਦਈਏ ਕਿ ਇਹ ਕੇਸ ਜ਼ਿਆਦਾਤਰ 25 ਤੋਂ 44 ਸਾਲ ਦੇ ਲੋਕਾਂ ਦੇ ਦਰਮਿਆਨ ਹੀ ਵਾਪਰ ਰਹੇ ਨੇ, ਪਰ 2026 ਦੇ ਵਿੱਚ ਇਹ ਜਿਹੜੇ ਕੇਸ ਰਿਕਾਰਡ ਕੀਤੇ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਡੈਪਥੀਰੀਆ ਇੱਕ ਹਾਈਲੀ ਕੰਟੀਜੀਅਸ ਯਾਨੀ ਬਹੁਤ ਜ਼ਿਆਦਾ ਛੂਆਛੂਤ ਦੀ ਬਿਮਾਰੀ ਹੈ, ਜਿਸ ਦੇ ਨਾਲ ਬਿਮਾਰ ਤਾਂ ਵਿਅਕਤੀ ਹੁੰਦਾ ਹੀ ਹੈ ਪਰ ਮੌਤ ਦੀ ਵੀ ਕਾਰਨ ਬਣ ਜਾਂਦੇ ਨੇ। ਕਿਹਾ ਜਾਂਦਾ ਹੈ ਕਿ ਟ੍ਰੀਟਮੈਂਟ ਦੇ ਨਾਲ ਬਚਾਇਆ ਜਾ ਸਕਦਾ, ਪਰ ਫਿਰ ਵੀ ਹਰ 10 ਦੇ ਵਿੱਚੋਂ 1 ਮਰੀਜ਼ ਦੀ ਮੌਤ ਦਾ ਖਤਰਾ ਹੈ। ਇਹ ਆਸਟ੍ਰੇਲੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਦਾਅਵਾ ਕੀਤਾ ਗਿਆ। ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਇਹ ਵੀ ਕਿਹਾ ਹੈ ਕਿ ਉਹ $7.2 million ਇਸ ਬਿਮਾਰੀ ਦੇ ਬਚਾਅ ਦੇ ਲਈ ਖਰਚ ਕਰਨਾ ਚਾਹੁੰਦੇ ਨੇ। ਜਦੋਂ ਤੋਂ ਡੈਪਥੀਰੀਆ ਦੇ ਰਿਕਾਰਡ ਰੱਖਣੇ ਆਸਟ੍ਰੇਲੀਆ 'ਚ ਸ਼ੁਰੂ ਹੋਏ ਨੇ ਉਦੋਂ ਤੋਂ ਹੁਣ ਤੱਕ ਦੇ ਕਦੇ ਵੀ ਕਿਸੇ ਵੀ 1 ਸਾਲ ਦੇ ਅੰਦਰ ਜਾਂ ਬਲਕਿ ਇੱਕ ਕੁਝ ਹੀ ਮਹੀਨਿਆਂ ਦੇ ਅੰਦਰ ਇੰਨੀ ਵੱਡੀ ਗਿਣਤੀ 'ਚ ਕੇਸ ਕਦੇ ਨਹੀਂ ਰਿਕਾਰਡ ਹੋਏ। ਡੈਪਥੀਰੀਆ ਦੇ ਸਾਲ 2026 'ਚ ਸਭ ਤੋਂ ਜ਼ਿਆਦਾ ਕੇਸ ਰਿਕਾਰਡ ਹੋਏ ਦੱਸੇ ਗਏ ਨੇ। ਉੱਥੇ ਹੀ ਹੁਣ ਚੀਜ਼ਾਂ ਇਸ ਕਰਕੇ ਵੀ ਬਦਲ ਰਹੀਆਂ ਨੇ ਕਿ ਨਾ ਸਿਰਫ ਡੈਪਥੀਰੀਆ, ਮੀਜ਼ਲਸ, ਸਕੈਰਲਿਟ ਫੀਵਰ, ਹੂਪਿੰਗ ਕਫ, ਬਹੁਤ ਸਾਰੀਆਂ ਬਿਮਾਰੀਆਂ ਨੇ ਇਕੱਠਿਆਂ ਹੀ ਆਸਟ੍ਰੇਲੀਆ ਦੇ ਵਿੱਚ ਦਸਤਕ ਦੇ ਦਿੱਤੀ ਔਰ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਕੇਸ ਸਾਹਮਣੇ ਆ ਰਹੇ ਨੇ। ਇਕੱਲੇ ਡੈਪਥੀਰੀਆ ਦੇ ਕੇਸਾਂ ਦਾ ਜਾਂ ਨੰਬਰ ਤਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ, ਹੂਪਿੰਗ ਕਫ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ 57,000 ਕੇਸ ਸਾਲ 2024 'ਚ ਰਿਕਾਰਡ ਹੋਏ ਸੀ। 1991 ਤੋਂ ਹੂਪਿੰਗ ਕਫ ਦੇ ਰਿਕਾਰਡ ਰੱਖਣੇ ਆਸਟ੍ਰੇਲੀਆ ਨੇ ਸ਼ੁਰੂ ਕੀਤੇ ਨੇ, ਉਦੋਂ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਵੱਡੀ ਗਿਣਤੀ ਸੀ 2024 'ਚ। ਹਾਲਾਂਕਿ 2025 ਦੇ ਵਿੱਚ 25,000 ਕੇਸ ਹੀ ਰਿਕਾਰਡ ਹੋਏ, ਪਰ 2026 ਦੇ ਵਿੱਚ ਹੂਪਿੰਗ ਕਫ ਦੇ ਇੱਕ ਵਾਰ ਫਿਰ ਤੋਂ ਰਿਕਾਰਡ ਕੇਸ ਜਿਹੜੇ ਨੇ ਗਿਣਤੀ ਦੇ ਵਿੱਚ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉੱਥੇ ਮੀਜ਼ਲਸ ਨੇ ਵੀ ਇਸ ਵਕਤ ਜਿਹੜੀ ਆਊਟਬ੍ਰੇਕ ਇਹਦੀ ਦੱਸੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜਿਹੜੇ ਵਿਦੇਸ਼ਾਂ ਤੋਂ ਸਫ਼ਰ ਕਰਕੇ ਆ ਰਹੇ ਨੇ, ਖਾਸ ਤੌਰ ਦੇ ਉੱਤੇ ਜਨਵਰੀ ਤੋਂ ਮਈ ਮਹੀਨੇ ਦੇ ਦਰਮਿਆਨ ਆਏ ਨੇ, 100 ਤੋਂ ਵਧੇਰੇ ਕੇਸ ਦੇਸ਼ ਭਰ ਦੇ ਵਿੱਚ ਮੀਜ਼ਲਸ ਦੇ ਰਿਕਾਰਡ ਪਹਿਲਾਂ ਹੀ ਹੋ ਚੁੱਕੇ ਨੇ। ਵਿਕਟੋਰੀਆ ਇਸ ਵਕਤ ਦੇਸ਼ ਦਾ ਸਭ ਤੋਂ ਭੈੜਾ ਸੂਬਾ ਹੈ ਜਦੋਂ ਅਨਇੰਪਲੋਇਮੈਂਟ ਦੀ ਯਾਨੀ ਬੇਰੁਜ਼ਗਾਰੀ ਦੀ ਗੱਲ ਆਉਂਦੀ ਹੈ। ਦੇਸ਼ ਦੇ ਵਿੱਚ ਲਗਾਤਾਰ 27ਵਾਂ ਮਹੀਨਾ ਹੈ ਜਦੋਂ ਹਰ ਮਹੀਨੇ ਦਾ ਜਿਹੜਾ ਅੰਕੜੇ ਇਕੱਠੇ ਕੀਤੇ ਜਾਂਦੇ ਨੇ ABS ਦੀ ਤਰਫ ਤੋਂ ਜਾਂ ਜਾਰੀ ਕੀਤੇ ਜਾਂਦੇ ਨੇ, ਇਕੱਠੇ ਤਾਂ ਨਹੀਂ ਕੀਤੇ ਜਾਂਦੇ ਪਰ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਮਹੀਨਾਵਾਰ ਅੰਕੜੇ ਜਾਰੀ ਕਰਦਾ ਹੈ ਬੇਰੁਜ਼ਗਾਰੀ ਦੇ ਨਾਲ ਜੁੜੇ ਹੋਏ। 27 ਮਹੀਨੇ ਹੋ ਗਏ, ਵਿਕਟੋਰੀਆ ਲਗਾਤਾਰ ਹਰ ਵਾਰ ਦੇਸ਼ 'ਚ ਸਭ ਤੋਂ ਭੈੜਾ ਸੂਬਾ ਬਣ ਕੇ ਉੱਭਰਦਾ ਹੈ, ਜਾਂ ਜੇ ਕਹਿ ਲਈਏ ਕਿ ਬੇਰੁਜ਼ਗਾਰੀ ਦੇ ਮਾਮਲੇ 'ਚ ਪਹਿਲੇ ਨੰਬਰ ਦਾ ਸੂਬਾ ਬਣ ਕੇ ਉੱਭਰਦਾ। ਵਿਕਟੋਰੀਆ ਦੇ ਵਿੱਚ 4.8% ਬੇਰੁਜ਼ਗਾਰੀ ਦਰ ਇਸ ਵਕਤ ਚੱਲ ਰਹੀ ਹੈ, ਜਦਕਿ ਦੇਸ਼ ਦੀ ਜਿਹੜੀ ਐਵਰੇਜ ਹੈ ਉਹ 4.5% ਹੈ। ਹਾਲਾਂਕਿ ਵਿਕਟੋਰੀਆ ਤੋਂ ਬਾਅਦ ਤਸਮੇਨੀਆ ਆਉਂਦਾ ਹੈ, ਪਰ ਤਸਮੇਨੀਆ ਦੀ ਆਬਾਦੀ ਦੇ ਲਿਹਾਜ਼ ਦੇ ਨਾਲ ਵਿਕਟੋਰੀਆ ਦੇ ਫਿਰ ਵੀ ਬਰਾਬਰ ਨਹੀਂ ਹੈ, ਰਿਸੋਰਸਿਸ ਦੇ ਮੁਕਾਬਲੇ ਵੀ ਘੱਟ ਡੈਵਲਪਡ ਇੱਕ ਸੂਬਾ ਹੈ। ਅਜਿਹੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਲਗਾਤਾਰ ਵੱਧ ਰਹੀ ਬੇਰੁਜ਼ਗਾਰੀ ਜਿਹੜੀ ਹੈ ਉਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਵਿਕਟੋਰੀਆ ਸਰਕਾਰ ਦੇ ਲਈ, ਉਹ ਵੀ ਐਸੇ ਸਮੇਂ 'ਚ ਜਦੋਂ ਚੋਣਾਂ ਸਿਰ 'ਤੇ ਖੜੀਆਂ ਨੇ। ਨਵੰਬਰ ਮਹੀਨੇ 'ਚ ਚੋਣਾਂ ਨੇ, ਵਿਰੋਧੀ ਧਿਰ ਨੇਤਾ ਜੈਸ ਵਿਲਸਨ ਨੇ ਇਸ ਮਾਮਲੇ ਦੇ ਉੱਤੇ ਵੀ ਤੰਜ ਕਸਿਆ, ਕਿਹਾ ਹੈ ਕਿ ਲੇਬਰ ਪਾਰਟੀ ਦੂਜਿਆਂ ਸਟੇਟਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ, ਵਿਕਟੋਰੀਆ ਦੇ ਵਿੱਚ ਤਾਂ ਉਵੇਂ ਬਿਲਕੁਲ ਵੀ ਨਹੀਂ ਕੰਮ ਕਰ ਰਹੀ। ਟੈਕਸ ਘਟਾਉਣ ਦਾ ਦਾਅਵਾ ਕਰਨ ਤੋਂ ਬਾਅਦ ਵੀ ਟੈਕਸ ਵਧਾ ਦਿੱਤੇ ਜਾਂਦੇ ਨੇ। ਉਹਨਾਂ ਕਿਹਾ ਕਿ ਲੇਬਰ ਪਾਰਟੀ ਦੀ ਅਗਵਾਈ ਦੇ ਵਿੱਚ ਵਿਕਟੋਰੀਆ ਸੂਬਾ ਤਾਂ ਸਭ ਤੋਂ ਵਧੇਰੇ ਕਰਜ਼ ਦੇ ਵਿੱਚ ਡੁੱਬਿਆ ਹੋਇਆ, ਹੁਣ ਬੇਰੁਜ਼ਗਾਰੀ ਦੇ ਵਿੱਚ ਵੀ ਚਲਾ ਗਿਆ। ਉਹਨਾਂ ਕਿਹਾ ਕਿ ਮੇਰੀ ਲਿਬਰਲ ਅਤੇ ਨੈਸ਼ਨਲ ਪਾਰਟੀ ਦੀ ਟੀਮ ਦੇ ਕੋਲ ਹੀ ਇੱਕ ਯੋਜਨਾ ਕਿਵੇਂ ਟੈਕਸ ਘਟਾਏ ਜਾਣ, ਕਿਵੇਂ ਵਿਕਟੋਰੀਆ ਦੇ ਵਿੱਚ ਜ਼ਰੂਰੀ ਚੀਜ਼ਾਂ ਨੂੰ ਤਰਜੀਹ ਦਿੱਤੀ ਜਾਵੇ ਅਤੇ ਕਿਸ ਤਰੀਕੇ ਦੇ ਨਾਲ ਬਿਜ਼ਨਸ ਯਾਨੀ ਵਪਾਰ ਕਰਨ ਦੇ ਲਈ ਵਿਕਟੋਰੀਆ ਨੂੰ ਸਭ ਤੋਂ ਬਿਹਤਰੀਨ ਡੈਸਟੀਨੇਸ਼ਨ ਬਣਾਇਆ ਜਾ ਸਕੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਇਹ ਖਬਰ ਮੈਲਬਨ ਤੋਂ, ਜਿੱਥੇ ਬੌਕਸ ਸਟ੍ਰੀਟ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਮੌਜੂਦ ਰਹੀ। ਅਸਲ 'ਚ ਇਸ ਵਿਅਕਤੀ ਨੇ ਇੱਕ ਸੂਚਨਾ ਪੁਲਿਸ ਤੱਕ ਤਾਂ ਨਹੀਂ ਕਹਿ ਸਕਦੇ ਪਰ ਇੱਕ ਅਫਵਾਹ ਫੈਲਾ ਦਿੱਤੀ ਸੀ। ਇਸ ਨੇ ਕਿਹਾ ਸੀ ਕਿ ਬੌਕਸ ਸਟ੍ਰੀਟ ਦੇ ਉੱਤੇ ਇੱਕ ਵੱਡਾ ਹਮਲਾ ਹੋਣ ਵਾਲਾ ਹੈ। ਇਸ ਨੂੰ ਸਵੈਂਸਟਨ ਸਟ੍ਰੀਟ ਦੇ ਬਾਹਰੋਂ ਮੈਕਡੋਨਲਡ ਦੇ ਕੋਲੋਂ ਕੱਲ੍ਹ 7:30 ਦੇ ਆਸ ਪਾਸ ਗ੍ਰਿਫਤਾਰ ਕੀਤਾ ਗਿਆ। 31 ਸਾਲ ਦਾ ਇਹ ਵਿਅਕਤੀ, ਜਿਸਦਾ ਕੋਈ ਪੱਕਾ ਟਿਕਾਣਾ ਤਾਂ ਨਹੀਂ ਦੱਸਿਆ ਗਿਆ, ਪੁਲਿਸ ਦੀ ਤਰਫ ਤੋਂ ਕੋਈ ਪਤਾ ਨਹੀਂ ਦੱਸਿਆ ਗਿਆ, ਪਰ ਇਸਨੇ ਇਹ ਗੱਲ ਕਹੀ ਕਿ ਇਸਨੇ ਚੈਨਲ 9 ਨੂੰ ਇੱਕ ਫੋਨ ਕਾਲ ਕੀਤੀ ਸੀ ਅਤੇ ਕਿਹਾ ਸੀ ਕਿ ਬੌਕਸ ਸਟ੍ਰੀਟ ਦੇ ਉੱਤੇ ਇੱਕ ਵੱਡਾ ਹਾਦਸਾ ਹੋਣ ਜਾ ਰਿਹਾ। ਚੈਨਲ 9 ਨੇ ਤੁਰੰਤ ਕ੍ਰਾਈਮ ਸਟੋਪਰਸ ਦੇ ਨਾਲ ਸੰਪਰਕ ਕੀਤਾ ਅਤੇ ਇਸ ਮਾਮਲੇ ਦੀ ਪੜਤਾਲ ਵਿਕਟੋਰੀਆ ਪੁਲਿਸ ਨੇ ਸ਼ੁਰੂ ਕਰ ਦਿੱਤੀ। ਮਾਮਲੇ ਦੇ ਵਿੱਚ ਜਦੋਂ ਪਤਾ ਚੱਲਿਆ ਸਾਰਾ ਕੁਝ, ਟਰੈਕ ਲੋਕੇਸ਼ਨ ਵਗੈਰਾ ਕਰਨ ਤੋਂ ਬਾਅਦ, ਤਾਂ ਇਹ ਵਿਅਕਤੀ ਜਿਹੜਾ ਇਸਨੇ ਇਕਬਾਲੀਆ ਜੁਰਮ ਵੀ ਕਰ ਲਿਆ। ਖੇਡ ਜਗਤ ਦੀਆਂ ਕੀ ਨੇ ਖਬਰਾਂ ਅਤੇ ਬਾਕੀ ਦੀਆਂ ਖਬਰਾਂ ਦੇ ਲਈ ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
1: ਜੀ ਬਹੁਤ ਸ਼ੁਕਰੀਆ ਗੌਤਮ ਜੀ। ਇੱਧਰ ਜੇਕਰ ਆਪਾਂ ਅਗਲੀਆਂ ਕੁਛ ਖਬਰਾਂ ਵੱਲ ਝਾਤੀ ਮਾਰੀਏ ਤਾਂ ਵਿਕਟੋਰੀਆ ਤੋਂ ਇੱਕ ਖਬਰ ਹੈ। COVID-19 ਦੇ ਦਰਮਿਆਨ ਕਾਫੀ ਸਖਤ ਫੈਸਲੇ ਲਏ ਗਏ ਸੀ, ਬਹੁਤ ਸਾਰੇ ਫੈਸਲੇ ਇਸ ਟਾਈਮ ਵਿਵਾਦ ਦੇ ਵਿੱਚ ਨੇ। ਖਾਸ ਤੌਰ ਦੇ ਉੱਤੇ ਮਿਸਟਰ ਡੈਨੀਅਲ ਐਂਡਰਿਊਜ਼ ਜਿਹੜੇ ਕਿ ਉਸ ਸਮੇਂ ਦੇ ਪ੍ਰੀਮੀਅਰ ਸੀ, ਉਹਨਾਂ ਦਾ ਨਾਂ ਵਾਰ ਵਾਰ ਇਸ ਟਾਈਮ ਖਬਰਾਂ ਦੇ ਵਿੱਚ ਜ਼ਰੂਰ ਆ ਜਾਂਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਅਤੇ ਹੁਣ ਉਹਨਾਂ ਦਾ ਨਾਂ ਇਸ ਕਰਕੇ ਚਰਚਾ ਦੇ ਵਿੱਚ ਹੈ ਕਿਉਂਕਿ 2020 ਦੇ ਵਿੱਚ ਮਿਸਟਰ ਡੈਨੀਅਲ ਐਂਡਰਿਊਜ਼ ਦੀ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ COVID-19 ਦੇ ਦਰਮਿਆਨ ਜਿਹੜੇ ਜੇਲ੍ਹਾਂ ਦੇ ਵਿੱਚ ਕੈਦੀ ਨੇ ਉਹਨਾਂ ਦੀਆਂ ਸਜ਼ਾਵਾਂ ਘਟਾ ਕੇ ਉਹਨਾਂ ਨੂੰ ਘੱਟ ਦੇਣ ਕਰ ਦਿੱਤਾ ਗਿਆ ਸੀ। ਐਮਰਜੈਂਸੀ ਮੈਨੇਜਮੈਂਟ ਡੇ EMD ਇਸ ਪ੍ਰੋਗਰਾਮ ਨੂੰ ਕਿਹਾ ਗਿਆ ਸੀ। ਸੋ ਇਸ ਦੇ ਨਾਲ ਕੈਦੀਆਂ ਦੀਆਂ ਸਜ਼ਾਵਾਂ ਦੇ ਵਿੱਚੋਂ ਲਗਭਗ 8,30,000 ਦਿਨ ਯਾਨੀ ਕਿ 2,270 ਸਾਲ ਜਿਹੜੇ ਉਹ ਘਟਾ ਦਿੱਤੇ ਗਏ। ਕੁੱਲ ਮਿਲਾ ਕੇ ਸਾਰੇ ਦੇ ਸਾਰੇ ਕੈਦੀਆਂ ਦੀ ਗੱਲ ਚੱਲ ਰਹੀ ਹੈ। ਹੋਇਆ ਕੁਛ ਇਸ ਤਰੀਕੇ ਦੇ ਨਾਲ ਕਿ ਕਾਨੂੰਨ ਦੀ ਕੁਛ ਲੂਪਹੋਲਸ ਜਾਂ ਫਿਰ ਕਾਨੂੰਨੀ ਕਮਜ਼ੋਰੀ ਦੇ ਕਰਕੇ ਇਹ ਅਪਰਾਧੀਆਂ ਦੀਆਂ ਸਜ਼ਾਵਾਂ ਦੇ ਵਿੱਚੋਂ 2,000 ਤੋਂ ਵਧੇਰੇ ਸਾਲ ਹੀ ਜਿਹੜੇ ਉਹ ਘਟ ਗਏ। ਇਸ ਸੰਬੰਧ ਦੇ ਵਿੱਚ ਕਈ ਉਹਨਾਂ ਕੈਦੀਆਂ ਨੂੰ ਵੀ ਫਾਇਦਾ ਮਿਲ ਗਿਆ ਜਿਹੜੇ ਕਿ ਕਾਫੀ ਖਤਰਨਾਕ ਸਨ ਅਤੇ ਇਸੇ ਵਿਸ਼ੇ ਦੇ ਉੱਤੇ ਹੁਣ ਵਿਵਾਦ ਹੋ ਰਿਹਾ। ਬਹੁਤ ਸਾਰੇ ਪੀੜਿਤ ਪਰਿਵਾਰ ਜਿਨ੍ਹਾਂ ਦਾ ਸਿੱਧੇ ਸਿੱਧੇ ਤਰੀਕੇ ਦੇ ਨਾਲ ਇਹਨਾਂ ਕੇਸਾਂ ਦੇ ਨਾਲ ਵਾਹ ਵਾਸਤਾ ਸੀ, ਉਹ ਇਸ ਚੀਜ਼ ਦੇ ਉੱਤੇ ਹੁਣ ਆਵਾਜ਼ ਉਠਾ ਰਹੇ ਨੇ। ਐਲਨ ਸਰਕਾਰ ਨੇ ਇਹ ਡਾਟਾ ਨੂੰ ਇੱਕ ਸਾਲ ਤੱਕ ਲੁਕਾ ਕੇ ਰੱਖਿਆ। ਇਸ ਚੀਜ਼ ਤੋਂ ਵੀ ਲੋਕ ਖਫਾ ਨੇ ਕਿ ਇਹ ਗੱਲ ਬਾਹਰ ਕਿਉਂ ਨਹੀਂ ਆਉਣ ਦਿੱਤੀ ਗਈ। ਉਸ ਤੋਂ ਬਾਅਦ ਫਿਰ ਫਰੀਡਮ ਆਫ ਇਨਫੋਰਮੇਸ਼ਨ ਕਾਨੂੰਨ ਦੇ ਤਹਿਤ ਇਹ ਡਾਟੇ ਹੁਣ ਬਾਹਰ ਕਢਵਾਏ ਗਏ ਨੇ। ਅੱਜ ਦੇ ਦਿਨ ਹੈਰਲਸਨ ਦੇ ਵਿੱਚ ਇਹ ਡਾਟੇ ਨਸ਼ਰ ਕੀਤੇ ਗਏ। ਇੱਕ ਮਾਮਲਾ ਇਹਨਾਂ ਦੇ ਵਿੱਚੋਂ ਮੋਟੇ ਰੂਪ ਦੇ ਵਿੱਚ ਵੇਖੀਏ ਤਾਂ ਇੱਕ ਕੈਦੀ ਦੀ ਸਜ਼ਾ 452 ਦਿਨ ਯਾਨੀ ਕਿ 15 ਮਹੀਨੇ ਘਟਾ ਦਿੱਤੀ ਗਈ। ਹੁਣ ਜਿਹੜੇ ਪੀੜਿਤ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਇਹਨਾਂ ਕੈਦੀਆਂ ਨੇ ਜਾਂ ਦੋਸ਼ੀਆਂ ਨੇ ਧੱਕਾ ਕੀਤਾ ਸੀ, ਉਹ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੇ ਜਿਹੜੇ ਗੰਭੀਰ ਅਪਰਾਧ ਕੀਤੇ ਸੀ ਉਹਦੇ ਲਈ ਇਹਨਾਂ ਨੂੰ ਬਣ ਦੀ ਅਦਾਲਤ ਨੇ ਸਜ਼ਾ ਦਿੱਤੀ ਸੀ। ਕਈ ਇਹਨਾਂ ਦੇ ਵਿੱਚੋਂ ਕਤਲ ਵਰਗੇ ਜੁਰਮ ਵੀ ਨੇ ਅਤੇ ਹੋਰ ਵੀ ਕਈ ਗੰਭੀਰ ਅਪਰਾਧ, ਅਤੇ ਜੇਕਰ ਇਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਛੱਡ ਦਿਓ ਤਾਂ ਇਹ ਸਾਡੇ ਹਿਰਦੇ ਵਲੂੰਦਰਨ ਵਾਲੀ ਗੱਲ ਹੈ। ਪਹਿਲਾਂ ਕੈਦੀਆਂ ਨੂੰ ਸਜ਼ਾ ਦੇ ਵਿੱਚ ਕਟੌਤੀ ਦੇ ਲਈ ਇੱਕ ਅਰਜ਼ੀ ਦੇਣੀ ਪੈਂਦੀ ਸੀ ਆਪਣੇ ਪੱਧਰ ਦੇ ਉੱਤੇ, ਅਤੇ ਕੋਵਿਡ ਦੇ ਦਰਮਿਆਨ ਕਹਿੰਦੇ ਨੇ ਕਿ ਇਹ ਸਹੂਲਤ ਆਟੋਮੈਟਿਕਲੀ ਜਾਂ ਫਿਰ ਇੱਕ ਬਲੈਂਕਟ ਇਹਨੂੰ ਕਰ ਦਿੱਤਾ ਗਿਆ, ਜਿਸਦੇ ਨਾਲ ਕਿ ਹਜ਼ਾਰਾਂ ਕੈਦੀਆਂ ਨੂੰ ਬਿਨਾਂ ਕਿਸੇ ਸਖ਼ਤ ਮੁਲਾਂਕਣ ਦੇ ਵੱਡੀ ਰਾਹਤ ਦੇ ਦਿੱਤੀ ਗਈ। ਹਾਲਾਂਕਿ ਇਸ ਚੀਜ਼ ਦੇ ਉੱਤੇ ਸਰਕਾਰ ਦਾ ਜਾਂ ਫਿਰ ਕਰੈਕਸ਼ਨ ਵਿਕਟੋਰੀਆ ਦਾ ਪੱਖ ਕੁਛ ਹੋਰ ਆ, ਉਹਦੇ ਉੱਤੇ ਵੀ ਝਾਤੀ ਮਾਰ ਲੈਂਦੇ ਹਾਂ, ਪਰ ਇਹਦੇ ਉੱਤੇ ਹੁਣ ਰਾਜਨੀਤੀ ਵੀ ਹੁਣ ਸ਼ੁਰੂ ਹੋ ਚੁੱਕੀ ਹੈ। ਵਿਰੋਧੀ ਧਿਰ ਦੇ ਬੁਲਾਰੇ ਰੇਨੀ ਹੀਥ ਇਸ ਚੀਜ਼ ਦੇ ਉੱਤੇ ਬੋਲਦਿਆਂ ਕਹਿੰਦੇ ਨੇ ਕਿ ਸਰਕਾਰ ਦੀ ਇਹਦੇ ਉੱਤੇ ਰੱਜ ਕੇ ਆਲੋਚਨਾ ਕਰਨੀ ਚਾਹੀਦੀ ਹੈ। ਜਦੋਂ ਆਮ ਵਿਕਟੋਰੀਅਨ ਲੋਕ ਆਪਣੇ ਘਰਾਂ ਦੇ ਵਿੱਚ ਲੋਕਡਾਊਨ ਦੇ ਵਿੱਚ ਬੰਦ ਸੀ ਉਦੋਂ ਸਰਕਾਰ ਅਪਰਾਧੀਆਂ ਦੀਆਂ ਸਜ਼ਾਵਾਂ ਮਾਫ਼ ਕਰਨ ਦੇ ਵਿੱਚ ਰੁੱਝੀ ਸੀ। ਇਹ ਵੇਖੋ ਕਿੱਡੀ ਹਾਸੋਹੀਣੀ ਗੱਲ। ਉਹਨਾਂ ਨੇ ਕਿਹਾ ਕਿ ਪੀੜਿਤ ਪਰਿਵਾਰ ਉਮਰ ਭਰ ਦੁੱਖ ਝੱਲਦੇ ਨੇ, ਕਦੀ ਉਹਨਾਂ ਦਾ ਗਿਆ ਜੀ ਵਾਪਸ ਨਹੀਂ ਆਉਂਦਾ ਜੇਕਰ ਇੱਦਾਂ ਦੇ ਕੇਸ ਦੇ ਵਿੱਚ ਹੋਵੇ, ਅਤੇ ਜਦਕਿ ਅਪਰਾਧੀ ਆਪਣੀ ਸਜ਼ਾ ਕੱਟ ਰਿਹਾ ਹੁੰਦਾ ਵਾ ਉਹਨਾਂ ਨੂੰ ਕਿਤੇ ਨਾ ਕਿਤੇ ਤਰਵਾਸ ਹੁੰਦੀ ਹੈ, ਪਰ ਉਹੀ ਅਪਰਾਧੀ ਫਿਰ ਉਹਨਾਂ ਦੀਆਂ ਅੱਖਾਂ ਸਾਹਮਣੇ ਜਲਦ ਆ ਕੇ ਉੱਦਾਂ ਹੀ ਘੁੰਮੇ ਅਤੇ ਫਿਰ ਇਸ ਤੋਂ ਵੱਡੀ ਉਹਨਾਂ ਦੇ ਲਈ ਸਜ਼ਾ ਨਹੀਂ ਹੋ ਸਕਦੀ। ਸੋ ਇੱਕ ਤਰੀਕੇ ਦੇ ਨਾਲ ਰਾਹਤ ਕੈਦੀਆਂ ਨੂੰ ਦੇ ਦਿੱਤੀ ਗਈ ਹੈ, ਅਤੇ ਉੱਧਰ ਜਿਹੜੇ ਪੀੜਿਤ ਪਰਿਵਾਰ ਸੀ ਉਹਨਾਂ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਸਰਕਾਰ ਦੇ ਵੱਲੋਂ ਵੀ ਹੁਣ ਇੱਕ ਸਜ਼ਾ ਦਿੱਤੀ ਗਈ ਹੋਵੇ। ਖੈਰ ਸਰਕਾਰ ਦਾ ਜਾਂ ਫਿਰ ਕਰੈਕਸ਼ਨ ਵਿਕਟੋਰੀਆ ਦਾ ਪੱਖ ਇਹ ਆ, ਉਹਨਾਂ ਦੇ ਬੁਲਾਰੇ ਇਹ ਕਹਿੰਦੇ ਨੇ ਕਿ ਇਹ ਦਿੱਤੀਆਂ ਗਈਆਂ ਛੋਟਾਂ ਕਦੇ ਵੀ ਆਟੋਮੈਟਿਕ ਨਹੀਂ ਸਨ, ਸਗੋਂ ਇਹਨਾਂ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਅਤੇ ਸਖ਼ਤ ਜਾਂਚ ਹੁੰਦੀ ਹੈ, ਉਸ ਤੋਂ ਬਾਅਦ ਫਿਰ ਸਰਕਾਰ ਇਹ ਫੈਸਲਾ ਲੈਂਦੀ ਹੈ। ਫਰਵਰੀ 2023 ਤੋਂ ਬਾਅਦ ਕੋਈ ਵੀ ਕੋਵਿਡ ਸੰਬੰਧੀ ਛੂਟਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਨਹੀਂ ਦਿੱਤੀਆਂ ਗਈਆਂ, ਇਹਨਾਂ ਇਸ ਸਕੀਮ ਨੂੰ ਖਤਮ ਕਰ ਦਿੱਤਾ ਗਿਆ। ਸੋ ਫਿਲਹਾਲ ਇਹ ਖਬਰ ਵਿਕਟੋਰੀਆ ਦੀ ਨਿਆਂ ਪ੍ਰਣਾਲੀ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਜੇਲ੍ਹ ਪ੍ਰਬੰਧਨ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਕੋਵਿਡ ਦੇ ਦਰਮਿਆਨ ਸਰਕਾਰ ਦੇ ਵੱਲੋਂ ਲਏ ਗਏ ਫੈਸਲਿਆਂ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਅਜ਼ੀਜ਼ ਜਿਹੜੇ ਨੇ ਉਹ ਗੰਭੀਰ ਅਪਰਾਧਾਂ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ। ਸੋ ਉਹਨਾਂ ਨੂੰ ਹੁਣ ਇਹ ਖਬਰ ਜਾਂ ਫਿਰ ਇਹ ਲੈ ਗਏ ਫੈਸਲੇ ਦੁੱਖ ਪਹੁੰਚਾ ਰਹੇ ਨੇ। ਫਿਲਹਾਲ ਵੇਖਣ ਵਾਲੀ ਚੀਜ਼ ਇਹ ਆ ਕਿ ਅੱਗੇ ਇਸ ਵਿਸ਼ੇ ਦੇ ਉੱਤੇ ਕੀ ਅਪਡੇਟ ਆਉਂਦੀਆਂ। ਖੇਡ ਜਗਤ ਵੱਲ ਝਾਤੀ ਮਾਰਦੇ ਹਾਂ ਅਤੇ ਸਭ ਤੋਂ ਪਹਿਲਾਂ IPL ਵੱਲ ਨੂੰ ਚੱਲਦੇ ਹਾਂ। ਹੁਣ 11ਵੇਂ ਰਾਊਂਡ ਦੀ ਸ਼ੁਰੂਆਤ ਹੋ ਚੁੱਕੀ ਹੈ। ਰਿਚਮੰਡ ਅਤੇ ਅਸੈਂਡਨ ਦੇ ਦਰਮਿਆਨ ਕੱਲ੍ਹ ਜਿਹੜਾ ਮੁਕਾਬਲਾ ਹੋਇਆ, ਸੋ ਉਸ ਮੁਕਾਬਲੇ ਦੇ ਵਿੱਚ ਮਾਫ਼ੀ ਚਾਹੁੰਦਾ, ਅੱਜ ਦੇ ਦਿਨ ਜਿਹੜਾ ਰਿਚਮੰਡ ਅਤੇ ਅਸੈਂਡਨ ਦਾ ਮੁਕਾਬਲਾ ਹੋਣਾ 7:45 ਦੇ ਉੱਤੇ, ਅਤੇ ਫਿਲਹਾਲ ਜਿਹੜੇ ਫੈਸਲੇ ਕੱਲ੍ਹ ਦੇ ਦਿਨ ਦੇ ਸੀ ਉਹਨਾਂ ਦੀ ਗੱਲ ਕਰੀ ਤਾਂ ਹੌਥਨ ਅਤੇ ਐਡੀਲੇਡ ਦਾ ਮੈਚ ਸੀ ਜਿਹੜਾ ਕਿ 75-56 ਦੇ ਫਰਕ ਦੇ ਨਾਲ ਇਹ ਮੈਚ ਜਿਹੜਾ ਐਡੀਲੇਡ ਹਾਰ ਗਿਆ। ਸੋ ਇਸ ਮੈਚ ਦੇ ਵਿੱਚ ਵਿਵਾਦ ਵੀ ਚੱਲਦਾ ਰਿਹਾ। ਨਿਕ ਵਾਟਸਨ ਜਿਨ੍ਹਾਂ ਦੇ ਕਿ ਸਿਰ ਦੇ ਉੱਤੇ ਸੱਟ ਲੱਗੀ ਸੀ, ਹੌਥਨ ਦੇ ਖਿਡਾਰੀ, ਉਸ ਤੋਂ ਬਾਅਦ ਫਿਰ ਲੰਮਾ ਵਿਵਾਦ ਵੀ ਇਸ ਟਾਈਮ ਖਬਰਾਂ ਦੇ ਵਿੱਚ ਵੇਖਿਆ ਜਾ ਸਕਦਾ। ਇਹਨਾਂ ਨੂੰ ਮੈਦਾਨ ਦੇ ਉੱਤੇ ਰੱਖਿਆ ਗਿਆ, ਚਿਰ ਬਾਅਦ ਬਾਹਰ ਭੇਜਿਆ ਗਿਆ, ਫਿਰ ਉਸ ਤੋਂ ਬਾਅਦ ਫਿਰ ਕਨੈਕਸ਼ਨ ਟੈਸਟ ਦੇ ਲਈ ਇਹਨਾਂ ਨੂੰ ਭੇਜ ਦਿੱਤਾ ਗਿਆ। ਸੋ ਇਹ ਵੀ ਚਰਚੇ ਫਿਲਹਾਲ ਚੱਲ ਰਹੇ ਨੇ। ਇਹਨਾਂ ਚਰਚਾਵਾਂ ਦੇ ਦਰਮਿਆਨ ਅੱਜ ਦੇ ਦਿਨ ਰਿਚਮੰਡ ਅਤੇ ਅਸੈਂਡਨ ਦਾ ਮੈਚ ਜਿਹੜਾ 8:45 ਖੇਡਿਆ ਜਾਊਗਾ, ਅਤੇ ਉਸ ਤੋਂ ਬਾਅਦ ਜੇ ਕਰ ਆਪਾਂ ਅਗਲਾ ਮੈਚ ਦੀ ਗੱਲ ਕਰੀਏ ਤਾਂ ਫਰਮੈਂਟਲ ਅਤੇ ਸੇਂਟ ਕਿਲਡਾ ਦਾ ਮੈਚ 8:30 ਅੱਜ ਖੇਡਿਆ ਜਾਣਾ। ਕੱਲ੍ਹ ਦੇ ਦਿਨ ਨੌਰਥ ਮੈਲਬਨ ਅਤੇ ਗੋਲਡ ਕੋਸਟ ਦਾ ਮੈਚ 1:15 ਖੇਡਿਆ ਜਾਊਗਾ ਦੁਪਹਿਰੇ। ਜਲੌਂਗ ਅਤੇ ਸਿਡਨੀ ਦਾ ਮੈਚ 4:15 ਖੇਡਿਆ ਜਾਊਗਾ ਕੱਲ੍ਹ ਸ਼ਾਮ ਨੂੰ। ਕੋਲਿੰਗਵੁੱਡ ਅਤੇ ਵੈਸਟ ਕੋਸਟ ਦਾ ਮੈਚ ਜਿਹੜਾ 4:35 ਦੇ ਉੱਤੇ ਕੱਲ੍ਹ ਸ਼ਾਮੀ ਖੇਡਿਆ ਜਾਣਾ। ਇਸ ਤੋਂ ਇਲਾਵਾ ਪੋਰਟ ਐਡੀਲੇਡ ਅਤੇ ਕਾਲਟਨ ਦੀਆਂ ਟੀਮਾਂ ਦਾ ਮੈਚ 7:35 ਦੇ ਉੱਤੇ ਕੱਲ੍ਹ ਰਾਤ ਨੂੰ ਖੇਡਿਆ ਜਾਊਗਾ। ਕੁਛ ਹੋਰ ਅਪਡੇਟ ਜਿਹੜੀਆਂ ਇਸ ਟਾਈਮ ਦੇ ਉੱਤੇ ਚਰਚਾ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਕਿ ਕੋਲਿੰਗਵੁੱਡ ਦੇ ਖਿਡਾਰੀ ਚਰਚਾ ਦੇ ਵਿੱਚ ਨੇ। ਸਕਾਟ ਪੈਡਲਬਰੀ ਇਸ ਹਫ਼ਤੇ ਆਪਣੇ ਇੱਕ ਰਿਕਾਰਡ ਵੱਲ ਨੂੰ ਵੱਧ ਰਹੇ ਨੇ, ਆਪਣੇ ਕੈਰੀਅਰ ਦਾ 433ਵਾਂ ਮੈਚ ਇਹ ਖੇਡਣ ਜਾ ਰਹੇ ਨੇ ਜਿਹੜਾ ਕਿ ਇੱਕ ਇਤਿਹਾਸ ਰਚ ਕੇ ਜਾਊਗਾ। ਸੋ ਇਸ ਨੂੰ ਲੈ ਕੇ ਵੀ ਅਖਬਾਰਾਂ ਦੇ ਵਿੱਚ ਚਰਚੇ ਨੇ। ਇਸ ਤੋਂ ਇਲਾਵਾ ਅੰਪਾਇਰਾਂ ਦੇ ਨਾਲ ਜਿਹੜੀ ਛੇੜਛਾੜ ਜਾਂ ਫਿਰ ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਆ, ਉਹਨਾਂ ਨੂੰ ਪ੍ਰਭਾਵਿਤ ਕਰਨ ਦੀ, ਉਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। AFL ਦੇ ਸਾਰੇ ਕਲੱਬਾਂ ਨੂੰ ਇਸ ਸੰਬੰਧ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਦੇ ਖਿਡਾਰੀਆਂ ਦੇ ਦੁਆਰਾ ਅੰਪਾਇਰਾਂ ਦੇ ਨਾਲ ਅਣਗਹਿਲੀ ਦੇ ਨਾਲ ਸੰਪਰਕ ਨਾ ਕੀਤਾ ਜਾਵੇ, ਨਹੀਂ ਤਾਂ ਭਾਰੀ ਜੁਰਮਾਨੇ ਹੋਣਗੇ, ਪਹਿਲਾਂ ਦੇ ਨਾਲੋਂ ਵੀ ਸਖ਼ਤ ਕਾਰਵਾਈਆਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਜੇਕਰ IPL ਨੂੰ ਵਧੀਏ ਤਾਂ IPL ਦੇ ਵਿੱਚ 66ਵਾਂ ਮੈਚ ਸੀ ਗੁਜਰਾਤ ਅਤੇ ਚੇਨਈ ਦੀ ਟੀਮ ਦਾ। ਗੁਜਰਾਤ ਟਾਈਟਨ ਨੇ ਇਹ ਮੈਚ 99 ਦੌੜਾਂ ਦੇ ਨਾਲ ਜਿੱਤ ਲਿਆ। ਸਭ ਤੋਂ ਪਹਿਲਾਂ ਗੁਜਰਾਤ ਦੀ ਟੀਮ ਜਦੋਂ ਖੇਡਣ ਦੇ ਲਈ ਆਈ ਤਾਂ ਸਾਈ ਸੁਦਰਸ਼ਨ, ਸ਼ੁਭਮਨ ਗਿੱਲ, ਜੋਸ਼ ਬਟਲਰ ਇਹਨਾਂ ਤਿੰਨਾਂ ਨੇ ਮੈਚ ਇੱਕ ਪਾਸੇ ਲਗਭਗ ਕਰ ਹੀ ਦਿੱਤਾ ਸੀ। ਸਾਈ ਸੁਦਰਸ਼ਨ ਇੱਕ ਵਾਰੀ ਫਿਰ ਚੱਲੇ ਨੇ ਅਤੇ ਲਗਾਤਾਰ ਸੋਹਣਾ ਪ੍ਰਦਰਸ਼ਨ ਇਸ IPL ਦੇ ਵਿੱਚ, ਜੇਕਰ ਆਪਾਂ ਕਹੀਏ ਕਿ ਸਭ ਤੋਂ ਵਧੀਆ ਪ੍ਰਦਰਸ਼ਨ ਜਿਹੜਾ ਰਿਹਾ ਅਤੇ ਉਹ ਹੁਣ ਤੱਕ ਦਾ ਇਸ ਖਿਡਾਰੀ ਦਾ ਕਹਿ ਸਕਦੇ ਹਾਂ, ਕਿਉਂਕਿ ਲਗਾਤਾਰ ਹਾਫ ਸੈਂਚਰੀਆਂ ਅਤੇ ਇੱਕ ਸੈਂਚਰੀ ਵੀ ਮਾਰ ਚੁੱਕਾ ਅਤੇ 53 ਗੇਂਦਾਂ ਦੇ ਵਿੱਚ 84 ਦੌੜਾਂ ਕੱਲ੍ਹ ਦੇ ਦਿਨ ਵੀ ਬਣਾ ਕੇ ਇਹ ਖਿਡਾਰੀ ਗਿਆ। ਸ਼ੁਭਮਨ ਗਿੱਲ ਵੀ ਵਧੀਆ ਖੇਡ ਰਹੇ ਨੇ, 37 ਗੇਂਦਾਂ ਦੇ ਵਿੱਚ 64 ਦੌੜਾਂ ਇਹਨਾਂ ਬਣਾਈਆਂ। ਬਟਲਰ ਦੀਆਂ 27 ਗੇਂਦਾਂ ਦੇ ਵਿੱਚ 57 ਅਤੇ ਕੁੱਲ ਮਿਲਾ ਕੇ ਇਹਨਾਂ ਦੇ ਵੱਲੋਂ 229 ਦੌੜਾਂ ਬਣਾਈਆਂ ਗਈਆਂ 4 ਖਿਡਾਰੀ ਗਵਾ ਕੇ। ਇੱਧਰ ਜਦੋਂ ਖੇਡਣ ਦੇ ਲਈ ਆਈ ਚੇਨਈ ਦੀ ਟੀਮ, ਅਤੇ ਚੇਨਈ ਦੀ ਟੀਮ ਦੀ ਸ਼ੁਰੂਆਤ ਤੋਂ ਲੈ ਕੇ ਅਤੇ ਅਖੀਰ ਤੱਕ ਕੁਛ ਖਾਸ ਵਧੀਆ ਸ਼ੁਭਮ ਦੁਬੇ ਤੋਂ ਇਲਾਵਾ ਕੋਈ ਵੀ ਖਿਡਾਰੀ ਨਹੀਂ ਕਰ ਪਾਇਆ। ਸ਼ੁਭਮ ਦੁਬੇ ਦੇ 17 ਗੇਂਦਾਂ ਦੇ ਵਿੱਚ 47 ਦੌੜਾਂ ਨੂੰ ਅਤੇ ਮੈਥਿਊ ਸ਼ੋਟ ਦੀਆਂ 14 ਗੇਂਦਾਂ ਦੇ ਵਿੱਚ 24 ਦੌੜਾਂ ਨੂੰ ਛੱਡ ਦਈਏ ਅਤੇ ਬਾਕੀ ਕੋਈ 20 ਤੱਕ ਵੀ ਨਹੀਂ ਪਹੁੰਚ ਪਾਇਆ। ਸੋ ਕੁੱਲ ਮਿਲਾ ਕੇ 14ਵੇਂ ਓਵਰ ਦੇ ਵਿੱਚ 140 ਦੌੜਾਂ ਬਣਾ ਕੇ ਅਤੇ ਸਾਰੀ ਦੀ ਸਾਰੀ ਟੀਮ ਸਿਮਟ ਗਈ ਸੀ। ਮੁਹੰਮਦ ਸਿਰਾਜ ਇਸ ਮੈਚ ਦੇ ਸਟਾਰ ਰਹੇ, ਜਿਨ੍ਹਾਂ ਨੇ ਕਿ 3 ਓਵਰਾਂ ਦੇ ਵਿੱਚ 26 ਦੌੜਾਂ ਦੇ ਕੇ ਅਤੇ 3 ਵਿਕਟਾਂ ਝਟਕਾਈਆਂ। ਵੈਸੇ ਰਬਾਡਾ ਨੇ ਵੀ 3 ਵਿਕਟਾਂ ਜਿਹੜੀਆਂ ਕੱਲ੍ਹ ਦੇ ਦਿਨ ਝਟਕਾਈਆਂ, ਪਰ ਬਾਜੀ ਜਿਹੜੀ ਆ ਉਹ ਸਿਰਾਜ ਨੇ ਮਾਰੀ, ਕਿਉਂਕਿ ਸ਼ੁਰੂਆਤੀ ਜਿਹੜੇ ਖਤਰਨਾਕ ਬੱਲੇਬਾਜ਼ ਸੀ ਜਿਨ੍ਹਾਂ ਵਿੱਚ ਕਿ ਸੈਮਸਨ, ਕਪਤਾਨ ਗਾਇਕਵਾੜ ਅਤੇ ਉਰਵਿਲ ਪਟੇਲ, ਸੋ ਇਹਨਾਂ ਦੇ ਖਿਡਾਰੀ ਜਿਹੜੇ ਨੇ ਉਹ ਸ਼ੁਰੂਆਤ ਦੇ ਵਿੱਚ ਸਿਰਾਜ ਨੇ ਆਊਟ ਕੀਤੇ ਸੀ। ਸੋ ਅਜਿਹੇ ਦੇ ਵਿੱਚ ਹੁਣ ਇੱਕ ਟੇਬਲ ਦੇ ਉੱਤੇ ਜੇ ਆਪਾਂ ਝਾਤੀ ਮਾਰ ਲਈਏ ਅਤੇ ਗੁਜਰਾਤ ਦੀ ਟੀਮ ਜਿਹੜੀ ਆ ਉਹ ਦੂਸਰੇ ਨੰਬਰ ਦੇ ਉੱਤੇ ਬਿਰਾਜਮਾਨ ਆ, ਅਤੇ ਇਹ ਵੱਡੀ ਅਪਡੇਟ ਇਸ ਮੈਚ ਤੋਂ ਬਾਅਦ ਇਹ ਰਹੀ ਕਿ CSK ਦੀ ਟੀਮ ਹੁਣ ਬਾਹਰ ਹੋ ਚੁੱਕੀ ਹੈ। ਸੋ ਹੁਣ 3 ਟੀਮਾਂ ਬਾਹਰ ਹੋ ਚੁੱਕੀਆਂ ਨੇ। ਉੱਧਰ ਮੁੰਬਈ ਇੰਡੀਅਨਜ਼ ਬਾਹਰ ਹੋ ਚੁੱਕੇ ਨੇ, ਫਿਰ ਚੇਨਈ ਦੀ ਟੀਮ ਬਾਹਰ ਹੋ ਚੁੱਕੀ ਆ, ਅਤੇ ਉਸ ਤੋਂ ਬਾਅਦ ਫਿਰ ਜਿਹੜੀ ਲਖਨਊ ਦੀ ਟੀਮ ਹੈ ਇਹ ਵੀ ਬਾਹਰ ਹੋ ਚੁੱਕੀ ਹੈ। ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਟੀਮਾਂ ਦੀ ਦੌੜ ਆ ਬਾਹਰ ਜਾਂ ਅੰਦਰ ਹੋਣ ਦੀ, ਉਹ ਆ ਰਾਜਸਥਾਨ ਦੀ, ਪੰਜਾਬ ਦੀ, ਅਤੇ ਇੱਧਰ ਦਿੱਲੀ ਕੈਪੀਟਲਸ ਦੀ ਟੀਮ, ਅਤੇ ਇੱਧਰੋਂ ਕੋਲਕਾਤਾ ਦੀ ਟੀਮ। ਸੋ ਇਹ ਟੀਮਾਂ ਨੇ ਜਿਹੜੀਆਂ ਹੁਣ ਇੰਤਜ਼ਾਰ ਕਰਨਗੀਆਂ ਕਿ ਕਿਹੜੀ ਅੰਦਰ ਅਤੇ ਕਿਹੜੀ ਬਾਹਰ। ਸੋ ਉਹ ਕਿਹੜੀ ਚੀਜ਼ ਦੇ ਉੱਤੇ ਨਿਰਭਰ ਕਰੂਗਾ, ਉਹ ਇੱਕ ਵਾਰੀ ਮੈਚਾਂ ਦੇ ਉੱਤੇ ਵੀ ਝਾਤੀ ਮਾਰ ਲੈਂਦੇ ਹਾਂ। ਸੋ ਅੱਜ ਦੇ ਦਿਨ ਸਨਰਾਈਜ਼ਰਸ ਹੈਦਰਾਬਾਦ ਅਤੇ ਰੋਇਲ ਚੈਲੇਂਜਰਸ ਬੰਗਲੁਰੂ ਦਾ ਮੈਚ, ਅਤੇ ਉਸ ਤੋਂ ਬਾਅਦ ਜਿਹੜਾ ਮੈਚ ਜ਼ਿਆਦਾ ਧਿਆਨ ਦੀ ਮੰਗ ਕਰਦਾ ਉਹ ਸ਼ਨੀਵਾਰ ਦੇ ਦਿਨ ਹੋਣਾ ਵਾ ਪੰਜਾਬ ਦਾ ਅਤੇ ਲਖਨਊ ਦਾ। ਜੇਕਰ ਇਹਦੇ ਵਿੱਚ ਪੰਜਾਬ ਹਾਰ ਜਾਂਦਾ ਤਾਂ ਪੰਜਾਬ ਬਾਹਰ ਹੋ ਜਾਊਗਾ, ਜੇਕਰ ਪੰਜਾਬ ਜਿੱਤਦਾ ਤਾਂ ਪੰਜਾਬ ਦੀਆਂ ਉਮੀਦਾਂ ਬਰਕਰਾਰ ਨੇ, ਪਰ ਉਹ ਉਦੋਂ ਤੱਕ ਬਰਕਰਾਰ ਨੇ ਜਦੋਂ ਤੱਕ ਰਾਜਸਥਾਨ ਅਤੇ ਮੁੰਬਈ ਇੰਡੀਅਨ ਦਾ ਐਤਵਾਰ ਵਾਲਾ ਮੈਚ ਨਹੀਂ ਆਪਾਂ ਵੇਖ ਲੈਂਦੇ। ਰਾਜਸਥਾਨ ਰਾਇਲ ਜੇਕਰ ਇਹ ਮੈਚ ਮੁੰਬਈ ਇੰਡੀਅਨ ਨੂੰ ਹਰਾ ਦਿੰਦਾ ਤਾਂ ਰਾਜਸਥਾਨ ਰਾਇਲ ਦੇ ਪੁਆਇੰਟ ਜਿਹੜੇ ਨੇ ਉਹ ਜ਼ਿਆਦਾ ਹੋ ਜਾਣਗੇ। ਸੋ ਇਸ ਲਿਹਾਜ਼ ਦੇ ਨਾਲ ਰਾਜਸਥਾਨ ਰਾਇਲ ਦੇ ਵੀ ਜਿਹੜੇ ਚਾਂਸ ਨੇ ਉਹ ਪੂਰੇ ਪੂਰੇ, ਅਤੇ ਇਹ ਸ਼ਨੀਵਾਰ ਅਤੇ ਐਤਵਾਰ ਦੇ ਮੈਚ ਜਿਹੜੇ ਡਿਸਾਈਡ ਕਰਨਗੇ। ਇਸ ਤੋਂ ਇਲਾਵਾ ਆਖਰੀ ਮੈਚ ਜਿਹੜਾ ਉਹ ਕੋਲਕਾਤਾ ਅਤੇ ਦਿੱਲੀ ਕੈਪੀਟਲਸ ਦੇ ਦਰਮਿਆਨ ਖੇਡਿਆ ਜਾਣਾ। ਸੋ ਇਹਨਾਂ ਦੇ ਵਿੱਚੋਂ ਵੀ ਜਿਹੜਾ ਜਿੱਤਦਾ ਅਤੇ ਉਸ ਲਿਹਾਜ਼ ਦੇ ਨਾਲ ਵੇਖਿਆ ਜਾਊਗਾ ਕਿ ਫਿਰ ਕਿਹਦੇ ਕਿੰਨੇ ਅਤੇ ਕਿੱਦਾਂ ਦੇ ਪੁਆਇੰਟ ਬਣਦੇ ਨੇ। ਸੋ ਹਾਲੇ ਥੋੜ੍ਹਾ ਇੰਤਜ਼ਾਰ ਜ਼ਰੂਰ ਕਰਨਾ ਪਊਗਾ। ਸੋ ਫਿਲਹਾਲ IPL ਇਸ ਟਾਈਮ ਦੇ ਉੱਤੇ ਵੇਖਿਆ ਜਾਵੇ ਤਾਂ ਕਾਫੀ ਇਸ ਟਾਈਮ ਮਨੋਰੰਜਕ ਕਹਿ ਲਈਏ ਕਿ ਸਥਿਤੀ ਦੇ ਵਿੱਚ ਪਹੁੰਚ ਚੁੱਕਾ। ਸਾਈ ਸੁਦਰਸ਼ਨ ਜਿਹੜੇ ਕਿ ਟੌਪ ਦੇ ਉੱਤੇ ਨੇ, ਔਰੇਂਜ ਕੈਪ ਲੈ ਕੇ ਬੈਠੇ ਨੇ, 638 ਦੌੜਾਂ, ਅਤੇ ਦੂਸਰੇ ਨੰਬਰ ਦੇ ਉੱਤੇ ਵੀ ਗੁਜਰਾਤ ਦਾ ਹੀ ਖਿਡਾਰੀ ਸ਼ੁਭਮਨ ਗਿੱਲ, 616 ਦੌੜਾਂ ਜਿਹਨੇ ਬਣਾਈਆਂ, ਅਤੇ ਵੈਭਵ ਸੂਰਯਵੰਸ਼ੀ ਹੁਣ ਤੀਸਰੇ ਨੰਬਰ ਦੇ ਉੱਤੇ ਪਹੁੰਚ ਚੁੱਕੇ ਨੇ, ਕਿਉਂਕਿ ਪਿਛਲੇ ਮੈਚ 'ਚ ਬੜੀ ਧੂੰਆਂਧਾਰ ਬੱਲੇਬਾਜ਼ੀ ਕੀਤੀ ਅਤੇ 579 ਦੌੜਾਂ ਬਣਾਈਆਂ ਨੇ। ਮਾਰਸ਼ ਜਿਹੜਾ ਵਾ ਚੌਥੇ ਨੰਬਰ ਦੇ ਉੱਤੇ ਆਸਟ੍ਰੇਲੀਆ ਦਾ ਖਿਡਾਰੀ, ਅਤੇ ਕਲਾਸਨ ਨੇ ਇਸ ਟਾਈਮ ਦੇ ਉੱਤੇ 5ਵੇਂ ਨੰਬਰ 'ਤੇ 555 ਦੌੜਾਂ ਬਣਾ ਕੇ, ਅਤੇ ਕੋਹਲੀ ਸਾਹਿਬ ਹੁਣ ਖਿਸਕ ਚੁੱਕੇ ਨੇ 6ਵੇਂ ਨੰਬਰ ਦੇ ਉੱਤੇ 3-3-6। ਹਾਂਜੀ, ਸੋ 500 42 ਦੌੜਾਂ ਇਹਨਾਂ ਨੇ ਬਣਾਈਆਂ ਨੇ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਰਹੂਗੀ ਅੱਜ ਦਾ ਮੈਚ, ਜਿਹੜਾ ਕਾਫੀ ਕੁਝ ਡਿਸਾਈਡ ਕਰੂਗਾ ਕਿ ਇਹਦੇ ਵਿੱਚੋਂ ਕਾਫੀ ਖਿਡਾਰੀ ਜਿਹੜੇ ਨੇ ਅੱਜ ਉੱਤੇ ਥੱਲੇ ਹੋਣ ਦੇ ਆਸਾਰ ਨੇ, ਕੌਣ ਕੀ ਅਤੇ ਕਿੰਨੇ ਕੁ ਸਕੋਰ ਮਾਰਦਾ। ਫਿਲਹਾਲ ਇਜਾਜ਼ਤ ਆਪਾਂ ਤੁਹਾਡੇ ਕੋਲੋਂ ਲੈਂਦੇ ਹਾਂ ਇਸ ਹਿੱਸੇ ਦੇ ਵਿੱਚੋਂ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: JBCO Films leke aaye ne action, emotion ate full on entertainment. Punjabi feature film Shera.
6: 5 saal baad mudiyan Shere te mudiyan vi kede haathan ch.
7: Starring Parmesh Verma, Sonal Chauhan, Yograj Singh, Manav Vij ate hor vi ugge kalakar.
8: Main utthon vi mud ke aaya jithon koi nahi mud ke aaya.
5: Written and directed by Savio Sandhu, produced by Anmol Sahni.
7: Hun vekhna na bhulyo 15 mai ton tuhade nedle cinema gharan vich Shera.
9: Ki hoya? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
10: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
9: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
10: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
9: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au।
11: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
12: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
13: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
12: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
14: पांडे जी, क्या तू सारा लक पाए हो यार? एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना?
15: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
16: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
17: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
18: ਆ ਕਿੱਥੇ ਵੱਜ ਗਈ ਤੇਰੀ ਗੱਡੀ?
19: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
18: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ। ਸੈਂਟਰ 8 ਗ੍ਰੇਸ ਵੇ ਰੈਵਨ ਹਾਲ
20: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
21: ਕੀ ਹੋਇਆ
20: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
21: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
20: ਜਾਂ 90-77-97-33
21: ਜਾਂ ਈਮੇਲ info@vyimmigration.com.au
20: ਯਾਦ ਰੱਖੋ 9077-9733
21: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
20: ਹਰ ਕਦਮ ਤੁਹਾਡੇ ਨਾਲ
22: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ
23: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
18: ਸੂਰਜ ਦੇਵਤਾ
23: ਕੀ ਮਤਲਬ
18: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
23: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
18: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
24: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ
25: लेजेंडरी लव स्टोरीज की ही तो एंडिंग ट्रैजिक होती है
26: फ्रॉम द मेकर्स ऑफ रॉकी और रानी की प्रेम कहानी धर्मा प्रोडक्शंस प्रेजेंट्स चांद मेरा दिल वॉच अनन्या पांडे एंड लक्ष्य इन चांद मेरा दिल कमिंग टू सिनेमाज ऑन May 22nd
27: ਸੋਨਾ ਚਾਹੀਦਾ
28: ਭਰੋਸਾ ਚਾਹੀਦਾ
27: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
29: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au
30: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8665-55 ਔਰ ਵਿਜ਼ਿਟ tireforce.com.au ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
31: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
32: ਹਾਂਜੀ ਹਾਂ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਆਰਟਿਸਟ ਸੀ ਜਿਹੜਾ ਬੜੀਆਂ ਸੋਹਣੀਆਂ ਲੋਕਾਂ ਦੀਆਂ ਤਸਵੀਰਾਂ ਬਣਾਉਂਦਾ ਹੈ। ਕਹਿੰਦੇ ਉਹਦੀ ਮੁਹਾਰਤ ਸੀ ਕਿ ਹੂ ਬਹੂ ਉਸੇ ਤਰ੍ਹਾਂ ਦਾ ਚਿੱਤਰ ਘੜ ਦਿੰਦਾ, ਉਦਾਂ ਦੇ ਹਾਵ ਭਾਵ ਉਹ ਘੜ ਦਿੰਦਾ ਜਿੱਦਾਂ ਦੇ ਇਨਸਾਨ ਦੇ ਹੁੰਦੇ, ਇੱਦਾਂ ਕਹਿ ਲਓ ਕਿ ਜਾਨ ਹੀ ਪਾ ਦਿੰਦਾ। ਦੂਰ ਦੂਰ ਤੱਕ ਉਹਦੇ ਚਰਚੇ ਹੋਏ, ਲੋਕ ਵਾਹਵਾ ਹੀ ਪੈਸੇ ਦੇ ਕੇ ਅਤੇ ਉਹਦੇ ਕੋਲੋਂ ਆਪਣਾ ਚਿੱਤਰ ਬਣਾਉਣ ਦੇ ਵਿੱਚ ਬੜੀ ਵਡਿਆਈ ਸਮਝਦੇ, ਬੜਾ ਵੱਡਾ ਪਨ ਸਮਝਦੇ। ਇਸ ਦੂਰ ਦਰੇਡੇ ਤੱਕ ਜਦੋਂ ਉਹਦੀ ਗੱਲਬਾਤ ਪਹੁੰਚੀ ਤਾਂ ਫਿਰ ਇੱਕ ਪੱਤਰਕਾਰ ਉਹਦੀ ਇੰਟਰਵਿਊ ਕਰਦੇ ਲਿਆ। ਉਹਨੇ ਆਰਟਿਸਟ ਕੋਲੋਂ ਹੋਰ ਬਹੁਤ ਸਾਰੇ ਸਵਾਲਾਂ ਦੇ ਨਾਲ ਨਾਲ ਇੱਕ ਸਵਾਲ ਕੀਤਾ ਕਿ ਤੁਸੀਂ ਕਿੰਨੇ ਪੈਸੇ ਲੈਂਦੇ ਹੋ ਅਤੇ ਕਿੱਦਾਂ ਦਾ ਚਿੱਤਰ ਤੁਹਾਡੇ ਲਈ ਬਣਾਉਣਾ ਸਭ ਤੋਂ ਔਖਾ, ਕਿਹੜਾ ਚਿੱਤਰ ਤੁਸੀਂ ਆਸਾਨੀ ਦੇ ਨਾਲ ਘੜ ਲੈਂਦੇ ਹੋ। ਇਹ ਕੁਛ ਕੋਮਨ ਜਿਹੇ ਸਵਾਲ ਸੀ। ਉਹ ਕਿਹੜਾ ਚਿੱਤਰ ਆ ਜਿਹਦੇ ਨਾਲ ਸਭ ਤੋਂ ਵੱਧ ਤੁਹਾਨੂੰ ਕਮਾਈ ਹੁੰਦੀ ਹੈ? ਕਹਿਣ ਲੱਗਾ, ਮੈਂ ਆਮ ਤੌਰ ਦੇ ਉੱਤੇ ਤਿੰਨ ਤਰ੍ਹਾਂ ਦੀਆਂ ਤਸਵੀਰਾਂ ਲੋਕਾਂ ਦੀਆਂ ਬਣਾਉਣਾ, ਤਿੰਨ ਤਰ੍ਹਾਂ ਦੀ ਪੇਂਟਿੰਗ ਮੈਂ ਕਰਦਾ। ਸਭ ਤੋਂ ਸਸਤੀ ਜਿੱਦਾਂ ਦਾ ਕੋਈ ਇਨਸਾਨ ਹੁੰਦਾ, ਜਿੱਦਾਂ ਦੀ ਉਹਦੀ ਸ਼ਕਲ ਸੂਰਤ ਹੁੰਦੀ ਆ, ਮੈਂ ਉਸੇ ਤਰ੍ਹਾਂ ਦਾ ਬਣਾ ਕੇ ਚਿੱਤਰ ਉਹਨੂੰ ਦੇ ਦਿੰਦਾ ਅਤੇ ਇਹਦਾ ਸਿਰਫ ਮੈਂ 100 ਰੁਪਈਆ ਲੈਂਦਾ ਅਤੇ ਦੂਸਰੀ ਦਾ ਮੈਂ 500 ਰੁਪਈਆ ਲੈਂਦਾ। ਉਹਦੇ ਵਿੱਚ ਜਿੱਦਾਂ ਦਾ ਇਨਸਾਨ ਹੁੰਦਾ ਵਾ ਉਸੇ ਨੂੰ ਥੋੜ੍ਹਾ ਜਿਹਾ ਨਿਖਾਰ ਦੇਈਦਾ। ਉਹ ਇਨਸਾਨ ਆਪ ਦੱਸ ਦਿੰਦਾ ਕਿ ਕਿਹੜੀ ਕਿਹੜੀ ਚੀਜ਼ ਉਹਨੇ ਠੀਕ ਕਰਨੀ ਆ, ਰੰਗ ਰੂਪ ਬਦਲਣਾ ਵਾ, ਕੋ ਮਾੜੇ ਮੋਟੇ ਨੈਨਕਸ਼ ਫਰਕ ਪਾਉਣਾ। ਸੋ ਇਹ ਛੋਟੇ ਛੋਟੇ ਜਿਹੇ ਬਦਲਾਅ, ਛੋਟਾ ਛੋਟਾ ਜਿਹਾ ਜਿਹੜਾ ਮੇਕਅਪ ਆ, ਇਹ ਵਾਲਾ ਮੈਂ ਥੋੜ੍ਹਾ ਜਿਹਾ ਮਹਿੰਗਾ ਚਿੱਤਰ ਬਣਾਉਣਾ ਅਤੇ ਸਭ ਤੋਂ ਮਹਿੰਗਾ ਉਹ ਵਾਲਾ ਮੈਂ ਚਿੱਤਰ ਬਣਾਉਣਾ ਵਾ ਜਿਹੜਾ ਇਨਸਾਨ ਹੁੰਦਾ ਨਹੀਂ ਆ, ਉਹਨੂੰ ਮੈਂ ਆਪਣੀ ਮਰਜ਼ੀ ਦੇ ਮੁਤਾਬਿਕ ਸੋਹਣਾ ਬਣਾ ਕੇ ਦੇਣਾ। ਅਸਲ ਦੇ ਵਿੱਚ ਉਹ ਚਿੱਤਰ ਉਹਦਾ ਨਹੀਂ ਹੁੰਦਾ, ਇੱਕ ਸਿਰਫ ਭਰਮ ਭੁਲੇਖਾ ਕਿ ਉਹ ਤਸਵੀਰ ਉਹਦੀ ਹੈ। ਅਸਲੀਅਤ ਦੇ ਵਿੱਚ ਉਹ ਤਸਵੀਰ ਕਿਸੇ ਹੋਰ ਦੀ ਹੀ ਬਣ ਜਾਂਦੀ ਹੈ, ਪਰ ਹਾਂ ਇਹ ਵੀ ਸੱਚਾਈ ਆ ਕਿ ਇਹ ਚਿੱਤਰ ਬੜੇ ਵੱਧ ਪੈਸੇ ਦੇ ਕੇ ਬਣਾਇਆ ਜਾਂਦਾ। ਅਤੇ ਅਗਲਾ ਸਵਾਲ ਜਿੱਦਾਂ ਪੱਤਰਕਾਰ ਨੇ ਜਾਂ ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਸੀ ਕਿ ਫਿਰ ਸਭ ਤੋਂ ਮਹਿੰਗਾ ਤੇਰਾ ਚਿੱਤਰ ਕਿਹੜਾ ਵਿਕਦਾ, ਤੇ ਕਹਿਣ ਲੱਗਾ ਤੀਸਰੇ ਨੰਬਰ ਦਾ। ਸਭ ਤੋਂ ਵੱਧ ਲੋਕਾਂ ਦੀ ਡਿਮਾਂਡ ਉਹੀ ਆਉਂਦੀ ਆ ਕਿ ਜੋ ਆਪਾਂ ਨਹੀਂ ਆ ਉੱਦਾਂ ਦਾ ਸਾਨੂੰ ਬਣਾ ਕੇ ਵਿਖਾ। ਤੋ ਆਪਣੀ ਮਰਜ਼ੀ ਦੇ ਨਾਲ ਵੱਧ ਤੋਂ ਵੱਧ ਹਾਰ ਸ਼ਿੰਗਾਰ ਕਰ। ਅਗਲੇ ਦੱਸ ਦਿੰਦੇ ਆ ਕਿ ਫਲਾਣੇ ਵਰਗਾ ਮੈਂ ਲੱਗਣਾ ਚਾਹੁੰਦਾ, ਫਲਾਣਾ ਸਟਾਰ, ਫਲਾਣਾ ਸਿੰਗਰ, ਫਲਾਣੀ ਹੀਰੋਇਨ। ਸੋ ਕੁਛ ਨਾ ਕੁਛ ਇੱਦਾਂ ਦਾ ਦੱਸਦੇ ਆ ਅਤੇ ਫਿਰ ਉਹਨਾਂ ਦਾ ਚਿੱਤਰ ਉਸ ਤਰੀਕੇ ਦਾ ਬਣਾ ਦਿੱਤਾ ਜਾਂਦਾ। ਇਹ ਇੱਕ ਹੈਰਾਨੀ ਦੀ ਗੱਲ ਸੀ ਕਿ ਸਭ ਤੋਂ ਮਹਿੰਗਾ ਚਿੱਤਰ ਉਹ ਆ ਜਿਹੜੇ ਉਹ ਲੋਕ ਅਸਲੀਅਤ ਦੇ ਵਿੱਚ ਖੁਦ ਹਨ ਹੀ ਨਹੀਂ, ਉਹ ਕਿਸੇ ਹੋਰ ਵਰਗਾ ਦਿਖਣਾ ਚਾਹੁੰਦੇ ਨੇ ਅਤੇ ਉਹਦਾ ਉਹ ਸਭ ਤੋਂ ਵੱਧ ਹਰਜਾਨਾ ਭਰਦੇ ਨੇ, ਸਭ ਤੋਂ ਵੱਧ ਮਿਹਨਤਾਨਾ ਦਿੰਦੇ ਨੇ। ਸ਼ਾਇਦ ਬੜਿਆਂ ਦੇ ਮਨ ਦੇ ਵਿੱਚ ਆਇਆ ਹੋਵੇ ਕਿ ਇੱਦਾਂ ਦਾ ਆਰਟਿਸਟ ਕਿੱਥੇ ਮਿਲਦਾ, ਇੱਦਾਂ ਦਾ ਬੰਦਾ ਕਿੱਥੇ ਮਿਲਦਾ ਜਿਹੜਾ ਇੱਦਾਂ ਦੀਆਂ ਤਸਵੀਰਾਂ ਬਣਾਉਂਦਾ, ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਤੁਸੀਂ ਉਹਨੂੰ ਜਾਣਦੇ। ਜੇ ਮੈਂ ਨਾਂ ਲਊਂਗਾ ਤਾਂ ਸ਼ਾਇਦ ਤੁਸੀਂ ਜਾਣ ਜਾਓਗੇ, ਅਤੇ ਜੇ ਮੈਂ ਇਹ ਕਹਾਂ ਕਿ ਮੇਰੇ ਨਾਲੋਂ ਵੀ ਵੱਧ ਤੁਸੀਂ ਉਹਨੂੰ ਜ਼ਿਆਦਾ ਜਾਣਦੇ ਹੋ ਅਤੇ ਤਾਂ ਵੀ ਹੈਰਾਨੀ ਵਾਲੀ ਗੱਲ ਹੈ। ਅਤੇ ਜੇ ਮੈਂ ਇਹ ਕਹਾਂ ਕਿ ਜਿੰਨੇ ਵੀ ਇਸ ਟਾਈਮ ਸੁਣ ਰਹੇ ਨੇ ਉਹ ਸਾਰੇ ਪਰਸਨਲੀ ਇੱਕ ਦੂਸਰੇ ਤੋਂ ਬਿਹਤਰ ਉਹਨੂੰ ਜਾਣਦੇ ਨੇ, ਤਾਂ ਇਹ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਉਹ ਚਿੱਤਰਕਾਰ ਤੁਸੀਂ ਖੋ ਦਿਓ, ਉਹ ਆਰਟਿਸਟ ਤੁਸੀਂ ਖੋ ਦਿਓ।
ਅਸੀਂ ਆਪੋ ਆਪਣੇ ਚਿੱਤਰ ਦੇ ਆਰਟਿਸਟ ਹਾਂ। ਅਤੇ ਜੇ ਆਪਾਂ ਆਪਣੇ ਆਪ ਦੀ ਇੰਟਰਵਿਊ ਕਰੀਏ ਤਾਂ ਸਾਨੂੰ ਅੰਦਰੋਂ ਇਸ ਚੀਜ਼ ਦਾ ਜਵਾਬ ਵੀ ਮਿਲ ਜਾਊਗਾ। ਅਸੀਂ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦੇ ਅਸੀਂ ਬਣਨਾ ਨਹੀਂ ਚਾਹੁੰਦੇ, ਉੱਦਾਂ ਦੇ ਅਸੀਂ ਦਿਖਣਾ ਨਹੀਂ ਚਾਹੁੰਦੇ ਜੋ ਰੱਬ ਨੇ ਸਾਨੂੰ ਬਣਾ ਕੇ ਭੇਜਿਆ। ਅਜੋਕੇ ਸਮੇਂ ਦੀ ਸੱਚਾਈ ਆ ਕਿ ਆਪਾਂ ਉੱਦਾਂ ਦੇ ਨਹੀਂ ਦਿਖਣਾ ਚਾਹੁੰਦੇ। ਉਹਨੇ ਜਿੱਦਾਂ ਦਾ ਬਣਾਇਆ ਸ਼ਾਇਦ ਬਹੁਤ ਵਧੀਆ ਬਣਾ ਕੇ ਭੇਜਿਆ, ਆਪਣੀ ਵੱਲੋਂ ਉਸ ਕੁਦਰਤ ਨੇ ਸਾਨੂੰ ਸਭ ਤੋਂ ਬਿਹਤਰ ਬਣਾ ਕੇ ਭੇਜਿਆ। ਕਹਿੰਦੇ ਨੇ ਹਰ ਇੱਕ ਇਨਸਾਨ ਨੂੰ ਜਦੋਂ ਬਣਾਇਆ ਤਾਂ ਰੱਬ ਨੇ ਕੰਨ ਦੇ ਵਿੱਚ ਕਿਹਾ ਸੀ ਤੇਰੇ ਤੋਂ ਸੋਹਣਾ ਹੋਰ ਕੋਈ ਨਹੀਂ ਬਣਾਇਆ, ਇਹ ਵਾਲਾ ਇੱਕ ਮਲਾਲ ਦੇ ਕੇ ਭੇਜਿਆ ਸੀ। ਪਰ ਅਜੋਕੇ ਸਮੇਂ ਦੇ ਵਿੱਚ ਲੱਗਦਾ ਕਿ ਜਾਂ ਤਾਂ ਰੱਬ ਇਹ ਗੱਲ ਕਹਿਣੋਂ ਭੁੱਲ ਜਾਂਦਾ ਅਤੇ ਜਾਂ ਫਿਰ ਇਨਸਾਨ ਨੂੰ ਲੱਗਦਾ ਕਿ ਨਹੀਂ ਉਹਦੇ ਕੋਲ ਕਮੀ ਪੇਸ਼ੀ ਰਹਿ ਗਈ, ਮੈਂ ਥੋੜ੍ਹਾ ਜਿਹਾ ਹੋਰ ਇਹਦੇ ਵਿੱਚ ਨਿਖਾਰ ਕਰਾਂ। ਸੋ ਤਿੰਨ ਤਰ੍ਹਾਂ ਦੇ ਚਿੱਤਰ ਆਪਾਂ ਵੀ ਘੜਦੇ ਹਾਂ ਆਪਣੇ ਆਪ ਦੇ, ਜੋ ਅਸੀਂ ਅਸਲੀਅਤ ਦੇ ਵਿੱਚ ਹਾਂ ਉਹੀ ਰਹਿ ਕੇ ਬਹੁਤ ਘੱਟ ਖੁਸ਼ ਹਾਂ। ਅਤੇ ਦੂਸਰੇ ਨੰਬਰ ਦੇ ਉੱਤੇ ਉਹ ਲੋਕ ਨੇ ਜਿਹੜੇ ਥੋੜ੍ਹਾ ਬਹੁਤਾ ਟੱਚ ਅਪ ਜਿਹਾ ਕਰਦੇ ਰਹਿੰਦੇ, ਬਹੁਤ ਜ਼ਿਆਦਾ ਲੰਮਾ ਚੌੜਾ ਫਰਕ ਨਹੀਂ ਪਾਉਂਦੇ। ਹਾਂ ਇੰਨਾ ਜ਼ਰੂਰ ਆ ਕਿ ਉਹ ਜੋ ਹਨ ਆਸਾਨੀ ਦੇ ਨਾਲ ਪਛਾਣੇ ਜਾਂਦੇ ਨੇ ਕਿ ਇਹ ਉਹੀ ਆ। ਹਾਂ ਥੋੜ੍ਹਾ ਜਿਹਾ ਫਰਕ ਪਾ ਲਿਆ, ਆਹ ਵਾਲ ਅੱਜ ਛੋਟੇ ਕੱਟ ਲਏ, ਵੱਡੇ ਕੱਟ ਲਏ, ਲੰਮੇ ਰੱਖ ਲਏ, ਕੱਪੜੇ ਬਦਲ ਲਏ। ਸੋ ਹਲਕਾ ਫੁਲਕਾ ਜਿਹਾ ਮੇਕਅਪ। ਪਰ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਭਰਮਾਰ ਉਹਨਾਂ ਲੋਕਾਂ ਦੀ ਆ ਜਿਹੜੇ ਚੰਗੀ ਤਰ੍ਹਾਂ ਤਿਆਰ ਹੋ ਲੈਣ ਅਤੇ ਪਛਾਣੇ ਨਹੀਂ ਜਾਂਦੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਆ ਜਿਹੜੇ ਦੂਸਰਿਆਂ ਵਰਗਾ ਦਿਖਣਾ ਚਾਹੁੰਦੇ ਨੇ। ਉਹਨਾਂ ਨੇ ਮਨ ਦੇ ਵਿੱਚ ਕੋਈ ਨਾ ਕੋਈ ਕਰੈਕਟਰ ਧਾਰਿਆ ਹੁੰਦਾ ਅਤੇ ਫਿਰ ਉਹਦੀ ਰੀਸ ਕਰਦੇ ਨੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਆ ਜੇਕਰ ਉਹ ਆਪਣੇ ਲੀੜੇ ਕੱਪੜੇ ਆਪਣਾ ਮੇਕਅਪ ਉਤਾਰ ਦੇਣ ਤਾਂ ਸ਼ਾਇਦ ਪਛਾਣੇ ਨਾ ਜਾਣ। ਪਤਾ ਨਹੀਂ ਕਿਉਂ ਅਜੋਕੇ ਇਨਸਾਨ ਨੂੰ ਇਸ ਚੀਜ਼ ਦੇ ਵਿੱਚ ਖੁਸ਼ੀ ਮਿਲ ਰਹੀ। ਜੋ ਰੱਬ ਨੇ ਸਾਨੂੰ ਬਣਾਇਆ ਵਾ, ਜੋ ਕੁਦਰਤ ਨੇ ਸਾਨੂੰ ਬਣਾਇਆ, ਉਸ ਦੇ ਵਿੱਚ ਸਾਨੂੰ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਨੈਣ ਨਕਸ਼ ਦਿੱਤੇ ਨੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਰੰਗ ਰੂਪ ਦਿੱਤਾ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਕੱਦ ਕਾਠ ਦਿੱਤਾ ਜਿੱਦਾਂ ਦੇ ਸਾਨੂੰ ਵਾਲ ਦਿੱਤੇ ਨੇ ਜਿੱਦਾਂ ਦਾ ਉਹ ਸੰਸਾਰ ਨੂੰ ਦਿੱਤਾ, ਨਹੀਂ ਉਹਦੇ ਵਿੱਚ ਸੰਤੁਸ਼ਟੀ ਨਹੀਂ ਆ ਜੋ ਕਿ ਇਨਸਾਨ ਦੀ। ਅਤੇ ਇਹ ਇੱਕ ਸਾਡੀ ਅੱਜ ਦੀ ਸੱਚਾਈ ਹੈ। ਕਿਸੇ ਨੂੰ ਲੱਗਦਾ ਮੈਂ ਨੱਕ ਵੱਡਾ ਕਰ ਲਾਂ, ਛੋਟਾ ਕਰ ਲਾਂ, ਕਿਸੇ ਨੂੰ ਲੱਗਦਾ ਮੇਰੇ ਬੁੱਲ ਵੱਡੇ ਹੋਣੇ ਚਾਹੀਦੇ, ਕਿਸੇ ਨੂੰ ਲੱਗਦਾ ਮੇਰੀਆਂ ਗੱਲਾਂ ਬਾਹਰ ਨੂੰ ਹੋਣੀਆਂ ਚਾਹੀਦੀਆਂ, ਕਿਸੇ ਨੂੰ ਲੱਗਦਾ ਮੇਰੇ ਚਿਹਰੇ 'ਤੇ ਵਾਲ ਹੀ ਬੇਲੋੜੇ ਉੱਗ ਆਏ ਨੇ। ਇਨਸਾਨ ਹਰ ਇੱਕ ਉਹ ਯਤਨ ਲਾਉਂਦਾ ਕਿ ਮੈਂ ਜੋ ਹਾਂ ਉਹ ਮੈਂ ਦਿਖਾਈ ਨਾ। ਅਸੀਂ ਸਾਰਿਆਂ ਨੇ ਆਪੋ ਆਪਣੇ ਕਰੈਕਟਰ ਚੁਣ ਕੇ ਰੱਖੇ ਨੇ, ਅਸੀਂ ਚਾਹੁੰਦੇ ਹਾਂ ਕਿ ਉੱਦਾਂ ਦਾ ਬਣ ਜਾਈਏ। ਸੋ ਹੁਣ ਸ਼ਾਇਦ ਤੁਹਾਨੂੰ ਵੀ ਲੱਗ ਰਿਹਾ ਹੋਵੇ ਕਿ ਉਹ ਆਰਟਿਸਟ ਤੁਸੀਂ ਆਪ ਹੀ ਹੋ। ਜੋ ਆਪਾਂ ਹਾਂ ਜਿੱਦਾਂ ਦੇ ਆਪਾਂ ਹਾਂ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਅਤੇ ਜਦੋਂ ਇਸੇ ਚੀਜ਼ ਦੇ ਵਿੱਚ ਹੀ ਸੰਤੁਸ਼ਟੀ ਨਹੀਂ, ਤੁਹਾਡੀ ਆਪੇ ਦੇ ਵਿੱਚ ਸੰਤੁਸ਼ਟੀ ਨਹੀਂ, ਤਾਂ ਕਹਿੰਦੇ ਨੇ ਕਿ ਫਿਰ ਹੋਰ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡੀ ਸੰਤੁਸ਼ਟੀ ਨਹੀਂ ਹੋ ਸਕਦੀ। ਜਦੋਂ ਇਨਸਾਨ ਆਪਣੇ ਆਪ ਤੋਂ ਹੀ ਸੰਤੁਸ਼ਟ ਨਹੀਂ, ਆਪਣੀ ਦਿੱਖ ਤੋਂ ਜਿਹੜਾ ਇਨਸਾਨ ਸੰਤੁਸ਼ਟ ਨਹੀਂ, ਉਹ ਆਪਣੀ ਕਮਾਈ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੀ ਸੰਤਾਨ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਸ ਰੱਬ ਦੀਆਂ ਮਿਲੀਆਂ ਢੇਰ ਨਿਆਮਤਾਂ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਇਸ ਸਮਾਜ ਤੋਂ ਸੰਤੁਸ਼ਟ ਕਿਵੇਂ ਹੋ ਸਕਦਾ, ਇਸ ਚੱਲ ਰਹੀ ਰਾਜਨੀਤੀ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੇ ਧਰਮ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ। ਉਹ ਹਰ ਇੱਕ ਚੀਜ਼ ਦੇ ਉੱਤੇ ਸਵਾਲ ਉਠਾਊਗਾ। ਜਿਹੜਾ ਆਪਣੇ ਆਪ ਨੂੰ ਬਦਲਣ ਦੀ ਬਿਰਤੀ ਰੱਖਦਾ, ਉਹ ਹਰ ਇੱਕ ਚੀਜ਼ ਨੂੰ ਆਪਣੇ ਮੁਤਾਬਿਕ ਢਾਲ ਕੇ ਫਿਰ ਵਰਤਣ ਦੀ ਬਿਰਤੀ ਰੱਖੂਗਾ। ਉਹ ਚਾਹੂਗਾ ਕਿ ਸਾਰਾ ਕੁਛ ਮੇਰੇ ਮੁਤਾਬਿਕ ਚੱਲੇ, ਕਿਉਂਕਿ ਗੱਲ ਇੱਕ ਪਾਸੋਂ ਸ਼ੁਰੂ ਹੁੰਦੀ ਆ ਉੱਥੇ ਖਤਮ ਨਹੀਂ ਹੋ ਜਾਂਦੀ। ਜੇ ਕਹਾਣੀ ਸਿਰਫ ਇੰਨੀ ਕੁ ਹੋਵੇ ਤਾਂ ਫਿਰ ਸ਼ਾਇਦ ਇੰਨਾ ਖਲਾਰਾ ਨਾ ਪਾਉਣ, ਫਿਰ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ, ਕਿਉਂਕਿ ਕੋਈ ਫਰਕ ਨਹੀਂ ਪੈਂਦਾ। ਪਰ ਫਰਕ ਉੱਥੇ ਜਾ ਕੇ ਪੈਂਦਾ ਜਦੋਂ ਇਨਸਾਨ ਹਰ ਇੱਕ ਆਸ ਪਾਸ ਦੀ ਸ਼ੈਅ ਨੂੰ ਬਦਲਣ ਦੀ ਕੋਸ਼ਿਸ਼ ਕਰਦਾ, ਅਤੇ ਉਸ ਬਦਲਣ ਦੇ ਵਿੱਚ ਕਈ ਵਾਰੀ ਆਪਾਂ ਗਲਤ ਵੀ ਬਦਲਦੇ ਨੇ, ਕਿਉਂਕਿ ਆਪਾਂ ਆਖਿਰਕਾਰ ਇਨਸਾਨ ਹਾਂ।
ਰੱਬ ਨਹੀਂ। ਸਾਰਾ ਕੁਛ ਆਪਾਂ ਬਦਲਣਾ ਚਾਹੁੰਦੇ ਹਾਂ ਜੋ ਆਸ ਪਾਸ ਸਾਡੇ ਕੁਦਰਤ ਨੇ ਬਣਾਇਆ। ਸ਼ੁਰੂਆਤ ਆਪਣੇ ਆਪ ਤੋਂ ਕਰ ਲਈ ਦੀ। ਆਸ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਆਪਣੀ ਆਪਣੀ ਲੱਗੀ ਹੋਏਗੀ। ਕੋਸ਼ਿਸ਼ ਇਹ ਹੋਈ ਕਿ ਜੋ ਆਪਾਂ ਹਾਂ ਜਿੱਦਾਂ ਦੇ ਆਪਾਂ ਹਾਂ ਉਹਦੇ ਵਿੱਚ ਸਾਨੂੰ ਰੱਬ ਸੰਤੁਸ਼ਟੀ ਦੇਵੇ। ਆਪਣੀਆਂ ਅਰਦਾਸਾਂ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਕਰੀਏ ਕਿ ਜਿੱਦਾਂ ਦੇ ਆਪਾਂ ਹਾਂ ਜੋ ਸਾਨੂੰ ਉਹਨੇ ਬਣਾਇਆ ਬਹੁਤ ਬਿਹਤਰ ਬਣਾ ਕੇ ਭੇਜਿਆ, ਇਸ ਤੋਂ ਬਿਹਤਰ ਹੋਰ ਕੁਛ ਨਹੀਂ ਹੋ ਸਕਦਾ। ਹਾਂ ਆਪਣੇ ਆਪ ਦਾ ਖਿਆਲ ਰੱਖਣਾ, ਆਪਣੇ ਆਪ ਦਾ ਹਾਰ ਸ਼ਿੰਗਾਰ ਕਰਨਾ ਇੱਕ ਹੱਦ ਤੱਕ ਬਿਲਕੁਲ ਠੀਕ, ਪਰ ਜਦੋਂ ਇਨਸਾਨ ਨੂੰ ਇਹ ਲੱਗਣਾ ਸ਼ੁਰੂ ਹੋ ਜਾਵੇ ਕਿ ਨਹੀਂ ਉਹਨੂੰ ਜੋ ਨੈਣ ਨਕਸ਼ੇ ਜੋ ਰੰਗ ਰੂਪ ਦਿੱਤਾ ਗਿਆ ਉਹ ਸਹੀ ਨਹੀਂ, ਤੇ ਫਿਰ ਖਲਾਰਾ ਸ਼ੁਰੂ ਹੋ ਜਾਂਦਾ। ਇਹ ਖਲਾਰਾ ਦੂਰ ਤੱਕ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਤੇ ਬੇਨਤੀ ਇਹ ਹੋਈ ਕਿ ਤੁਸੀਂ ਜੋ ਹੋ ਜਿੱਦਾਂ ਦੇ ਹੋ ਬਹੁਤ ਸੋਹਣੇ ਹੋ, ਉਹਨੇ ਤੁਹਾਨੂੰ ਬਹੁਤ ਵਧੀਆ ਬਣਾਇਆ, ਤੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਚਾਹੀਦੀ ਹੈ। ਫਿਰ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਸੰਤੁਸ਼ਟੀ ਮਿਲਣੀ ਸ਼ੁਰੂ ਹੋ ਜਾਊਗੀ। ਫਿਰ ਤੁਹਾਨੂੰ ਆਪਣੀ ਨੌਕਰੀ ਵੀ ਚੰਗੀ ਲੱਗਣੀ ਸ਼ੁਰੂ ਹੋ ਜਾਊਗੀ। ਫਿਰ ਤੁਹਾਨੂੰ ਲੱਗੇਗਾ ਕਿ ਤੁਹਾਡੇ ਬੱਚੇ ਵੀ ਬੜੇ ਆਗਿਆਕਾਰ ਹੋ ਗਏ ਨੇ। ਫਿਰ ਤੁਹਾਨੂੰ ਲੱਗੇਗਾ ਕਿ ਸਮਾਜ ਵੀ ਬਹੁਤ ਸੋਹਣਾ, ਇਹ ਸਾਰੇ ਲੋਕ ਤੁਹਾਨੂੰ ਲੱਗੇਗਾ ਕਿ ਮੇਰੇ ਮਦਦਗਾਰ ਨੇ, ਰਿਸ਼ਤੇਦਾਰ ਵੀ ਤੁਹਾਨੂੰ ਚੰਗੇ ਲੱਗਣਗੇ।

ਬਦਲਣ 'ਤੇ ਹੀ ਵਿਅਰਥ ਗਵਾਰਿਆ ਅਤੇ ਫਿਰ ਉਹ ਇਹ ਦੋਸ਼ ਦਿੰਦਾ ਕਿ ਟ੍ਰੈਫਿਕ ਬਹੁਤ ਹੋ ਗਈ ਆ, ਸਮਾਂ ਕਿੱਥੇ ਬਚਦਾ, ਸੌਣ ਲਈ ਟਾਈਮ ਨਹੀਂ ਬਚਦਾ। ਇੱਦਾਂ ਦੀਆਂ ਢੇਰ ਸਾਰੀਆਂ ਆਪਾਂ ਕੰਪਲੇਂਟਸ ਕਰਦੇ ਹਾਂ ਅਤੇ ਹੱਲ ਉਹਨਾਂ ਦਾ ਕਿਸੇ ਹੋਰ ਕੋਲ ਨਹੀਂ, ਤੁਹਾਡੇ ਆਪਣੇ ਕੋਲ। ਜੇ ਕਿਸੇ ਨੂੰ ਸਮੇਂ ਲੱਗੇ ਤਾਂ ਜ਼ਰੂਰ ਆਪਣੀਆਂ ਮੁਸੀਬਤਾਂ ਦਾ ਹੱਲ ਆਪ ਕਰ ਲੈਣਾ ਚਾਹੀਦਾ। ਧੰਨਵਾਦ।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਇਸ ਹਿੱਸੇ ਦੇ ਵਿੱਚ ਭਾਰਤੀ ਖਬਰਾਂ ਦੇ ਉੱਤੇ ਚਰਚਾ ਕਰਾਂਗੇ। 22 ਤਰੀਕ ਹੋ ਗਈ ਅੱਜ, ਮਈ ਦਾ ਮਹੀਨਾ, ਸ਼ੁੱਕਰਵਾਰ ਦਾ ਦਿਨ। ਸਾਡੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਇਸ ਟਾਈਮ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਪੰਜਾਬ 'ਚ ਤੇਲ ਕੰਪਨੀਆਂ ਵੱਲੋਂ ਪੈਟਰੋਲ ਪੰਪਾਂ ਨੂੰ ਪੈਟਰੋਲ ਡੀਜ਼ਲ ਦੀ ਸਪਲਾਈ ਜਿਹੜੀ ਹੈ ਉਹ ਘਟਾ ਦਿੱਤੀ ਗਈ ਹੈ। ਪੇਂਡੂ ਖੇਤਰਾਂ 'ਚ ਜਿਹੜਾ ਹੈ ਪੈਟਰੋਲ ਪੰਪਾਂ ਤੋਂ ਤੇਲ ਮੁੱਕਣਾ ਸ਼ੁਰੂ ਹੋ ਗਿਆ ਤੇ ਕਈ ਥਾਂ 'ਤੇ ਇਹ ਵੀ ਖਬਰਾਂ ਨੇ ਕਿ ਜਿਹੜੇ ਪੈਟਰੋਲ ਪੰਪ ਉਹਨਾਂ ਨੇ ਬੰਦ ਕਰ ਦਿੱਤੇ ਜਦੋਂ ਤੇਲ ਖਤਮ ਹੋ ਗਿਆ, ਤੇ ਡੀਲਰਾਂ ਦਾ ਕਹਿਣਾ ਕਿ 3-4 ਦਿਨ ਜਿਹੜੀ ਸਪਲਾਈ ਉਹ ਦੇਰੀ ਨਾਲ ਮਿਲ ਰਹੀ ਹੈ। ਉਧਰ ਹਾਈਕੋਰਟ ਨੇ ਸੁਖਪਾਲ ਖਹਿਰਾ ਦੀ ਇੱਕ ਪਟੀਸ਼ਨ ਜਿਹੜੀ ਰੱਦ ਕਰ ਦਿੱਤੀ ਹੈ ਤੇ ਉੱਚ ਅਦਾਲਤ ਨੇ ਅਦਾਲਤ ਦਾ ਸਮਾਂ ਬਰਬਾਦ ਕਰਨ ਬਦਲੇ ਸੁਖਪਾਲ ਖਹਿਰਾ ਤੇ ਜਿਹੜਾ ਹੈਗਾ 6 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ। ਤੇ ਮਿਊਂਸੀਪਲ ਚੋਣਾਂ ਹੁਣ ਜਿਹੜਾ ਹੈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਹੋਣਗੀਆਂ, ਕਿਉਂਕਿ ਇਸ ਸੰਬੰਧ ਦੇ ਵਿੱਚ ਹਾਈਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ, ਜਦਕਿ ਰਾਜ ਚੋਣ ਕਮਿਸ਼ਨ ਨੇ ਪਹਿਲਾਂ ਕਿਹਾ ਸੀ ਕਿ ਪੰਜਾਬ 'ਚ ਜਿਹੜੀਆਂ EVM ਨੇ ਉਹ ਠੀਕ ਨਹੀਂ, ਇਸ ਕਰਕੇ ਉਹ ਬੈਲਟ ਪੇਪਰਾਂ ਰਾਹੀਂ ਜਿਹੜਾ ਹੈਗਾ ਚੋਣ ਕਰਾਉਣਗੇ। ਪਰ ਇਹਦੇ ਤੇ ਹੁਣ ਦੁਬਾਰਾ ਫੇਰ ਚੋਣ ਕਮਿਸ਼ਨ ਨੇ ਕਿਹਾ ਕਿ ਨਹੀਂ, ਉਹ ਰਾਜਸਥਾਨ ਤੋਂ ਜਿਹੜੀਆਂ ਮਸ਼ੀਨਾਂ ਆ ਗਈਆਂ ਤੇ ਉਸ ਤੋਂ ਬਾਅਦ ਉਹਨਾਂ ਨਾਲ ਹੀ ਕਰਾਉਣਗੇ। ਤੇ ਉਧਰ ਇੱਕ ਹੋਰ ਖਬਰ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹ ਕੱਲ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਮਿਲੇ ਨੇ। ਬੰਦ ਕਮਰਾ ਮੀਟਿੰਗ ਜਿਹੜੀ ਹੈ ਤਿੰਨਾਂ ਨੇ ਕੀਤੀ ਪੰਜਾਬ ਦੇ ਵਿੱਚ ਜੋ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਇਹ ਦੁਰਾਹੇ ਦੇ ਨੇੜੇ। ਤੇ ਉਧਰ ਕਾਕਰੋਚ ਜਨਤਾ ਪਾਰਟੀ ਦਾ ਜਿਹੜਾ ਐਕਸ ਹੈਂਡਲ ਜਿਹੜਾ ਹੈ ਉਹ ਬੰਦ ਕਰਨ ਤੋਂ ਬਾਅਦ ਚ ਫਿਰ ਨਵਾਂ ਅਕਾਊਂਟ ਉਹਨਾਂ ਨੇ ਬਣਾ ਲਿਆ। ਤੇ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਨੌਜਵਾਨ ਭਾਰਤ ਸਭਾ ਨੇ ਚੀਫ ਜਸਟਿਸ ਦੇ ਖਿਲਾਫ ਜਿਹੜੇ ਉਹ ਮੁਜ਼ਾਹਰੇ ਵੀ ਕੀਤੇ ਨੇ। ਇਹ ਖਾਸ ਖਬਰਾਂ ਨੇ।
0: ਹਾਂਜੀ, ਬਹੁਤ ਸ਼ੁਕਰੀਆ ਜੀ। ਆਪਾਂ ਇੱਥੋਂ ਹੀ ਆਪਾਂ ਸ਼ੁਰੂ ਕਰ ਲਈਏ ਤੇ ਕਾਕਰੋਚ ਜਨਤਾ ਪਾਰਟੀ ਇਸ ਟਾਈਮ ਚਾਰ ਸ਼ਫੇਰੇ ਚਰਚਾ ਦੇ ਵਿੱਚ ਹੈ ਪੰਜਾਬ ਦੇ ਵਿੱਚ ਵੀ। ਕਹਿੰਦੇ ਕਿ ਜਿੰਨੀ ਰਫਤਾਰ ਦੇ ਨਾਲ ਇਸ ਪਾਰਟੀ ਦੇ ਚਰਚੇ ਨੇ ਜਾਂ ਰਫਤਾਰ ਦੇ ਨਾਲ ਇਹਨੂੰ ਜੁਆਇਨ ਕੀਤਾ ਵਾ ਲੋਕਾਂ ਨੇ, ਚਾਹੇ ਉਹ ਔਨਲਾਈਨ ਹੀ ਕੀਤਾ ਵਾ, ਉਹਨਾਂ ਸ਼ਾਇਦ ਹੀ ਕਦੀ ਵੇਖਣ ਦੇ ਵਿੱਚ ਆਇਆ ਹੋਵੇ, ਪਰ ਉਸ ਤੋਂ ਬਾਅਦ ਫਿਰ ਇਹ ਖਬਰ ਆਉਂਦੀ ਹੈ ਕਿ ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ। ਸੋ ਇੱਕ ਪਾਸੇ ਹਰ ਇੱਕ ਨੂੰ ਕਹਿਣ ਦੀ ਆਜ਼ਾਦੀ ਦੱਸੀ ਜਾਂਦੀ ਹੈ, ਜਾਂ ਫਿਰ ਆਪਾਂ ਜੇ ਐਕਸ ਦੀ ਵੀ ਮੈਂ ਗੱਲ ਕਰ ਲਈਏ, ਸੋਸ਼ਲ ਮੀਡੀਆ ਦੀ ਗੱਲ ਕਰ ਲਈਏ, ਤਾਂ ਇਹਨਾਂ ਦੇ ਜਿਹੜੇ ਮਾਲਕ ਨੇ ਨਵੀਂ ਮਲਕੀਅਤ ਤੋਂ ਪਹਿਲਾਂ ਐਲਨ ਮਸਕ ਕਰਕੇ ਵੀ ਇਹੋ ਕਹਿ ਰਹੇ ਸੀ ਕਿ ਖੁੱਲ੍ਹ ਕੇ ਜਿਹੜਾ ਵੀ ਕੋਈ ਗੱਲ ਕਰਨਾ ਚਾਹੁੰਦਾ ਵਾ ਉਹ ਕਰਨਾ ਕਰ ਸਕਦਾ ਵਾ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਆ ਆਪਾਂ ਉਹਨੂੰ ਇਹ ਪਲੇਟਫਾਰਮ ਉਸ ਤਰੀਕੇ ਦੇ ਨਾਲ ਮੁਹੱਈਆ ਕਰਵਾਵਾਂਗੇ। ਪਰ ਹੁਣ ਵੇਖਣ ਦੇ ਵਿੱਚ ਆ ਰਿਹਾ ਵੀ ਇਹ ਚੀਜ਼ਾਂ ਕੁਛ ਹੋਰ ਤਰੀਕੇ ਦੇ ਨਾਲ ਵਾਪਰ ਰਹੀਆਂ ਨੇ। ਸੋ ਇਹਦਾ ਮਤਲਬ ਕਿ ਵਾਕਈ ਸੋਸ਼ਲ ਮੀਡੀਆ ਇੰਨਾ ਵੱਡਾ ਅਸਰ ਪਾਉਂਦਾ ਵਾ ਵੀ ਇੱਕਦਮ ਡਰ ਦਾ ਮਾਹੌਲ ਬਣ ਜਾਂਦਾ।
1: ਦੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਜੀ, ਜਿਹੜੀ ਜੋ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਜਿਹੜੀ ਟਿੱਪਣੀ ਸੀ ਤੇ ਇਹ ਹਿਸਾਬ ਲਾ ਲਓ ਵੀ ਉਹਦਾ ਇੰਨਾ ਜਿਹੜਾ ਹੈਗਾ

0: ਅਸਰ ਗਹਿਰਾ ਅਸਰ ਹੋਇਆ, ਖਾਸ ਕਰਕੇ ਜਿਹੜੇ ਜਿਹਨੂੰ ਆਪਾਂ ਜੈਨਜੀ ਕਹਿੰਦੇ ਹਾਂ ਜਾਂ ਯੰਗਸਟਰ ਕਹਿੰਦੇ ਹਾਂ ਜਾਂ ਉਹਨਾਂ ਲੋਕਾਂ ਦੇ ਉੱਪਰ। ਤੇ ਸਿਰਫ ਇਹ ਕਹਿਣ ਦੀ ਦੇਰ ਸੀ, ਉਸੇ ਵੇਲੇ ਹੈ ਉਹ ਨਵਾਂ ਇੱਕ ਇੱਦਾਂ ਦਾ ਗਰੁੱਪ ਬਣਾ ਕੇ, ਫਿਰ ਜੋ ਬਾਅਦ ਦੇ ਵਿੱਚ ਹੁਣ ਆਪਾਂ ਪਾਰਟੀ ਕਹਿਣ ਲੱਗ ਗਏ ਜਾਂ ਪਾਰਟੀ ਦਾ ਨਾਂ ਹੀ ਉਹਨਾਂ ਨੇ ਰੱਖ ਲਿਆ ਕਾਕਰੋਚ ਜਨਤਾ ਪਾਰਟੀ। ਤੇ ਉਹਦੇ ਤੇ ਧੜਾਧੜ ਜਿਹੜੀ ਉਹਦੀ ਫਾਲੋਇੰਗ ਸ਼ੁਰੂ ਹੋ ਗਈ। ਤੇ ਕਿਹਾ ਜਾਂਦਾ ਕਿ ਜਿੰਨੇ ਬੀਜੇਪੀ ਦੇ ਜਿਹੜੇ ਹੈਗੇ ਆ ਐਕਸ ਹੈਂਡਲ ਜਾਂ ਟਵਿੱਟਰ ਹੈਂਡਲ ਜਾਂ ਇੰਸਟਾਗ੍ਰਾਮ, ਜਿੰਨੀ ਉਹਦੀ ਫਾਲੋਇੰਗ ਆ, ਉਦੋਂ ਵੀ ਕਿਤੇ ਵੱਧ ਜਿਹੜੀ ਹੈ ਇਹਦੀ ਫਾਲੋਇੰਗ ਜਿਹੜੀ ਆ ਉਹ ਹੋ ਗਈ। ਤੇ ਕੱਲ ਜਿਹੜਾ ਹੈ ਉਹ ਘਬਰਾਹਟ ਦੇ ਵਿੱਚ ਆ ਕੇ ਤੇ ਜਿਹੜੀ ਐਕਸ ਹੈਂਡਲ ਤੇ ਉਹਨਾਂ ਦੀ ਜਿਹੜੀ ਸੀ ਉਹ ਬੰਦ ਹੋ ਗਈ। ਤੇ ਜਿਹੜੇ ਜਿਹਨਾਂ ਨੇ ਪਾਰਟੀ ਬਣਾਈ ਹੈ ਮਿਸਟਰ ਅਭਿਜੀਤ, ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਸੀ ਉਹ ਜਿਹੜਾ ਹੈਕ ਹੋ ਗਿਆ ਅਕਾਊਂਟ, ਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਹੋਰ ਜਿਹੜਾ ਹੈਗਾ ਕਿਸੇ ਪਲੇਟਫਾਰਮ ਤੋਂ ਤੇ ਫੇਰ ਦੁਬਾਰਾ ਜਿਹੜਾ ਸੀ ਉਹ ਸੋਸ਼ਲ ਮੀਡੀਆ ਤੇ ਫੇਰ ਆਪਣਾ ਅਕਾਊਂਟ ਬਣਾ ਲਿਆ। ਤੇ ਨਾਲ ਹੀ ਉਹਨਾਂ ਨੇ ਉਹਦੇ ਤੇ ਜਿਹੜਾ ਮੈਸੇਜ ਪਾਇਆ ਤੇ ਨਾਲ ਹੀ ਕਿਹਾ ਕਾਕਰੋਚ ਇਜ਼ ਬੈਕ। ਤੇ ਹੁਣ ਇਸ ਨਵੇਂ ਹੈਂਡਲ ਤੇ ਫੇਰ ਧੜਾਧੜ ਜਿਹੜੀ ਹੈ ਫਾਲੋਇੰਗ ਸ਼ੁਰੂ ਹੋ ਗਈ। ਤੇ ਕਿਹਾ ਜਾਂਦਾ ਹੈ ਕਿ ਜਿਹੜਾ ਹੈਗਾ ਇੰਸਟਾਗ੍ਰਾਮ ਪੇਜ ਆ ਜਿਹੜਾ ਇਹਦੇ ਤੇ 1,43,00,000 ਤੋਂ ਵੱਧ ਜਿਹੜੇ ਹੈਗੇ ਆ ਉਹ ਫਾਲੋਅਰ ਨੇ ਇਸ ਵੇਲੇ। ਤੇ ਇੱਥੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਕੋਈ ਨਵਾਂ ਵਿਚਾਰ ਜਾਂ ਨਵੀਂ ਗੱਲ ਆਉਂਦੀ ਹੈ, ਖਾਸ ਕਰਕੇ ਰਿਐਕਸ਼ਨ ਹੁੰਦਾ, ਤਾਂ ਕਿੱਦਾਂ ਉਹਦੀ ਜਿਹੜੀ ਉਹ ਫਾਲੋਇੰਗ ਹੁੰਦੀ ਹੈ। ਤੇ ਪੰਜਾਬ ਦੇ ਵਿੱਚ ਵੀ, ਪੰਜਾਬ ਚੰਡੀਗੜ੍ਹ ਚ ਵੀ ਇਹਦੀ ਜਿਹੜੀ ਹੈ ਲਗਾਤਾਰ ਜਿਹੜੀ ਉਹ ਫਾਲੋਇੰਗ ਵੱਧ ਰਹੀ ਹੈ, ਲੋਕ ਉਹਨੂੰ ਫਾਲੋ ਕਰ ਰਹੇ ਨੇ। ਤੇ ਹੁਣ ਗੱਲ ਤਾਂ ਇਹ ਹੈ ਵੀ ਇਹਦੇ ਤੋਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਾਂ ਜਿਹੜੀ ਸੱਤਾਧਾਰੀ ਸਰਕਾਰ ਹੈ ਜਾਂ ਕੋਈ ਵੀ, ਉਹ ਕਿਉਂ ਇੰਨਾ ਜਿਹੜਾ ਘਬਰਾ ਗਏ ਨੇ, ਇਹ ਇੱਦਾਂ ਦਾ ਕਿਹਾ ਗਿਆ ਗੱਲ। ਇੱਥੋਂ ਤੱਕ ਕਿ ਹੋਮ ਮਿਨਿਸਟਰੀ ਨੇ ਕਿਹਾ ਕਿ ਇਹਦੇ ਨਾਲ ਜਿਹੜੀ ਸਮੱਸਿਆ ਸਿਕਿਉਰਿਟੀ ਨੂੰ ਪੈਦਾ ਹੋ ਸਕਦੀ ਹੈ ਦੇਸ਼ ਦੀ, ਜੇ ਇੱਦਾਂ ਜੇ ਗੱਲ ਚੱਲਦੀ ਰਹੀ। ਤੇ ਹੁਣ ਇੱਕੋ ਹੀ ਜਿਹੜੀ ਹੈਗੀ ਰਿਮਾਰਕ ਤੋਂ, ਇੱਕੋ ਹੀ ਟਿੱਪਣੀ ਤੋਂ ਜਿਹੜੀ ਆ ਉਹ ਖਫਾ ਹੋ ਕੇ ਜਾਂ ਉਹਦੇ ਰਿਐਕਸ਼ਨ ਦੇ ਵਿੱਚ, ਪ੍ਰਤੀਕਰਮ ਦੇ ਵਿੱਚ ਜਿਹੜਾ ਹੈ ਇਹ ਸਾਰੀ ਗੱਲ ਸਾਹਮਣੇ ਆਈ ਹੈ। ਤੇ ਅਜੇ ਤਾਂ ਕਿਤੇ ਗੱਲ ਇਹ ਫਿਜ਼ੀਕਲੀ ਉਦਾਂ ਕਾਗਜ਼ਾਂ 'ਚ ਜਾਂ ਇਹ ਕਹਿ ਲਓ ਕਿ ਸੜਕਾਂ ਤੇ ਪਾਰਕਾਂ 'ਚ ਇਹ ਲੋਕ ਅਜੇ ਇਕੱਠੇ ਨਹੀਂ ਹੋਏ। ਤੇ ਮੇਰਾ ਖਿਆਲ ਹੈ ਕਿ ਜੇ ਹੁਣ ਇਹ ਏਦਾਂ ਚੱਲਦਾ ਰਿਹਾ ਤਾਂ ਕੱਲ ਨੂੰ ਫਿਰ ਉਹ ਫਿਜ਼ੀਕਲ ਵੀ ਜਦੋਂ ਇਕੱਠ ਹੋਣੇ ਸ਼ੁਰੂ ਹੋਏ ਤੇ ਉਹ ਫਿਰ ਉਹਦਾ ਕਿੱਦਾਂ ਦਾ ਰਿਐਕਸ਼ਨ ਹੁੰਦਾ ਜਾਂ ਉਹ ਕਿਹੜੇ ਸਿਸਟਮ ਦੇ ਖਿਲਾਫ ਜਾਂਦੀ ਹੈ ਗੱਲ ਸਾਰੀ, ਤੇ ਜਾਂ ਉਹ ਕਿੰਨਾ ਰਿਫੋਰਮਸ ਨੂੰ ਲੈ ਕੇ ਆਉਣਾ ਚਾਹੁੰਦੀ ਹੈ ਪਾਰਟੀ ਜਾਂ ਕਿਹੜੀ ਡਿਮਾਂਡ ਨੂੰ ਲੈ ਕੇ ਆਉਣਾ ਚਾਹੁੰਦੀ ਹੈ। ਹਾਲਾਂਕਿ ਉਹਨਾਂ ਨੇ ਜਦੋਂ ਪਹਿਲਾਂ ਇਹ ਸੋਸ਼ਲ ਮੀਡੀਆ ਆਪਣੇ ਇਸ ਤੇ ਬਣਾਈ, ਉਦੋਂ ਉਹਨਾਂ ਨੇ ਕੁਛ ਪੁਆਇੰਟ ਉਹ ਰੱਖ ਹੀ ਦਿੱਤੇ ਕਿ ਇਹਦੇ ਮੈਂਬਰ ਬਣਨ ਲਈ ਕੀ ਕੀ ਸ਼ਰਤਾਂ ਨੇ, ਇਸ ਤੱਕ ਜਿਹੜਾ ਰਜਿਸਟ੍ਰੇਸ਼ਨ ਫਾਰਮ ਵੀ ਜਿਹੜਾ ਹੈ ਉਹਦੇ ਤੇ ਪਾਇਆ ਸੀਗਾ। ਤੇ ਹੁਣ ਅੱਗੋਂ ਕਿਸ ਪਾਸੇ ਨੂੰ ਗੱਲ ਤੁਰਦੀ ਹੈ, ਇਹ ਇਹ ਇੱਕ ਨਵਾਂ ਜਿਹੜਾ ਹੈਗਾ ਚੈਲੰਜ ਹੈ, ਖਾਸ ਕਰਕੇ ਇੰਡੀਅਨ ਜਿਹੜੀ ਪੋਲਿਟੀ ਹੈ ਉਹਦੇ ਦੇ ਉੱਪਰ, ਜਿਹੜਾ ਸਾਡਾ ਰਾਜਨੀਤਿਕ ਸਿਸਟਮ ਹੈ ਜਿਹਦੇ ਵਿੱਚ ਰਾਜਨੀਤਿਕ ਪਾਰਟੀਆਂ ਵੀ ਨੇ ਤੇ ਸਾਰਾ ਇਹ ਪਾਰਟੀਆਂ ਦਾ ਦੀ ਫੰਡਿੰਗ ਦਾ ਹੋਰ ਸਾਰਾ ਇਹ ਸਿਲਸਿਲਾ। ਜਦੋਂ ਇਹ ਅਜੇ ਇਹ ਪਾਰਟੀ ਆਪਣੀ ਦੂਜੀ ਆਮ ਆਦਮੀ ਪਾਰਟੀ ਨਹੀਂ ਸੀ ਬਣੀ, ਤੇ ਉਸ ਤੋਂ ਪਹਿਲਾਂ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਵੱਡਾ ਧਰਨਾ ਲੱਗਦਾ ਹੈ ਜਾਂ ਇਹ ਕਹਿ ਲਓ ਕਿ ਉੱਥੇ ਇੱਕ ਵੱਡਾ ਪ੍ਰੋਟੈਸਟ ਸ਼ੁਰੂ ਹੁੰਦਾ ਉੱਥੇ, ਜਿੱਥੇ ਜਿਹੜੇ ਹੈਗੇ ਸਮਾਜ ਸੇਵੀ ਹੋਰ ਸਾਰੇ ਪਹੁੰਚਦੇ ਨੇ। ਤੇ ਉਹਨੂੰ ਇਹਦੇ ਚ ਕੋਈ ਸ਼ੱਕ ਨਹੀਂ ਕਿ ਉਹਨੂੰ ਉਸ ਵੇਲੇ ਬੀਜੇਪੀ ਵੱਲੋਂ ਬਹੁਤ ਸਪੋਰਟ ਕੀਤੀ ਜਾਂਦੀ ਹੈ, ਕਿਉਂਕਿ ਬੀਜੇਪੀ ਦੇ ਉਸ ਸੈਂਟਰ ਚ ਗੌਰਮੈਂਟ ਹੈ ਨਹੀਂ ਸੀ। ਤੇ ਇਹ ਕਿਸੇ ਨੂੰ ਨੀ ਸੀ ਉਦੋਂ ਇਲਮ ਕਿ ਇਹਦੇ ਚੋਂ ਜਿਹੜੀ ਇੱਕ ਇਹ ਨਵੀਂ ਆਮ ਆਦਮੀ ਪਾਰਟੀ ਨਿਕਲੇ ਆਊਗੀ, ਜਿਹੜੀ ਲਗਾਤਾਰ ਦਿੱਲੀ ਦੇ ਵਿੱਚ ਜਿਹੜੀ ਸੱਤਾ ਤੇ ਰਹੂਗੀ 11 ਸਾਲ ਆਪਾਂ ਕਹਿ ਸਕਦੇ। ਤੇ ਇਸ ਤਰ੍ਹਾਂ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਫਿਰ ਇਹ ਸੱਤਾ ਦੇ ਵਿੱਚ ਆਏਗੀ ਤੇ ਜਾਂ ਇੱਕ ਨਵੀਂ ਗੱਲ ਚੱਲੇਗੀ, ਉਹ ਵੱਖਰੀ ਗੱਲ ਹੈ ਕਿ ਉਹ ਇਸ ਪਾਰਟੀ ਦੇ ਵਿੱਚ ਫਿਰ ਦੁਬਾਰਾ ਜਿਹੜੀਆਂ ਰਵਾਇਤੀ ਪਾਰਟੀਆਂ ਵਾਲੀਆਂ ਗੱਲਾਂ ਸਾਰੀਆਂ ਉਹੀ ਆ ਗਈਆਂ ਜਦੋਂ ਸੱਤਾ ਦੇ ਵਿੱਚ ਆਏ, ਤੇ ਉਹ ਬਾਅਦ ਦੀ ਗੱਲ ਆ। ਪਰ ਇੱਕ ਵਾਰੀ ਜਿਹੜੀ ਲੋਕਾਂ ਦਾ ਰਿਸਪੋਂਸ ਹੈ ਜਾਂ ਲੋਕਾਂ ਦੀ ਇੱਕ ਕਿਸੇ ਨੂੰ ਫਾਲੋ ਕਰਨ ਦੀ ਗੱਲ ਹੈ, ਉਹ ਬੜੀ ਜਿਹੜੀ ਹੈ ਉਹ ਕਮਾਲ ਦੀ ਹੈ। ਤੇ ਇੱਥੋਂ ਇੱਕ ਗੱਲ ਇਹ ਵੀ ਸਾਬਤ ਹੁੰਦੀ ਹੈ ਕਿ ਜਿਹੜਾ ਜਿਹੜੇ ਲੋਕ ਨੇ ਉਹ ਜਾਂ ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਮੌਜੂਦਾ ਜਿਹੜਾ ਸਿਸਟਮ ਹੈ ਜਿਹੜਾ ਨਿਜ਼ਾਮ ਹੈ ਇਹਦੇ ਤੋਂ ਖੁਸ਼ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ। ਜੇ ਕਿਉਂਕਿ ਇਸ ਨਿਜ਼ਾਮ ਦੇ ਉੱਤੋਂ ਖੁਸ਼ ਹੁੰਦੇ ਜਾਂ ਹੋਰ ਹੁੰਦੇ ਫਿਰ ਸ਼ਾਇਦ ਇਹਨਾਂ ਨੂੰ ਇੰਨਾ ਹੁੰਗਾਰਾ ਜਿਹੜਾ ਸੀ ਉਹ ਨਾ ਮਿਲਦਾ। ਹੁਣ ਇਹਦੇ ਨਾਲ ਲੱਗਦੀ ਗੱਲ, ਚਲੋ ਇਹ ਤਾਂ ਇੱਕ ਪਾਰਟੀ ਬਣ ਗਈ ਭਾਵੇਂ ਅਜੇ ਪੋਲੀਟੀਕਲ ਪਾਰਟੀ ਉਸ ਰੂਪ ਚ ਨਹੀਂ ਹੈ, ਜ਼ਿਆਦਾ ਸੋਸ਼ਲ ਮੀਡੀਆ ਤੇ ਜਾਂ ਇੱਕ ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਸੋਸ਼ਲ ਰਿਫੋਰਮ ਨੂੰ ਲੈ ਕੇ ਜਾਂ ਸੋਸ਼ਲ ਕਾਜ ਨੂੰ ਲੈ ਕੇ ਇੱਦਾਂ ਦੀ ਜਿਹੜੀ ਹੈ ਇਹ ਗੱਲ ਸ਼ੁਰੂ ਹੋਈ ਹੈ। ਤੇ ਰੰਜੋ ਜੀ ਉੱਧਰ ਦੂਜੇ ਪਾਸੇ ਪੋਲੀਟੀਕਲੀ ਵੀ ਜਿਹੜਾ ਹੈ ਚੀਫ ਜਸਟਿਸ ਦੀ ਉਸ ਟਿੱਪਣੀ ਦਾ ਜਿਹੜਾ ਹੈਗਾ ਉਹ ਵਿਰੋਧ ਹੋਣਾ ਸ਼ੁਰੂ ਹੋਇਆ ਪੰਜਾਬ ਦੇ ਵਿੱਚ। ਕੱਲ ਨੌਜਵਾਨ ਭਾਰਤ ਸਭਾ ਬਹੁਤ ਪੁਰਾਣੀ ਜਥੇਬੰਦੀ ਹੈ, ਸ਼ਹੀਦ ਭਗਤ ਸਿੰਘ ਹੋਰਾਂ ਵੇਲੇ ਦੀ, ਉਹਨਾਂ ਨੇ ਖੁਦ ਉਹ ਫਾਊਂਡਰ ਸੀਗੇ ਇਸ ਜਥੇਬੰਦੀ ਦੇ। ਤੇ ਉਦੋਂ ਬਾਅਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਿਹੜੀ ਨੌਜਵਾਨ ਭਾਰਤ ਸਭਾ ਹੈ, ਠੀਕ ਹੈ ਇਹਦੇ ਚ ਜਿਹੜਾ ਅਗਵਾਈ ਜਿਹੜੀ ਨੂੰ ਲੈਫਟ ਧਿਰ ਜਿਹੜੇ ਖੱਬੇ ਪੱਖੀ ਧਿਰ ਕਰ ਰਹੀ ਹੈ, ਤੇ ਉਹਨਾਂ ਵੱਲੋਂ ਵੀ ਕੱਲ ਜਿਹੜੇ ਸੀ ਉਹ ਰੋਸ ਮੁਜ਼ਾਹਰੇ ਕੀਤੇ ਗਏ ਇਸ ਟਿੱਪਣੀ ਦੇ ਖਿਲਾਫ। ਭਾਵੇਂ ਕਾਕਰੋਚ ਪਾਰਟੀ ਬਾਰੇ ਜਾਂ ਹੋਰ ਉਹਨਾਂ ਦਾ ਕੋਈ ਕੋਈ ਗੱਲ ਨਹੀਂ ਆਈ, ਪਰ ਜਿਹੜੀ ਚੀਫ ਜਸਟਿਸ ਸੂਰਿਆ ਕਾਂਤ ਦੀ ਇਹ ਟਿੱਪਣੀ ਸੀ ਕਿ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਜਿਹਨਾਂ ਨੂੰ ਕੰਮ ਨਹੀਂ ਮਿਲਦਾ ਕਿਤੇ, ਤੇ ਉਦੋਂ ਬਾਅਦ ਫਿਰ ਉਹ ਜਾਂ ਆਰਟੀਆਈ ਕਾਰਕੁਨ ਬਣ ਜਾਂਦੇ ਨੇ ਜਾਂ ਫਿਰ ਏਦਾਂ ਦੇ ਸੋਸ਼ਲ ਮੀਡੀਆ ਖੋਲ ਕੇ ਉੱਥੇ ਗੱਲਾਂ ਕਰਦੇ, ਉਹ ਕਾਕਰੋਚਾਂ ਵਾਂਗੂ ਨੇ, ਇਹ ਇਹ ਸ਼ਬਦ ਜਿਹੜੇ ਆ ਉਹ ਕਹੇ। ਬਹੁਤ ਖਤਰਨਾਕ ਸੀ, ਉਹਨਾਂ ਨੇ ਬਾਅਦ ਚੋਂ ਆਪਣੀ ਟਿੱਪਣੀ ਅਜੇ ਤੱਕ ਵਾਪਸ ਵੀ ਨਹੀਂ ਲਈ। ਤੇ ਇਹਦੇ ਖਿਲਾਫ਼ ਫਿਰ ਜਿਹੜੇ ਨੌਜਵਾਨ ਭਾਰਤ ਸਭਾ ਨੌਜਵਾਨਾਂ ਨੂੰ ਲੈ ਕੇ ਉਹਨਾਂ ਨੇ ਵੀ ਇਹ ਜਿਹੜਾ ਹੈ ਰੋਸ ਮੁਜ਼ਾਹਰੇ ਜਿਹੜੇ ਉਹ ਸ਼ੁਰੂ ਕੀਤੇ ਆ। ਤੇ ਸੋ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਦਾ ਕਈ ਵਾਰੀ ਇਲਮ ਨਹੀਂ ਹੁੰਦਾ ਕਿ ਇਹ ਇੰਨੀਆਂ ਸੈਂਸਿਟਿਵ ਇੰਨੀਆਂ ਸੰਵੇਦਨਸ਼ੀਲ ਹੋ ਸਕਦੀਆਂ ਤੇ ਇਹਦਾ ਇਹ ਜਿਹੜਾ ਹੈ ਰਿਐਕਸ਼ਨ ਹੋ ਸਕਦਾ। ਦੂਜਾ ਪੱਖ ਇਹ ਵੀ ਹੈ ਕਿ ਜਿਹੜੀਆਂ ਸਾਡੀਆਂ ਅਦਾਲਤਾਂ ਨੇ ਤੇ ਉਹ ਇਨਸਾਫ਼ ਦੇਣ ਦੀ ਥਾਂ ਜਦੋਂ ਇੱਕ ਧਿਰ ਬਣ ਜਾਂਦੀਆਂ ਨੇ ਜਾਂ ਇਹ ਆਪਣੇ ਆਪ ਨੂੰ ਇਹ ਸਮਝਣ ਲੱਗ ਜਾਂਦੇ ਕਿ ਅਸੀਂ ਤਾਂ ਬਾਦਸ਼ਾਹ ਰਾਜੇ ਹਾਂ, ਜਿਵੇਂ ਰਾਜੇ ਪਹਿਲਾਂ ਇਨਸਾਫ਼ ਕਰਦੇ ਸੀ ਉਹੀ ਤਰੀਕਾ ਸਾਡਾ, ਤੇ ਉਦੋਂ ਫਿਰ ਜਿਹੜੀਆਂ ਇੱਦਾਂ ਦੀਆਂ ਇਹ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਾਂ ਨਵਾਂ ਵਰਤਾਰਾ ਸੋਸਾਇਟੀ ਦੇ ਸਮਾਜ ਦੇ ਵਿੱਚ ਪੈਦਾ ਹੁੰਦਾ। ਤੋ ਇਹ ਸਾਰੀ ਗੱਲ ਉਹਦੇ ਵਿੱਚੋਂ ਹੁਣ ਨਿਕਲੀ
1: ਨਿਕਲੀ ਅਤੇ ਬਾਬਾ ਦੂਰ ਤੱਕ ਗਈ ਆ। ਇੱਕ ਵਰਤਾਰਾ ਤੇ ਆਪਾਂ ਜ਼ਰੂਰ ਵੇਖ ਰਹੇ ਹਾਂ ਕਿ ਪਹਿਲਾਂ ਜਿੱਥੇ ਦਹਾਕੇ ਲੱਗ ਜਾਂਦੇ ਸੀ, ਸਦੀਆਂ ਲੱਗ ਜਾਂਦੀਆਂ ਸੀ ਇੱਕ ਪਾਰਟੀ ਨੂੰ ਕਿਸੇ ਨੂੰ ਖੜੇ ਹੁੰਦੇ ਆ, ਉੱਥੇ ਅੱਜ ਕੱਲ੍ਹ ਚੀਜ਼ਾਂ ਬਹੁਤ ਛੇਤੀ ਦਿਨਾਂ ਦੇ ਵਿੱਚ ਘੰਟਿਆਂ ਦੇ ਵਿੱਚ ਬਣਦੀਆਂ ਵੀ ਨੇ ਅਤੇ ਇਸੇ ਤਰ੍ਹਾਂ ਦੇ ਨਾਲ ਵਿਸਰ ਵੀ ਜਾਂਦੀਆਂ ਨੇ, ਢਹਿ ਵੀ ਢੇਰੀ ਹੋ ਜਾਂਦੀਆਂ ਨੇ। ਸੋ ਅੱਜ ਕੱਲ੍ਹ ਜਿੱਥੇ ਆਪਾਂ ਇੰਨਾ ਕੁਇਕ ਸਾਰਾ ਕੁਛ ਵੇਖ ਰਹੇ ਹਾਂ ਉੱਥੇ ਉਸ ਚੀਜ਼ ਦੇ ਫਾਇਦੇ ਅਤੇ ਨੁਕਸਾਨ ਨਾਲ ਦੀ ਨਾਲ ਹੀ ਸਾਨੂੰ ਵੇਖਣ ਨੂੰ ਮਿਲ ਜਾਂਦੇ। ਇੱਧਰ ਪੰਜਾਬ ਦੇ ਵਿੱਚ ਤੇਲ ਦੀ ਕਹਿੰਦੇ ਨੇ ਕਿ ਕਾਫ਼ੀ ਕਿੱਲਤ ਚੱਲ ਰਹੀ ਹੈ ਇਸ ਟਾਈਮ।
0: ਪੰਜਾਬ ਦੇ ਵਿੱਚ ਇਹ ਹੈ ਕਿ ਜਿਹੜੀ ਤੇਲ ਸਪਲਾਈ ਦੀ ਆਪਾਂ ਜਿਹਨੂੰ ਕਹਿੰਦੇ ਹਾਂ ਕਿ ਰਾਸ਼ਨਿੰਗ ਜਾਂ ਇਹ ਕਹਿ ਕਟੌਤੀ ਜਾਂ ਘੱਟ ਕਰ ਦਿੱਤੀ ਗਈ ਹੈ। ਹੁਣ ਜਿਹੜੀ ਤੇਲ ਡੀਲਰਾਂ ਦੀ ਐਸੋਸੀਏਸ਼ਨ ਉਹਨੇ ਇਸ ਤੱਕ ਕਿਹਾ ਕਿ ਪਹਿਲਾਂ ਅਸੀਂ ਵੈਸੇ ਇੱਕ ਉਹ ਭੇਜਦੇ ਸੀ, ਡਿਮਾਂਡ ਹੀ ਭੇਜਦੇ ਸੀ ਉਹਦੇ ਤੇ ਜਿਹੜੇ ਹੈਗੇ ਤੇਲ ਦੀ ਗੱਡੀ ਆ ਜਾਂਦੀ ਸੀ, ਕਈ ਵਾਰੀ ਜਿਹੜੀ ਹੈ ਪੇਮੈਂਟ ਵੀ ਬਾਅਦ ਚ ਹੁੰਦੀ ਸੀ ਹਫ਼ਤਾ ਚਾਰ ਦਿਨ ਬਾਅਦ ਪੰਜ ਦਿਨ ਬਾਅਦ। ਉਹ ਕਹਿੰਦੇ ਵੀ ਹੁਣ ਐਡਵਾਂਸ ਪੈਸੇ ਦੇਣ ਦੇ ਬਾਵਜੂਦ ਵੀ ਜਿਹੜੀਆਂ ਤੇਲ ਕੰਪਨੀਆਂ ਉਹ ਤੇਲ ਨਹੀਂ ਦੇ ਰਹੀਆਂ ਜਾਂ ਦੇਰੀ ਨਾਲ ਦੇ ਰਹੀਆਂ ਨੇ, ਤੇ ਜੇ ਅੱਜ ਡਿਮਾਂਡ ਹੈ ਤਾਂ ਚਾਰ ਪੰਜ ਦਿਨਾਂ ਤੱਕ ਆਉਣਾ ਹੈ, ਇੱਦਾਂ ਇੱਦਾਂ ਦੀ ਜਿਹੜਾ ਚੱਲ ਰਹੀ ਹੈ। ਇਹਦੇ ਕਰਕੇ ਫਿਰ ਤੇਲ ਹੁਣ ਘਟਣਾ ਸ਼ੁਰੂ ਹੋ ਗਿਆ ਤੇ ਕਈ ਥਾਂ ਤੇ ਤਾਂ ਇਹ ਵੀ ਤਸਵੀਰਾਂ ਆਈਆਂ ਨੇ ਕਿ ਪੈਟਰੋਲ ਪੰਪ ਬੰਦ ਕਰਨੇ ਪਏ ਨੇ ਉਹਨਾਂ ਨੂੰ ਕਿ ਤੇਲ ਹੈ ਨਹੀਂ ਅਜੇ ਆਇਆ ਨਹੀਂ। ਤੇ ਸੋ ਇਹਦੇ ਨਾਲ ਜਿਹੜੀ ਹੈ ਇੱਕ ਚੌਸ ਵੀ ਪੈਦਾ ਹੋ ਸਕਦਾ, ਹਾਹਾਕਾਰ ਵੀ ਮਚ ਸਕਦੀ ਹੈ ਕਿ ਸ਼ਾਇਦ ਕਿਤੇ ਤੇਲ ਬਿਲਕੁਲ ਹੀ ਖਤਮ ਹੋ ਗਿਆ, ਜਾਂ ਜਿਹੜੇ ਨਾਲ ਗੁਆਂਢੀ ਸੂਬੇ ਨੇ ਉੱਥੇ ਪ੍ਰੈਸ਼ਰ ਬਣ ਸਕਦਾ। ਸੋ ਇਹ ਉੱਪਰੋਂ ਉੱਪਰੋਂ ਕਹਿਣ ਨੂੰ ਤਾਂ ਭਾਵੇਂ ਸਰਕਾਰਾਂ ਜਿਹੜੀਆਂ ਉਹ ਕੁਛ ਵੀ ਕਹੀ ਜਾਣ ਕਿ ਸਾਨੂੰ ਕੋਈ ਸਮੱਸਿਆ ਨਹੀਂ, ਸਾਡੇ ਕੋਲ ਖੂਬ ਭੰਡਾਰ ਨੇ, ਪਰ ਹੁਣ ਪ੍ਰੈਕਟੀਕਲੀ ਗੱਲਾਂ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਪਰ ਸਾਡੇ ਪ੍ਰਧਾਨ ਮੰਤਰੀ ਪੰਜ ਦੇਸ਼ਾਂ ਦਾ ਜਿਹੜਾ ਸੀਗਾ ਦੌਰਾ ਕਰਨ ਤੋਂ ਬਾਅਦ ਪਰਤੇ ਨੇ, ਤੇ ਪਰ ਆ ਕੇ ਉਹਨਾਂ ਨੇ ਖੁਦ ਕੋਈ ਮੀਡੀਆ ਨਾਲ ਜਾਂ ਗੱਲ ਨਹੀਂ ਕੀਤੀ। ਤੇ ਉਹਨਾਂ ਦੇ ਦੌਰੇ ਨੂੰ ਲੈ ਕੇ ਜਿਹੜੇ ਸਾਡੇ ਵਪਾਰ ਮੰਤਰੀ ਹੈ ਪਿਊਸ਼ ਗੋਇਲ, ਉਹਨਾਂ ਨੇ ਕੱਲ੍ਹ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਕਿ ਬੜਾ ਕਾਮਯਾਬ ਰਿਹਾ ਇਹ ਦੌਰਾ ਸੀ ਜਿਹੜਾ, ਤੇ ਉੱਥੇ ਏਦਾਂ ਏਦਾਂ ਦਾ ਹੋਇਆ, ਬੜਾ ਫਾਇਦਾ ਹੋਏਗਾ ਦੇਸ਼ ਨੂੰ ਏਦਾਂ ਦੀਆਂ ਗੱਲਾਂ। ਤੇ ਨਾਲ ਹੀ ਫਿਰ ਉਹਨਾਂ ਨੇ ਜਿਹੜੀ ਇਹ ਗੱਲ ਵੀ ਕੀਤੀ ਕਿ ਜਿਹੜੀ ਕੱਲ੍ਹ ਹੈ ਉਹ ਕੈਬਨਿਟ ਦੀ ਮੀਟਿੰਗ ਹੋਈ ਹੈ, ਤੇ ਉਹਦੇ ਤੇ ਗੰਭੀਰ ਵਿਚਾਰਾਂ ਹੋਈਆਂ ਨੇ ਦੇਸ਼ ਦੀ ਆਰਥਿਕ ਹਾਲਤ ਨੂੰ ਲੈ ਕੇ ਏਦਾਂ, ਕਿਉਂਕਿ ਨਾਲ ਦੀ ਨਾਲ ਸਾਡਾ ਜਿਹੜਾ ਵਿੱਤੀ ਜਿਹੜਾ ਹੈਗਾ ਸਾਡਾ ਅਕਾਊਂਟ ਗਵਰਨਮੈਂਟ ਆਫ ਇੰਡੀਆ ਦਾ ਉਹਦੇ 'ਚ ਜਿਹੜਾ ਖਸਾਰਾ ਉਹ ਵੀ ਤਾਂ ਘੱਟ ਰਿਹਾ ਨਾ, ਉਹਦੀ ਵੀ ਜਿਹੜੀ ਪਿੱਛੇ ਰਿਪੋਰਟ ਸੀ ਉਹਦੇ 'ਤੇ ਵੀ ਕਹਿੰਦੇ ਕਿ ਚਰਚਾ ਕੀਤੀ ਗਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ। ਤੇ ਪਰ ਇਹ ਵੀ ਜੇ ਪਰਟੀਕੁਲਰ ਪੰਜਾਬ 'ਚੋਂ ਘੱਟਦਾ ਘੱਟਦਾ ਤੇ ਜਾਂ ਇੱਥੇ ਪ੍ਰੋਬਲਮ ਆਉਂਦੀ ਹੈ ਸਪਲਾਈ ਚੇਨ ਦੀ, ਤੇ ਫਿਰ ਇਹ ਕਿ ਜਿੱਥੇ ਇੱਕ ਪਾਸੇ ਬੀਜੇਪੀ ਕਹਿ ਰਹੀ ਹੈ ਕਿ ਅਸੀਂ ਹਰ ਵਾਰੀ ਹਰ ਹਾਲਤ 'ਚ ਅਸੀਂ 2027 ਦੀਆਂ ਪੰਜਾਬ ਦੀਆਂ ਚੋਣਾਂ ਜਿੱਤਾਂਗੇ, ਇੱਥੇ ਵੀ ਸਰਕਾਰ ਬਣਾਵਾਂਗੇ, ਤੇ ਮੈਨੂੰ ਲੱਗਦਾ ਕਿ ਇੱਦਾਂ ਦੀ ਗੱਲ ਫਿਰ ਉਹ ਜਿਹੜਾ ਹੈ ਬੜਾ ਮੁਸ਼ਕਲ ਹੋ ਜਾਏਗਾ ਉਹਨਾਂ ਨੂੰ ਇੱਥੇ ਐਂਟਰ ਕਰਨਾ, ਇਸ ਤੱਕ ਮੁਸ਼ਕਲ ਹੋ ਜਾਏਗਾ, ਕਿਉਂਕਿ ਉਹਦਾ ਗੱਲ ਸਾਰੀ ਜ਼ਾਹਰ ਹੁੰਦੀ ਹੈ ਨਾ ਕਿ ਜਿਹੜੀਆਂ ਤੇਲ ਕੰਪਨੀਆਂ ਨੇ ਸਿੱਧੀਆਂ ਸੈਂਟਰ ਗਵਰਨਮੈਂਟ ਦੇ ਅੰਡਰ ਨਹੀਂ ਹੈ, ਜਿਹੜਾ ਸਾਡਾ ਪੈਟਰੋਲੀਅਮ ਮੰਤਰਾਲਾ ਹੈ ਦੇਸ਼ ਦਾ ਉਹਦੇ ਅੰਡਰ ਨੇ, ਤੇ ਉਹਨਾਂ ਦੇ ਹਿਸਾਬ ਨਾਲ ਹੀ ਉਹ ਚੱਲਦੀਆਂ ਨੇ। ਤੇ ਜੇ ਤੇਲ ਕੰਪਨੀਆਂ ਪੂਰਾ ਤੇਲ ਜਿਹੜਾ ਹੈ ਨਹੀਂ ਸਪਲਾਈ ਕਰਦੀਆਂ, ਲੋਕਾਂ ਨੂੰ ਸਮੱਸਿਆ ਆਉਂਦੀ ਹੈ। ਹੁਣ ਖਾਸ ਕਰਕੇ ਸਾਉਣੀ ਦਾ ਸੀਜ਼ਨ ਜਿਹੜਾ ਬਿਜਾਈ ਦਾ ਸ਼ੁਰੂ ਹੋ ਗਿਆ, ਜਿਹਦੇ ਚ ਝੋਨੇ ਦੀ ਲਵਾਈ ਜਿਹੜੀ ਮੁੱਖ ਤੌਰ ਤੇ ਪੰਜਾਬ ਚ ਵੱਡੀ ਗੱਲ ਹੈ, ਇਹ ਵੱਡੀ ਐਕਟੀਵਿਟੀ ਹੈ। ਤੇ ਹੁਣ ਇਸ ਦੇ ਦੌਰਾਨ ਪਾਣੀ ਚਾਹੀਦਾ ਤੇ ਟਰੈਕਟਰ ਵੀ ਚਾਹੀਦੇ ਆ, ਟਰੈਕਟਰ ਡੀਜ਼ਲ ਤੇ ਚੱਲਦੇ ਆ ਕਿਉਂਕਿ ਕੱਦੂ ਕਰਨਾ ਜਾਂ ਕੁਛ ਵੀ ਹੈ। ਤੇ ਫਿਰ ਇਹ ਵੀ ਉਹਦੇ ਲਈ ਜੇ ਤੇਲ ਨਹੀਂ ਮਿਲਦਾ ਤਾਂ ਉਹਦੇ ਲਈ ਸਮੱਸਿਆ ਪੈਦਾ ਹੋ ਸਕਦੀ ਹੈ। ਤੇ ਜਦੋਂ ਕਿਸੇ ਚੀਜ਼ ਦੀ ਕਿੱਲਤ ਹੋ ਜਾਂਦੀ ਹੈ, ਘਾਟ ਹੋ ਜਾਂਦੀ ਹੈ, ਫਿਰ ਉਹਦੀ ਬਲੈਕ ਮਾਰਕੀਟਿੰਗ ਸ਼ੁਰੂ ਹੋ ਜਾਂਦੀ ਹੈ। ਤੇ ਜੇ ਲੋਕ ਫਿਰ ਬਲੈਕ ਦੇ ਲੈ ਕੇ ਤੇਲ ਪਾਉਣਗੇ, ਇਸ ਤਰ੍ਹਾਂ ਦੀਆਂ ਗੱਲਾਂ ਨਵੀਆਂ ਨਵੀਆਂ ਸਮੱਸਿਆਵਾਂ ਜਿਹੜੀਆਂ ਖੜੀਆਂ ਹੁੰਦੀਆਂ। ਪਰ ਸੋਚਣ ਵਾਲੀ ਗੱਲ ਇਹ ਕਿ ਇਹ ਸਪਲਾਈ ਪੰਜਾਬ ਚ ਹੀ ਕਿਉਂ ਘਟੀ ਹੈ, ਜਦਕਿ ਬਾਕੀ ਦੇਸ਼ਾਂ ਤੋਂ ਕਿਤੇ ਖਬਰ ਨਹੀਂ ਆਈ ਕਿ ਉੱਥੇ ਤੇਲ ਘੱਟ ਮਿਲ ਰਿਹਾ ਜਾਂ ਘੱਟ ਜਾ ਰਿਹਾ, ਇਕੱਲੇ ਪੰਜਾਬ ਚ ਕਿਉਂ ਏਦਾਂ ਹੋ ਰਿਹਾ। ਹਾਲਾਂਕਿ ਪੰਜਾਬ ਦੇ ਵਿੱਚ ਤਾਂ ਅਗਲੇ ਸਾਲ ਚੋਣਾਂ ਹੋਣੀਆਂ ਨੇ, ਜਿਹਦੇ ਚ ਜਿੱਤਣ ਦੀ ਬੀਜੇਪੀ ਵੱਡੀ ਦਾਅਵੇਦਾਰ ਹੈ। ਤੇ ਇਹ ਹੁਣ ਸਾਰੇ ਜੱਗ ਜਾਹਰ ਹੈ, ਸਾਰੇ ਲੋਕ ਜਾਣਦੇ ਨੇ ਕਿ ਤੇਲ ਕੰਪਨੀਆਂ ਤੇ ਜਿਹੜਾ ਹੈਗਾ ਕਬਜ਼ਾ, ਜਾਂ ਇਹ ਕਹਿ ਲਓ ਕਿ ਮੁੱਖ ਤੌਰ ਤੇ ਤਾਂ ਕੇਂਦਰ ਸਰਕਾਰ ਦੇ ਅਧੀਨ ਹੀ ਨੇ ਉਹ, ਤੇ ਜਾਂ ਇਹ ਵੀ ਉਹਨਾਂ ਨੂੰ ਕਿਤੇ ਅੰਦਰ ਖਾਤੇ ਇਸ਼ਾਰਾ ਹੋਇਆ ਕਿ ਜਿਹੜਾ ਹੈ ਏਦਾਂ ਘੱਟ ਕਰ ਦਿੱਤਾ ਜਾਵੇ, ਜਾਂ ਜੇ ਘਟਾਉਣਾ ਤਾਂ ਕਿਹੜੇ ਪਾਸਿਓਂ ਘਟਾਉਣਾ, ਇਸ ਪਾਸੇ ਨੂੰ ਗੱਲ ਜਿਹੜੀ ਆ ਉਹ ਤੋਰੀ ਜਾਵੇ। ਸੋ ਇਸ ਕਰਕੇ ਇਹ ਜਿਹੜੀ ਹੁਣ ਨਵੀਂ ਸਮੱਸਿਆ ਪੰਜਾਬ ਦੇ ਵਿੱਚ ਆ ਗਈ ਹੈ
1: ਜੀ। ਸੋ ਫਿਲਹਾਲ ਇਹ ਸਮੱਸਿਆ ਕਿੱਥੋਂ ਕੁ ਤੱਕ ਜਾਂਦੀ ਹੈ ਇਹ ਵੇਖਣ ਵਾਲੀ ਚੀਜ਼ ਹੈ, ਕਿਉਂਕਿ ਇਸ ਤੋਂ ਪਹਿਲਾਂ ਤੱਕ ਸਰਕਾਰ ਤਾਂ ਇਹੋ ਕਹਿੰਦੀ ਰਹੀ ਕਿ ਸਾਰਾ ਕੁਛ ਠੀਕ ਆ, ਸਾਰਾ ਕੁਛ ਠੀਕ ਹੈ। ਇੱਧਰ ਜਥੇਦਾਰ ਗੜਗੱਜ ਅਤੇ ਧਾਮੀ ਸਾਹਿਬ ਰਾਜਪਾਲ ਨੂੰ ਮਿਲੇ ਨੇ, ਜਦਕਿ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਸੀ ਇਸ ਬਿੱਲ ਨੂੰ। ਸੋ ਹੁਣ ਲਗਾਤਾਰ ਆਪਾਂ ਵੇਖ ਰਹੇ ਹਾਂ ਕਿ ਉਹ ਇਸ ਚੀਜ਼ ਦੇ ਉੱਤੇ ਚਰਚਾ ਕਰ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਚਰਚਾ ਦੇ ਵਿੱਚ ਇਹ ਚੀਜ਼ ਜਾਂ ਫਿਰ ਬਿੱਲ ਹਮੇਸ਼ਾ ਹੀ ਉੱਧਰ ਸਰਕਾਰ ਵੀ ਅੜੀ ਆ ਵੀ ਜੋ ਮਰਜ਼ੀ ਹੋ ਜੇ ਇਹ ਬਿੱਲ ਇਸੇ ਤਰ੍ਹਾਂ ਦੇ ਨਾਲ ਰਹੂਗਾ, ਕਰ ਲੈਣ ਜੋ ਕਰਨਾ। ਸੋ ਦੋਵੇਂ ਧਿਰਾਂ ਇਸ ਟਾਈਮ ਦੇ ਉੱਤੇ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਬਿਆਨਬਾਜ਼ੀਆਂ ਕਰ ਰਹੀਆਂ ਨੇ। ਕੀ ਚਾਂਸ ਲੱਗਦੇ ਨੇ ਜਾਂ ਫਿਰ ਕੀ ਵਿਚਾਰ ਲੱਗਦੇ ਨੇ ਇਸ ਟਾਈਮ ਅਕਾਲੀ ਦਲ ਹੀ ਕਹਿ ਲਾਂਗੇ ਆਪਾਂ?
0: ਨਹੀਂ ਬਿਲਕੁਲ, ਇਹ ਦੇਖੋ ਦੋਵੇਂ ਗੱਲਾਂ ਨਾਲੋਂ ਨਾਲ ਚੱਲ ਰਹੀਆਂ ਨੇ ਜੀ। ਇੱਕ ਪਾਸੇ ਉਧਰੋਂ ਹੁਣ ਪਹਿਲਾਂ ਤਾਂ ਅਕਾਲੀ ਦਲ ਬੋਲਿਆ ਨਹੀਂ ਸੀ, ਫਿਰ ਧਾਮੀ ਨੂੰ ਸ਼ੁਰੂ ਕੀਤਾ ਹੋਇਆ ਸੀ ਬੋਲਣ ਵਾਸਤੇ, ਤੇ ਹੁਣ ਸੁਖਬੀਰ ਬਾਦਲ ਨੇ ਵੀ ਬੋਲਣਾ ਸ਼ੁਰੂ ਕਰਤਾ ਕਿ ਹਰਗਿਜ਼ ਜਿਹੜਾ ਹੈਗਾ ਇਹ ਕਾਨੂੰਨ ਲਾਗੂ ਨਹੀਂ ਹੋਣ ਦਿੱਤਾ ਜਾਏਗਾ, ਏਦਾਂ ਦੀਆਂ ਗੱਲਾਂ। ਤੇ ਉਧਰੋਂ ਜਿਹੜਾ ਹੈਗਾ ਐਸ ਜੀ ਪੀ ਸੀ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ, ਤੇ ਹਾਲਾਂਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਤਾਂ ਇੱਕ ਟੈਂਪਰਲ ਸੀਟ ਦੇ ਉੱਪਰ ਇਹੋ ਜਿਹੀ ਥਾਂ ਤੇ ਬੈਠੇ ਹੋਏ ਨੇ, ਤੇ ਇਹੋ ਜਿਹੇ ਉਹਦੇ ਤੇ ਜਿਹੜੇ ਹੈਗੇ ਉਹ ਬੈਠੇ ਹੋਏ ਨੇ ਜਿਹੜਾ ਸਾਰੇ ਸਿੱਖਾਂ ਲਈ, ਦੁਨੀਆਂ ਦੇ ਸਿੱਖਾਂ ਲਈ ਹੈ। ਤੇ ਪਰ ਉਹ ਜੇ ਏਦਾਂ ਦੀ ਇੱਕ ਛੋਟੀ ਗੱਲ ਦੇ ਵਿੱਚ ਇਹ ਪੈ ਜਾਂਦੇ ਬਿਨਾਂ ਕਿਸੇ ਇਸ ਤੋਂ ਕਿ ਇਹ ਜਿਹੜੇ ਚੋਂ ਆਹ ਕੱਢਿਆ ਜਾਵੇ ਆਹ ਪਾਇਆ ਜਾਵੇ, ਜਾਂ ਤਾਂ ਬੜੀ ਸਾਫ਼ ਗੱਲ ਹੈ ਕੁਦਰਤੀ ਹੈ ਕਿ ਇਹ ਕਿਹਾ ਜਾਵੇ ਵੀ ਇਹ ਜਿਹੜਾ ਹੈਗਾ ਰੱਦ ਕੀਤਾ ਜਾਵੇ, ਪੰਜਾਬ ਨੂੰ ਜਾਂ ਸਿੱਖਾਂ ਨੂੰ ਜਿਹੜੀ ਹੈ ਇਸ ਇਹੋ ਜਿਹੇ ਕਾਨੂੰਨ ਦੀ ਲੋੜ ਨਹੀਂ ਹੈ। ਹੁਣ ਚੱਕਰ ਇਹਦੀ ਜਿਹੜਾ ਸਭ ਤੋਂ ਵੱਡਾ ਰੰਜੋ ਜੀ ਇਹ ਹੈ ਕਿ ਇਹ ਉਹੀ ਕਾਨੂੰਨ ਹੈ ਜਿਹੜਾ 2008 ਦੇ ਵਿੱਚ ਅਕਾਲੀ ਦਲ ਸਰਕਾਰ ਨੇ ਪਾਸ ਕੀਤਾ ਸੀਗਾ, ਤੇ ਉਹਦੇ ਚ ਇਹਨਾਂ ਨੇ ਤਾਂ ਸੋਧ ਕੀਤੀ ਹੈ, ਅਮੈਂਡਮੈਂਟ ਕੀਤੀ ਹੈ। ਉਦੋਂ ਸਿਰਫ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਪ੍ਰਕਾਸ਼ਨ ਨੂੰ ਲੈ ਕੇ ਸੀ, ਤੇ ਉਹਦੇ ਚ ਉਹਨਾਂ ਨੇ ਨਾਲ ਆਹ ਗੱਲਾਂ ਜੋੜਤੀਆਂ ਵੀ ਜੇ ਕਿਤੇ ਬੇਅਦਬੀ ਹੁੰਦੀ ਹੈ ਜਾਂ ਕਿਸੇ ਤਰੀਕੇ ਦੀ ਤਾਂ ਉਹਦੇ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਏਦਾਂ ਏਦਾਂ ਸਜ਼ਾ ਜਿਹੜੀ ਉਹ ਦਿੱਤੀ ਜਾਏਗੀ। ਕੁਝ ਜਥੇਬੰਦੀਆਂ ਨੇ ਇਹਦਾ ਵਿਰੋਧ ਵੀ ਕੀਤਾ ਕਿ ਪੂਰਨ ਤੌਰ ਤੇ ਇਹ ਰੱਦ ਹੋਣਾ ਚਾਹੀਦਾ, ਕਿਉਂਕਿ ਏਦਾਂ ਦੀ ਗੱਲ ਕੋਈ ਵੀ ਜਿਹੜੀ ਉਹ ਸਰਕਾਰਾਂ ਦੇ ਜਾਂ ਹੱਥ ਚ ਨਹੀਂ ਜਾਂ ਪੋਲੀਟੀਕਲ ਪਾਰਟੀਆਂ ਚ ਨਹੀਂ, ਇਹ ਤਾਂ ਜਿਹੜਾ ਪ੍ਰੈਰੋਗੇਟਿਵ ਹੈ ਸਿਰਫ ਸਿਰਫ ਪੰਥ ਦਾ, ਤੇ ਪੰਥ ਕ੍ਰੀਤਾਂ ਦੇ ਮੁਤਾਬਕ ਹੋਣਾ ਚਾਹੀਦਾ। ਉਹ ਇੱਥੋਂ ਤੱਕ ਵੀ ਪਿੱਛੇ ਜਿਹੇ ਇੱਕ ਸੈਮੀਨਾਰ ਹੋਇਆ ਕਿ ਜਿਹੜਾ ਸ਼ਬਦ ਗੁਰੂ ਹੈ ਉਹ ਤਾਂ ਇੱਕ ਮਤਲਬ ਕਿ ਉਸ ਰੂਪ ਦੇ ਵਿੱਚ ਜਿਹੜਾ ਹੈਗਾ ਇੱਕ ਅਦ੍ਰਿਸ਼ ਹੈਗਾ, ਭਾਵੇਂ ਸਾਡੇ ਸਾਹਮਣੇ ਉਹ ਸ਼ਬਦ ਨੇ ਗ੍ਰੰਥ ਨੇ, ਪਰ ਉਹ ਕਿਉਂਕਿ ਉਹ ਤਾਂ ਵਿਚਾਰ ਹੈ, ਇੱਕ ਵਿਚਾਰਧਾਰਾ ਹੈ ਤੇ ਇੱਕ ਥੋਟ ਹੈ, ਥੋਟ ਦੀ ਤਾਂ ਬੇਅਦਬੀ ਹੋ ਹੀ ਨਹੀਂ ਸਕਦੀ। ਇੱਥੋਂ ਤੱਕ ਵੀ ਕਈਆਂ ਨੇ ਗੱਲ ਕੀਤੀ ਕਿ ਇਸ ਨੂੰ ਜ਼ਿਆਦਾ ਤੂਲ ਦੇਣ ਨਾਲ ਸਮੱਸਿਆ ਸਗੋਂ ਜ਼ਿਆਦਾ ਪੈਦਾ ਹੁੰਦੀ ਹੈ, ਜੇ ਇਹਦਾ ਨੋਟਿਸ ਲੈਣਾ ਛੱਡ ਦਿੱਤਾ ਜਾਵੇ ਤਾਂ ਘਟਨਾਵਾਂ ਬੰਦ ਹੋ ਜਾਣਗੀਆਂ। ਤੇ ਪਰ ਹੁਣ ਗਵਰਨਰ ਨੂੰ ਮਿਲਣ ਦਾ ਇੱਕ ਗੱਲ ਤਾਂ ਇਹ ਸਮਝ ਪੈਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਅੰਦਰ ਖਾਤੇ ਬੀਜੇਪੀ ਤੇ ਅਕਾਲੀ ਦਲ ਦੀ ਇਹ ਚੱਲ ਰਹੀ ਹੈ ਕਿ ਕਿਸੇ ਨਾ ਕਿਸੇ ਲੈਵਲ ਤੇ ਆ ਕੇ ਫਿਰ ਇਕੱਠੇ ਹੋ ਜਾਇਆ ਜਾਵੇ, ਤੇ ਜਾਂ ਜੇ ਕਿਤੇ ਅਲੱਗ ਅਲੱਗ ਚੋਣ ਵੀ ਲੜਨੀ ਪੈਂਦੀ ਹੈ ਤਾਂ ਇੱਕ ਦੂਜੇ ਪ੍ਰਤੀ ਸੌਫਟ ਰੱਖਿਆ ਜਾਵੇ, ਕਿਉਂਕਿ ਪਿੱਛੇ ਤੋਂ ਹੁਣ ਜਿਹੜੀ ਬਿਆਨਬਾਜ਼ੀ ਆ ਰਹੀ ਹੈ ਬੀਜੇਪੀ ਦੇ ਲੀਡਰਾਂ ਦੀ, ਉਹ ਅਕਾਲੀ ਦਲ ਦੇ ਜਾਂ ਬਾਦਲ ਦੇ ਖਿਲਾਫ਼ ਇੱਕ ਵੀ ਕੋਈ ਸ਼ਬਦ ਨਹੀਂ ਬੋਲ ਰਹੇ। ਉਧਰੋਂ ਅਕਾਲੀ ਦਲ ਜਿਹੜਾ ਹੈਗਾ ਬਾਦਲ ਵਾਲਾ ਧੜਾ, ਸੁਖਬੀਰ ਸਿੰਘ ਬਾਦਲ ਖੁਦ ਉਹ ਕੋਈ ਗੱਲ ਅਕਾਲੀ ਦਲ ਦੇ ਜਿਹੜਾ ਹੈ ਉਹ ਖਿਲਾਫ ਇੱਦਾਂ ਜਿਹੜੀ ਹੈ ਬੀਜੇਪੀ ਦੇ ਖਿਲਾਫ ਜਿਵੇਂ ਪਹਿਲਾਂ ਬੋਲਦੇ ਸੀ ਜਾਂ ਕੇਂਦਰ ਸਰਕਾਰ ਦੇ ਖਿਲਾਫ਼, ਉਹ ਕੋਈ ਜਿਹੜੀ ਗੱਲ ਇਸ ਤਰ੍ਹਾਂ ਦੀ ਨਹੀਂ ਕਰ ਰਹੇ। ਇਸੋ ਲੱਗਦਾ ਹੈ ਕਿ ਅੰਦਰ ਖਾਤੇ ਕਿਤੇ ਇਹ ਗੱਲਾਂ ਵੀ ਨਾਲ ਨਾਲ ਜਿਹੜੀਆਂ ਚੱਲ ਰਹੀਆਂ ਨੇ, ਸੋ ਹੋ ਸਕਦਾ ਹੈ ਕਿ ਉਹਦਾ ਇਹ ਜਿਹੜਾ ਮੁੱਢ ਬੰਨਣ ਵਾਸਤੇ ਇਹਨਾਂ ਦੀ ਗੱਲ ਦੀ ਜਿਹੜੀ ਸ਼ੁਰੂਆਤ ਉਹ ਕੀਤੀ ਜਾਵੇ। ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਸਰਕਾਰ ਇਸ ਗੱਲ ਤੇ ਅੜੀ ਹੈ ਤੇ ਦੀ ਹੈ, ਤਾਂ ਉਹ ਤਾਂ ਖੈਰ ਲਾਗੂ ਹੋ ਗਿਆ ਕਾਨੂੰਨ ਤਾਂ, ਤੇ ਜਿਹੜਾ ਐਕਟ ਹੈ ਤੇ ਉਹ ਹੁਣ ਗਵਰਨਰ ਦਾ ਕੋਈ ਆਪਣਾ ਇੱਦਾਂ ਦਾ ਪ੍ਰੈਰੋਗੇਟਿਵ ਹੈ ਨੀ ਕਿ ਉਹ ਆਪਣੇ ਲੈਵਲ ਤੇ ਉਹਦੇ ਚ ਕੋਈ ਅਮੈਂਡਮੈਂਟ ਕਰ ਦੇ। ਉਹ ਤਾਂ ਇਹ ਵੀ ਦੁਬਾਰਾ ਫੇਰ ਕਿਤੇ ਸੈਸ਼ਨ ਹੋਵੇ, ਫੇਰ ਦੁਬਾਰਾ ਉੱਥੇ ਲਿਆ ਕੇ ਜਿਹੜੀਆਂ ਹੈਗੀਆਂ ਉਹਦੇ ਚ ਸੋਧਾਂ ਜਿਹੜੀਆਂ ਨੇ ਤਰਮੀਮਾਂ ਦੁਬਾਰਾ ਕੀਤੀਆਂ ਜਾਣ, ਤੇ ਵਿਧਾਨ ਸਭਾ ਦਾ ਜਿਹੜਾ ਹੈਗਾ ਉਹ ਅਜਲਾਸ ਬੁਲਾ ਕੇ ਫੇਰ ਕਿਤੇ ਗੱਲ ਜਿਹੜੀ ਆ ਸੰਭਵ ਹੋ ਸਕਦੀ ਹੈ। ਤੇ ਦੂਜੇ ਪਾਸੇ ਗਵਰਨਰ ਆਪਣੇ ਲੈਵਲ ਤੇ ਕੋਈ ਨੋਟੀਫਿਕੇਸ਼ਨ ਰੱਦ ਜਿਹੜੇ ਨਹੀਂ ਕਰ ਸਕਦਾ। ਹਾਂ, ਸਰਕਾਰ ਦੇ ਲੈਵਲ ਤੇ ਮੰਤਰੀ ਮੰਡਲ ਫੈਸਲਾ ਲੈ ਕੇ ਜੇ ਕਾਨੂੰਨ ਲਾਗੂ ਵੀ ਹੋ ਗਿਆ ਤਾਂ ਉਹਨੂੰ ਡੀ ਨੋਟੀਫਾਈ ਕਰ ਸਕਦੀ ਹੈ, ਤੇ ਪਰ ਬਾਅਦ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਦੀ ਜਿਹੜੀ ਮਨਜ਼ੂਰੀ ਲੈਣੀ, ਕਿਉਂਕਿ ਇਹ ਐਕਟ ਹੈਗਾ ਤੇ ਵਿਧਾਨ ਸਭਾ ਤੋਂ ਉਹ ਜ਼ਰੂਰੀ ਹੈ। ਤੇ ਪਰ ਹੁਣ ਇਹ ਹੈ ਕਿ ਇੱਕ ਇਹ ਜਿਹੜਾ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਨਾਲ ਫਿਰ ਇਹ ਕਿਹਾ ਜਾ ਰਿਹਾ ਐਕਟ ਦੀਆਂ ਕੁਛ ਮੱਦਾਂ ਵਿਵਾਦਿਤ ਨੇ, ਤੇ ਅਕਾਲੀ ਦਲ ਜਾਂ SGPC ਇਹ ਦੱਸਣ ਚ ਵੀ ਨਾਕਾਮ ਰਹੀ ਹੈ ਕਿ ਕਿਹੜੀਆਂ ਮੱਦਾਂ ਜਿਹੜੀਆਂ ਨੇ ਵਿਵਾਦਿਤ ਨੇ। ਸਿਰਫ ਤੇ ਸਿਰਫ ਉਹ ਇੱਕ ਗੱਲ ਉਹਨਾਂ ਦੇ ਜਿਹੜੀ ਕੀਤੀ ਹੈ ਕਿ ਜਿਹੜਾ ਇਹਦੇ ਚ ਕਸਟੋਡੀਅਨ ਹੈ ਤੇ ਉਹ ਜਿਹੜਾ ਹੈਗਾ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਭਾਵੇਂ ਉਹ ਕੋਈ ਡੇਰਾ ਭਾਵੇਂ ਗੁਰਦੁਆਰਾ ਸਾਹਿਬ ਹੈ ਭਾਵੇਂ ਕੁਛ ਵੀ ਹੈ, ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਜਾਂ ਮੈਨੇਜਰ ਨੇ ਜਾਂ ਪ੍ਰਧਾਨ ਨੇ ਉਹ ਜ਼ਿੰਮੇਵਾਰ ਹੋਣਗੇ, ਤੇ ਜੇ ਕੋਈ ਏਦਾਂ ਦੀ ਘਟਨਾ ਵਾਪਰਦੀ ਹੈ ਤੇ ਉਹ ਇਸਨੂੰ ਵਿਵਾਦਿਤ ਜਿਹੜੀ ਉਹ ਮੱਦ ਜਿਹੜੀ ਆ ਉਹ ਕਹਿ ਰਹੇ ਨੇ। ਸੋ ਇਸ ਤਰ੍ਹਾਂ ਜਿਹੜਾ ਹੈਗਾ SGPC ਜਾਂ ਅਕਾਲ ਤਖ਼ਤ ਤੇ ਜਿਹੜੀਆਂ ਨੁਮਾਇਆ ਜਥੇਬੰਦੀਆਂ ਨੇ ਜਿਹੜੀਆਂ ਸਿੱਖਾਂ ਦੀਆਂ ਜਾਂ ਪੰਥ ਦੀਆਂ ਉਹ ਵੀ ਚਾਹੁੰਦੇ ਨੇ ਕਿ ਕਾਨੂੰਨ ਤਾਂ ਹੋਣਾ ਚਾਹੀਦਾ ਪਰ ਸਾਡੇ ਮੁਤਾਬਕ ਏਦਾਂ ਹੋਣਾ ਚਾਹੀਦਾ, ਉਹ ਅਸਲ ਵਿੱਚ ਇਹਨਾਂ ਦੇ ਮੁਤਾਬਕ ਨਹੀਂ, ਉਹ ਅਕਾਲੀ ਦਲ ਦੇ ਮੁਤਾਬਕ ਹੋਣਾ ਚਾਹੀਦਾ, ਉਹ ਅਸਲ ਗੱਲ ਜਿਹੜੀ ਆ ਉਹ ਵਿੱਚ ਇਹ ਹੈ। ਤੇ ਬਾਕੀ ਹੁਣ ਕਿਉਂਕਿ ਅਕਾਲੀ ਦਲ ਟਾਰਗੇਟ ਹੈ ਇਹੋ ਜਿਹੇ ਮਾਮਲਿਆਂ ਨੂੰ, ਇਹ ਘਟਨਾਵਾਂ ਨੂੰ ਲੈ ਕੇ, ਕਿਉਂਕਿ ਜਿਹੜੀਆਂ ਬੇਅਦਬੀ ਦੀਆਂ ਜਾਂ ਹੋਰ ਇਹਦਾ ਦੀਆਂ ਕੋਈ ਘਟਨਾਵਾਂ ਹੋਈਆਂ ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਨੇ ਹਮੇਸ਼ਾ, ਤੇ ਇਹ ਵੀ ਵਾਰ ਵਾਰ ਜਿਹੜੀ ਪੋਲੀਟੀਕਲੀ ਗੱਲ ਉੱਠਦੀ ਹੈ। ਤੇ ਹੁਣ ਇਹਦੇ ਚੋਂ ਇੱਕ ਨਵੀਂ ਜਿਹੜੀ ਹੈ ਡਿਵੈਲਪਮੈਂਟ ਹੈਗੀ ਹੈ ਕਿ ਉਹ ਗਵਰਨਰ ਸਾਹਿਬ ਨੂੰ ਮਿਲੇ ਨੇ, ਹਾਲਾਂਕਿ ਕਿਹਾ ਤਾਂ ਜਾ ਰਿਹਾ ਕਿ ਗਵਰਨਰ ਸਾਹਿਬ ਤੋਂ ਉੱਥੇ ਵੈਸੇ ਹੀ ਨਤਮਸਤਕ ਹੋਣ ਗਏ ਸੀ ਉਸ ਗੁਰਦੁਆਰਾ ਸਾਹਿਬ ਚ, ਤੇ ਪਰ ਇਹ ਗੱਲ ਇੱਦਾਂ ਕੋਈ ਜੱਚਦੀ ਨਹੀਂ ਹੈ, ਲੱਗਦਾ ਕਿ ਪਹਿਲਾਂ ਤੋਂ ਜਿਹੜੀ ਸੀ ਇੱਕ ਸ਼ਡਿਊਲਡ ਮੀਟਿੰਗ ਸੀ ਕਿ ਉੱਥੇ ਆਪਾਂ ਮਿਲਣਾ ਕਿਸੇ ਬਹਾਨੇ ਮਿਲਣਾ। ਸੋ ਹੁਣ ਦੇਖੋ ਗਵਰਨਰ ਸਾਹਿਬ ਇਹਦੇ ਤੇ ਕੀ ਦੁਬਾਰਾ CM ਨੂੰ ਬੁਲਾਉਂਦੇ ਆ ਜਾਂ ਕੁਛ ਇਸ ਕਾਨੂੰਨ ਬਾਰੇ ਕਹਿੰਦੇ ਆ ਤੇ ਉਹ ਕੀ ਬਣਦਾ।
1: ਇੱਧਰ ਇੱਕ ਖਬਰ ਸੁਖਪਾਲ ਖਹਿਰਾ ਦੇ ਨਾਲ ਸੰਬੰਧਿਤ ਜਿਹੜੀ ਚੱਲ ਰਹੀ ਹੈ, ਸੋ ਆਪ ਖੁਦ ਵਕਾਲਤ ਬਾਰੇ ਕਾਫੀ ਕੁਛ ਜਾਣਦੇ ਨੇ ਕਾਨੂੰਨੀ ਦਾਅਵੇ 'ਚ, ਫਿਰ ਇਸ ਤਰੀਕੇ ਦੇ ਨਾਲ ਇੱਥੋਂ ਤੱਕ ਲੈ ਕੇ ਕਿਉਂ ਆਏ ਇਸ ਮਾਨਹਾਨੀ ਵਾਲੇ ਕੇਸ ਨੂੰ?
0: ਅਸਲ ਦੇ ਵਿੱਚ ਸੁਖਪਾਲ ਖਹਿਰਾ ਵੀ ਉਸ ਤਰ੍ਹਾਂ ਦੀ ਰਾਜਨੀਤੀ ਚ ਪੈ ਗਏ ਕਿ ਖਬਰਾਂ ਚ ਕਿਵੇਂ ਰਹਿਣਾ, ਮੀਡੀਆ ਚ ਕਿਵੇਂ ਰਹਿਣਾ ਜਾਂ ਏਦਾਂ ਦੀ, ਤੇ ਉਹ ਕੋਈ ਜਿਹੜੀ ਕਿਸੇ ਮਾਮਲੇ ਦੀ ਜਿਹੜੀ ਕੋਈ ਗੰਭੀਰਤਾ ਉਹਨੂੰ ਉਸ ਰੂਪ ਦੇ ਵਿੱਚ ਜਿਹੜਾ ਹੈ ਮੈਨੂੰ ਲੱਗਿਆ ਦੇਖਣ ਚ ਨਾਕਾਮ ਰਹੇ ਨੇ, ਜਾਂ ਇੱਕ ਵੱਡੀ ਪੋਲੀਟਿਕਸ ਜਿਹੜੀ ਆਪਾਂ ਕਰਦੇ ਆ ਲੀਡਰ। ਇੱਕ ਤਾਂ ਗੱਲ ਇਹ ਕਿ ਕਾਂਗਰਸ ਚ ਹੁਣ ਉਹਨਾਂ ਦੀ ਉਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਰਹੀ ਜਿਵੇਂ ਪਹਿਲਾਂ ਕਿਸੇ ਵੇਲੇ ਸੀ, ਕਿਉਂਕਿ ਉਹ ਕਾਂਗਰਸ ਛੱਡ ਕੇ ਹੋਰ ਪਾਰਟੀ ਜੁਆਇਨ ਕਰ ਲਈ, ਫਿਰ ਆਮ ਆਦਮੀ ਪਾਰਟੀ ਚ ਆ ਗਏ ਤੇ ਆਮ ਆਦਮੀ ਪਾਰਟੀ ਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ, ਉਦੋਂ ਬਾਅਦ ਫਿਰ ਕੋਈ ਨਵੀਂ ਪਾਰਟੀ ਬਣਾ ਲਈ, ਉਹਨਾਂ ਨੇ ਇਲੈਕਸ਼ਨਾਂ ਵੀ ਕੋਈ ਲੜੀਆਂ ਪਰ ਉਹ ਠੀਕ ਹੈ ਉਹ ਨਹੀਂ ਜਿੱਤ ਸਕੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਉਹਨੀ ਪਾਰਟੀ। ਤੇ ਪਰ ਹੁਣ ਜਿਹੜੀ ਇਹ ਗੱਲ ਹੈ ਸਿਰਫ ਤੇ ਸਿਰਫ ਇਹ ਕਹਿ ਕੇ ਸੜਕ ਬਣਾਉਣ ਵਾਸਤੇ ਸਾਡੀ ਜਿਹੜੀ ਜੱਦੀ ਪੁਸ਼ਤੀ ਘਰ ਸੀ ਉਹਦੀ ਕੰਧ ਢਾਹੀ ਗਈ ਹੈ, ਸਾਡੇ ਬਜ਼ੁਰਗਾਂ ਦਾ ਬਣਾਇਆ ਸੀ ਉਹ ਘਰ ਤੇ ਇੱਕ ਤਰ੍ਹਾਂ ਦਾ ਸਾਡਾ ਮਾਨ ਹੱਤ ਕੀਤੀ ਗਈ ਹੈ ਇੱਦਾਂ ਦੀ ਗੱਲ, ਤੇ ਉਹ ਫਿਰ ਜਦੋਂ ਸਾਰਾ ਰਿਕਾਰਡ ਪੇਸ਼ ਕੀਤਾ ਅਦਾਲਤ ਦੇ ਸਾਹਮਣੇ, ਅਕਾਲਤ ਕਹਿੰਦੇ ਵੀ ਇਹ ਤਾਂ ਜਗ੍ਹਾ ਦੱਬੀ ਹੋਈ ਹੈ, ਜਿਹੜੀ ਦੱਬੀ ਹੋਈ ਜਗ੍ਹਾ ਉਹ ਤਾਂ ਸੰਬੰਧਿਤ ਮਹਿਕਮੇ ਨੇ ਫਿਰ ਖਾਲੀ ਕਰਾਉਣੀ ਹੈ, ਤੇ ਇਸ ਗੱਲ ਕਰਕੇ ਜਿਹੜੀ ਆ ਉਹ ਉਹਨਾਂ ਦੀ ਪਟੀਸ਼ਨ ਹੈ ਜਿਹੜੀ ਉਹ ਕਾਫੀ ਚਿਰ ਬਾਅਦ ਜਿਹੜੀ ਉਹ ਰੱਦ ਹੋ ਗਈ ਹੈ, ਤੇ ਨਾਲ ਹੀ ਅਦਾਲਤ ਨੇ ਜਿਹੜਾ ਹੈ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੂੰ ਜੁਰਮਾਨਾ ਕੀਤਾ ਕਿ ਤੁਸੀਂ ਅਦਾਲਤ ਦਾ ਜਿਹੜਾ ਸਮਾਂ ਖਰਾਬ ਕੀਤਾ ਇਹ ਪਟੀਸ਼ਨ ਦਾਇਰ ਕਰਕੇ, 6 ਲੱਖ ਰੁਪਏ ਜੁਰਮਾਨਾ ਲਾ। ਹੁਣ ਇਸ ਤੋਂ ਬਾਅਦ ਦੀ ਗੱਲ ਹੈ, ਤੇ ਪਰ ਇਹ ਵੀ ਇਹਦੇ ਨਾਲ ਇੱਕ ਦੂਜੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ ਇਤਫਾਕ ਨਹੀਂ ਰੱਖਦੀਆਂ ਖਹਿਰਾ ਸਾਹਿਬ ਨਾਲ ਜਾਂ ਉਹਨਾਂ ਦੀ ਪਾਰਟੀ ਨਾਲ ਕਾਂਗਰਸ ਨਾਲ, ਉਹਨਾਂ ਨੂੰ ਇੱਕ ਫਿਰ ਬੋਲਣ ਦਾ ਮੌਕਾ ਹੋਰ ਜਿਹੜਾ ਹੈਗਾ ਇਸ ਕੇਸ ਨਾਲ ਮਿਲ ਗਿਆ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ।
1: ਜੀ ਦੋਸਤੋ ਜੀ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674
2: ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au।

0: ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
1: ਸੋਨਾ ਚਾਹੀਦਾ
2: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042 ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business plate lai gal karo vehicle experts tim forbes ya kori nal radio hanji re hawale nal pao 3 saal di free service chadston ford ready set Ford.
3: हमारी लव स्टोरी तो लेजेंडरी बन गई
4: लेजेंडरी लव स्टोरीज की तो एंडिंग ट्रैजिक होती है
5: From the makers of Rocky और Rani की प्रेम कहानी Dharma Productions presents चांद मेरा दिल Watch

0: ਮੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
1: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਅਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
0: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
3: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
6: JBCO Films leke aaye ne action, emotion ate full on entertainment. Punjabi feature film Shera.
7: 5 saal baad mudiya Shera, te mudiya vi kede haath ch.
8: Starring Parmesh Verma, Sonal Chauhan, Yograj Singh, Manav Vij ate hor vi ugge kalakar.
9: Main utthon vi mud ke jithon koi nahi mud ke.
6: Written and directed by Savio Sandhu. Produced by Anmol Sahni.
8: Hun vekhna na bhullyo 15 Mai to tuhade nedle cinema ghar vich. Yeah.

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 22 ਤਰੀਕ ਆ ਮਈ ਦਾ ਮਹੀਨਾ, ਅੱਜ ਸ਼ੁੱਕਰਵਾਰ ਦਾ ਦਿਨ ਆ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟ ਸਾਡੇ ਨਾਲ। ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਗੌਤਮ ਜੀ ਤੁਸੀਂ ਆਉਣੇ ਰਹੋ
1: ਜੀ। ਬਹੁਤ ਧੰਨਵਾਦ ਰੰਜੋ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ, ਜਿੱਥੇ ਵੀਰਵਾਰ ਦੇ ਦਿਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਟੋਲ ਸਿਸਟਮ ਬਣਾਉਣਾ ਸਵੀਕਾਰ ਨਹੀਂ ਹੋਏਗਾ। ਬੀਬੀਸੀ ਦੀ ਖਬਰ ਦੇ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਜਿਸ ਕਿਸਮ ਦੇ ਨਾਲ ਇੱਕ ਮਾਹੌਲ ਤਿਆਰ ਕੀਤਾ ਜਾ ਰਿਹਾ ਉਹ ਬਿਲਕੁਲ ਵੀ ਸਹਿਮਤ ਨਹੀਂ ਹੈ। ਉਹਨਾਂ ਕਿਹਾ ਕਿ ਦੁਨੀਆ ਇਸ ਤੋਂ ਸਹਿਮਤ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਹੁਣ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਜਿਸ ਨੂੰ ਸਿਕਿਉਰਿਟੀ ਕੌਂਸਲ ਦੇ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਯਾਨੀ ਸੁਰੱਖਿਆ ਪਰਿਸ਼ਦ ਦੇ ਵਿੱਚ ਵੀ ਲਿਜਾਇਆ ਜਾ ਸਕਦਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਮੁਤਾਬਕ ਇਸ ਪ੍ਰਸਤਾਵ ਨੂੰ ਬਹਿਰੀਨ ਨੇ ਪ੍ਰਾਯੋਜਿਤ ਕੀਤਾ ਸੀ ਅਤੇ 100 ਤੋਂ ਵਧੇਰੇ ਦੇਸ਼ਾਂ ਨੇ ਇਸ ਦੀ ਹਮਾਇਤ ਵੀ ਕੀਤੀ ਹੈ। ਸੁਰੱਖਿਆ ਪਰਿਸ਼ਦ ਦੇ ਇਤਿਹਾਸ ਦੇ ਵਿੱਚ ਕਿਸੇ ਪ੍ਰਸਤਾਵ ਦੀ ਹਮਾਇਤ ਦੇ ਵਿੱਚ ਇਹ ਸਭ ਤੋਂ ਵੱਡੀ ਸੰਖਿਆ ਸੀ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ ਹਫ਼ਤੇ ਵੀ ਚੀਨ ਦੇ ਵਿੱਚ ਅਸੀਂ ਇਹ ਮੁੱਦਾ ਚੁੱਕਿਆ ਸੀ। ਚੀਨ ਵੀ ਇਸ ਦੇ ਖਿਲਾਫ਼ ਹੈ। ਦੁਨੀਆ ਦਾ ਕੋਈ ਵੀ ਦੇਸ਼ ਟੈਰਿਫ ਸਿਸਟਮ ਦੇ ਹੱਕ ਦੇ ਵਿੱਚ ਨਹੀਂ ਹੈ, ਅਜਿਹਾ ਨਹੀਂ ਹੋ ਸਕਦਾ, ਇਹ ਸਵੀਕਾਰ ਕਰਨ ਦੇ ਲਾਇਕ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉੱਥੋਂ ਦੇ ਵਿਦੇਸ਼ ਮੰਤਰੀ ਕਹਿ ਰਹੇ ਨੇ ਜਿਸ ਦੇਸ਼ ਨੇ ਦੁਨੀਆ ਭਰ ਦੇ ਵਿੱਚ ਟੈਰਿਫ ਲਗਾ ਰੱਖੇ ਸੀ। ਖੈਰ, ਮਾਰਕੋ ਰੂਬੀਓ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਕਿਸਮ ਦੀ ਨੀਤੀ ਜਾਰੀ ਰੱਖਣ ਦੇ ਨਾਲ ਕੋਈ ਵੀ ਸਮਝੌਤਾ ਖਟਾਈ ਦੇ ਵਿੱਚ ਪੈ ਸਕਦਾ। ਅਸਲ ਦੇ ਵਿੱਚ ਈਰਾਨ ਇਹ ਚਾਹੁੰਦਾ ਕਿ ਸਟ੍ਰੇਟ ਆਫ ਹੋਰਮੂਜ਼ ਤੋਂ ਨਿਕਲਣ ਵਾਲੇ ਸ਼ਿਪਸ ਜਿਹੜੇ ਨੇ ਉਹ ਈਰਾਨ ਨੂੰ ਇੱਕ ਕਿਸਮ ਦਾ ਜਿਹੜਾ ਖਰਚਾ ਉਹ ਉੱਥੋਂ ਦੇ ਕੇ ਜਾਣ। ਅਜਿਹੇ ਦੇ ਵਿੱਚ ਹਾਲ ਫਿਲਹਾਲ ਅਮਰੀਕਾ ਦੀ ਤਰਫ ਤੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਹੈ। ਉੱਥੇ ਅਗਲੀ ਕੌਮਾਂਤਰੀ ਖਬਰ ਦੀ

ਸਾਂਝ ਪਾਈ ਹੈ ਇੰਟਰਨੈਸ਼ਨਲ ਨਿਊਜ਼ ਦੀ ਖਬਰ ਤਾਂ ਇਹ ਇੰਗਲੈਂਡ ਤੋਂ ਜਿੱਥੇ ਸਾਲ 2001 ਦੇ ਵਿੱਚ ਐਂਡਰਿਊ ਮਾਊਂਟਬੈਟਨ ਵਿੰਜ਼ਰ ਦੀ ਟ੍ਰੇਡ ਐਨਵਾਏ ਦੇ ਰੂਪ ਦੇ ਵਿੱਚ ਨਿਯੁਕਤੀ ਦੇ ਨਾਲ ਜੁੜੀਆਂ ਫਾਈਲਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਸਾਲ 2000 ਦੇ ਵਿੱਚ ਲਿਖੇ ਗਏ ਇੱਕ ਮੀਮੋ ਦੇ ਮੁਤਾਬਕ ਕੁਈਨ ਐਲਿਜ਼ਾਬੈਥ 2 ਦੀ ਇੱਛਾ ਸੀ ਕਿ ਮਾਊਂਟਬੈਟਨ ਵਿੰਜ਼ਰ, ਜਿਹੜੇ ਕਿ ਉਹਨਾਂ ਦੇ ਬੇਟੇ ਵੀ ਨੇ, ਉਹ ਇਸ ਭੂਮਿਕਾ ਨੂੰ ਸੰਭਾਲ ਲੈਣ। ਉਸ ਸਮੇਂ ਉਹ ਪ੍ਰਿੰਸ ਐਂਡਰਿਊ ਸੀ। ਬ੍ਰਿਟਿਸ਼ ਟ੍ਰੇਡ ਇੰਟਰਨੈਸ਼ਨਲ ਦੇ ਤਤਕਾਲੀ ਸੀਈਓ ਸਰ ਡੇਵਿਡ ਰਾਈਟ ਨੇ ਤਤਕਾਲੀ ਵਿਦੇਸ਼ ਸਕੱਤਰ ਰੋਬਿਨ ਕੁੱਕ ਨੂੰ ਲਿਖੇ ਇੱਕ ਨੋਟ 'ਚ ਕਿਹਾ ਸੀ ਕਿ ਮਹਾਰਾਣੀ ਆਪਣੇ ਬੇਟੇ ਨੂੰ ਕੌਮੀ ਹਿੱਤਾਂ ਦੇ ਹੱਕ ਦੇ ਵਿੱਚ ਇਹ ਭੂਮਿਕਾ ਦਿੱਤੇ ਜਾਣ ਨੂੰ ਲੈ ਕੇ ਬਹੁਤ ਖੁਸ਼ ਹੈ। ਫਾਈਲਾਂ 'ਚ ਸ਼ਾਮਲ ਇੱਕ ਪੱਤਰ ਦੇ ਮੁਤਾਬਕ ਮਾਊਂਟਬੈਟਨ ਵਿੰਡਸਰ ਦੀ ਪਸੰਦ ਜ਼ਿਆਦਾ ਵਿਕਸਿਤ ਦੇਸ਼ਾਂ ਦੀ ਯਾਤਰਾ ਕਰਨ ਦੀ ਸੀ। ਮਾਊਂਟਬੈਟਨ ਵਿੰਡਸਰ ਨੂੰ ਸਾਲ 2001 ਦੇ ਵਿੱਚ ਬਰਤਾਨੀਆ ਦਾ ਕੌਮਾਂਤਰੀ ਵਪਾਰ ਅਤੇ ਨਿਵੇਸ਼ ਦੇ ਲਈ ਵਿਸ਼ੇਸ਼ ਪ੍ਰਤੀਨਿਧੀ ਵੀ ਬਣਾਇਆ ਗਿਆ ਸੀ, ਪਰ ਉਹਨਾਂ ਨੇ 10 ਸਾਲ ਬਾਅਦ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਮੰਤਰੀਆਂ ਨੇ ਮਾਊਂਟਬੈਟਨ ਵਿੰਡਸਰ ਦੀ ਨਿਯੁਕਤੀ ਦੇ ਨਾਲ ਜੁੜੇ ਦਸਤਾਵੇਜ਼ ਪ੍ਰਕਾਸ਼ਿਤ ਕਰਨ ਦੀ ਸਹਿਮਤੀ ਵੀ ਦੇ ਦਿੱਤੀ ਸੀ। ਇਹ ਫੈਸਲਾ ਲਿਬਰਲ ਡੈਮੋਕ੍ਰੈਟਿਕਸ ਦੀ ਤਰਫ ਤੋਂ ਜਾਰੀ ਇੱਕ ਮੰਗ ਤੋਂ ਬਾਅਦ ਲਿਆ ਗਿਆ ਸੀ। ਜਨਤਕ ਕੀਤੇ ਗਏ 11 ਦਸਤਾਵੇਜ਼ਾਂ 'ਚ ਦਿਖਾਇਆ ਗਿਆ ਕਿ ਐਂਡਰਿਊ ਮਾਊਂਟਬੈਟਨ ਵਿੰਡਸਰ ਦੀ ਨਿਯੁਕਤੀ ਕਿਵੇਂ ਹੋਈ ਅਤੇ ਇਹ ਵੈਕੈਂਸੀ ਕਿਵੇਂ ਕੱਢੀ ਗਈ ਸੀ ਅਤੇ ਕਿ ਵਾਕਈ ਉਹ ਇਸ ਵੈਕੈਂਸੀ ਦੇ ਲਾਇਕ ਸੀ ਜਾਂ ਨਹੀਂ। ਉਧਰ ਚੀਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਕਿਊਬਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਤੇ ਪਾਬੰਦੀਆਂ ਲਗਾਉਣਾ ਬੰਦ ਕਰੇ। ਨਿਊਜ਼ ਏਜੰਸੀ AFP ਦੇ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਊਬਾ ਦੀ ਕੌਮੀ ਸੱਤਾ ਦੇ ਲਈ, ਸੰਪ੍ਰਭੁਤਾ ਦੇ ਲਈ ਉਸ ਦੀ ਰੱਖਿਆ ਦੀ ਹਮਾਇਤ ਚੀਨ ਪੂਰੇ ਪੂਰੇ ਤਰੀਕੇ ਦੇ ਨਾਲ ਕਰਦਾ ਹੈ। ਅਮਰੀਕਾ ਅਤੇ ਕਿਊਬਾ ਦੇ ਦਰਮਿਆਨ ਦਹਾਕਿਆਂ ਤੋਂ ਰਿਸ਼ਤੇ ਖਰਾਬ ਪਏ ਨੇ। ਕਿਊਬਾ ਦੇ ਸਾਬਕਾ ਰਾਸ਼ਟਰਪਤੀ ਰਾਇਲ ਕਾਸਤਰੋ ਦੇ ਉੱਤੇ ਅਮਰੀਕਾ ਨੇ ਹੁਣ 3 ਦਹਾਕੇ ਪੁਰਾਣਾ ਇੱਕ ਮਰਡਰ ਦਾ ਦੋਸ਼ ਲਗਾਇਆ। 94 ਸਾਲ ਦੇ ਕ੍ਰਾਂਤੀਕਾਰੀ ਨੇਤਾ ਕਾਸਤਰੋ ਦੇ ਉੱਤੇ 2 ਜਹਾਜ਼ ਗਿਰਾ ਸੁੱਟਣ ਦੇ ਨਾਲ ਜੁੜੇ ਹੋਏ 4 ਮਾਮਲਿਆਂ ਦੇ ਵਿੱਚ ਮਰਡਰ ਅਤੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਦੀ ਸਾਜ਼ਿਸ਼ ਦਾ ਇਹ 30 ਤੋਂ ਵੀ ਲੰਮੇ ਸਾਲ ਪੁਰਾਣਾ ਮਾਮਲਾ ਹੈ। ਜੇਕਰ ਗੱਲਾਂ ਲੰਮੇ ਸਮੇਂ ਤੋਂ ਇਹ ਚੱਲਦੀਆਂ ਆ ਰਹੀਆਂ ਨੇ ਜਿਸ ਦੇ ਵਿੱਚ ਕਮਿਊਨਿਸਟ ਸ਼ਾਸਨ ਨੂੰ ਹਟਾਉਣ ਦੇ ਲਈ ਅਮਰੀਕੀ ਮਿਲਟਰੀ ਆਪਰੇਸ਼ਨ ਕਿਸ ਤਰੀਕੇ ਦੇ ਨਾਲ ਹੁੰਦੇ ਰਹੇ ਨੇ ਉਹਨਾਂ ਵੱਲ ਧਿਆਨ ਦੇਈਏ ਤਾਂ ਅਮਰੀਕਾ ਹਾਲੇ ਵੀ ਨਹੀਂ ਚਾਹੁੰਦਾ ਕਿ ਕਿਊਬਾ ਦੇ ਵਿੱਚ ਸੱਤਾ ਬਰਕਰਾਰ ਰਹੇ। ਇਸ ਸਾਲ ਦੀ ਸ਼ੁਰੂਆਤ 'ਚ ਅਮਰੀਕੀ ਰਾਸ਼ਟਰਪਤੀ ਨੇ ਕਿਊਬਾ ਨੂੰ ਚੇਤਾਵਨੀ ਵੈਸੇ ਹੀ ਦੇ ਦਿੱਤੀ ਸੀ, ਕਿਹਾ ਸੀ ਕਿ ਬਹੁਤ ਦੇਰ ਹੋ ਜਾਵੇ, ਇਸ ਤੋਂ ਪਹਿਲਾਂ ਕਿਊਬਾ ਅਮਰੀਕਾ ਦੇ ਨਾਲ ਡੀਲ ਕਰ ਲਵੇ। 3 ਜਨਵਰੀ ਨੂੰ ਇਸੇ ਸਾਲ ਦੀ ਸ਼ੁਰੂਆਤ 'ਚ ਵੈਨਜ਼ੂਏਲਾ ਦੀ ਰਾਜਧਾਨੀ ਕਾਰਾਕਸ ਦੇ ਵਿੱਚ ਅਮਰੀਕਾ ਨੇ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆ ਹਮਲਾ ਕੀਤਾ ਸੀ। ਅਮਰੀਕੀ ਆਪਰੇਸ਼ਨਸ ਦੇ ਵਿੱਚ ਵੈਨਜ਼ੂਏਲਾ ਦੇ ਨੇਤਾ ਨਿਕੋਲਸ ਮਾਦਰੋ ਨੂੰ ਫੜਨ ਤੋਂ ਬਾਅਦ ਟਰੰਪ ਦੀਆਂ ਨਿਗਾਹਾਂ ਜਿਸ ਦੇਸ਼ ਦੇ ਉੱਤੇ ਸਨ ਉਸ ਦੇ ਵਿੱਚ ਕਿਊਬਾ ਵੀ ਸੀ। ਉੱਧਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਹਸਿਨ ਨਕਵੀ ਨੇ ਵੀਰਵਾਰ ਦੇ ਦਿਨ ਤਹਿਰਾਨ ਦੇ ਵਿੱਚ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਦੇ ਨਾਲ ਮੁਲਾਕਾਤ ਕੀਤੀ। ਈਰਾਨ ਸਰਕਾਰ ਦੇ ਐਕਸ ਅਕਾਊਂਟ ਤੋਂ ਜਾਰੀ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਦੌਰਾ ਵੀ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਈਰਾਨ ਅਤੇ ਅਮਰੀਕਾ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ ਜੰਗਬੰਦੀ ਦੇ ਸਮਝੌਤੇ ਦੇ ਲਈ ਅੱਗੇ ਵਧਣ ਦੇ ਵਾਸਤੇ ਤਿਆਰ ਬੈਠੇ ਨੇ। ਹਾਲਾਂਕਿ ਕੋਈ ਵੀ ਅੱਗੇ ਨਹੀਂ ਵਧ ਰਿਹਾ, ਪਰ ਈਰਾਨ ਦੀ ਸਰਕਾਰ ਦੇ ਇੱਕ ਬਿਆਨ ਦੇ ਮੁਤਾਬਕ ਮੌਹਸਿਨ ਨਕਵੀ ਦੀ ਵਿਦੇਸ਼ ਮੰਤਰੀ ਦੇ ਨਾਲ ਦੁਵੱਲੇ ਮੁੱਦਿਆਂ ਨੂੰ ਲੈ ਕੇ ਬੈਠਕ ਹੋਈ। ਇਸ ਤੋਂ ਪਹਿਲਾਂ ਮੌਹਸਿਨ ਨਕਵੀ ਨੇ ਮਈ ਦੇ ਦੂਸਰੇ ਹਫ਼ਤੇ ਵੀ ਲਗਭਗ 4 ਦਿਨ ਈਰਾਨ ਦੇ ਵਿੱਚ ਬਿਤਾਏ ਸੀ, ਪਰ ਮੰਗਲਵਾਰ ਦੇ ਦਿਨ ਉਹ ਪਾਕਿਸਤਾਨ ਤੋਂ ਪਿਛਲੇ ਮੰਗਲਵਾਰ ਦੇ ਦਿਨ ਉਹ ਪਾਕਿਸਤਾਨ ਤੋਂ ਵਾਪਸ ਪਰਤ ਆਏ ਸੀ, ਜਿੱਥੇ ਉਹਨਾਂ ਨੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਨ, ਈਰਾਨ ਦੀ ਪਾਰਲੀਮੈਂਟ ਦੇ ਪ੍ਰਮੁੱਖ ਮੁਹੰਮਦ ਬਾਗੇਰ ਗਲੀਬਾਫ ਅਤੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਸਣੇ ਈਰਾਨੀ ਹਸਤੀਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਸੀ। ਉੱਥੇ ਹੀ ਪਾਕਿਸਤਾਨ ਦੇ ਨਾਲ ਹੀ ਜੁੜੀ ਅਗਲੀ ਖਬਰ ਦੀ ਵੀ ਸਾਂਝ ਪਾਈਏ। ਪਹਿਲਾਂ ਅਮਰੀਕਾ, ਫਿਰ ਰੂਸ ਅਤੇ ਹੁਣ ਪਾਕਿਸਤਾਨ ਦੇ ਪ੍ਰਮੁੱਖ ਵੀ ਚੀਨ ਦਾ ਦੌਰਾ ਕਰਨ ਜਾ ਰਹੇ ਨੇ। ਖਬਰ ਆਈ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੀ ਯਾਤਰਾ 'ਤੇ ਹੋਣਗੇ। ਇਸ ਦੌਰਾਨ ਉਹ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕਿਆਂਗ ਦੇ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੂ ਜ਼ਿਆਕੁਨ ਨੇ ਵੀਰਵਾਰ ਦੇ ਦਿਨ ਰਾਜਧਾਨੀ ਬੀਜਿੰਗ ਦੇ ਵਿੱਚ ਇੱਕ ਮੀਡੀਆ ਬਰੀਫਿੰਗ ਦੇ ਦਰਮਿਆਨ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਦੇ ਸੱਦੇ ਦੇ ਉੱਤੇ ਆ ਰਹੇ ਨੇ। ਇਹ ਵੀ ਦੱਸਿਆ ਕਿ ਸ਼ਰੀਫ ਦੀ ਇਹ ਯਾਤਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਇੱਕ ਅਹਿਮ ਬੈਠਕ ਨੂੰ ਲੈ ਕੇ ਹੋਣ ਜਾ ਰਹੀ ਹੈ। ਬੈਠਕ ਦੇ ਵਿੱਚ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ ਦੇ ਉੱਤੇ ਸੰਵਾਦ ਕੀਤਾ ਜਾਏਗਾ। ਉਹਨਾਂ ਵੀ ਕਿਹਾ ਕਿ ਚੀਨ ਨੂੰ ਉਮੀਦ ਹੈ ਕਿ ਦੋਵੇਂ ਧਿਰਾਂ ਇਸ ਯਾਤਰਾ ਨਾਲ ਆਪਣੀ ਦੋਸਤੀ ਨੂੰ ਵੀ ਅੱਗੇ ਵਧਾਉਣਗੇ। ਚੀਨ ਪਾਕਿਸਤਾਨ ਦੇ ਵਿੱਚ ਭਾਈਚਾਰੇ ਦੇ ਲਈ ਇੱਕ ਨਵਾਂ ਅਧਿਆਇ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਰਵਾਰ ਦੇ ਦਿਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਦੋਹਾਂ ਦੇਸ਼ਾਂ ਦੇ ਦਰਮਿਆਨ ਰਾਜਨੀਤਿਕ ਸੰਬੰਧਾਂ ਦੀ ਕੂਟਨੀਤਿਕ ਸੰਬੰਧਾਂ ਦੀ 75ਵੀਂ ਵਰੇਗੰਢ ਹੋਣ ਦੇ ਉੱਤੇ ਵਧਾਈ ਵੀ ਦਿੱਤੀ ਸੀ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਚੀਨ ਦਾ ਦੌਰਾ ਕਰ ਚੁੱਕੇ ਨੇ। ਉਂਝ ਵੀ ਈਰਾਨ ਅਤੇ ਅਮਰੀਕਾ ਦੇ ਮਾਮਲੇ ਦੇ ਵਿੱਚ ਵਿਚੋਲਗੀ ਕਰਨ ਨੂੰ ਲੈ ਕੇ ਪਾਕਿਸਤਾਨ ਦੀ ਇਸ ਵਕਤ ਕੌਮਾਂਤਰੀ ਪੱਧਰ ਦੇ ਉੱਤੇ ਚੰਗੀ ਚੜ੍ਹਤ ਬਣੀ ਹੋਈ ਹੈ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ ਤਾਂ ਇਸ ਵਕਤ ਅਫਰੀਕਾ ਦੇ ਵਿੱਚ ਇਬੋਲਾ ਵਾਇਰਸ ਦੇ ਖਤਰੇ ਦੇ ਦਰਮਿਆਨ ਭਾਰਤ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ। ਇਸ ਨੂੰ ਦੇਖਦਿਆਂ ਹੋਇਆਂ ਨਵੀਂ ਦਿੱਲੀ ਦੇ ਵਿੱਚ 28 ਮਈ ਨੂੰ ਅਫਰੀਕੀ ਸੰਘ ਅਤੇ ਭਾਰਤ ਦੇ ਦਰਮਿਆਨ ਇੱਕ ਮਹੱਤਵਪੂਰਨ ਸਿਖਰ ਸੰਮੇਲਨ ਹੋਣਾ ਸੀ ਪਰ ਹੁਣ ਇਸ ਨੂੰ ਟਾਲ ਦਿੱਤਾ ਗਿਆ। ਦੱਸ ਦਈਏ ਕਿ ਇੰਡੋ ਅਫਰੀਕਾ ਚੌਥੇ ਫੋਰਮ ਦੀ ਤਿਆਰੀ ਕੀਤੀ ਜਾ ਰਹੀ ਸੀ, ਚੌਥਾ ਐਡੀਸ਼ਨ ਸੀ ਇਸ ਸਾਲ, ਪਰ ਇਬੋਲਾ ਦੇ ਖਤਰੇ ਦੇ ਚੱਲਦਿਆਂ ਦੋਹਾਂ ਧਿਰਾਂ ਨੇ ਇਸ ਨੂੰ ਫਿਲਹਾਲ ਟਾਲ ਦਿੱਤਾ। ਕਦੋਂ ਹੋਏਗਾ ਇਸ ਦੇ ਬਾਰੇ ਨਹੀਂ ਦੱਸਿਆ ਗਿਆ। ਦੱਸ ਦਈਏ ਕਿ ਭਾਰਤ ਦੇ ਵਿੱਚ ਤਾਂ ਇਬੋਲਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਮੱਧ ਅਫਰੀਕੀ ਕੁਝ ਦੇਸ਼ਾਂ ਦੇ ਵਿੱਚ ਇਬੋਲਾ ਦੇ ਖਤਰੇ ਨੂੰ ਫੈਲਦਿਆਂ ਦੇਖ ਕੇ ਇਸ ਨੂੰ ਹੈਲਥ ਐਮਰਜੈਂਸੀ ਐਲਾਨ ਦਿੱਤਾ ਸੀ। ਭਾਰਤ ਸਰਕਾਰ ਨੇ ਵੀ ਦੇਸ਼ ਭਰ ਦੇ ਵਿੱਚ ਨਿਗਰਾਨੀ ਅਤੇ ਤਿਆਰੀਆਂ ਫਿਲਹਾਲ ਉਲੀਕ ਰੱਖੀਆਂ ਨੇ। ਉੱਧਰ ਕਾਕਰੇਚ ਜਨਤਾ ਪਾਰਟੀ ਦੇ ਐਕਸ ਹੈਂਡਲ ਨੂੰ ਬੰਦ ਕਰ ਦਿੱਤਾ ਗਿਆ। ਕਾਕਰੇਚ ਜਨਤਾ ਪਾਰਟੀ ਦੇ ਕੈਂਪੇਨ ਸ਼ੁਰੂ ਕਰਨ ਵਾਲੇ ਅਭਿਜੀਤ ਦੀਪਕੇ ਨੇ ਵੀ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਇਸ ਦੀ ਜਾਣਕਾਰੀ ਦਿੱਤੀ। ਉੱਧਰ CPIM ਪਾਰਟੀ ਨੇ ਕਾਕਰੇਚ ਜਨਤਾ ਪਾਰਟੀ ਦਾ ਬਚਾਅ ਕੀਤਾ। ਪਾਰਟੀ ਨੇ ਐਕਸ ਦੇ ਉੱਤੇ ਲਿਖਿਆ ਕਿ ਕੀ ਮੋਦੀ ਸਰਕਾਰ ਨੂੰ ਲੱਗਦਾ ਹੈ ਕਿ ਕਾਕਰੇਚ ਜਨਤਾ ਪਾਰਟੀ ਸੋਸ਼ਲ ਮੀਡੀਆ ਹੈਂਡਲਸ ਨੂੰ ਬਲੌਕ ਕਰਨ ਦੇ ਨਾਲ ਉਹ ਜੈਨਜ਼ੀ ਨੂੰ ਰੋਕ ਸਕਣਗੇ? ਜੇਕਰ ਕੀ ਹੋਏਗਾ ਕਾਕਰੇਚ ਜਨਤਾ ਪਾਰਟੀ ਦਾ ਇਹ ਸਵਾਲ ਪੁੱਛਿਆ ਜਾਵੇ ਤਾਂ ਇਹੀ ਹੈ ਕਿ ਭਾਜਪਾ ਅਤੇ ਨਮੋ ਦੇ ਹੈਂਡਲਸ ਦੇ ਖਿਲਾਫ ਅਨਫੋਲੋ ਕੈਂਪੇਨ ਸ਼ੁਰੂ ਕਰ ਦਿੱਤਾ ਜਾਵੇ। ਐਕਸ ਨੂੰ ਇੰਟਰਨੈੱਟ ਦੀ ਆਜ਼ਾਦੀ ਦਾ ਸਨਮਾਨ ਕਰਨਾ ਚਾਹੀਦਾ ਅਤੇ ਬਗੈਰ ਕਿਸੇ ਦੇਰੀ ਤੋਂ ਕਾਕਰੇਚ ਜਨਤਾ ਪਾਰਟੀ ਦੇ ਹੈਂਡਲ ਨੂੰ ਬਹਾਲ ਕਰ ਦੇਣਾ ਚਾਹੀਦਾ। ਦਰਅਸਲ ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜ ਜਸਟਿਸ ਸੂਰਿਆਕਾਂਤ ਨੇ ਨੌਜਵਾਨਾਂ ਨੂੰ ਕਾਕਰੇਚ ਕਹਿ ਦਿੱਤਾ ਸੀ ਅਤੇ ਕਿਹਾ ਸੀ ਕਿ ਪੜ੍ਹੇ ਲਿਖੇ ਨੌਜਵਾਨ ਸੋਸ਼ਲ ਮੀਡੀਆ ਦੇ ਉੱਤੇ ਕੈਂਪੇਨ ਚਲਾਉਂਦੇ ਨੇ ਔਰ ਇਹ ਕਾਕਰੇਚ ਵਰਗੇ ਨੇ। ਇਸੇ ਦੇ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਾਕਰੇਚ ਜਨਤਾ ਪਾਰਟੀ ਨਾਮ ਦਾ ਇੱਕ ਕੈਂਪੇਨ ਸ਼ੁਰੂ ਵੀ ਕਰ ਦਿੱਤਾ ਗਿਆ। ਇਸ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਹੁਣ ਤੱਕ ਕਰੀਬ 1.5 ਕਰੋੜ ਤੋਂ ਜ਼ਿਆਦਾ ਫੋਲੋਅਰਸ ਹੋ ਚੁੱਕੇ ਨੇ। ਉੱਥੇ ਦਿੱਲੀ ਹਾਈ ਕੋਰਟ ਨੇ ਵੀਰਵਾਰ ਦੇ ਦਿਨ ਰਾਘਵ ਚੱਦਾ ਦੀ ਪਟੀਸ਼ਨ ਦੇ ਉੱਤੇ ਵੀ ਸੁਣਵਾਈ ਕੀਤੀ। ਹਾਲ ਹੀ ਦੇ ਦਿਨਾਂ 'ਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਰਾਘਵ ਚੱਡਾ ਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਖਿਲਾਫ਼ ਮਨਘੜੰਤ ਪੋਸਟਾਂ ਪਾਈਆਂ ਜਾ ਰਹੀਆਂ ਨੇ ਜੋ ਕਿ ਉਹਨਾਂ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ। ਉਹਨਾਂ ਨੇ ਕੋਰਟ ਤੋਂ ਮੰਗ ਕੀਤੀ ਕਿ ਅਜਿਹੀਆਂ ਪੋਸਟਾਂ ਨੂੰ ਹਟਾਉਣ ਦੇ ਲਈ ਇੱਕ ਹੁਕਮ ਜਾਰੀ ਕੀਤਾ ਜਾਵੇ। ਸੁਣਵਾਈ ਦੇ ਦਰਮਿਆਨ ਦਿੱਲੀ ਹਾਈ ਕੋਰਟ ਨੇ ਵੀਰਵਾਰ ਦੇ ਦਿਨ ਕਿਹਾ ਕਿ ਸਿਆਸੀ ਆਲੋਚਨਾ ਅਤੇ ਮਾਨਹਾਨੀ ਦੇ ਦਰਮਿਆਨ ਇੱਕ ਬਰੀਕ ਲਾਈਨ ਹੁੰਦੀ ਹੈ। ਖਬਰੀ ਅਦਾਰੇ PTI ਦੀ ਖਬਰ ਦੇ ਮੁਤਾਬਕ ਅਦਾਲਤ ਨੇ ਸੰਸਦ ਮੈਂਬਰ ਰਾਘਵ ਚੱਡਾ ਤੋਂ ਪੁੱਛਿਆ ਕਿ ਕੀ ਉਹ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸੰਵੇਦਨਸ਼ੀਲ ਹੋ ਸਕਦੇ ਨੇ ਜੋ ਕਿ ਉਹਨਾਂ ਦੇ ਰਾਜਨੀਤਿਕ ਫੈਸਲਿਆਂ ਦੀ ਆਲੋਚਨਾ ਕਰਦੀਆਂ ਦਿਖ ਰਹੀਆਂ ਹੋਣ। ਭਾਜਪਾ ਸੰਸਦ ਮੈਂਬਰ ਰਾਘਵ ਚੱਡਾ ਦੀ ਤਰਫ ਤੋਂ ਪੇਸ਼ ਵਕੀਲ ਰਾਜੀਵ ਨਈਅਰ ਨੇ ਦਲੀਲ ਦਿੱਤੀ ਕਿ ਕੁਝ ਪੋਸਟਾਂ ਤਾਂ ਭੱਦੀ ਸ਼ਬਦਾਵਲੀ ਵਾਲੀਆਂ ਨੇ, ਇਹਨਾਂ ਪੋਸਟਾਂ ਨੂੰ ਤਾਂ ਘੱਟੋ ਘੱਟ ਹਟਾਈ ਦਿੱਤਾ ਜਾਣਾ ਚਾਹੀਦਾ ਜਿਸ ਦੇ ਵਿੱਚ ਨੇਤਾ ਨੂੰ ਪੈਸੇ ਦੇ ਲਈ ਖੁਦ ਨੂੰ ਵੇਚਣ ਵਾਲਾ ਦੱਸਿਆ ਗਿਆ ਹੋਵੇ। ਇਸ ਕਥਿਤ ਪੋਸਟ ਨੂੰ ਹਟਾਉਣ ਦੇ ਨਾਲ ਜੁੜੇ ਮਾਮਲੇ ਦੇ ਉੱਤੇ ਫੈਸਲਾ ਸੁਰੱਖਿਅਤ ਰੱਖਦਿਆਂ ਹੋਇਆਂ ਜਸਟਿਸ ਸੁਬਰਮਨੀਅਮ ਨੇ ਮੰਨਿਆ ਕਿ ਜਿੱਥੇ ਇੱਕ ਵਿਅਕਤੀ ਦੀ ਸਾਖ ਨੂੰ ਉਸ ਦੇ ਨਾਲ ਜੀਣ ਦਾ ਅਧਿਕਾਰ ਹੈ ਉੱਥੇ ਹੀ ਸੰਵਿਧਾਨ ਦੇ ਤਹਿਤ ਜਿਹੜੀ ਆਪਣੀ ਗੱਲ ਰੱਖਣ ਦੀ ਵੀ ਆਜ਼ਾਦੀ ਦਾ ਅਧਿਕਾਰ ਖੋਇਆ ਨਹੀਂ ਜਾ ਸਕਦਾ। ਉਹਨਾਂ ਇਹ ਵੀ ਕਿਹਾ ਕਿ ਆਜ਼ਾਦੀ ਦੇ ਸਮੇਂ ਤੋਂ ਹੀ ਅਸੀਂ RK ਲਕਸ਼ਮਣ ਦੇ ਕਾਰਟੂਨ ਦੇਖਦੇ ਹੋਏ ਵੱਡੇ ਹੋਏ ਹਾਂ। ਸਿਆਸੀ ਅਤੇ ਆਰਥਿਕ ਫੈਸਲਿਆਂ ਦੀਆਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਆਲੋਚਨਾਵਾਂ ਹੁੰਦੀਆਂ ਰਹਿੰਦੀਆਂ ਨੇ। ਹੁਣ ਸੋਸ਼ਲ ਮੀਡੀਆ ਨੇ ਇਸ ਨੂੰ ਅੱਗੇ ਵਧਾ ਦਿੱਤਾ ਪਰ ਅਖੀਰ ਦੇ ਵਿੱਚ ਜਦੋਂ ਤੱਕ ਕਿਸੇ ਵੀ ਵਿਅਕਤੀ ਦੀ ਟਿੱਪਣੀ ਇੱਕ ਦਾਇਰੇ ਦੇ ਵਿੱਚ ਰਹਿੰਦੀ ਹੈ ਤਾਂ ਉਦੋਂ ਤੱਕ ਇਸ ਨੂੰ ਆਲੋਚਨਾ ਨੂੰ ਨਕਾਰਾਤਮਕ ਨਹੀਂ ਮੰਨਿਆ ਜਾ ਸਕਦਾ। ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ ਲੰਘੀ ਕੱਲ੍ਹ ਪਾਬੰਦੀਸ਼ੁਦਾ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ ਮਾਓਵਾਦੀ ਦੇ 27 ਮੈਂਬਰਾਂ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਖਬਰ ਏਜੰਸੀ PTI ਦੇ ਮੁਤਾਬਕ ਸਾਰਿਆਂ ਨੇ ਝਾਰਖੰਡ ਪੁਲਿਸ, ਝਾਰਖੰਡ ਜੈਗੁਆਰ ਅਤੇ CRPF ਦੇ ਸੀਨੀਅਰ ਅਫਸਰਾਂ ਦੀ ਮੌਜੂਦਗੀ 'ਚ ਹਥਿਆਰ ਸੁੱਟੇ ਨੇ। ਇਹ ਆਤਮ ਸਮਰਪਣ ਝਾਰਖੰਡ ਪੁਲਿਸ ਦੇ ਆਪਰੇਸ਼ਨ ਨਵਜੀਵਨ ਦੇ ਤਹਿਤ ਹੋਇਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਤਮ ਸਮਰਪਣ ਕਰਨ ਵਾਲੇ

ਤੋਂ ਬਾਅਦ ਬਹੁਤ ਸਾਰੇ ਆਸਟ੍ਰੇਲੀਅਨ ਵਪਾਰਕ ਅਦਾਰੇ ਇਹ ਦਬਾਅ ਮਹਿਸੂਸ ਕਰ ਰਹੇ ਨੇ ਕਿ ਕੈਪੀਟਲ ਗੇਨਸ ਟੈਕਸ ਖਤਮ ਹੋਣ ਦੇ ਚੱਲਦਿਆਂ ਅਤੇ ਦੂਸਰੇ ਜਿਹੜੇ ਟੈਕਸੇਸ਼ਨ ਸਿਸਟਮ 'ਚ ਬਦਲਾਅ ਹੋਣ ਦੇ ਚੱਲਦਿਆਂ ਉਹਨਾਂ ਦੇ ਵਪਾਰ ਦੇ ਉੱਤੇ ਅਸਰ ਪਏਗਾ। ਅਜਿਹੇ ਦੇ ਵਿੱਚ ਨਿਊਜ਼ੀਲੈਂਡ, ਜਿੱਥੋਂ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨਿਊਜ਼ੀਲੈਂਡ ਛੱਡ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕੰਮ ਲੱਭ ਰਹੇ ਨੇ, ਤਾਂ ਨਿਊਜ਼ੀਲੈਂਡ ਦੀ ਜਿਹੜੇ ਇਸ ਵਕਤ ਫਾਈਨੈਂਸ ਮਿਨਿਸਟਰ ਨੇ ਨਿਕੋਲਾ ਵਿਲਿਸ, ਉਹਨਾਂ ਨੇ ਤੰਜ ਕਸਿਆ ਆਸਟ੍ਰੇਲੀਆ ਦੇ ਉੱਤੇ ਕਿ ਸਾਡੇ ਕੋਲ ਟੈਕਸੇਸ਼ਨ ਸਿਸਟਮ ਬਿਹਤਰ ਹੈ, ਨਾ ਤਾਂ ਕੋਈ ਕੈਪੀਟਲ ਗੇਨ ਟੈਕਸ ਅਤੇ ਨਾ ਹੀ ਕੋਈ ਬਰੋਡ ਬੇਸ ਜਾਂ ਲੋ ਰੇਟ। ਅਸੀਂ ਤੁਹਾਨੂੰ ਤੁਹਾਡੇ ਬਿਜ਼ਨਸ ਨੂੰ ਅੱਗੇ ਵਧਣ ਦੇ ਲਈ, ਤੁਹਾਡੀ ਕੈਪੀਟਲ ਇਨਵੈਸਟਮੈਂਟ ਨੂੰ ਅੱਗੇ ਵਧਾਉਣ ਦੇ ਲਈ ਮਦਦ ਕਰਾਂਗੇ। 1 July 2027 ਤੋਂ ਬਜਟ ਦੇ ਵਿੱਚ ਹੋਏ ਬਦਲਾਅ ਲਾਗੂ ਹੋ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਜਿਹੜਾ 50% ਸੀ, ਉਸ ਦੇ ਵਿੱਚ ਬਦਲਾਅ ਕੀਤਾ ਜਾਏਗਾ। ਇਸ ਦੇ ਨਾਲ ਜਿਹੜੇ ਵੱਡੇ ਇਨਵੈਸਟਰਸ ਨੇ ਉਹਨਾਂ ਦੇ ਉੱਤੇ ਤਾਂ ਅਸਰ ਪਏਗਾ ਹੀ। ਆਸਟ੍ਰੇਲੀਆ ਸਰਕਾਰ ਟੈਕਸੇਸ਼ਨ ਸਿਸਟਮ ਦੇ ਵਿੱਚ ਇਸ ਬਦਲਾਅ ਦੇ ਨਾਲ ਸਰਕਾਰੀ ਖਜ਼ਾਨੇ ਦੇ ਵਿੱਚ ਵਾਧਾ ਜਾਂ ਵਿਸਤਾਰ ਕਰਨਾ ਚਾਹੁੰਦੀ ਹੈ। ਇੱਕ ਬਿਮਾਰੀ ਜਿਸਨੇ ਇਸ ਵਕਤ ਆਸਟ੍ਰੇਲੀਆ ਦੇ ਲਈ ਜਿਹੜਾ ਜੀ ਦਾ ਜੰਜਾਲ ਬਣ ਗਈ ਹੈ, ਪਰ ਉਸ ਦੇ ਨਾਲ ਹੀ 2-3 ਹੋਰ ਬਿਮਾਰੀਆਂ ਵੀ ਆ ਗਈਆਂ ਨੇ ਖਬਰਾਂ। ਸਭ ਤੋਂ ਪਹਿਲਾਂ ਡੈਪਥੀਰੀਆ ਦੇ ਨਾਲ ਜੁੜੀ ਹੋਈ ਸ਼ੁਰੂ ਕਰੀਏ। ਦੱਸ ਦਈਏ ਕਿ ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਬੈਕਟੀਰੀਅਲ ਡਿਜ਼ੀਜ਼ ਦੇ ਹੁਣ ਤੱਕ 230 ਤੋਂ ਜ਼ਿਆਦਾ ਕੇਸ ਰਿਕਾਰਡ ਕੀਤੇ ਜਾ ਚੁੱਕੇ ਨੇ ਅਤੇ 60% ਤੋਂ ਜ਼ਿਆਦਾ ਕੇਸ ਸਿਰਫ ਨਾਰਦਰਨ ਟੈਰੀਟਰੀ ਸੂਬੇ ਤੋਂ ਨੇ। ਉਸ ਤੋਂ ਇਲਾਵਾ ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਅਤੇ ਕੁਇਨਜ਼ਲੈਂਡ ਦੇ ਵਿੱਚ ਵੀ ਕੇਸ ਆਏ ਨੇ। ਦੱਸ ਦਈਏ ਕਿ ਇਹ ਕੇਸ ਜ਼ਿਆਦਾਤਰ 25-44 ਸਾਲ ਦੇ ਲੋਕਾਂ ਦੇ ਦਰਮਿਆਨ ਹੀ ਵਾਪਰ ਰਹੇ ਨੇ, ਪਰ 2026 ਦੇ ਵਿੱਚ ਇਹ ਜਿਹੜੇ ਕੇਸ ਰਿਕਾਰਡ ਕੀਤੇ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਡੈਪਥੀਰੀਆ ਇੱਕ ਹਾਈਲੀ ਕੰਟੀਜੀਅਸ ਯਾਨੀ ਬਹੁਤ ਜ਼ਿਆਦਾ ਛੂਆਛੂਤ ਦੀ ਬਿਮਾਰੀ ਹੈ, ਜਿਸ ਦੇ ਨਾਲ ਬਿਮਾਰ ਤਾਂ ਵਿਅਕਤੀ ਹੁੰਦਾ ਹੀ ਹੈ ਪਰ ਮੌਤ ਦੀ ਵੀ ਕਾਰਨ ਬਣ ਜਾਂਦੇ ਨੇ। ਕਿਹਾ ਜਾਂਦਾ ਹੈ ਕਿ ਟ੍ਰੀਟਮੈਂਟ ਦੇ ਨਾਲ ਬਚਾਇਆ ਜਾ ਸਕਦਾ, ਪਰ ਫਿਰ ਵੀ ਹਰ 10 ਦੇ ਵਿੱਚੋਂ ਇੱਕ ਮਰੀਜ਼ ਦੀ ਮੌਤ ਦਾ ਖਤਰਾ ਹੈ। ਇਹ ਆਸਟ੍ਰੇਲੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਦਾਅਵਾ ਕੀਤਾ ਗਿਆ। ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਇਹ ਵੀ ਕਿਹਾ ਹੈ ਕਿ ਉਹ $7.2 million ਇਸ ਬਿਮਾਰੀ ਦੇ ਬਚਾਅ ਦੇ ਲਈ ਖਰਚ ਕਰਨਾ ਚਾਹੁੰਦੇ ਨੇ। ਜਦੋਂ ਤੋਂ ਡੈਪਥੀਰੀਆ ਦੇ ਰਿਕਾਰਡ ਰੱਖਣੇ ਆਸਟ੍ਰੇਲੀਆ 'ਚ ਸ਼ੁਰੂ ਹੋਏ ਨੇ, ਉਦੋਂ ਤੋਂ ਹੁਣ ਤੱਕ ਦੇ ਕਦੇ ਵੀ ਕਿਸੇ ਵੀ ਇੱਕ ਸਾਲ ਦੇ ਅੰਦਰ ਜਾਂ ਬਲਕਿ ਇੱਕ ਕੁਝ ਹੀ ਮਹੀਨਿਆਂ ਦੇ ਅੰਦਰ ਇੰਨੀ ਵੱਡੀ ਗਿਣਤੀ 'ਚ ਕੇਸ ਕਦੇ ਨਹੀਂ ਰਿਕਾਰਡ ਹੋਏ। ਡੈਪਥੀਰੀਆ ਦੇ ਸਾਲ 2026 'ਚ ਸਭ ਤੋਂ ਜ਼ਿਆਦਾ ਕੇਸ ਰਿਕਾਰਡ ਹੋਏ ਦੱਸੇ ਗਏ ਨੇ। ਉੱਥੇ ਹੀ ਹੁਣ ਚੀਜ਼ਾਂ ਇਸ ਕਰਕੇ ਵੀ ਬਦਲ ਰਹੀਆਂ ਨੇ ਕਿ ਨਾ ਸਿਰਫ ਡੈਪਥੀਰੀਆ, ਮੀਜ਼ਲਸ, ਸਕੈਰਲਟ ਫੀਵਰ, ਹੂਪਿੰਗ ਕਫ, ਬਹੁਤ ਸਾਰੀਆਂ ਬਿਮਾਰੀਆਂ ਨੇ ਇਕੱਠਿਆਂ ਹੀ ਆਸਟ੍ਰੇਲੀਆ ਦੇ ਵਿੱਚ ਦਸਤਕ ਦੇ ਦਿੱਤੀ ਔਰ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਕੇਸ ਸਾਹਮਣੇ ਆ ਰਹੇ ਨੇ। ਇਕੱਲੇ ਡੈਪਥੀਰੀਆ ਦੇ ਕੇਸਾਂ ਦੇ ਜਾਂ ਨੰਬਰ ਤਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ। ਹੂਪਿੰਗ ਕਫ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ 57,000 ਕੇਸ ਸਾਲ 2024 'ਚ ਰਿਕਾਰਡ ਹੋਏ ਸੀ। 1991 ਤੋਂ ਹੂਪਿੰਗ ਕਫ ਦੇ ਰਿਕਾਰਡ ਰੱਖਣੇ ਆਸਟ੍ਰੇਲੀਆ ਨੇ ਸ਼ੁਰੂ ਕੀਤੇ ਨੇ। ਉਦੋਂ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਵੱਡੀ ਗਿਣਤੀ ਸੀ 2024 'ਚ। ਹਾਲਾਂਕਿ 2025 ਦੇ ਵਿੱਚ 25,000 ਕੇਸ ਹੀ ਰਿਕਾਰਡ ਹੋਏ, ਪਰ 2026 ਦੇ ਵਿੱਚ ਹੂਪਿੰਗ ਕਫ ਦੇ ਇੱਕ ਵਾਰ ਫਿਰ ਤੋਂ ਰਿਕਾਰਡ ਕੇਸ ਜਿਹੜੇ ਨੇ ਗਿਣਤੀ ਦੇ ਵਿੱਚ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉੱਥੇ ਮੀਜ਼ਲਸ ਨੇ ਵੀ ਇਸ ਵਕਤ ਜਿਹੜੀ ਆਊਟਬ੍ਰੇਕ ਇਹਦੀ ਦੱਸੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜਿਹੜੇ ਵਿਦੇਸ਼ਾਂ ਤੋਂ ਸਫ਼ਰ ਕਰਕੇ ਆ ਰਹੇ ਨੇ, ਖਾਸ ਤੌਰ ਦੇ ਉੱਤੇ ਜਨਵਰੀ ਤੋਂ ਮਈ ਮਹੀਨੇ ਦੇ ਦਰਮਿਆਨ ਆਏ ਨੇ, 100 ਤੋਂ ਵਧੇਰੇ ਕੇਸ ਦੇਸ਼ ਭਰ ਦੇ ਵਿੱਚ ਮੀਜ਼ਲਸ ਦੇ ਰਿਕਾਰਡ ਪਹਿਲਾਂ ਹੀ ਹੋ ਚੁੱਕੇ ਨੇ। ਵਿਕਟੋਰੀਆ ਇਸ ਵਕਤ ਦੇਸ਼ ਦਾ ਸਭ ਤੋਂ ਭੈੜਾ ਸੂਬਾ ਹੈ ਜਦੋਂ ਅਨਇੰਪਲੋਇਮੈਂਟ ਦੀ ਯਾਨੀ ਬੇਰੁਜ਼ਗਾਰੀ ਦੀ ਗੱਲ ਆਉਂਦੀ ਹੈ। ਦੇਸ਼ ਦੇ ਵਿੱਚ ਲਗਾਤਾਰ 27ਵਾਂ ਮਹੀਨਾ ਹੈ ਜਦੋਂ ਹਰ ਮਹੀਨੇ ਦਾ ਜਿਹੜਾ ਅੰਕੜੇ ਇਕੱਠੇ ਕੀਤੇ ਜਾਂਦੇ ਨੇ ABS ਦੀ ਤਰਫ ਤੋਂ ਜਾਂ ਜਾਰੀ ਕੀਤੇ ਜਾਂਦੇ ਨੇ, ਇਕੱਠੇ ਤਾਂ ਨਹੀਂ ਕੀਤੇ ਜਾਂਦੇ ਪਰ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਮਹੀਨਾਵਾਰ ਅੰਕੜੇ ਜਾਰੀ ਕਰਦਾ ਬੇਰੁਜ਼ਗਾਰੀ ਦੇ ਨਾਲ ਜੁੜੇ ਹੋਏ। 27 ਮਹੀਨੇ ਹੋ ਗਏ ਵਿਕਟੋਰੀਆ ਲਗਾਤਾਰ ਹਰ ਵਾਰ ਦੇਸ਼ 'ਚ ਸਭ ਤੋਂ ਭੈੜਾ ਸੂਬਾ ਬਣ ਕੇ ਉੱਭਰਦਾ ਹੈ, ਜਾਂ ਇੰਝ ਕਹਿ ਲਈਏ ਕਿ ਬੇਰੁਜ਼ਗਾਰੀ ਦੇ ਮਾਮਲੇ 'ਚ ਪਹਿਲੇ ਨੰਬਰ ਦਾ ਸੂਬਾ ਬਣ ਕੇ ਉੱਭਰਦਾ। ਵਿਕਟੋਰੀਆ ਦੇ ਵਿੱਚ 4.8% ਬੇਰੁਜ਼ਗਾਰੀ ਦਰ ਇਸ ਵਕਤ ਚੱਲ ਰਹੀ ਹੈ, ਜਦਕਿ ਦੇਸ਼ ਦੀ ਜਿਹੜੀ ਐਵਰੇਜ ਹੈ ਉਹ 4.5% ਹੈ। ਹਾਲਾਂਕਿ ਵਿਕਟੋਰੀਆ ਤੋਂ ਬਾਅਦ ਤਸਮੇਨੀਆ ਆਉਂਦਾ ਹੈ, ਪਰ ਤਸਮੇਨੀਆ ਦੀ ਆਬਾਦੀ ਦੇ ਲਿਹਾਜ਼ ਦੇ ਨਾਲ ਵਿਕਟੋਰੀਆ ਦੇ ਫਿਰ ਵੀ ਬਰਾਬਰ ਨਹੀਂ ਹੈ, ਰਿਸੋਰਸਿਸ ਦੇ ਮੁਕਾਬਲੇ ਵੀ ਘੱਟ ਡੈਵਲਪਡ ਇੱਕ ਸੂਬਾ। ਅਜਿਹੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਲਗਾਤਾਰ ਵੱਧ ਰਹੀ ਬੇਰੁਜ਼ਗਾਰੀ ਜਿਹੜੀ ਹੈ
ਉਹ

0: ਚਿੰਤਾ ਦਾ ਵਿਸ਼ਾ ਜ਼ਰੂਰ ਹੈ ਵਿਕਟੋਰੀਆ ਸਰਕਾਰ ਦੇ ਲਈ, ਉਹ ਵੀ ਐਸੇ ਸਮੇਂ 'ਚ ਜਦੋਂ ਚੋਣਾਂ ਸਿਰ 'ਤੇ ਖੜੀਆਂ ਨੇ। ਨਵੰਬਰ ਮਹੀਨੇ 'ਚ ਚੋਣਾਂ ਨੇ। ਵਿਰੋਧੀ ਧਿਰ ਨੇਤਾ ਜੈਸ ਵਿਲਸਨ ਨੇ ਇਸ ਮਾਮਲੇ ਦੇ ਉੱਤੇ ਵੀ ਤੰਜ ਕੱਸਿਆ, ਕਿਹਾ ਹੈ ਕਿ ਲੇਬਰ ਪਾਰਟੀ ਦੂਜਿਆਂ ਸਟੇਟਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ, ਵਿਕਟੋਰੀਆ ਦੇ ਵਿੱਚ ਤਾਂ ਉਵੇਂ ਬਿਲਕੁਲ ਵੀ ਨਹੀਂ ਕੰਮ ਕਰ ਰਹੀ। ਟੈਕਸ ਘਟਾਉਣ ਦਾ ਦਾਅਵਾ ਕਰਨ ਤੋਂ ਬਾਅਦ ਵੀ ਟੈਕਸ ਵਧਾ ਦਿੱਤੇ ਜਾਂਦੇ ਨੇ। ਉਹਨਾਂ ਕਿਹਾ ਕਿ ਲੇਬਰ ਪਾਰਟੀ ਦੀ ਅਗਵਾਈ ਦੇ ਵਿੱਚ ਵਿਕਟੋਰੀਆ ਸੂਬਾ ਤਾਂ ਸਭ ਤੋਂ ਵਧੇਰੇ ਕਰਜ਼ ਦੇ ਵਿੱਚ ਡੁੱਬਿਆ ਹੋਇਆ, ਹੁਣ ਬੇਰੁਜ਼ਗਾਰੀ ਦੇ ਵਿੱਚ ਵੀ ਚਲਾ ਗਿਆ। ਉਹਨਾਂ ਕਿਹਾ ਕਿ ਮੇਰੀ ਲਿਬਰਲ ਅਤੇ ਨੈਸ਼ਨਲ ਪਾਰਟੀ ਦੀ ਟੀਮ ਦੇ ਕੋਲ ਹੀ ਇੱਕ ਯੋਜਨਾ ਕਿਵੇਂ ਟੈਕਸ ਘਟਾਏ ਜਾਣ, ਕਿਵੇਂ ਵਿਕਟੋਰੀਆ ਦੇ ਵਿੱਚ ਜ਼ਰੂਰੀ ਚੀਜ਼ਾਂ ਨੂੰ ਤਰਜੀਹ ਦਿੱਤੀ ਜਾਵੇ ਅਤੇ ਕਿਸ ਤਰੀਕੇ ਦੇ ਨਾਲ ਬਿਜ਼ਨਸ ਯਾਨੀ ਵਪਾਰ ਕਰਨ ਦੇ ਲਈ ਵਿਕਟੋਰੀਆ ਨੂੰ ਸਭ ਤੋਂ ਬਿਹਤਰੀਨ ਡੈਸਟੀਨੇਸ਼ਨ ਬਣਾਇਆ ਜਾ ਸਕੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਇਹ ਖਬਰ ਮੈਲਬਨ ਤੋਂ, ਜਿੱਥੇ ਬੌਕਸ ਸਟ੍ਰੀਟ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਮੌਜੂਦ ਰਹੀ। ਅਸਲ 'ਚ ਇਸ ਵਿਅਕਤੀ ਨੇ ਇੱਕ ਸੂਚਨਾ ਪੁਲਿਸ ਤੱਕ ਤਾਂ ਨਹੀਂ ਕਹਿ ਸਕਦੇ ਪਰ ਇੱਕ ਅਫਵਾਹ ਫੈਲਾ ਦਿੱਤੀ ਸੀ। ਇਸ ਨੇ ਕਿਹਾ ਸੀ ਕਿ ਬੌਕਸ ਸਟ੍ਰੀਟ ਦੇ ਉੱਤੇ ਇੱਕ ਵੱਡਾ ਹਮਲਾ ਹੋਣ ਵਾਲਾ। ਇਸ ਨੂੰ ਸਵੈਂਸਟਨ ਸਟ੍ਰੀਟ ਦੇ ਬਾਹਰੋਂ ਮੈਕਡੋਨਲਡ ਦੇ ਕੋਲੋਂ ਕੱਲ੍ਹ 7:30 ਦੇ ਆਸ ਪਾਸ ਗ੍ਰਿਫਤਾਰ ਕੀਤਾ ਗਿਆ। 31 ਦਾ ਇਹ ਵਿਅਕਤੀ, ਜਿਸ ਦਾ ਕੋਈ ਪੱਕਾ ਟਿਕਾਣਾ ਤਾਂ ਨਹੀਂ ਦੱਸਿਆ ਗਿਆ, ਪੁਲਿਸ ਦੀ ਤਰਫ ਤੋਂ ਕੋਈ ਪਤਾ ਨਹੀਂ ਦੱਸਿਆ ਗਿਆ, ਪਰ ਇਸਨੇ ਇਹ ਗੱਲ ਕਹੀ ਕਿ ਇਸਨੇ ਚੈਨਲ 9 ਨੂੰ ਇੱਕ ਫੋਨ ਕਾਲ ਕੀਤੀ ਸੀ ਅਤੇ ਕਿਹਾ ਸੀ ਕਿ ਬੌਕਸ ਸਟ੍ਰੀਟ ਦੇ ਉੱਤੇ ਇੱਕ ਵੱਡਾ ਹਾਦਸਾ ਹੋਣ ਜਾ ਰਿਹਾ। ਚੈਨਲ 9 ਨੇ ਤੁਰੰਤ ਕ੍ਰਾਈਮ ਸਟੋਪਰਸ ਦੇ ਨਾਲ ਸੰਪਰਕ ਕੀਤਾ ਅਤੇ ਇਸ ਮਾਮਲੇ ਦੀ ਪੜਤਾਲ ਵਿਕਟੋਰੀਆ ਪੁਲਿਸ ਨੇ ਸ਼ੁਰੂ ਕਰ ਦਿੱਤੀ। ਮਾਮਲੇ ਦੇ ਵਿੱਚ ਜਦੋਂ ਪਤਾ ਚੱਲਿਆ ਸਾਰਾ ਕੁਝ ਟਰੈਕ ਲੋਕੇਸ਼ਨ ਵਗੈਰਾ ਕਰਨ ਤੋਂ ਬਾਅਦ ਤਾਂ ਇਹ ਵਿਅਕਤੀ ਜਿਹੜਾ ਇਸਨੇ ਇਕਬਾਲੀਆ ਜੁਰਮ ਵੀ ਕਰ ਲਿਆ। ਖੇਡ ਜਗਤ ਦੀਆਂ ਕੀ ਨੇ ਖਬਰਾਂ ਅਤੇ ਬਾਕੀ ਦੀਆਂ ਖਬਰਾਂ ਦੇ ਲਈ ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
1: ਜੀ ਬਹੁਤ ਸ਼ੁਕਰੀਆ ਗੌਤਮ ਜੀ। ਇੱਧਰ ਜੇਕਰ ਆਪਾਂ ਅਗਲੀਆਂ ਕੁਛ ਖਬਰਾਂ ਵੱਲ ਝਾਤੀ ਮਾਰੀਏ ਤਾਂ ਵਿਕਟੋਰੀਆ ਤੋਂ ਇੱਕ ਖਬਰ ਹੈ। ਕੋਵਿਡ 19 ਦੇ ਦਰਮਿਆਨ ਕਾਫੀ ਸਖਤ ਫੈਸਲੇ ਲਏ ਗਏ ਸੀ, ਬਹੁਤ ਸਾਰੇ ਫੈਸਲੇ ਇਸ ਟਾਈਮ ਵਿਵਾਦ ਦੇ ਵਿੱਚ ਨੇ। ਖਾਸ ਤੌਰ ਦੇ ਉੱਤੇ ਮਿਸਟਰ ਡੈਨੀਅਲ ਐਂਡਰਿਊਜ਼ ਜਿਹੜੇ ਕਿ ਉਸ ਸਮੇਂ ਦੇ ਪ੍ਰੀਮੀਅਰ ਸੀ, ਉਹਨਾਂ ਦਾ ਨਾਂ ਵਾਰ ਵਾਰ ਇਸ ਟਾਈਮ ਖਬਰਾਂ ਦੇ ਵਿੱਚ ਜ਼ਰੂਰ ਆ ਜਾਂਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਅਤੇ ਹੁਣ ਉਹਨਾਂ ਦਾ ਨਾਂ ਇਸ ਕਰਕੇ ਚਰਚਾ ਦੇ ਵਿੱਚ ਹੈ ਕਿਉਂਕਿ 2020 ਦੇ ਵਿੱਚ ਮਿਸਟਰ ਡੈਨੀਅਲ ਐਂਡਰਿਊਜ਼ ਦੀ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਕੋਵਿਡ 19 ਦੇ ਦਰਮਿਆਨ ਜਿਹੜੇ ਜੇਲ੍ਹਾਂ ਦੇ ਵਿੱਚ ਕੈਦੀ ਨੇ ਉਹਨਾਂ ਦੀਆਂ ਸਜ਼ਾਵਾਂ ਘਟਾ ਕੇ ਉਹਨਾਂ ਨੂੰ ਘੱਟ ਦੇਣ ਕਰ ਦਿੱਤਾ ਗਿਆ ਸੀ। ਐਮਰਜੈਂਸੀ ਮੈਨੇਜਮੈਂਟ ਡੇ EMD ਇਸ ਪ੍ਰੋਗਰਾਮ ਨੂੰ ਕਿਹਾ ਗਿਆ ਸੀ। ਸੋ ਇਸ ਦੇ ਨਾਲ ਕੈਦੀਆਂ ਦੀਆਂ ਸਜ਼ਾਵਾਂ ਦੇ ਵਿੱਚੋਂ ਲਗਭਗ 8,30,000 ਦਿਨ ਯਾਨੀ ਕਿ 2,270 ਸਾਲ ਜਿਹੜੇ ਉਹ ਘਟਾ ਦਿੱਤੇ ਗਏ। ਕੁੱਲ ਮਿਲਾ ਕੇ ਸਾਰੇ ਦੇ ਸਾਰੇ ਕੈਦੀਆਂ ਦੀ ਗੱਲ ਚੱਲ ਰਹੀ ਹੈ। ਹੋਇਆ ਕੁਛ ਇਸ ਤਰੀਕੇ ਦੇ ਨਾਲ ਕਿ ਕਾਨੂੰਨ ਦੀ ਕੁਛ ਲੂਪਹੋਲਸ ਜਾਂ ਫਿਰ ਕਾਨੂੰਨੀ ਕਮਜ਼ੋਰੀ ਦੇ ਕਰਕੇ ਇਹ ਅਪਰਾਧੀਆਂ ਦੀਆਂ ਸਜ਼ਾਵਾਂ ਦੇ ਵਿੱਚੋਂ 2,000 ਤੋਂ ਵਧੇਰੇ ਸਾਲ ਹੀ ਜਿਹੜੇ ਉਹ ਘਟ ਗਏ। ਇਸ ਸੰਬੰਧ ਦੇ ਵਿੱਚ ਕਈ ਉਹਨਾਂ ਕੈਦੀਆਂ ਨੂੰ ਵੀ ਫਾਇਦਾ ਮਿਲ ਗਿਆ ਜਿਹੜੇ ਕਿ ਕਾਫੀ ਖਤਰਨਾਕ ਸਨ ਅਤੇ ਇਸੇ ਵਿਸ਼ੇ ਦੇ ਉੱਤੇ ਹੁਣ ਵਿਵਾਦ ਹੋ ਰਿਹਾ। ਬਹੁਤ ਸਾਰੇ ਪੀੜਿਤ ਪਰਿਵਾਰ ਜਿਨ੍ਹਾਂ ਦਾ ਸਿੱਧੇ ਸਿੱਧੇ ਤਰੀਕੇ ਦੇ ਨਾਲ ਇਹਨਾਂ ਕੇਸਾਂ ਦੇ ਨਾਲ ਵਾਹ ਵਾਸਤਾ ਸੀ ਉਹ ਇਸ ਚੀਜ਼ ਦੇ ਉੱਤੇ ਹੁਣ ਆਵਾਜ਼ ਉਠਾ ਰਹੇ ਨੇ। ਐਲਨ ਸਰਕਾਰ ਨੇ ਇਹ ਡਾਟਾ ਨੂੰ 1 ਸਾਲ ਤੱਕ ਲੁਕਾ ਕੇ ਰੱਖਿਆ। ਇਸ ਚੀਜ਼ ਤੋਂ ਵੀ ਲੋਕ ਖਫਾ ਨੇ ਕਿ ਇਹ ਗੱਲ ਬਾਹਰ ਕਿਉਂ ਨਹੀਂ ਆਉਣ ਦਿੱਤੀ ਗਈ। ਉਸ ਤੋਂ ਬਾਅਦ ਫਿਰ ਫਰੀਡਮ ਆਫ ਇਨਫੋਰਮੇਸ਼ਨ ਕਾਨੂੰਨ ਦੇ ਤਹਿਤ ਇਹ ਡਾਟੇ ਹੁਣ ਬਾਹਰ ਕਢਵਾਏ ਗਏ ਨੇ। ਅੱਜ ਦੇ ਦਿਨ ਹੈਰਲਸਨ ਦੇ ਵਿੱਚ ਇਹ ਡਾਟੇ ਨਸ਼ਰ ਕੀਤੇ ਗਏ। ਇੱਕ ਮਾਮਲਾ ਇਹਨਾਂ ਦੇ ਵਿੱਚੋਂ ਮੋਟੇ ਰੂਪ ਦੇ ਵਿੱਚ ਵੇਖੀਏ ਤਾਂ ਇੱਕ ਕੈਦੀ ਦੀ ਸਜ਼ਾ 452 ਦਿਨ ਯਾਨੀ ਕਿ 15 ਮਹੀਨੇ ਘਟਾ ਦਿੱਤੀ ਗਈ। ਹੁਣ ਜਿਹੜੇ ਪੀੜਿਤ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਇਹਨਾਂ ਕੈਦੀਆਂ ਨੇ ਜਾਂ ਦੋਸ਼ੀਆਂ ਨੇ ਧੱਕਾ ਕੀਤਾ ਸੀ ਉਹ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੇ ਜਿਹੜੇ ਗੰਭੀਰ ਅਪਰਾਧ ਕੀਤੇ ਸੀ ਉਹਦੇ ਲਈ ਇਹਨਾਂ ਨੂੰ ਬਣਦੀ ਅਦਾਲਤ ਨੇ ਸਜ਼ਾ ਦਿੱਤੀ ਸੀ। ਕਈ ਇਹਨਾਂ ਦੇ ਵਿੱਚੋਂ ਕਤਲ ਵਰਗੇ ਜੁਰਮ ਵੀ ਨੇ ਅਤੇ ਹੋਰ ਵੀ ਕਈ ਗੰਭੀਰ ਅਪਰਾਧ, ਅਤੇ ਜੇਕਰ ਇਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਛੱਡ ਦਿਓ ਤਾਂ ਇਹ ਸਾਡੇ ਹਿਰਦੇ ਵਲੂੰਦਰਨ ਵਾਲੀ ਗੱਲ ਹੈ। ਪਹਿਲਾਂ ਕੈਦੀਆਂ ਨੂੰ ਸਜ਼ਾ ਦੇ ਵਿੱਚ ਕਟੌਤੀ ਦੇ ਲਈ ਇੱਕ ਅਰਜ਼ੀ ਦੇਣੀ ਪੈਂਦੀ ਸੀ ਆਪਣੇ ਪੱਧਰ ਦੇ ਉੱਤੇ, ਅਤੇ ਕੋਵਿਡ ਦੇ ਦਰਮਿਆਨ ਕਹਿੰਦੇ ਨੇ ਕਿ ਇਹ ਸਹੂਲਤ ਆਟੋਮੈਟਿਕਲੀ ਜਾਂ ਫਿਰ ਇੱਕ ਬਲੈਂਕਟ ਇਹਨੂੰ ਕਰ ਦਿੱਤਾ ਗਿਆ ਜਿਸਦੇ ਨਾਲ ਕਿ ਹਜ਼ਾਰਾਂ ਕੈਦੀਆਂ ਨੂੰ ਬਿਨਾਂ ਕਿਸੇ ਸਖ਼ਤ ਮੁਲਾਂਕਣ ਦੇ ਵੱਡੀ ਰਾਹਤ ਦੇ ਦਿੱਤੀ ਗਈ। ਹਾਲਾਂਕਿ ਇਸ ਚੀਜ਼ ਦੇ ਉੱਤੇ ਸਰਕਾਰ ਦਾ ਜਾਂ ਫਿਰ ਕਰੈਕਸ਼ਨ ਵਿਕਟੋਰੀਆ ਦਾ ਪੱਖ ਕੁਛ ਹੋਰ ਹੈ, ਉਹਦੇ ਉੱਤੇ ਵੀ ਝਾਤੀ ਮਾਰ ਲੈਂਦੇ ਹਾਂ, ਪਰ ਇਹਦੇ ਉੱਤੇ ਹੁਣ ਰਾਜਨੀਤੀ ਵੀ ਹੁਣ ਸ਼ੁਰੂ ਹੋ ਚੁੱਕੀ ਹੈ। ਵਿਰੋਧੀ ਧਿਰ ਦੇ ਬੁਲਾਰੇ ਰੇਨੀ ਹੀਥ ਇਸ ਚੀਜ਼ ਦੇ ਉੱਤੇ ਬੋਲਦਿਆਂ ਕਹਿੰਦੇ ਨੇ ਕਿ ਸਰਕਾਰ ਦੀ ਇਹਦੇ ਉੱਤੇ ਰੱਜ ਕੇ ਆਲੋਚਨਾ ਕਰਨੀ ਚਾਹੀਦੀ ਹੈ। ਜਦੋਂ ਆਮ ਵਿਕਟੋਰੀਅਨ ਲੋਕ ਆਪਣੇ ਘਰਾਂ ਦੇ ਵਿੱਚ ਲੋਕਡਾਊਨ ਦੇ ਵਿੱਚ ਬੰਦ ਸੀ, ਉਦੋਂ ਸਰਕਾਰ ਅਪਰਾਧੀਆਂ ਦੀਆਂ ਸਜ਼ਾਵਾਂ ਮਾਫ਼ ਕਰਨ ਦੇ ਵਿੱਚ ਰੁੱਝੀ ਸੀ। ਇਹ ਵੇਖੋ ਕਿੱਡੀ ਹਾਸੋਹੀਣੀ ਗੱਲ। ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰ ਉਮਰ ਭਰ ਦੁੱਖ ਝੱਲਦੇ ਨੇ, ਕਦੀ ਉਹਨਾਂ ਦਾ ਗਿਆ ਜੀ ਵਾਪਸ ਨਹੀਂ ਆਉਂਦਾ ਜੇਕਰ ਇੱਦਾਂ ਦੇ ਕੇਸ ਦੇ ਵਿੱਚ ਹੋਵੇ, ਅਤੇ ਜਦਕਿ ਅਪਰਾਧੀ ਆਪਣੀ ਸਜ਼ਾ ਕੱਟ ਰਿਹਾ ਹੁੰਦਾ ਵਾ, ਉਹਨਾਂ ਨੂੰ ਕਿਤੇ ਨਾ ਕਿਤੇ ਤਰਵਾਸ ਹੁੰਦੀ ਹੈ, ਪਰ ਉਹੀ ਅਪਰਾਧੀ ਫਿਰ ਉਹਨਾਂ ਦੀਆਂ ਅੱਖਾਂ ਸਾਹਮਣੇ ਜਲਦ ਆ ਕੇ ਉੱਦਾਂ ਹੀ ਘੁੰਮੇ, ਅਤੇ ਫਿਰ ਇਸ ਤੋਂ ਵੱਡੀ ਉਹਨਾਂ ਦੇ ਲਈ ਸਜ਼ਾ ਨਹੀਂ ਹੋ ਸਕਦੀ। ਸੋ ਇੱਕ ਤਰੀਕੇ ਦੇ ਨਾਲ ਰਾਹਤ ਕੈਦੀਆਂ ਨੂੰ ਦੇ ਦਿੱਤੀ ਗਈ ਹੈ, ਅਤੇ ਉੱਧਰ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਸਰਕਾਰ ਦੇ ਵੱਲੋਂ ਵੀ ਹੁਣ ਇੱਕ ਸਜ਼ਾ ਦਿੱਤੀ ਗਈ ਹੋਵੇ। ਖੈਰ ਸਰਕਾਰ ਦਾ ਜਾਂ ਫਿਰ ਕਰੈਕਸ਼ਨ ਵਿਕਟੋਰੀਆ ਦਾ ਪੱਖ ਇਹ ਆ, ਉਹਨਾਂ ਦੇ ਬੁਲਾਰੇ ਇਹ ਕਹਿੰਦੇ ਨੇ ਕਿ ਇਹ ਦਿੱਤੀਆਂ ਗਈਆਂ ਛੋਟਾਂ ਕਦੇ ਵੀ ਆਟੋਮੈਟਿਕ ਨਹੀਂ ਸਨ, ਸਗੋਂ ਇਹਨਾਂ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਅਤੇ ਸਖ਼ਤ ਜਾਂਚ ਹੁੰਦੀ ਹੈ, ਉਸ ਤੋਂ ਬਾਅਦ ਫਿਰ ਸਰਕਾਰ ਇਹ ਫੈਸਲਾ ਲੈਂਦੀ ਹੈ। ਫਰਵਰੀ 2023 ਤੋਂ ਬਾਅਦ ਕੋਈ ਵੀ ਕੋਵਿਡ ਸੰਬੰਧੀ ਛੂਟਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਨਹੀਂ ਦਿੱਤੀਆਂ ਗਈਆਂ, ਇਹਨਾਂ ਇਸ ਸਕੀਮ ਨੂੰ ਖਤਮ ਕਰ ਦਿੱਤਾ ਗਿਆ। ਸੋ ਫਿਲਹਾਲ ਇਹ ਖਬਰ ਵਿਕਟੋਰੀਆ ਦੀ ਨਿਆਂ ਪ੍ਰਣਾਲੀ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਜੇਲ੍ਹ ਪ੍ਰਬੰਧਨ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਕੋਵਿਡ ਦੇ ਦਰਮਿਆਨ ਸਰਕਾਰ ਦੇ ਵੱਲੋਂ ਲਏ ਗਏ ਫੈਸਲਿਆਂ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਅਜ਼ੀਜ਼ ਜਿਹੜੇ ਨੇ ਉਹ ਗੰਭੀਰ ਅਪਰਾਧਾਂ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ। ਸੋ ਉਹਨਾਂ ਨੂੰ ਹੁਣ ਇਹ ਖਬਰ ਜਾਂ ਫਿਰ ਇਹ ਲੈ ਗਏ ਫੈਸਲੇ ਦੁੱਖ ਪਹੁੰਚਾ ਰਹੇ ਨੇ। ਫਿਲਹਾਲ ਵੇਖਣ ਵਾਲੀ ਚੀਜ਼ ਇਹ ਆ ਕਿ ਅੱਗੇ ਇਸ ਵਿਸ਼ੇ ਦੇ ਉੱਤੇ ਕੀ ਅਪਡੇਟ ਆਉਂਦੀਆਂ। ਖੇਡ ਜਗਤ ਵੱਲ ਝਾਤੀ ਮਾਰਦੇ ਹਾਂ ਅਤੇ ਸਭ ਤੋਂ ਪਹਿਲਾਂ ਆਈ ਪੀ ਐੱਲ ਵੱਲ ਨੂੰ ਚੱਲਦੇ ਹਾਂ। ਹੁਣ 11ਵੇਂ ਰਾਊਂਡ ਦੀ ਸ਼ੁਰੂਆਤ ਹੋ ਚੁੱਕੀ ਹੈ। ਰਿਚਮੰਡ ਅਤੇ ਅਸੈਂਡਨ ਦੇ ਦਰਮਿਆਨ ਕੱਲ੍ਹ ਜਿਹੜਾ ਮੁਕਾਬਲਾ ਹੋਇਆ, ਸੋ ਉਸ ਮੁਕਾਬਲੇ ਦੇ ਵਿੱਚ ਮਾਫ਼ੀ ਚਾਹੁੰਦਾ, ਅੱਜ ਦੇ ਦਿਨ ਜਿਹੜਾ ਰਿਚਮੰਡ ਅਤੇ ਅਸੈਂਡਨ ਦਾ ਮੁਕਾਬਲਾ ਹੋਣਾ 7:45 ਦੇ ਉੱਤੇ, ਅਤੇ ਫਿਲਹਾਲ ਜਿਹੜੇ ਫੈਸਲੇ ਕੱਲ੍ਹ ਦੇ ਦਿਨ ਦੇ ਸੀ ਉਹਨਾਂ ਦੀ ਗੱਲ ਕਰੀ ਤਾਂ ਹੌਥਨ ਅਤੇ ਐਡੀਲੇਡ ਦਾ ਮੈਚ ਸੀ ਜਿਹੜਾ ਕਿ 75-56 ਦੇ ਫਰਕ ਦੇ ਨਾਲ ਇਹ ਮੈਚ ਜਿਹੜਾ ਐਡੀਲੇਡ ਹਾਰ ਗਿਆ। ਸੋ ਇਸ ਮੈਚ ਦੇ ਵਿੱਚ ਵਿਵਾਦ ਵੀ ਚੱਲਦਾ ਰਿਹਾ। ਨਿਕ ਬੋਟ ਕੱਲ੍ਹ ਦੇ ਦਿਨ ਨੌਰਥ ਮੈਲਬਨ ਅਤੇ ਗੋਲਡ ਕੋਸਟ ਦਾ ਮੈਚ 1:15 ਖੇਡਿਆ ਜਾਊਗਾ ਦੁਪਹਿਰੇ। ਜਲੋਂਗ ਅਤੇ ਸਿਡਨੀ ਦਾ ਮੈਚ 4:15 ਖੇਡਿਆ ਜਾਊਗਾ ਕੱਲ੍ਹ ਸ਼ਾਮ ਨੂੰ। ਕੋਲਿੰਗਵੁੱਡ ਅਤੇ ਵੈਸਟ ਕੋਸਟ ਦਾ ਮੈਚ ਜਿਹੜਾ 4:35 ਦੇ ਉੱਤੇ ਕੱਲ੍ਹ ਸ਼ਾਮੀ ਖੇਡਿਆ ਜਾਣਾ। ਇਸ ਤੋਂ ਇਲਾਵਾ ਪੋਰਟ ਐਡੀਲੇਡ ਅਤੇ ਕਾਲਟਨ ਦੀਆਂ ਟੀਮਾਂ ਦਾ ਮੈਚ 7:35 ਦੇ ਉੱਤੇ ਕੱਲ੍ਹ ਰਾਤ ਨੂੰ ਖੇਡਿਆ ਜਾਊਗਾ। ਕੁਛ ਹੋਰ ਅਪਡੇਟ ਜਿਹੜੀਆਂ ਇਸ ਟਾਈਮ ਦੇ ਉੱਤੇ ਚਰਚਾ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਕਿ ਇਸ ਤੋਂ ਇਲਾਵਾ ਅੰਪਾਇਰਾਂ ਦੇ ਨਾਲ ਜਿਹੜੀ ਛੇੜਛਾੜ ਜਾਂ ਫਿਰ ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਉਹਨਾਂ ਨੂੰ ਪ੍ਰਭਾਵਿਤ ਕਰਨ ਦੀ, ਉਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। AFL ਦੇ ਸਾਰੇ ਕਲੱਬਾਂ ਨੂੰ ਇਸ ਸੰਬੰਧ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਦੇ ਖਿਡਾਰੀਆਂ ਦੇ ਦੁਆਰਾ ਅੰਪਾਇਰਾਂ ਦੇ ਨਾਲ ਅਣਗਹਿਲੀ ਦੇ ਨਾਲ ਸੰਪਰਕ ਨਾ ਕੀਤਾ ਜਾਵੇ, ਨਹੀਂ ਤਾਂ ਭਾਰੀ ਜੁਰਮਾਨੇ ਹੋਣਗੇ, ਪਹਿਲਾਂ ਦੇ ਨਾਲੋਂ ਵੀ ਸਖ਼ਤ ਕਾਰਵਾਈਆਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਜੇਕਰ IPL ਨੂੰ ਵਧੀਏ ਤਾਂ IPL ਦੇ ਵਿੱਚ 66ਵਾਂ ਮੈਚ ਸੀ ਗੁਜਰਾਤ ਅਤੇ ਚੇਨਈ ਦੀ ਟੀਮ ਦਾ। ਗੁਜਰਾਤ ਟਾਈਟਨ ਨੇ ਇਹ ਮੈਚ 99 ਦੌੜਾਂ ਦੇ ਨਾਲ ਜਿੱਤ ਲਿਆ। ਸਭ ਤੋਂ ਪਹਿਲਾਂ ਗੁਜਰਾਤ ਦੀ ਟੀਮ ਜਦੋਂ ਖੇਡਣ ਦੇ ਲਈ ਆਈ ਤਾਂ ਸਾਈ ਸੁਦਰਸ਼ਨ, ਸ਼ੁਭਮਨ ਗਿੱਲ, ਜੋਸ਼ ਬਟਲਰ ਇਹਨਾਂ ਤਿੰਨਾਂ ਨੇ ਮੈਚ ਇੱਕ ਪਾਸੇ ਲਗਭਗ ਕਰ ਹੀ ਦਿੱਤਾ ਸੀ। ਸਾਈ ਸੁਦਰਸ਼ਨ ਇੱਕ ਵਾਰੀ ਫਿਰ ਚੱਲੇ ਨੇ ਅਤੇ ਲਗਾਤਾਰ ਸੋਹਣਾ ਪ੍ਰਦਰਸ਼ਨ ਇਸ IPL ਦੇ ਵਿੱਚ, ਜੇਕਰ ਆਪਾਂ ਕਹੀਏ ਕਿ ਸਭ ਤੋਂ ਵਧੀਆ ਪ੍ਰਦਰਸ਼ਨ ਜਿਹੜਾ ਰਿਹਾ ਅਤੇ ਉਹ ਹੁਣ ਤੱਕ ਦਾ ਇਸ ਖਿਡਾਰੀ ਦਾ ਕਹਿ ਸਕਦੇ ਹਾਂ, ਕਿਉਂਕਿ ਲਗਾਤਾਰ ਹਾਫ ਸੈਂਚਰੀਆਂ ਅਤੇ ਇੱਕ ਸੈਂਚਰੀ ਵੀ ਮਾਰ ਚੁੱਕਾ ਅਤੇ 53 ਗੇਂਦਾਂ ਦੇ ਵਿੱਚ 84 ਦੌੜਾਂ ਕੱਲ੍ਹ ਦੇ ਦਿਨ ਵੀ ਬਣਾ ਕੇ ਇਹ ਖਿਡਾਰੀ ਗਿਆ। ਸ਼ੁਭਮਨ ਗਿੱਲ ਵੀ ਵਧੀਆ ਖੇਡ ਰਹੇ ਨੇ, 37 ਗੇਂਦਾਂ ਦੇ ਵਿੱਚ 64 ਦੌੜਾਂ ਇਹਨਾਂ ਬਣਾਈਆਂ। ਬਟਲਰ ਦੀਆਂ 27 ਗੇਂਦਾਂ ਦੇ ਵਿੱਚ 57 ਅਤੇ ਕੁੱਲ ਮਿਲਾ ਕੇ ਇਹਨਾਂ ਦੇ ਵੱਲੋਂ 229 ਦੌੜਾਂ ਬਣਾਈਆਂ ਗਈਆਂ 4 ਖਿਡਾਰੀ ਗਵਾ ਕੇ। ਇੱਧਰ ਜਦੋਂ ਖੇਡਣ ਦੇ ਲਈ ਆਈ ਚੇਨਈ ਦੀ ਟੀਮ, ਅਤੇ ਚੇਨਈ ਦੀ ਟੀਮ ਦੀ ਸ਼ੁਰੂਆਤ ਤੋਂ ਲੈ ਕੇ ਅਤੇ ਅਖੀਰ ਤੱਕ ਕੁਛ ਖਾਸ ਵਧੀਆ ਸ਼ੁਭਮ ਦੁਬੇ ਤੋਂ ਇਲਾਵਾ ਕੋਈ ਵੀ ਖਿਡਾਰੀ ਨਹੀਂ ਕਰ ਪਾਇਆ। ਸ਼ੁਭਮ ਦੁਬੇ ਦੇ 17 ਗੇਂਦਾਂ ਦੇ ਵਿੱਚ 47 ਦੌੜਾਂ ਨੂੰ ਅਤੇ ਮੈਥਿਊ ਸ਼ੋਟ ਦੀਆਂ 14 ਗੇਂਦਾਂ ਦੇ ਵਿੱਚ 24 ਦੌੜਾਂ ਨੂੰ ਛੱਡ ਦਈਏ ਅਤੇ ਬਾਕੀ ਕੋਈ 20 ਤੱਕ ਵੀ ਨਹੀਂ ਪਹੁੰਚ ਪਾਇਆ। ਸੋ ਕੁੱਲ ਮਿਲਾ ਕੇ 14ਵੇਂ ਓਵਰ ਦੇ ਵਿੱਚ 140 ਦੌੜਾਂ ਬਣਾ ਕੇ ਅਤੇ ਸਾਰੀ ਦੀ ਸਾਰੀ ਟੀਮ ਸਿਮਟ ਗਈ ਸੀ। ਮੁਹੰਮਦ ਸਿਰਾਜ ਇਸ ਮੈਚ ਦੇ ਸਟਾਰ ਰਹੇ, ਜਿਨ੍ਹਾਂ ਨੇ ਕਿ 3 ਓਵਰਾਂ ਦੇ ਵਿੱਚ 26 ਦੌੜਾਂ ਦੇ ਕੇ ਅਤੇ 3 ਵਿਕਟਾਂ ਝਟਕਾਈਆਂ। ਵੈਸੇ ਰਬਾਡਾ ਨੇ ਵੀ 3 ਵਿਕਟਾਂ ਜਿਹੜੀਆਂ ਕੱਲ੍ਹ ਦੇ ਦਿਨ ਝਟਕਾਈਆਂ, ਪਰ ਬਾਜੀ ਜਿਹੜੀ ਆ ਉਹ ਸਿਰਾਜ ਨੇ ਮਾਰੀ, ਕਿਉਂਕਿ ਸ਼ੁਰੂਆਤੀ ਜਿਹੜੇ ਖਤਰਨਾਕ ਬੱਲੇਬਾਜ਼ ਸੀ ਜਿਨ੍ਹਾਂ ਵਿੱਚ ਕਿ ਸੈਮਸਨ, ਕਪਤਾਨ ਗਾਇਕਵਾੜ ਅਤੇ ਉਰਵਿਲ ਪਟੇਲ। ਸੋ ਇਦਾਂ ਦੇ ਖਿਡਾਰੀ ਜਿਹੜੇ ਨੇ ਉਹ ਸ਼ੁਰੂਆਤ ਦੇ ਵਿੱਚ ਸਰਾਜ ਨੇ ਆਊਟ ਕੀਤੇ ਸੀ। ਸੋ ਅਜੇ ਦੇ ਵਿੱਚ ਹੁਣ ਇੱਕ ਟੇਬਲ ਦੇ ਉੱਤੇ ਜੇ ਆਪਾਂ ਝਾਤੀ ਮਾਰ ਲਈਏ ਤੇ ਗੁਜਰਾਤ ਦੀ ਟੀਮ ਜਿਹੜੀ

0: ਆਓ ਦੂਸਰੇ ਨੰਬਰ ਦੇ ਉੱਤੇ ਬਰਾਜਮਾਨ ਆ ਤੇ ਇਹ ਵੱਡੀ ਅਪਡੇਟ ਇਸ ਮੈਚ ਤੋਂ ਬਾਅਦ ਇਹ ਰਹੀ ਕਿ CSK ਦੀ ਟੀਮ ਹੁਣ ਬਾਹਰ ਹੋ ਚੁੱਕੀ ਹੈ। ਸੋ ਹੁਣ ਤਿੰਨ ਟੀਮਾਂ ਬਾਹਰ ਹੋ ਚੁੱਕੀਆਂ ਨੇ, ਉੱਧਰ ਮੁੰਬਈ ਇੰਡੀਅਨਸ ਬਾਹਰ ਹੋ ਚੁੱਕੇ ਨੇ, ਫਿਰ ਚੇਨਈ ਦੀ ਟੀਮ ਬਾਹਰ ਹੋ ਚੁੱਕੀ ਹੈ ਅਤੇ ਉਸ ਤੋਂ ਬਾਅਦ ਫਿਰ ਜਿਹੜੀ ਲਖਨਊ ਦੀ ਟੀਮ ਹੈ ਇਹ ਵੀ ਬਾਹਰ ਹੋ ਚੁੱਕੀ ਹੈ। ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਟੀਮਾਂ ਦੀ ਦੌੜ ਆ ਬਾਹਰ ਜਾਂ ਅੰਦਰ ਹੋਣ ਦੀ, ਉਹ ਆ ਰਾਜਸਥਾਨ ਦੀ, ਪੰਜਾਬ ਦੀ, ਅਤੇ ਇੱਧਰ ਦਿੱਲੀ ਕੈਪੀਟਲਸ ਦੀ ਟੀਮ ਅਤੇ ਇੱਧਰੋਂ ਕੋਲਕਾਤਾ ਦੀ ਟੀਮ। ਸੋ ਇਹ ਟੀਮਾਂ ਨੇ ਜਿਹੜੀਆਂ ਹੁਣ ਇੰਤਜ਼ਾਰ ਕਰਨਗੀਆਂ ਕਿ ਕਿਹੜੀ ਅੰਦਰ ਅਤੇ ਕਿਹੜੀ ਬਾਹਰ। ਸੋ ਉਹ ਕਿਹੜੇ ਕਿਹੜੀ ਚੀਜ਼ ਦੇ ਉੱਤੇ ਨਿਰਭਰ ਕਰੂਗਾ, ਉਹ ਇੱਕ ਵਾਰੀ ਮੈਚਾਂ ਦੇ ਉੱਤੇ ਵੀ ਝਾਤੀ ਮਾਰ ਲੈਂਦੇ ਹਾਂ। ਸੋ ਅੱਜ ਦੇ ਦਿਨ ਸਨਰਾਈਜ਼ਰ ਹੈਦਰਾਬਾਦ ਅਤੇ ਰੋਇਲ ਚੈਲੇਂਜਰਸ ਬੰਗਲੁਰੂ ਦਾ ਮੈਚ, ਅਤੇ ਉਸ ਤੋਂ ਬਾਅਦ ਜਿਹੜਾ ਮੈਚ ਜ਼ਿਆਦਾ ਧਿਆਨ ਦੀ ਮੰਗ ਕਰਦਾ ਉਹ ਸ਼ਨੀਵਾਰ ਦੇ ਦਿਨ ਹੋਣਾ ਵਾ ਪੰਜਾਬ ਦਾ ਅਤੇ ਲਖਨਊ ਦਾ। ਜੇਕਰ ਇਹਦੇ ਵਿੱਚ ਪੰਜਾਬ ਹਾਰ ਜਾਂਦਾ ਤਾਂ ਪੰਜਾਬ ਬਾਹਰ ਹੋ ਜਾਊਗਾ, ਜੇਕਰ ਪੰਜਾਬ ਜਿੱਤਦਾ ਤਾਂ ਪੰਜਾਬ ਦੀਆਂ ਉਮੀਦਾਂ ਬਰਕਰਾਰ ਨੇ। ਪਰ ਉਹ ਉਦੋਂ ਤੱਕ ਬਰਕਰਾਰ ਨੇ ਜਦੋਂ ਤੱਕ ਰਾਜਸਥਾਨ ਅਤੇ ਮੁੰਬਈ ਇੰਡੀਅਨ ਦਾ ਐਤਵਾਰ ਵਾਲਾ ਮੈਚ ਨਹੀਂ ਆਪਾਂ ਵੇਖ ਲੈਂਦੇ। ਰਾਜਸਥਾਨ ਰੋਇਲ ਜੇਕਰ ਇਹ ਮੈਚ ਮੁੰਬਈ ਇੰਡੀਅਨ ਨੂੰ ਹਰਾ ਦਿੰਦਾ ਤਾਂ ਰਾਜਸਥਾਨ ਰੋਇਲ ਦੇ ਪੁਆਇੰਟ ਜਿਹੜੇ ਨੇ ਉਹ ਜ਼ਿਆਦਾ ਹੋ ਜਾਣਗੇ। ਸੋ ਇਸ ਲਿਹਾਜ਼ ਦੇ ਨਾਲ ਰਾਜਸਥਾਨ ਰੋਇਲ ਦੇ ਵੀ ਜਿਹੜੇ ਚਾਂਸ ਨੇ ਉਹ ਪੂਰੇ ਪੂਰੇ, ਅਤੇ ਇਹ ਸ਼ਨੀਵਾਰ ਅਤੇ ਐਤਵਾਰ ਦੇ ਮੈਚ ਜਿਹੜੇ ਡਿਸਾਈਡ ਕਰਨਗੇ। ਇਸ ਤੋਂ ਇਲਾਵਾ ਆਖਰੀ ਮੈਚ ਜਿਹੜਾ ਉਹ ਕੋਲਕਾਤਾ ਅਤੇ ਦਿੱਲੀ ਕੈਪੀਟਲਸ ਦੇ ਦਰਮਿਆਨ ਖੇਡਿਆ ਜਾਣਾ। ਸੋ ਇਹਨਾਂ ਦੇ ਵਿੱਚੋਂ ਵੀ ਜਿਹੜਾ ਜਿੱਤਦਾ ਅਤੇ ਉਸ ਲਿਹਾਜ਼ ਦੇ ਨਾਲ ਵੇਖਿਆ ਜਾਊਗਾ ਕਿ ਫਿਰ ਕਿਹਦੇ ਕਿੰਨੇ ਅਤੇ ਕਿੱਦਾਂ ਦੇ ਪੁਆਇੰਟ ਬਣਦੇ ਨੇ। ਸੋ ਹਾਲੇ ਥੋੜ੍ਹਾ ਇੰਤਜ਼ਾਰ ਜ਼ਰੂਰ ਕਰਨਾ ਪਊਗਾ। ਸੋ ਫਿਲਹਾਲ IPL ਇਸ ਟਾਈਮ ਦੇ ਉੱਤੇ ਵੇਖਿਆ ਜਾਵੇ ਤਾਂ ਕਾਫੀ ਇਸ ਟਾਈਮ ਮਨੋਰੰਜਕ ਕਹਿ ਲਈਏ ਕਿ ਸਥਿਤੀ ਦੇ ਵਿੱਚ ਪਹੁੰਚ ਚੁੱਕਾ। ਸਾਈ ਸੁਦਰਸ਼ਨ ਜਿਹੜੇ ਕਿ ਟੌਪ ਦੇ ਉੱਤੇ ਨੇ, ਔਰੇਂਜ ਕੈਪ ਲੈ ਕੇ ਬੈਠੇ ਨੇ 638 ਦੌੜਾਂ, ਅਤੇ ਦੂਸਰੇ ਨੰਬਰ ਦੇ ਉੱਤੇ ਵੀ ਗੁਜਰਾਤ ਦਾ ਹੀ ਖਿਡਾਰੀ ਸ਼ੁਭਮਨ ਗਿੱਲ 616 ਦੌੜਾਂ ਜਿਹਨੇ ਬਣਾਈਆਂ, ਅਤੇ ਵੈਭਵ ਸੂਰਯਵੰਸ਼ੀ ਹੁਣ ਤੀਸਰੇ ਨੰਬਰ ਦੇ ਉੱਤੇ ਪਹੁੰਚ ਚੁੱਕੇ ਨੇ ਕਿਉਂਕਿ ਪਿਛਲੇ ਮੈਚ 'ਚ ਬੜੀ ਧੂੰਆਂਧਾਰ ਬੱਲੇਬਾਜ਼ੀ ਕੀਤੀ ਅਤੇ 579 ਦੌੜਾਂ ਬਣਾਈਆਂ ਨੇ। ਮਾਰਸ਼ ਜਿਹੜਾ ਵਾ ਚੌਥੇ ਨੰਬਰ ਦੇ ਉੱਤੇ ਆਸਟ੍ਰੇਲੀਆ ਦਾ ਖਿਡਾਰੀ, ਅਤੇ ਕਲਾਸਨ ਨੇ ਇਸ ਟਾਈਮ ਦੇ ਉੱਤੇ ਪੰਜਵੇਂ ਨੰਬਰ ਉੱਤੇ 555 ਦੌੜਾਂ ਬਣਾ ਕੇ, ਅਤੇ ਕੋਹਲੀ ਸਾਹਿਬ ਹੁਣ ਖਿਸਕ ਚੁੱਕੇ ਨੇ 6ਵੇਂ ਨੰਬਰ ਦੇ ਉੱਤੇ 3-3-6 ਹਾਂਜੀ। ਸੋ 542 ਦੌੜਾਂ ਇਹਨਾਂ ਨੇ ਬਣਾਈਆਂ ਨੇ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਰਹੂਗੀ ਅੱਜ ਦਾ ਮੈਚ ਜਿਹੜਾ ਕਾਫੀ ਕੁਝ ਡਿਸਾਈਡ ਕਰੂਗਾ ਕਿ ਇਹਦੇ ਵਿੱਚੋਂ ਕਾਫੀ ਖਿਡਾਰੀ ਜਿਹੜੇ ਨੇ ਅੱਜ ਉੱਤੇ ਥੱਲੇ ਹੋਣ ਦੇ ਆਸਾਰ ਨੇ, ਕੌਣ ਕੀ ਅਤੇ ਕਿੰਨੇ ਕੁ ਸਕੋਰ ਮਾਰਦਾ। ਫਿਲਹਾਲ ਇਜਾਜ਼ਤ ਆਪਾਂ ਤੁਹਾਡੇ ਕੋਲੋਂ ਲੈਂਦੇ ਹਾਂ ਇਸ ਹਿੱਸੇ ਦੇ ਵਿੱਚੋਂ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ
2: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiyan Shere, te mudiyan vi kede haathan ch.
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud ke aaya jithon koi nahi mud ke aunda.
3: Written and directed by Savio Sandhu, produced by Anmol Sahni.
5: Hun vekhna na bhulyo 15 mai ton tuhade nedle cinema ghara vich Shera.
7: Penji ki haal hai pith dard da?
8: Jadon ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
10: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
11: ਹਾਂਜੀ ਰੇਡੀਓ
10: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
11: अमृत ए कमाल है गोल्ड लीफ डेरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हॉर्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
10: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
12: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, तुहाडे घर नू बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
13: पांडे जी, क्या तू साला लक पाए हो यार। एक दोस्त के साथ पकड़े गए और दूसरी दोस्त छुड़ाने चली है, और ये तीसरी दोस्त ही है ना।
14: देखिए प्रजापति पांडे, उनकी श्रीमती एंड अदर्स, इन पति पत्नी और वो दो 15 मई से आपके नजदीकी थिएटर्स में।
15: रोज रोज शॉपिंग हुंदिया ने, पता नहीं केड़ा देवता राजी कीता इन्होंने।
16: सूरज देवता
15: की मतलब?
16: ओ कमलिए, सन करंट वालिया तो ज्यादा इन्हों ने सोलर पैनल लगवाया ता इन्हों दी सेविंग्स वध गई।
15: मैनू नहीं पता, आपा भी सोलर पैनल लगवाना है हुणे।
16: तुसी भी करो बचत ते लगवाओ सोलर पैनल। कॉल सन करंट 0448-066-494 ते। साला तो बेस्ट सर्विस लई एक ही नाम, सन करंट। देओ रेडियो हांजी दा हवाला ते पाओ $200 दा डिस्काउंट भी।
17: हमारी लव स्टोरी तो लेजेंडरी बन गई।
18: लेजेंडरी लव स्टोरीज की ही तो एंडिंग ट्रैजिक होती है।
19: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.

0: ਰੇਡੀਓ ਹਾਂਜੀ 1674 ਐਮ, ਮੈਂ ਬਲਕੀਰਤ ਸਿੰਘ, ਸਵਾਗਤ ਤੁਹਾਡਾ ਸਾਰਿਆਂ ਦਾ ਰੇਡੀਓ ਹਾਂਜੀ 1674 ਐਮ ਦੇ ਉੱਤੇ। ਅੱਜ ਮੇਰੇ ਨਾਲ ਬੰਸਲ ਇਮੀਗ੍ਰੇਸ਼ਨ ਤੋਂ ਜੁੜ ਚੁੱਕੇ ਨੇ ਯਾਦਵਿੰਦਰ ਸਿੰਘ ਜੀ। ਤੁਸੀਂ ਇਹਨਾਂ ਨੂੰ ਮਿਲੇ ਹੋਗੇ ਜਾ ਕੇ ਬੰਸਲ ਇਮੀਗ੍ਰੇਸ਼ਨ ਦੇ ਆਫਿਸ 'ਤੇ, ਜਾਂ ਫਿਰ ਹੋ ਸਕਦਾ ਤੁਹਾਡੀ ਫੋਨ 'ਤੇ ਕਦੀ ਇਹਨਾਂ ਨਾਲ ਗੱਲਬਾਤ ਹੋਈ ਹੋਵੇ, ਅਪੁਆਇੰਟਮੈਂਟ ਬਣੀ ਹੋਵੇ। ਸ਼ਾਇਦ ਤੁਸੀਂ ਪਹਿਲੀ ਵਾਰ ਜਿਹੜਾ ਉਹ ਰੇਡੀਓ 'ਤੇ ਇਹਨਾਂ ਦੀ ਆਵਾਜ਼ ਜਿਹੜੀ ਉਹ ਸੁਣੋਗੇ, ਪਰ ਇਹ ਸਾਡੇ ਨਾਲ ਜੁੜੇ ਨੇ ਅੱਜ ਇਮੀਗ੍ਰੇਸ਼ਨ ਦੀਆਂ ਅਪਡੇਟਸ ਨੂੰ ਲੈ ਕੇ। ਆਓ ਜਾਣਦੇ ਹਾਂ ਕੀ ਨੇ ਅੱਜ ਦੀਆਂ ਜਾਂ ਫਿਰ ਨੰਗੇ ਸਮੇਂ ਦੀਆਂ ਅਪਡੇਟਸ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਤੁਹਾਡਾ ਯਾਦਵਿੰਦਰ ਜੀ, ਕੀ ਹਾਲ ਚਾਲ, ਠੀਕ ਹੋ?
1: ਧੰਨਵਾਦ ਬਲਕੀਰ ਜੀ, ਹਾਲ ਬਹੁਤ ਵਧੀਆ ਨੇ ਜੀ, ਤੇ ਡਿਪਾਰਟਮੈਂਟ ਨਵੇਂ ਤੋਂ ਨਵੇਂ ਅਪਡੇਟ ਲੈ ਕੇ ਆਈ ਜਾ ਰਹੇ ਨੇ। ਥੈਂਕ ਯੂ ਦਊਂਗੀ ਇੰਟਰੋਡਕਸ਼ਨ ਦੇ ਲਈ। ਹਾਂਜੀ ਬਿਲਕੁਲ, ਮੇਰਾ ਅੱਜ ਪਹਿਲਾ ਦਿਨ ਹੀ ਹੈ ਜੀ ਰੇਡੀਓ ਹਾਂਜੀ ਦੇ ਉੱਤੇ
0: ਜੀ।
1: ਜਨਰਲੀ ਆਪਾਂ ਲਾਸਟ ਟਾਈਮ ਮੈਨੂੰ ਲਾਈਵ ਹੀ ਕੀਤਾ ਸੀਗਾ ਇੰਸਟਾਗ੍ਰਾਮ ਤੇ ਟਿਕਟੋਕ ਦੇ ਉੱਤੇ।
0: ਬਾਕੀ ਤੁਸੀਂ ਵੀਡੀਓਜ਼ ਮੈਨੂੰ ਲੱਗਦਾ ਤੁਸੀਂ ਇਹਨਾਂ ਦੀਆਂ ਵੇਖੀਆਂ ਹੋਣਗੀਆਂ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਉੱਤੇ, ਪਰ ਆਵਾਜ਼ ਜਿਹੜੀ ਆ ਉਹ ਤੁਸੀਂ ਰੇਡੀਓ ਤੇ ਪਹਿਲੀ ਵਾਰੀ ਜਿਹੜੀ ਉਹ ਸੁਣ ਰਹੇ ਹੋ। ਬਿਲਕੁਲ ਜੀ, ਕਿੱਦਾਂ ਫਿਰ ਜੇ ਆਪਾਂ ਅਪਡੇਟ ਸੀ ਤੁਸੀਂ ਗੱਲ ਕੀਤੀ ਕਿ ਰੋਜ਼ 'ਚ ਕੁਛ ਨਾ ਕੁਛ ਆਉਂਦਾ ਜਾਂਦਾ ਰਹਿੰਦਾ ਵਾ, ਖਾਸ ਕਰਕੇ ਇਹ ਜਿਹੜਾ ਟਾਈਮ ਪੀਰੀਅਡ ਚੱਲਣ ਡਿਆ ਜਿੱਦਾਂ ਕਿ ਫਾਈਨੈਂਸ਼ੀਅਲ ਈਅਰ ਜਿਹੜਾ ਉਹ ਚੇਂਜ ਹੋ ਰਿਹਾ ਆਪਾਂ ਸਾਰੇ ਜਾਣਦੇ ਹਾਂ, ਬਜਟ ਜਿਹੜਾ ਉਹ ਨਵਾਂ ਆਇਆ ਵਾ ਆਪਾਂ ਸਾਰੇ ਇਹ ਵੀ ਜਾਣਦੇ ਹਾਂ, ਫਿਰ ਉਹਦੇ ਵਿੱਚੋਂ ਕੀ ਨਿਕਲ ਕੇ ਆਇਆ ਵਾ, ਕਿਹੜੀਆਂ ਨੇ ਜਿਹੜੀਆਂ ਕਰੰਟ ਅਤੇ ਖਾਸ ਖਾਸ ਅਪਡੇਟਸ?
1: ਇੱਕ ਓਵਰਆਲ ਅਪਡੇਟ ਬਲਕੀਰ ਜੀ ਜਿਹੜਾ ਮੈਂ ਦੇਖ ਰਿਹਾ ਜੀ, ਉਹ ਡਿਪਾਰਟਮੈਂਟ ਇੱਕ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਲੀਅਰ ਹੈ ਕਿ ਉਹ ਜਿਹੜੇ ਇੱਥੇ ਰਹਿਣ ਦੇ ਜਿਹੜੇ ਰਾਹ ਸੀਗੇ ਜਿਹੜੇ ਲੋਕੀ ਯੂਜ਼ ਕਰਦੇ ਸੀਗੇ ਕਿ ਆਪਣਾ ਵੀਜ਼ਾ ਐਕਸਟੈਂਡ ਕਰ ਦਿਓ ਜਾਂ ਵੀਜ਼ਾ ਹੋਪਿੰਗ ਜਿਹਨੂੰ ਕਹਿੰਦੇ ਸੀਗੇ, ਤਕਰੀਬਨ ਉਹਨਾਂ ਦੇ ਸਾਰੇ ਰਾਹ ਬੰਦ ਕਰਨ ਦੇ ਉੱਤੇ ਲੱਗਿਆ ਹੋਇਆ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਲੋਕੀ ਮਿਸਯੂਜ਼ ਕਰਦੇ ਸੀ ਵੀਜ਼ਿਆਂ ਨੂੰ ਉਹਨੂੰ ਰੋਕਿਆ ਜਾ ਸਕੇ। ਇਹ ਚੀਜ਼ ਉਹਨਾਂ ਨੇ ਕਲੈਰੀਫਾਈ ਕੀਤੀ, ਬਜਟ ਦੇ ਵਿੱਚ ਵੀ ਕੀਤੀ ਹੈ ਕਿਉਂਕਿ ਕਾਫੀ ਜ਼ਿਆਦਾ ਜਿਹੜਾ ਬਜਟ ਉਹਨਾਂ ਨੇ ਉਹ ਫੈਡਰਲ ਕੋਰਟ ਨੂੰ ਵੀ ਦੇ ਰਹੇ ਨੇ, ਜਿਵੇਂ ਕਿ ਲੋਕੀ ਪ੍ਰੋਟੈਕਸ਼ਨ ਵੀਜ਼ਾ ਅਪਲਾਈ ਕਰਦੇ ਸੀਗੇ ਤਾਂ ਉਸਦੇ ਵਿੱਚ ਹੁੰਦਾ ਕੀ ਸੀਗਾ ਕਿ ਪਹਿਲਾਂ ਵੇਟਿੰਗ ਟਾਈਮ ਬਹੁਤ ਲੰਬਾ ਹੁੰਦਾ ਸੀਗਾ, ਹੁਣ ਕੀ ਆ ਕਿ ਉਹ ਪ੍ਰੋਸੈਸਿੰਗ ਟਾਈਮ ਕਾਫੀ ਫਾਸਟ ਹੋ ਗਿਆ ਡਿਪਾਰਟਮੈਂਟ ਹੋਮ ਅਫੇਅਰ ਦੇ ਵੱਲੋਂ ਵੀ, ਦੈਨ ਜੇ ਉਹਦੀ ਏ ਆਰ ਟੀ ਪਾਉਂਦੇ ਸੀ ਉਹਦਾ ਵੀ ਪ੍ਰੋਸੈਸਿੰਗ ਟਾਈਮ ਕਾਫੀ ਫਾਸਟ ਹੈ ਕੰਪੈਰੀਜ਼ਨ ਜੇ ਆਪਾਂ ਪਿਛਲੇ 2-3 ਸਾਲ ਪੁਰਾਣਾ ਦੇਖੀਏ। ਤੇ ਹੁਣ ਜਿਹੜਾ ਨੈਕਸਟ ਸਟੈਪ ਉਹ ਕਰ ਰਹੇ ਨੇ ਉਹ ਫੈਡਰਲ ਕੋਰਟਸ ਨੂੰ ਇਸ ਦੇ ਲਈ ਮਿਲੀਅਨਸ ਡਾਲਰ ਉਹਨਾਂ ਨੇ ਦਿੱਤੇ ਨੇ ਨੈਕਸਟ ਜਿਹੜੇ ਬਜਟ ਦੇ ਵਿੱਚ ਦੇਣੇ ਨੇ ਬੇਸਿਕਲੀ, ਤਾਂ ਕਿ ਜਿਹੜਾ ਫੈਡਰਲ ਕੋਰਟ ਦਾ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਘੱਟ ਕੀਤਾ ਜਾ ਸਕੇ।
0: ਓਕੇ,
1: ਤੇ ਹਾਂਜੀ, ਤੇ ਦੂਜੀ ਗੱਲ ਜਿਹੜੀ ਗੁੱਡ ਨਿਊਜ਼ ਇਹ ਆਈ ਹੈ ਕਿ ਲਾਸਟ ਈਅਰ ਕੀ ਹੋਇਆ ਸੀਗਾ ਕਿ ਜਦੋਂ ਇਹਨਾਂ ਨੇ ਸੀਟ ਐਲੋਕੇਸ਼ਨ ਜਿਹੜੇ ਇਹਨਾਂ ਦੇ ਪਲੈਨਿੰਗ ਲੈਵਲ ਸੀਗੇ ਉਹ ਅਨਾਊਂਸ ਕਰਨੇ ਸੀਗੇ, ਪਿਛਲੇ ਸਾਲ ਦੇ ਵਿੱਚ ਕਾਫੀ ਦੇਰੀ ਕੀਤੀ ਸੀ ਇਹ ਚੀਜ਼ ਨੂੰ ਅਪਡੇਟ ਕਰਨ ਦੇ ਲਈ ਕਿਹੜੇ ਵੀਜ਼ਾ ਲਈ ਕਿੰਨੀਆਂ ਸੀਟਸ ਐਲੋਕੇਟ ਹੋ ਰਹੀਆਂ ਨੇ, ਦੈਨ ਫਿਰ ਕਾਫੀ ਲੇਟ ਅਨਾਊਂਸ ਹੋਏ ਸੀ ਕਿ ਕਿਹੜੀ ਸਟੇਟ ਨੂੰ ਕਿੰਨੀਆਂ ਸੀਟ ਕਿਹੜੇ ਵੀਜ਼ੇ ਲਈ ਐਲੋਕੇਟ ਹੋਈਆਂ ਨੇ। ਇਸ ਸਾਲ ਦੇ ਵਿੱਚ ਇਹਨਾਂ ਨੇ ਬਜਟ ਦੇ ਵਿੱਚ ਹੀ ਕਲੈਰੀਫਾਈ ਕਰ ਦਿੱਤਾ ਕਿ ਜਿਹੜਾ ਮਾਈਗ੍ਰੇਸ਼ਨ ਪਲੈਨਿੰਗ ਲੈਵਲ ਹੈ ਉਹ 1,85,000 ਰਹਿਣ ਵਾਲਾ ਹੈ, ਤੇ ਨਾਲ ਦੀ ਨਾਲ ਇਹ ਵੀ ਕਲੈਰੀਫਾਈ ਕਰ ਦਿੱਤਾ ਕਿ ਕਿਹੜੀ ਸਬ ਕਲਾਸ ਨੂੰ ਕਿੰਨੀਆਂ ਸੀਟਸ ਐਲੋਕੇਟ ਹੋਣਗੀਆਂ, ਯਾਨੀ ਕਿ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਿਹੜੀ ਸਬ ਕਲਾਸ ਦੇ ਵਿੱਚ ਕਿੰਨੇ ਵੀਜ਼ੇ ਆ ਜਿਹੜੇ ਉਹ ਗ੍ਰਾਂਟ ਹੋਣਗੇ।
0: ਓਕੇ,
1: ਤਾਂ ਇਸ ਦੇ ਲਈ ਮੈਨੂੰ ਲੱਗਦਾ ਕਿ ਡਿਪਾਰਟਮੈਂਟ ਨੇ ਵਧੀਆ ਕੀਤਾ ਕਿ ਜਲਦੀ ਅਨਾਊਂਸ ਕਰ ਦਿੱਤਾ ਤਾਂ ਕਿ ਜਿਹੜੇ ਵੀ ਐਪਲੀਕੈਂਟਸ ਨੇ ਉਹ ਕਲੀਅਰ ਨੇ ਕਿ ਕਿਹੜੇ ਵੀਜ਼ੇ ਨੂੰ ਉਹ ਟਾਰਗੇਟ ਕਰ ਸਕਣ।
0: ਜੀ ਬਿਲਕੁਲ, ਕਿਉਂਕਿ ਜੇ ਇੱਕ ਵਾਰੀ ਰਾਹ ਜੇ ਆਪਾਂ ਨੂੰ ਦੇਖ ਜੇ ਵੀ ਕਿਹੜੇ ਪਾਸੇ ਨੂੰ ਜਾਣਾ, ਫਿਰ ਬੰਦਾ ਉਸੇ ਹਿਸਾਬ ਨਾਲ ਜਿਹੜਾ ਆਪਣਾ ਪਲਾਨ ਕਰ ਲੈਂਦਾ ਵਾ, ਅਤੇ ਇਹ ਇੱਕ ਮੈਨੂੰ ਲੱਗਦਾ ਗੁੱਡ ਨਿਊਜ਼ ਆ। ਅਤੇ ਉੱਧਰ ਜੇ ਜਿੱਦਾਂ ਸਬ ਕਲਾਸ ਦੀ ਤੁਸੀਂ ਗੱਲ ਕੀਤੀ ਆ, ਜੇ ਆਪਾਂ ਗੱਲ ਕਰੀਏ ਕੋਰਸਾਂ ਦੀ, ਓਕੂਪੇਸ਼ਨ ਦੀ, ਵੀ ਪੜ੍ਹਾਈ ਕਿਹੜੀ ਕਰੋ, ਪ੍ਰਾਇਓਰਟੀ ਲਿਸਟ ਵੀ ਆਈ ਥਿੰਕ ਇਹਨਾਂ ਨੇ ਜਿਹੜੀ ਉਹ ਕੱਢੀ ਆ ਵੀ ਆਹ ਜਿਹੜੇ ਸਾਡੇ ਨੇ ਇਹਨਾਂ ਨੂੰ ਪ੍ਰਾਇਓਰਟੀ ਆ।
1: ਜੇ ਤੁਸੀਂ ਡਾਕੂਮੈਂਟਡ ਪ੍ਰਾਇਓਰਟੀ ਦੀ ਗੱਲ ਕਰਦੇ ਹੋ ਤਾਂ ਹਮੇਸ਼ਾ ਤੋਂ ਹੀ ਮੈਡੀਕਲ ਫੀਲਡ ਦੇ ਜਿਹੜੇ ਓਕੂਪੇਸ਼ਨ ਹੈ ਜਿਵੇਂ ਡਾਕਟਰਸ ਹੋ ਗਏ ਜਾਂ ਨਰਸਿਸ ਹੋ ਗਏ ਜਾਂ ਟੀਚਰਸ ਹੋ ਗਏ, ਇਹਨਾਂ ਨੂੰ ਆਲਰੇਡੀ ਡਾਕੂਮੈਂਟਡ ਪ੍ਰਾਇਓਰਟੀ ਆ, ਕਿਉਂਕਿ ਜੇ ਕਿਸੇ ਨੂੰ ਇਨਵਾਈਟ ਆ ਵੀ ਜਾਂਦਾ ਤਾਂ ਉਹਦੀ ਵੀਜ਼ਾ ਗ੍ਰਾਂਟ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਸੈਸਿੰਗ ਆ ਜਿਹੜੀ ਫਾਸਟ ਰਹਿਣ ਵਾਲੀ ਆ। ਪਰ ਇੱਕ ਚੀਜ਼ ਆ ਜਿਹੜੀ ਕਿ ਉਹ ਕੰਸਟਰਕਸ਼ਨ ਸੈਕਟਰ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਕੰਸਟਰਕਸ਼ਨ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਟ੍ਰੇਡੀਜ਼ ਦੀ ਜ਼ਰੂਰਤ ਹੈ, ਤਾਂ ਉਹ ਰੀਸੈਂਟਲੀ ਦੇਖਣ ਨੂੰ ਵੀ ਮਿਲਿਆ ਹੈ ਕਿ ਜਿਹੜੇ ਵੀ ਭੈਣ ਭਰਾ ਸਾਡੇ ਕੰਸਟਰਕਸ਼ਨ ਫੀਲਡ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ, ਜੋਬ ਰੈਡੀ ਪੂਰਾ ਕੀਤਾ ਹੈ, ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੇ ਇਨਵਾਈਟਸ ਨੇ ਮਿਲੇ ਨੇ, ਤੇ ਨਾਲ ਦੀ ਨਾਲ ਇਨਵੀਟੇਸ਼ਨ ਆਉਣ ਤੋਂ ਬਾਅਦ ਵੀ ਉਹਨਾਂ ਦੀ ਗ੍ਰਾਂਟ ਵੀ ਆ ਜਿਹੜੀ ਉਹ ਜਲਦੀ ਆ ਰਹੀ ਹੈ।
0: ਓਕੇ,
1: ਤਾਂ ਮੈਨੂੰ ਲੱਗਦਾ ਆਉਣ ਵਾਲੇ ਸਾਲ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਕੰਸਟਰਕਸ਼ਨ ਦੇ ਨਾਲ ਰਿਲੇਟਡ ਜਿੰਨੇ ਵੀ ਟ੍ਰੇਡ ਫੀਲਡਸ ਨੇ, ਚਾਹੇ ਉਹ ਕਾਰਪੈਂਟਰ ਹੋ ਗਈ ਜਾਂ ਵਾਲ ਐਂਡ ਫਲੋਰ ਟਾਇਲਰ ਹੋ ਗਈ, ਸੋਲਿਡ ਪਲਾਸਟਰ ਹੋ ਗਈ, ਗਲਾਸ ਐਂਡ ਗਲੇਜ਼ੀਅਰ ਹੋ ਗਈ, ਤੇ ਸਾਰੇ ਓਕੂਪੇਸ਼ਨ ਨੂੰ ਸਟਿਲ ਜਿਹੜੀ ਪ੍ਰਾਇਓਰਟੀ ਆ ਉਹ ਜਿਹੜੀ ਮਿਲਣ ਵਾਲੀ ਹੈ।
0: ਓਕੇ
1: ਹਾਂਜੀ
0: ਉਹੀ ਜੇ ਆਪਾਂ ਗੱਲ ਕਰੀਏ ਤੇ ਫਿਰ ਇਸੇ ਸਾਲ ਨੂੰ ਹੀ ਗਾੜੀ ਜਿਹੜਾ ਉਹ ਸੇਮ ਹੀ ਰੱਖਿਆ ਗਿਆ ਵਾ ਨੈਕਸਟ ਵੀ ਫਾਈਨੈਂਸ਼ੀਅਲ ਈਅਰ ਚ।
1: ਹਾਂਜੀ ਬਿਲਕੁਲ ਜੀ, ਕਿਉਂਕਿ ਪਿਛਲੇ ਸਾਲ ਦੇ ਵਿੱਚ ਵੀ ਜਿਹੜੀਆਂ 1,85,000 ਸੀਟਾਂ ਹੀ ਐਲੋਕੇਟ ਹੋਈਆਂ ਸੀਗੀਆਂ ਤੇ ਇਸ ਸਾਲ ਦੇ ਵਿੱਚ ਵੀ ਜਿਹੜਾ ਨੰਬਰ ਉਹ ਸੇਮ ਰਹਿਣ ਵਾਲਾ ਹੈ। ਇਸ ਦੇ ਵਿੱਚ ਇੱਕ ਜਿਹੜੀ ਬਲਕੀਰ ਜੀ ਮੇਜਰ ਚੇਂਜ ਆਈ ਹੈ ਉਹ ਇਹ ਹੈ ਕਿ ਇਹਨਾਂ ਨੇ ਜਿਹੜੀਆਂ ਇੰਪਲੋਇਰ ਸਪੋਂਸਰ ਵੀਜ਼ਾ ਨੇ ਉਹਦੀਆਂ ਜਿਹੜੀਆਂ ਸੀਟਸ ਨੇ ਉਹ ਪਿਛਲੇ ਸਾਲ ਸੀਗੀਆਂ ਅਪਰੋਕਸੀਮੇਟਲੀ 44,000 ਤੇ ਇਸ ਸਾਲ ਵਧਾ ਕੇ ਉਹ 58,000 ਕਰ ਦਿੱਤੀਆਂ ਨੇ। ਯਾਨੀ ਕਿ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਇੰਪਲੋਇਰ ਸਪੋਂਸਰਸ਼ਿਪ ਦੇ ਥਰੂ PR ਲੋਕੀ ਅਪਲਾਈ ਕਰਨਗੇ ਤਾਂ ਉਹਨਾਂ ਦੇ ਨੰਬਰ ਵਧਾ ਕੇ ਹੋ ਸਕਦਾ ਆਪਾਂ ਨੂੰ ਜਲਦੀ ਜਿਹੜੀ ਗ੍ਰਾਂਟਸ ਉਹ ਦੇਖਣ ਨੂੰ ਮਿਲਣ।
0: ਨਹੀਂ ਬਿਲਕੁਲ, ਤੁਸੀਂ ਸਭ ਤੋਂ ਪਹਿਲਾਂ ਪ੍ਰੋਸੈਸਿੰਗ ਟਾਈਮ ਦੀ ਵੀ ਗੱਲ ਕੀਤੀ ਸੀ ਨਾ ਤੇ ਇਹ ਵੀ ਮੈਨੂੰ ਲੱਗਦਾ ਕਿ ਅਕਸਰ ਹੀ ਆਪਾਂ ਨੂੰ ਅਡੀਕ ਹੁੰਦੀ ਆ ਵੀ ਬਹੁਤ ਜ਼ਿਆਦਾ ਟਾਈਮ ਆ, ਛੇਤੀ ਹੋ ਜੇ ਛੇਤੀ ਹੋ ਜੇ, ਪਰ ਕਿਤੇ ਨਾ ਕਿਤੇ ਜਿਹਨਾਂ ਲਈ ਫਾਇਦਾ ਆ ਅਤੇ ਉੱਥੇ ਨਾਲ ਦੂਜਿਆਂ ਲਈ ਨੁਕਸਾਨ ਵੀ ਆ, ਕਿਉਂਕਿ ਕਈ ਇੱਦਾਂ ਦੇ ਵੀ ਨੇ ਕਿ ਜਿਹੜੇ ਥੋੜ੍ਹਾ ਜਿਹਾ ਟਾਈਮ ਚਾਹੁੰਦੇ ਨੇ ਕਿ ਚਲੋ ਇਹਨੂੰ ਜ਼ਿਆਦਾ ਟਾਈਮ ਲੱਗ ਜੇ ਅਤੇ ਮੇਰਾ ਦੂਜੇ ਪਾਸਿਓਂ ਕੁਛ ਬਣ ਜੇ, ਅਤੇ ਇਹ ਮੈਨੂੰ ਲੱਗਦਾ ਦੋਵੇਂ ਪਾਸੇ ਹੀ ਆ ਵੀ ਗੁੱਡ ਵੀ ਆ ਅਤੇ ਕਈਆਂ ਲਈ ਹੋ ਸਕਦਾ ਕਿ ਨੁਕਸਾਨਦਾਇਕ ਵੀ ਹੋਣੇ ਜਿਹੜੇ ਛੇਤੀ ਕਰ ਦਿੱਤੇ ਗਏ ਨੇ ਪ੍ਰੋਸੈਸਿੰਗ ਟਾਈਮ।
1: ਨਹੀਂ ਬਿਲਕੁਲ ਜੀ, ਕਿਉਂਕਿ ਜੇ ਆਪਾਂ ਅੱਜ 485 ਵੀਜ਼ਾ ਦੀ ਗੱਲ ਕਰੀਏ, ਜਨਰਲੀ ਕੀ ਹੁੰਦਾ ਕਿ ਬੱਚਾ ਆਪਣੀ ਪੜ੍ਹਾਈ ਪੂਰੀ ਕਰਦਾ, ਪੜ੍ਹਾਈ ਪੂਰੀ ਕਰਨ ਤੋਂ ਬਾਦ ਜੇ ਉਹਨੇ ਮਿਨੀਮਮ 2 ਸਾਲ ਦੀ ਪੜ੍ਹਾਈ ਪੂਰੀ ਕੀਤੀ ਹੈ ਤਾਂ ਉਹਦੇ ਕੋਲ 485 ਵੀਜ਼ਾ ਪਾਉਣ ਦਾ ਆਪਸ਼ਨ ਹੁੰਦਾ ਹੈ, ਤਾਂ ਉਹ 485 ਵੀਜ਼ਾ ਵੀ ਹੋਣਾ ਜਿਹੜਾ ਜਲਦੀ ਗ੍ਰਾਂਟ ਹੋ ਰਿਹਾ। ਜੇ ਤੁਸੀਂ ਪ੍ਰੋਸੈਸਿੰਗ ਟਾਈਮ ਵੀ ਚੈੱਕ ਕਰੋਗੇ ਤਾਂ ਅਪਰੋਕਸੀਮੇਟਲੀ ਤਕਰੀਬਨ 30 ਤੋਂ 40 ਦਿਨਾਂ ਦੇ ਵਿੱਚ ਜਿਹੜੇ ਕਾਫੀ ਜ਼ਿਆਦਾ ਵੀਜ਼ੇ ਨੇ ਜਿਹੜੇ ਗ੍ਰਾਂਟ ਹੋ ਜਾਂਦੇ ਨੇ, ਤਾਂ ਜਿਹਦੇ ਨਾਲ ਕੀ ਹੈ ਕਿ ਉਹਨਾਂ ਦਾ ਆਪਣਾ ਚਾਹੇ ਉਹਨਾਂ ਨੇ ਜੋਬ ਰੈਡੀ ਪੂਰਾ ਕਰਨਾ ਜਾਂ ਆਪਣੀ ਫੀਲਡ ਦੇ ਵਿੱਚ ਐਕਸਪੀਰੀਅੰਸ ਲੈਣਾ ਤਾਂ ਉਹਨਾਂ ਨੂੰ ਲਿਮਿਟਡ ਟਾਈਮ ਹੀ ਮਿਲਦਾ ਹੈ ਜਦੋਂ ਤੋਂ ਵੀਜ਼ਾ ਗ੍ਰਾਂਟ ਹੋ ਜਾਂਦਾ।
0: ਜੀ ਬਿਲਕੁਲ ਜੀ, ਆਪਾਂ ਅੱਗੇ ਚੱਲਦੇ ਹਾਂ ਗੱਲ ਕਰੀਏ ਤੇ ਇਸ ਤੋਂ ਇਲਾਵਾ ਕੋਈ ਖਾਸ ਅਪਡੇਟ?
1: ਹਾਂਜੀ ਬਲਕਿ ਇੱਕ ਚੀਜ਼ ਮੈਨੂੰ ਲੱਗਦਾ ਆਪਾਂ ਇੱਕ ਹੋਰ ਐਡ ਕਰ ਦਈਏ ਇਸ ਦੇ ਵਿੱਚ। ਜਦੋਂ ਆਪਾਂ ਨੰਬਰਸ ਦੀ ਗੱਲ ਕੀਤੀ ਸੀ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ, ਤਾਂ ਇਹਦੇ ਵਿੱਚ ਜਿਹੜੇ ਇੱਕ ਮੇਜਰ ਚੀਜ਼ ਚੇਂਜ ਕੀਤੀ ਹੈ ਇਹਨਾਂ ਨੇ ਉਹ 491 ਦੀਆਂ ਸੀਟਸ ਨੇ ਉਹ ਬਹੁਤ ਜ਼ਿਆਦਾ ਘੱਟ ਕਰ ਦਿੱਤੀਆਂ ਨੇ ਜੀ। ਪਿਛਲੇ ਸਾਲ ਤਕਰੀਬਨ ਹਾਂਜੀ 33,000 ਸੀਟਸ ਸੀਗੀਆਂ ਜਿਹੜੀਆਂ ਉਹ 491 ਲਈ ਐਲੋਕੇਟਡ ਸੀਗੀਆਂ, ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੀਆਂ ਉਹ ਬਿਲਕੁਲ ਘਟਾ ਕੇ ਇਹਨਾਂ ਨੇ 14,000 ਦੇ ਕਰੀਬ ਜਿਹੜੀਆਂ ਸੀਟਸ ਨੇ ਉਹ 491 ਵੀਜ਼ਾ ਨੂੰ ਦਿੱਤੀਆਂ ਨੇ। ਤਾਂ ਜਿਹੜੇ ਸਾਡੇ ਭੈਣ ਭਰਾ 491 ਵੀਜ਼ਾ ਟਾਰਗੇਟ ਕਰ ਰਹੇ ਸੀ ਜਿਨ੍ਹਾਂ ਦੇ ਕਿਸੇ ਕਾਰਨ ਪੁਆਇੰਟਸ ਘੱਟ ਸੀਗੇ ਤੇ ਹੋਰ ਵੀਜ਼ਿਆਂ ਨੂੰ ਟਾਰਗੇਟ ਨਹੀਂ ਕਰਦੇ ਸੀ, ਉਹਨਾਂ ਲਈ ਹੋ ਸਕਦਾ ਹੈ ਇਸ ਸਾਲ ਦੇ ਵਿੱਚ ਥੋੜਾ ਜਿਹਾ ਮੁਸ਼ਕਿਲ ਰਹੇ PR ਦੇ ਜਿਹੜੇ ਆਸਾਰ ਨੇ।
0: ਜੀ ਬਿਲਕੁਲ, ਕਿਉਂਕਿ ਜਿੰਨੇ ਤੁਸੀਂ ਨੰਬਰ ਦੱਸੇ ਇਸ ਹਿਸਾਬ ਨਾਲ ਤੇ 50% ਵੀ ਨਹੀਂ ਬਣਦਾ ਵੀ ਸਿੱਧਾ ਹੀ 33 ਤੋਂ 14 ਤੇ ਲੈ ਕੇ ਆਉਣਾ, ਤੇ ਇਹਦਾ ਮਤਲਬ ਫਿਰ ਜਿਹੜੇ ਉਹ ਬਾਕੀ ਦੇ ਨੰਬਰ ਜਿਹੜੇ ਇੱਥੋਂ ਘਟਾਏ ਨੇ ਉਹ ਫਿਰ ਕੀ 482 ਵੱਲ ਨੂੰ ਸ਼ਿਫਟ ਕਰਨ ਦੇ ਇਹਨਾਂ ਦੇ ਆਸਾਰ ਨੇ?
1: ਬਲਕਿ ਜੀ ਜਿਹੜੇ ਨੰਬਰ ਨੇ ਜੀ ਇਹ PR ਨੂੰ ਲੈ ਕੇ ਨੇ ਕਿ ਕਿੰਨੇ ਲੋਕਾਂ ਨੂੰ PR ਦੇਣੀ ਹੈ, ਤੇ 482 ਜਿਹੜਾ ਵੀਜ਼ਾ ਜੀ ਉਹ ਇੱਕ ਟੈਂਪਰੇਰੀ ਵੀਜ਼ਾ ਸਬ ਕਲਾਸ ਹੈ, ਉਹਦਾ ਇਹਨਾਂ ਸਾਰੇ ਨੰਬਰਸ ਦੇ ਨਾਲ ਕੁਛ ਵੀ ਲੈਣਾ ਦੇਣਾ ਨਹੀਂ ਹੁੰਦਾ। ਇਹ 482 ਤੋਂ ਜਿਹੜਾ ਨੈਕਸਟ ਸਟੈਪ ਯਾਨੀ ਕਿ 186 ਆ ਜਿਹੜਾ ਉਹਦੇ ਨਾਲ ਡੈਫੀਨੇਟਲੀ ਜਿਵੇਂ ਆਪਾਂ ਪਹਿਲਾਂ ਗੱਲ ਹੀ ਕੀਤੀ ਸੀ ਕਿ 186 ਦੀਆਂ ਜਿਹੜੀ ਸੀਟਸ ਵਧਾ ਦਿੱਤੀਆਂ ਨੇ, ਤਾਂ ਜੇ ਤੁਸੀਂ ਗੱਲ ਕਰੋਗੇ ਉਹਦੇ ਵਿੱਚ ਤਕਰੀਬਨ 14,000 ਸੀਟਸ ਦਾ ਵਾਧਾ ਹੋਇਆ 186 ਤੇ 494 ਦੀਆਂ ਸੀਟਸ ਦੇ ਵਿੱਚ, ਜਿਸ ਦੇ ਨਾਲ ਜਿਹੜਾ ਨੰਬਰ ਆ ਉਹ 491 ਤੋਂ ਹੀ ਜ਼ਿਆਦਾ ਜਿਹੜਾ ਘਟਿਆ ਹੈ ਜੀ।
0: ਓਕੇ, ਯਾਨੀ ਇੱਧਰੋਂ ਘਟਾ ਕੇ ਉਹਨਾਂ ਨੂੰ ਦਿੱਤਾ ਗਿਆ।
1: ਹਾਂਜੀ, ਕਿਉਂਕਿ ਓਵਰਆਲ ਨੰਬਰ ਬਲਕੀਰ ਜੀ ਸੇਮ ਰਹਿਣ ਵਾਲਾ ਹੈ, ਤਾਂ ਇਹਨਾਂ ਨੇ ਜਿਹੜੀ PR ਦੀ ਆਪਾਂ ਗੱਲ ਕਰੀਏ ਉਹ ਨੰਬਰ ਨਹੀਂ ਘੱਟ ਕੀਤਾ, ਸਿਰਫ ਰੀਡਾਇਰੈਕਟ ਕੀਤਾ, ਰਿਡਿਊਸ ਨਹੀਂ ਕੀਤਾ ਜੀ।
0: ਨਹੀਂ ਬਿਲਕੁਲ, ਉਹੀ ਜਿਹੜੀ ਗੱਲ, ਕਿਉਂਕਿ ਜੇ ਆਪਾਂ 186 ਲਈ ਜਾਣਾ ਤੇ ਇਸ ਤੋਂ ਪਹਿਲਾਂ ਫਿਰ ਆਪਾਂ ਨੂੰ 482 ਦੇ ਆਈ ਥਿੰਕ ਪ੍ਰੋਸੈਸ ਥਾਣੀ ਲੰਘਣਾ ਪੈਂਦਾ ਜੇ ਮੈਂ ਗਲਤ ਨਹੀਂ, ਤੇ ਇਹਦਾ ਸਿੱਧਾ ਸਿੱਧਾ ਜਿਹਾ ਫਿਰ ਇਹੋ ਹੀ ਮਤਲਬ ਹੈ ਵੀ ਇਧਰੋਂ ਘਟਾ ਕੇ ਤੇ ਉਧਰ ਨੂੰ ਚੱਲੋ ਤੁਸੀਂ।
1: ਬਿਲਕੁਲ ਬਲਕੀਰ ਜੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਗਵਰਨਮੈਂਟ ਦਾ ਇਸ ਕਾਰਨ ਵੀ ਇਹ ਰਵੱਈਆ ਹੈ ਕਿਉਂਕਿ ਜਦੋਂ ਕੋਈ ਵੀ 482 ਵੀਜ਼ਾ ਅਪਲਾਈ ਕਰਦਾ ਹੈ ਤਾਂ ਉਹਦੀ ਕੋਸਟ ਵੀ ਜ਼ਿਆਦਾ ਹੈ, ਤਾਂ ਓਵਰਆਲ ਜਿਹੜੀ ਗਵਰਨਮੈਂਟ ਦੀ ਹੈ ਜਿਹੜੀ ਉਹ ਇਨਕਮ ਵੀ ਵੱਧਦੀ ਹੈ ਇਸ ਚੀਜ਼ ਦੇ ਨਾਲ, ਕਿਉਂਕਿ ਜਦੋਂ ਤੁਸੀਂ PR ਅਪਲਾਈ ਕਰੋਗੇ ਤਾਂ ਇੱਕ ਵੀਜ਼ਾ ਦੀ ਫੀਸ ਆ ਜਿਹੜੀ ਤਕਰੀਬਨ $10 to $15,000 ਦਾ ਜਿਹੜਾ ਡਿਪਾਰਟਮੈਂਟ ਦੀ ਫੀਸ ਪੇ ਹੁੰਦੀ ਆ, ਤੇ ਇੱਕ ਵੀਜ਼ਾ ਦੇ ਵਿੱਚ ਤਕਰੀਬਨ $4 to $5,000 ਜਿਹੜੀ ਫੀਸ ਪੇ ਹੁੰਦੀ ਸੀਗੀ, ਤਾਂ ਇਹ ਵੀ ਇੱਕ ਮੇਨ ਰੀਜ਼ਨ ਹੈ ਕਿ ਗਵਰਨਮੈਂਟ ਚਾਹੁੰਦੀ ਹੈ ਕਿ ਇੰਪਲੋਇਰ ਸਪੋਂਸਰਸ਼ਿਪ ਵੱਲ ਲੋਕੀ ਸਵਿਚ ਕਰਨ ਤਾਂ ਕਿ ਜਿਹੜਾ ਉਹਨਾਂ ਦੀ ਓਵਰਆਲ ਇਨਕਮ ਵੀ ਵੱਧ ਸਕੇ ਜੀ, ਕਿਉਂਕਿ ਜੇ ਨੰਬਰਸ ਘਟਾਉਣਗੇ ਇਹ ਤਾਂ ਓਵਰਆਲ ਇਨਕਮ ਨੂੰ ਵੀ ਫਰਕ ਪਏਗਾ, ਇਕਨੋਮੀ ਨੂੰ ਵੀ ਫਰਕ ਪੈਂਦਾ ਜੀ ਇਸ ਚੀਜ਼ ਦਾ।
0: ਜੀ ਬਿਲਕੁਲ, ਪਰ ਜਿੱਦਾਂ ਦੀਆਂ ਮੰਨ ਲਓ ਖਬਰਾਂ ਚੱਲਣ ਡੀਆਂ ਨੇ ਜਾਂ ਜੋ ਆਪਾਂ ਵੇਖ ਰਹੇ ਹਾਂ ਪਿਛਲੇ ਦਿਨਾਂ ਦੇ ਪਿਛਲੇ ਮਹੀਨਿਆਂ ਦੇ ਜਿਹੜੇ ਰੁਝਾਨ ਨੇ, ਉੱਥੋਂ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਵਾ ਕਿ ਸ਼ਾਇਦ ਮੈਂ ਗਲਤ ਹੋ ਸਕਦਾ ਵਾਂ, ਪਰ ਜੇ ਇੱਧਰੋਂ ਇਹ ਨੰਬਰ ਘਟਾ ਕੇ ਚਾਹੁੰਦੇ ਨੇ ਕਿ ਤੁਸੀਂ ਇੱਕ ਪਾਸੇ 482 ਵੱਲ ਨੂੰ ਆਓ, ਇੰਪਲੋਇਰ ਸਪੋਂਸਰਡ ਵੱਲ ਨੂੰ ਆਓ, ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਇਹ ਹੋ ਗਿਆ ਕਿ ਚਲੋ ਪੈਸੇ ਨੋ ਡਾਊਟ ਕੁਛ ਨਾ ਕੁਛ ਜ਼ਿਆਦਾ ਬਣਦੇ ਹੀ ਹੋਣਗੇ, ਉਹ ਚਲੋ ਇੰਟਰਨਲ ਆਪਾਂ ਨੂੰ ਜਦ ਨਹੀਂ ਚਲੋ ਰੱਬ ਜਾਣੇ, ਪਰ ਦੂਜੇ ਪਾਸੇ ਜਿਹੜੀਆਂ ਖਬਰਾਂ ਚੱਲਣ ਡੀਆਂ ਨੇ ਕਿ ਛਾਪੇ ਵੱਜਣ ਡੇ ਨੇ ਇੰਪਲੋਇਰਾਂ ਦੇ ਉੱਤੇ ਜਾਂ ਫਿਰ ਇਹਨਾਂ ਦੇ ਕੈਂਸਲ ਕੀਤੇ ਜਾ ਰਹੇ ਨੇ ਮੌਕੇ 'ਤੇ, ਜਿਹੜੀਆਂ ਚਾਰ ਚਾਰ ਜਿਹੜੀਆਂ ਉਹ ਇਕੱਠੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਜਾਣ ਡੀਆਂ ਨੇ ਉੱਥੇ ਛਾਪੇਮਾਰੀ ਕੀਤੀ ਜਾ ਰਹੀ ਆ, ਫਿਰ ਇਹਦਾ ਮਤਲਬ ਇਹ ਹੈ ਕਿ ਇੱਧਰਲੇ ਪਾਸੇ ਨੂੰ ਜਿਹੜਾ ਰੁਝਾਨ ਆ ਉਹਨੂੰ ਵਧਾ ਕੇ ਅਤੇ ਫਿਰ ਉਹਦੇ 'ਚੋਂ ਸ਼ਾਂਤੀ ਵੀ ਕੀਤੀ ਜਾਵੇ ਇੰਪਲੋਇਰਾਂ ਦੀ।
1: ਇਸ ਦਾ ਕਾਰਨ ਬਲਕੀਰ ਜੀ ਸਪਸ਼ਟ ਹੈ ਜੀ, ਕਿਉਂਕਿ ਜਦੋਂ ਸਾਡੇ ਭੈਣ ਭਰਾ 485 ਵੀਜ਼ਾ ਉੱਤੇ ਹੁੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਕੋਲੇ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਨੈਕਸਟ ਵੀਜ਼ਾ ਬਚਦਾ ਹੈ ਜੇ ਉਹਨਾਂ ਦੀ PR ਨਹੀਂ ਆਉਂਦੀ ਤਾਂ ਉਹ 482 ਵੀਜ਼ਾ ਹੈ। ਤੇ ਇਹਦੇ ਵਿੱਚ ਇੱਕ ਜਿਹੜੀ ਮੇਜਰ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਬਹੁਤ ਸਾਰੇ ਜਿਹੜੇ ਇੰਪਲੋਇਰਸ ਨੇ ਉਹ ਆਪਣੇ ਇੰਪਲੋਇਜ਼ ਦੀ ਐਕਸਪਲੋਇਟੇਸ਼ਨ ਕਰਦੇ ਨੇ, ਉਹਨਾਂ ਨੂੰ ਜਿਸ ਵੀਜ਼ਾ ਦੇ ਲਈ ਸਪੋਂਸਰ ਕੀਤਾ ਹੁੰਦਾ ਉਸ ਤੋਂ ਬਾਹਰ ਵੀ ਕੰਮ ਕਰਵਾਉਂਦੇ ਨੇ ਜਾਂ ਓਵਰ ਟਾਈਮ ਕਰਾਉਂਦੇ ਨੇ। ਤਾਂ ਇਹ ਜਿਹੜਾ ਕੰਸਰਨ ਹੈ ਜੀ ਇਹ ਨਾਲ ਹੈਗਾ ਫੇਅਰ ਵਰਕ ਨੂੰ ਲੈ ਕੇ, ਤਾਂ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਇੰਪਲੋਈ ਨੂੰ 482 ਵੀਜ਼ਾ ਲਈ ਸਪੋਂਸਰ ਕਰਦੇ ਹੋ ਤਾਂ ਇੰਪਲੋਇਰਸ ਦੀਆਂ ਬਹੁਤ ਸਾਰੀਆਂ ਓਬਲੀਗੇਸ਼ਨਸ ਹੁੰਦੀਆਂ ਨੇ। ਸ਼ਾਇਦ ਸਾਡੇ ਬਹੁਤ ਸਾਡੇ ਇੰਪਲੋਇਰਾਂ ਨੂੰ ਵੀ ਨਹੀਂ ਇਸ ਚੀਜ਼ ਬਾਰੇ ਨੌਲੇਜ ਹੁੰਦੀ ਕਿ ਜੇ ਉਹਨਾਂ ਨੇ ਕਿਸੇ ਨੂੰ ਸਪੋਂਸਰ ਕੀਤਾ ਹੈ ਤਾਂ ਪਹਿਲਾਂ ਜਿਹੜੀ ਵੀਜ਼ਾ ਐਪਲੀਕੈਂਟ ਤਾਂ ਬਾਅਦ ਦੇ ਵਿੱਚ ਹੈ, ਪਹਿਲਾਂ ਜਿਹੜੇ ਐਪਲੀਕੈਂਟ ਨੇ ਉਹ ਬਿਜ਼ਨਸ ਹੁੰਦਾ ਜੀ, ਤਾਂ ਬਿਜ਼ਨਸ ਨੂੰ ਵੀ ਆਪਣੀ ਓਬਲੀਗੇਸ਼ਨ ਪੂਰੀਆਂ ਕਰਨੀਆਂ ਚਾਹੀਦੀਆਂ ਨੇ, ਚਾਹੇ ਉਹ ਆਪਣੇ ਇੰਪਲੋਈਜ਼ ਨੂੰ ਵੇਜਿਸ ਨੂੰ ਲੈ ਕੇ ਹੋ ਜਾਏ ਜਾਂ ਜਿਹੜੇ ਲੋਕੀ ਨੇ ਉਹ ਜੈਨੂਨਲੀ ਆਪਣੀ ਫੀਲਡ ਦੇ ਵਿੱਚ ਕੰਮ ਨਹੀਂ ਕਰ ਰਹੇ ਹੁੰਦੇ ਤੇ ਇੰਪਲੋਇਰ ਤੋਂ ਇੱਦਾਂ ਹੀ ਜਿਹੜੀ ਵੀਜ਼ਾ ਐਪਲੀਕੇਸ਼ਨ ਹੈ ਉਹ ਪੁਆਈ ਹੁੰਦੀ ਆ, ਉਸ ਨੂੰ ਲੈ ਕੇ ਗਵਰਨਮੈਂਟ ਸਟ੍ਰਿਕਟ ਹੈ ਕਿ ਜਿਹੜਾ ਵੀਜ਼ਾ ਜਿਸ ਚੀਜ਼ ਦੇ ਲਈ ਬਣਿਆ ਹੋਇਆ ਜਿਹੜੀ ਉਹਦੀ ਇੰਟੀਗ੍ਰਿਟੀ ਆ ਵੀਜ਼ਾ ਦੀ ਉਹ ਸਹੀ ਰਹੇ। ਇਸ ਕਰਕੇ ਵੀ ਡਿਪਾਰਟਮੈਂਟ ਚਾਹੁੰਦਾ ਕਿ ਜੇ ਤੁਸੀਂ ਕੋਈ 482 ਵੀਜ਼ਾ ਪਾ ਰਹੇ ਹੋ ਜਾਂ 407 ਵੀ ਵੀਜ਼ਾ ਪਾਇਆ ਹੋਇਆ ਹੈ ਤਾਂ ਤੁਸੀਂ ਆਪਣੀ ਵੀਜ਼ਾ ਕੰਡੀਸ਼ਨ ਦੇ ਨਾਲ ਕੰਪਲਾਈ ਕਰੋ
0: ਜੀ। ਜੀ ਬਿਲਕੁਲ, ਉਹ ਤੇ ਆਪਾਂ ਨੂੰ ਨੋ ਡਾਊਟ ਕੋਈ ਵੀ ਵੀਜ਼ਾ ਵਾ ਤੁਹਾਨੂੰ ਉਹ ਕਰਨੀ ਹੀ ਪੈਣੀ ਆ, ਨਹੀਂ ਤੇ ਤੁਸੀਂ ਆਲਵੇਜ਼ ਐਟ ਰਿਸਕ ਹੋ, ਤੇ ਰਿਸਕ ਦਾ ਮਤਲਬ ਵੀ ਕਿਸੇ ਵੇਲੇ ਕੁਝ ਵੀ ਹੋ ਸਕਦਾ, ਤੇ ਜੇ ਰਿਸਕ ਫਰੀ ਰਹਿਣਾ ਤੇ ਫਿਰ ਤੁਹਾਨੂੰ ਇਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਪਊਗਾ, ਟਰਮਸ ਐਂਡ ਕੰਡੀਸ਼ਨਸ ਦੇ ਨਾਲ ਹੀ ਚੱਲਣਾ ਪਊਗਾ। ਤੇ ਅੱਗੇ ਚੱਲਦੇ ਆ, ਜੇ ਆਪਾਂ ਗੱਲ ਕਰੀਏ ਤੇ ਇੱਕ ਰੀਸੈਂਟਲੀ ਯਾਦਵਿੰਦਰ ਜੀ ਖਬਰ ਵੀ ਜਿਹੜੀ ਉਹ ਲੱਗੀ ਸੀਗੀ ਕਿ ਇਹਨਾਂ ਨੇ ਜਿਹੜਾ ਉਹ ਕੈਂਸਲ, ਜਿਹੜਾ ਪਹਿਲਾਂ ਹੀ ਆਪਾਂ ਨੂੰ ਪਤਾ ਵੀ ਚਲੋ ਚੱਲਣ ਡੀ ਆ ਕਿ ਕਾਲਜਿਸ ਦੇ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਕੈਂਸਲ ਕੀਤਾ ਜਾ ਰਿਹਾ ਵਾ। ਆਈ ਥਿੰਕ ਜੇ ਮੈਂ ਗਲਤ ਨਹੀਂ ਤਾਂ ਮੈਂ ਪਿੱਛੇ ਜੇ ਪੜ੍ਹਨ ਦਿਆਂ ਹਾਂ ਕਿ ਕਹਿੰਦੇ ਨੇ ਕਿ 50 ਤੋਂ ਪਲੱਸ ਜਿਹੜੇ ਪ੍ਰਾਈਵੇਟ ਪ੍ਰੋਵਾਈਡਰ ਸੀਗੇ ਉਹਨਾਂ ਦੇ ਉਹ ਕੈਂਸਲ ਕੀਤੇ ਗਏ ਆ ASQA ਦੇ ਵੱਲੋਂ, ਅਤੇ ਨਾਲ ਦੀ ਨਾਲ ਜਿਹੜਾ ਪ੍ਰਭਾਵ ਆ ਉਹ ਫਿਰ ਓਬਵੀਅਸਲੀ ਕਿ ਜਿਹੜੇ ਸਟੂਡੈਂਟਸ ਨੇ ਉੱਥੋਂ ਪੜ੍ਹਾਈ ਕੀਤੀ ਹੁੰਦੀ ਆ ਇੰਡੀਵਿਜੁਅਲਸ ਨੇ ਉਹਨਾਂ ਦੇ ਉੱਤੇ ਆ ਕੇ ਵੀ ਪੈਂਦਾ, ਅਤੇ ਉਹ ਕਹਿੰਦੇ ਨੇ ਕਿ 3000 ਤੋਂ ਪਲੱਸ ਜਿਹੜੇ ਇੰਡੀਵਿਜੁਅਲਸ ਨੇ ਉਹਨਾਂ ਦੇ ਉੱਤੇ ਵੀ ਉਹ ਚੀਜ਼ ਦਾ ਪ੍ਰਭਾਵ ਪਿਆ ਵਾ ਕਿ ਉਹਨਾਂ ਦੇ ਵੀ ਉਹ ਐਜੂਕੇਸ਼ਨ ਹੀ ਜਿਹੜੀ ਉਹ ਨਹੀਂ ਮੰਨੀ ਗਈ ਸਹੀ, ਕਿਉਂਕਿ ਉਹਨਾਂ ਨੇ ਉਹ ਜਿਹੜੇ ਥਾਂ ਜਿੱਥੋਂ ਕੀਤੀ ਸੀ ਉਹਨਾਂ ਨੂੰ ਫਰੋਡ ਦੱਸ ਦਿੱਤਾ ਗਿਆ। ਅਤੇ ਇਸ ਬਾਰੇ ਕੋਈ ਅਪਡੇਟ?
1: ਨਹੀਂ, ਬਿਲਕੁਲ ਸਹੀ ਬਲਕੀਰ ਜੀ, ਬਹੁਤ ਸਾਰੇ ਕਾਲਜਿਸ ਦੀ ਜਿਹੜੀ ਐਫੀਲੀਏਸ਼ਨ ਉਹ ਕੈਂਸਲ ਹੋਈ ਹੈ। ਉਹਦਾ ਕਾਰਨ ਇਹੀ ਹੁੰਦਾ ਕਿ ਜਦੋਂ ਵੀ ਤੁਸੀਂ ਆਪਣੀ ਡਿਪਾਰਟਮੈਂਟ ਤੋਂ ਅਪਰੂਵਲ ਲਈ ਹੁੰਦੀ ਹੈ ਕਾਲਜ ਦੀ, ਆਸਕਾ ਜਿਹੜੀ ਅਥਾਰਟੀ ਹੈ ASQA, ਤੁਸੀਂ ਆਪਣੀ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਪੂਰੀਆਂ ਕਰਨੀਆਂ ਹੁੰਦੀਆਂ ਨੇ, ਤੇ ਜਦੋਂ ਉਹ ਡਿਪਾਰਟਮੈਂਟ ਉਹਨਾਂ ਤੋਂ ਕੋਈ ਡਾਕੂਮੈਂਟ ਮੰਗਦਾ ਹੈ, ਕਈ ਵਾਰੀ ਕੀ ਹੁੰਦਾ ਕਿ ਉਹ ਡਾਕੂਮੈਂਟ ਉਵੇਂ ਪੇਸ਼ ਨਹੀਂ ਕਰ ਪਾਉਂਦੇ, ਜਿਸ ਦੇ ਕਾਰਨ ਉਹਨਾਂ ਨੂੰ ਲੱਗਦਾ ਕਿ ਇਹਨਾਂ ਨੇ ਜੇ ਆਪਾਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹਨਾਂ ਨੇ ਜਾਲੀ ਜਿਹੜੇ ਸਰਟੀਫਿਕੇਟ ਇਸ਼ੂ ਕੀਤੇ ਹੁੰਦੇ ਨੇ, ਬੱਚੇ ਨੇ ਕਈ ਵਾਰੀ ਪੜ੍ਹਾਈ ਨਹੀਂ ਕੀਤੀ ਹੁੰਦੀ ਜਾਂ ਉਹਨੇ ਕਾਲਜ ਅਟੈਂਡ ਨਹੀਂ ਕੀਤਾ ਹੁੰਦਾ। ਤਾਂ ਰੀਸੈਂਟਲੀ ਕਾਫੀ ਜ਼ਿਆਦਾ ਕਾਲਜਿਸ ਦੀ ਜਿਹੜੀ ਐਫੀਲੀਏਸ਼ਨ ਉਹ ਕੈਂਸਲ ਕੀਤੀ ਇਹਨਾਂ ਨੇ, ਤੇ ਨਾਲ ਹੀ ਬਹੁਤ ਸਾਰੇ ਜਿਹੜੇ ਬੱਚਿਆਂ ਨੇ ਉੱਥੋਂ ਪੜ੍ਹਾਈ ਜੈਨੂਨ ਵੀ ਕੀਤੀ ਹੁੰਦੀ ਆ, ਇਹਦਾ ਇਫੈਕਟ ਉਹਨਾਂ ਤੇ ਵੀ ਪੈ ਜਾਂਦਾ ਹੈ ਜਿਹੜੇ ਨੇ ਕਾਲਜਿਸ ਕਲਾਸਾਂ ਵੀ ਅਟੈਂਡ ਕੀਤੀਆਂ ਹੁੰਦੀਆਂ ਨੇ, ਤੇ ਕੁਆਲੀਫਿਕੇਸ਼ਨ ਜਿਹੜੀ ਬਲਕੀਰ ਜੀ ਉਹਨਾਂ ਦੀ ਕੈਂਸਲ ਹੋ ਜਾਂਦੀ ਆ। ਇਸ ਦੇ ਨਾਲ ਹੀ ਇੱਕ ਅਪਡੇਟ ਹੋਰ ਆਈ ਹੈ ਜੀ, ਜਿਹੜੀ CWA ਅਥਾਰਟੀ ਹੈ ਜਿਹੜੀ ਕਮਿਊਨਿਟੀ ਵਰਕਰ ਦੀ ਸਕਿੱਲ ਅਸੈਸਮੈਂਟ ਕਰਦੀ ਆ, ਉਹਨੇ ਐਕਨੋਲੇਜ ਐਜੂਕੇਸ਼ਨ ਜਿਹੜਾ ਕਾਲਜ ਸੀਗਾ ਮੈਲਬਰਨ ਦੇ ਵਿੱਚ, ਤਾਂ ਉਹ ਜਿਹੜੀ ਐਕਰੀਡੇਸ਼ਨ ਉਹ ਕੈਂਸਲ ਕਰ ਦਿੱਤੀ ਹੈ। ਯਾਨੀ ਕਿ ਜਿਹੜੇ ਪੜ੍ਹਾਈ ਹਲੇ ਵੈਲਿਡ ਆ ਜੀ ਸਟਿੱਲ, ਉਹ ਜਿਹੜੇ ਉਹ ਕਾਲਜ ਤੋਂ ਪੜ੍ਹਾਈ ਕਰਨਗੇ ਪੜ੍ਹਾਈ ਵੈਲਿਡ ਹੈ, ਪਰ ਜਿਹੜੇ ਬੱਚੇ ਉੱਥੋਂ ਪੜ੍ਹ ਰਹੇ ਨੇ ਜਾਂ ਜਿਹਨਾਂ ਨੇ ਹਲੇ ਪੜ੍ਹਾਈ ਪੂਰੀ ਹੋਣ ਤੋਂ ਰਹਿੰਦੀ ਹੈ, ਤਾਂ ਉਹ ਮੇ ਬੀ ਜਿਹੜੀ ਸਕਿੱਲ ਅਸੈਸਮੈਂਟ ਆ ਕਮਿਊਨਿਟੀ ਵਰਕਰ ਦੀ ਉਹ ਡਾਇਰੈਕਟਲੀ ਆ ਜਿਹੜੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਨਾ ਅਪਲਾਈ ਕਰ ਸਕਣ, ਤੇ ਹੋ ਸਕਦਾ ਅੱਗੇ 3 ਮਹੀਨੇ ਦਾ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਆਪਣੀ ਫੀਲਡ ਦੇ ਵਿੱਚ ਜਿਹੜਾ ਉਹ ਦਿਖਾਉਣਾ ਪਏਗਾ ਜੀ।
0: ਓਕੇ, ਯਾਨੀ ਇਹਦਾ ਜਿੱਦਾਂ 2 ਡਿਫਰੈਂਟ ਪਾਰਟ ਹੋ ਗਏ, ਇੱਕ ਹੋ ਗਿਆ ਆਸਥਾ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਉਹਨੇ ਕੁਛ ਨਹੀਂ ਕੀਤਾ ਵੀ ਇਹਨਾਂ ਦਾ ਸਰਟੀਫਿਕੇਟ ਜਿਹੜਾ ਉਹ ਵੈਲਿਡ ਆ, ਪੜ੍ਹਾਈ ਤੁਸੀਂ ਕਰ ਸਕਦੇ ਹੋ, ਪਰ ਜਿਹੜੀ CWA ਅਸੈਸਮੈਂਟ ਜਿਹੜੀ ਬੋਡੀ ਅਥਾਰਿਟੀ ਆ ਉਹਨੇ ਇਹਦੀ ਸਕਿੱਲ ਅਸੈਸਮੈਂਟ ਜਿਹੜਾ ਉਹ ਕਿਹਾ ਵੀ ਆਪਾਂ ਨਹੀਂ ਕਰਨੀ।
1: ਬਿਲਕੁਲ ਉਹਨਾਂ ਨੇ ਮਨਾ ਨਹੀਂ ਕੀਤਾ ਜੀ। ਉਹਨਾਂ ਨੇ ਕੀ ਕੀਤਾ ਜੀ, 18 ਮਈ ਤੱਕ ਉਹ ਕਾਲਜ ਸੀਗਾ ਜਿਹੜਾ ਐਕਰੀਡੇਟਿਡ ਪੜ੍ਹਾਈ ਸੀਗੀ ਉਹਨਾਂ ਦੀ।
0: ਹਾਂਜੀ,
1: ਯਾਨੀ ਕਿ ਜੇ ਕੋਈ ਬੱਚੇ ਨੇ 18 ਮਈ 2026 ਤੋਂ ਪਹਿਲਾਂ ਉੱਥੋਂ ਬੈਚਲਰ ਪੂਰੀ ਕੀਤੀ ਆਪਣੀ, ਉਹ ਸਕਿੱਲ ਆਪਣੀ ਪੜ੍ਹਾਈ ਆ ਜਿਹੜੀ ਉੱਥੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੀ ਸਕਿੱਲ ਅਸੈਸਮੈਂਟ ਉਹ ਅਪਲਾਈ ਕਰ ਸਕਦਾ ਜੀ।
0: ਜੀ ਓਕੇ,
1: ਇਹਨਾਂ ਨੇ 18 ਮਈ ਤੋਂ ਬਾਅਦ ਐਕਰੀਡੇਸ਼ਨ ਆ ਜਿਹੜੀ ਉਹ ਕੈਂਸਲ ਕਰ ਦਿੱਤੀ, ਜਾਣੀ ਕਿ ਜਿਹੜੇ ਬੱਚੇ ਹਲੇ ਹੁਣ ਪੜ੍ਹ ਰਹੇ ਨੇ ਉੱਥੇ ਪੜ੍ਹਾਈ ਵੈਲਿਡ ਰਹੂਗੀ, ਪਰ ਸਕਿੱਲ ਅਸੈਸਮੈਂਟ ਮੇ ਬੀ ਉਹ ਸਿੱਧੀ ਨਾ ਅਪਲਾਈ ਕਰ ਸਕਣ।
0: ਓਕੇ, ਯਾਨੀ 18 ਮਈ 2026 ਤੋਂ ਬਾਅਦ ਵਾਲੇ। ਤੇ ਦੱਸ ਦਈਏ ਸਰੋਤਿਆਂ ਨੂੰ ਕਿ ਅੱਜ 21 ਮਈ 2026 ਆ, ਤੇ ਜੇ ਤੁਸੀਂ ਸਾਨੂੰ ਰਿਪੀਟ ਸੁਣ ਰਹੇ ਹੋ ਤੇ ਫਿਰ ਉਸ ਹਿਸਾਬ ਨਾਲ ਤੁਸੀਂ ਜਿਹੜਾ ਉਹ ਐਡਜਸਟ ਕਰ ਲਿਓ।
1: ਨਹੀਂ ਬਿਲਕੁਲ ਜੀ, ਜੇ ਹੁਣ ਵੀ ਜਿਹੜੇ ਉੱਥੇ ਭੈਣ ਭਰਾ ਸਾਡੇ ਹਲੇ ਪੜ੍ਹ ਰਹੇ ਨੇ, ਤਾਂ ਹੋ ਸਕਦਾ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਆਪਣੀ ਫੀਲਡ ਦੇ ਵਿੱਚ ਲੈਣਾ ਪਏਗਾ, ਤਾਂ ਹੀ ਫਿਰ ਉਹ ਸਕਿੱਲ ਅਸੈਸਮੈਂਟ ਆ ਜਿਹੜੀ ਉਹ ਅਪਲਾਈ ਕਰ ਸਕਣਗੇ ਜੀ।
0: ਜੀ ਬਿਲਕੁਲ, ਕਿਉਂਕਿ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ ਕਿਤੇ ਨਾ ਕਿਤੇ ਇਸੇ ਕਰਕੇ ਕੀਤੀ ਹੁੰਦੀ ਆ ਵੀ ਗਾਂਹ ਜਿਹੜੀ ਉਹ ਸਾਡੀ ਸਕਿੱਲ ਅਸੈਸਮੈਂਟ ਹੋਊਗੀ ਅਤੇ ਗਾਂਹ ਕੋਈ ਹੋਰ ਬੂਹਾ ਬਾਰੀ ਕੋਈ ਖੁੱਲੂਗਾ ਅਤੇ ਅਸੀਂ ਗਾਂਹ ਵਧਾਂਗੇ। ਪਰ ਜੇ ਉਹੀ ਚੀਜ਼ ਜਿਹੜੀ ਉਹ ਤੁਹਾਡੀ ਨਾ ਹੋਈ, ਉੱਥੇ ਕੋਈ ਪ੍ਰੋਬਲਮ ਆ ਗਈ, ਇਸ਼ੂ ਪੈ ਗਿਆ, ਅਤੇ ਫਿਰ ਉਹਦਾ ਵੀ ਕੋਈ ਪੁਰਾਣੇ ਸਾਲ ਜਿਹੜੇ ਗਾਲੇ ਤਾਂ ਨਹੀਂ ਕਹਾਂਗੇ ਵੀ ਜਿਹੜੇ ਤੁਸੀਂ ਟਾਈਮ ਜਿਹੜਾ ਉਹ ਲੰਘਿਆ ਵਾ ਉਹ ਕਿਤੇ ਤੁਹਾਡਾ ਉਹ ਨਾ ਹੋਵੇ ਕਿ ਗਾਂਹ ਕੰਮ ਨਾ ਹੋਵੇ। ਅਤੇ ਫਿਰ ਇਸ ਲਈ ਪਹਿਲਾਂ ਹੀ ਜਿਹੜਾ ਤੁਸੀਂ ਸਾਰੇ ਟਰਮਸ ਐਂਡ ਕੰਡੀਸ਼ਨ ਚੈੱਕ ਕਰ ਲਓ ਵੀ ਹਾਂ ਹੋਊਗਾ ਅਤੇ ਕਿੱਦਾਂ ਹੋਊਗਾ, ਅਤੇ ਫਿਰ ਉਸੇ ਵੇ ਨਾ ਜਿਹੜਾ ਤੁਸੀਂ ਗਾਂਹ ਤਿਆਰੀ ਕਰੋ।
1: ਨਹੀਂ ਬਿਲਕੁਲ ਬਲਕਿਰ ਜੀ, ਜੇ ਕਿਸੇ ਦੇ ਇਸ ਦੇ ਰਿਗਾਰਡਿੰਗ ਕੋਈ ਸਵਾਲ ਨੇ ਜੀ, ਉਹ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਨੇ ਜੀ, ਅਸੀਂ ਇਸ ਚੀਜ਼ ਦੇ ਵਿੱਚ ਉਹਨਾਂ ਦੀ ਹੈਲਪ ਜਿਹੜੀ ਕਰ ਸਕਦੇ ਹਾਂ ਜੀ।
0: ਜੀ ਬਿਲਕੁਲ ਜੀ, ਤੁਸੀਂ ਬੰਸਲ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਤੁਸੀਂ ਜਦੋਂ ਇੰਟਰਨੈਟ ਦੇ ਉੱਤੇ ਲਿਖੋਗੇ ਬੰਸਲ ਇਮੀਗ੍ਰੇਸ਼ਨ, ਅਤੇ ਨਾਲ ਦੀ ਨਾਲ ਇਹਨਾਂ ਦੀ ਵੈਬਸਾਈਟ ਖੁੱਲੂਗੀ, ਵੈਬਸਾਈਟ ਦੇ ਉੱਤੇ ਸਾਰੀਆਂ ਡੀਟੇਲਸ ਜਿਹੜੀਆਂ ਨੇ ਉਹ ਤੁਹਾਨੂੰ ਮਿਲ ਜਾਣਗੀਆਂ। ਇਹਨਾਂ ਦਾ ਫੋਨ ਨੰਬਰ, ਇਹਨਾਂ ਦਾ ਈਮੇਲ ਐਡਰੈੱਸ ਜਾਂ ਫਿਰ ਇਹਨਾਂ ਦਾ ਆਫਿਸ ਐਡਰੈੱਸ ਜੇ ਤੁਸੀਂ ਲੱਭ ਰਹੇ ਹੋ ਤਾਂ ਫੋਨ ਨੰਬਰ ਮੈਂ ਤੁਹਾਨੂੰ ਨਾਲ ਦੱਸ ਵੀ ਦਿੰਦਾ ਜੀ, 0883171340 'ਤੇ ਤੁਸੀਂ ਕਾਲ ਕਰਨੀ ਆ। ਅਤੇ ਇਹ ਐਡੀਲੇਟ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ ਤਾਂ ਇਹ ਨੰਬਰ 'ਤੇ ਤੁਸੀਂ ਕਾਲ ਕਰਕੇ ਐਡੀਲੇਟ ਵਾਲੇ ਦਫ਼ਤਰ ਦੀ ਅਪੁਆਇੰਟਮੈਂਟ ਬਣਾ ਸਕਦੇ ਹੋ। ਜੇ ਤੁਸੀਂ ਮੈਲਬਨ ਦਫ਼ਤਰ ਵਿਜ਼ਿਟ ਕਰਨਾ ਤਾਂ ਫਿਰ +61 3960213330 'ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਅਪੁਆਇੰਟਮੈਂਟ ਲੈ ਕੇ ਆਪਣੀ ਜਿਹੜੀ ਇਨਕੁਆਇਰੀ ਆ ਉਹ ਤੁਸੀਂ ਜਿਹੜਾ ਇੱਕ ਤਰ੍ਹਾਂ ਦਾ ਮਨ 'ਚ ਤੁਹਾਡੇ ਸ਼ੱਕ ਕਹਿ ਲਓ ਉਹ ਤੁਸੀਂ ਕੱਢ ਸਕਦੇ ਹੋ, ਕਲੀਅਰ ਹੋ ਸਕਦੇ ਹੋ ਵੀ ਕਿਹੜੀ ਚੀਜ਼ ਕਿੱਦਾਂ ਅਤੇ ਕਦੋਂ ਕਰਨੀ ਆ। ਅਤੇ ਇਸ ਤੋਂ ਇਲਾਵਾ ਯਾਦਵਿੰਦਰ ਜੀ, ਕੋਈ ਅਪਡੇਟ ਜਿੱਦਾਂ ਰੀਸੈਂਟਲੀ ਬਜਟ ਵੀ ਜਿਹੜਾ ਅਨਾਊਂਸ ਕੀਤਾ ਗਿਆ ਵਾ ਟ੍ਰੈਜਰ ਜੀ ਵੱਲੋਂ?
1: ਹਾਂਜੀ, ਬਜਟ ਦੇ ਵਿੱਚ ਜੀ ਬਲਕਿਰ ਜੀ ਜਿਹੜੀ ਅਨਾਊਂਸਮੈਂਟ ਹੋਈ ਸੀ ਕਿ ਉਹ ਗਵਰਨਮੈਂਟ ਨੇ ਕਲੀਅਰ ਕੀਤਾ ਜੀ ਕਿ ਜਿਹੜੀਆਂ 70% ਜਿਹੜੀਆਂ ਸੀਟਾਂ ਨੇ PR ਦੀਆਂ, ਜਿਵੇਂ ਆਪਾਂ 1,85,000 ਸੀਟਾਂ ਦੀ ਗੱਲ ਕੀਤੀ ਜੀ, ਉਹਦੇ ਵਿੱਚੋਂ ਜਿਹੜੀਆਂ 70% ਸੀਟਾਂ ਨੇ ਤਕਰੀਬਨ ਜਿਹੜੀਆਂ 1,29,000 ਬਣਦੀਆਂ ਨੇ ਜੀ, ਉਹ ਤਕਰੀਬਨ ਉਹਨਾਂ ਲੋਕਾਂ ਨੂੰ PR ਜਿਹੜੀ ਵੰਡੀ ਜਾਏਗੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਨੇ ਜੀ, ਤਕਰੀਬਨ
0: ਆਨਸ਼ੋਰ ਆਪਾਂ ਕਹਿ ਦਿੰਦੇ
1: ਹਾਂ ਆਨਸ਼ੋਰ ਬਿਲਕੁਲ ਜੀ, ਤੇ ਜਿਹੜੇ ਆਫਸ਼ੋਰ ਐਪਲੀਕੈਂਟ ਨੇ ਉਹਨੂੰ ਤਕਰੀਬਨ 55,000 ਸੀਟਾਂ ਜਿਹੜੀਆਂ ਐਲੋਕੇਟ ਹੋਣਗੀਆਂ। ਤੇ ਇਹਦੇ ਨੰਬਰਾਂ ਦੀ ਵੀ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਇਹਦੇ ਵਿੱਚ ਜਿਹੜੇ ਮੇਜਰ ਆਫਸ਼ੋਰ ਐਪਲੀਕੈਂਟ ਹੋਣਗੇ ਉਹ ਆਪਣੇ PR ਵਾਲੇ ਜਿਹੜੇ ਪਾਰਟਨਰ ਵੀਜ਼ਾ ਅਪਲਾਈ ਕਰਦੇ ਨੇ ਜੀ, ਜਿਹਨਾਂ ਦੇ ਕੋਈ ਹਸਬੈਂਡ ਜਾਂ ਵਾਈਫ ਆਲਰੇਡੀ ਇੱਥੇ ਸਿਟੀਜ਼ਨ ਜਾਂ PR ਨੇ, ਉਹ ਮੇਜਰ ਨੰਬਰ ਆ ਜਿਹੜਾ ਉਹ ਪਾਰਟਨਰ ਵੀਜ਼ਾ ਨੂੰ ਜਾਏਗਾ ਜੀ। ਤੇ ਸਕਿਲਡ ਵੀਜ਼ਿਆਂ ਦੇ ਵਿੱਚ ਮੈਨੂੰ ਲੱਗਦਾ ਉਹ ਜ਼ਿਆਦਾ 186 ਵੱਲ ਜਾਣਗੇ ਜਿਹੜੇ ਆਫਸ਼ੋਰ ਐਪਲੀਕੈਂਟਸ ਦੇ ਲਈ।
0: ਜੀ ਬਿਲਕੁਲ, ਫਿਰ ਤੁਸੀਂ ਉਸੇ ਹਿਸਾਬ ਨਾਲ ਜਿਹੜੀ ਵਾ ਆਪਣੀ ਪਲੈਨਿੰਗ ਕਰ ਲਓ ਫਿਊਚਰ ਦੀ ਵੀ ਕਿਹੜੀ ਚੀਜ਼ ਕਿੱਦਾਂ ਕਰਨੀ ਆ। ਤੇ ਫਿਰ ਇਸ ਤੋਂ ਇਲਾਵਾ ਕੋਈ ਹੋਰ ਅਪਡੇਟ ਯਾਦਵਿੰਦਰ ਜੀ, ਕਲੀਅਰ ਜਾਇਜ਼?
1: ਹਾਂਜੀ ਬਿਲਕੁਲ ਜੀ, ਇੱਕ ਬਹੁਤ ਕਲੀਅਰ ਅਪਡੇਟ ਆ ਜਿਹੜਾ ਉਹ ARTC ਵੱਲੋਂ ਆਇਆ, ਜਿਹੜਾ ਟ੍ਰਿਬਿਊਨਲ ਹੈ ਜੀ ਹੀਅਰਿੰਗ ਕਰਦਾ, ਜਦੋਂ ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਤੁਸੀਂ ਟ੍ਰਿਬਿਊਨਲ ਕੋਲੇ ਅਪੀਲ ਪਾਉਂਦੇ ਹੋ, ਤਾਂ ਆਲਰੇਡੀ ਐਕਚੁਲੀ ਮਾਰਚ ਦੇ ਵਿੱਚ 10 ਮਾਰਚ ਨੂੰ ਅਨਾਊਂਸ ਹੋ ਗਿਆ ਸੀਗਾ ਕਿ ਉਹਨਾਂ ਨੇ ਆਪਣੀ ਚੀਜ਼ ਚੇਂਜ ਕਰ ਰਹੇ ਸੀ। ਉਹ ਸੀਗਾ ਕਿ ਪਹਿਲਾਂ ਕੀ ਹੁੰਦਾ ਸੀਗਾ ਬਲਕਿਰ ਜੀ, ਜਦੋਂ ਵੀ ਤੁਹਾਡਾ ਕੋਈ ਵੀਜ਼ਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਤੁਹਾਡਾ ਕੋਈ ਰਿਫਿਊਜ਼ ਹੁੰਦਾ ਸੀਗਾ, ਤਾਂ ਤੁਹਾਡੇ ਕੋਲ ਆਪਸ਼ਨ ਹੁੰਦਾ ਸੀਗਾ ਕਿ ਤੁਸੀਂ ਉਸ ਵੀਜ਼ਾ ਰਿਫਿਊਜ਼ਲ ਦੇ ਅਗੇਂਸਟ ਟ੍ਰਿਬਿਊਨਲ ਦੇ ਕੋਲੇ ਆਪਣੀ ਅਪੀਲ ਕਰ ਸਕਦੇ ਹੋ
0: ਜੀ।
1: ਅਪੀਲ ਕਰਨ ਤੋਂ ਬਾਅਦ ਉਹ ਕਿ ਉਹ ਉੱਥੇ ਮੈਂਬਰ ਨੂੰ ਜਿਹੜੀ ਫਾਈਲ ਤੁਹਾਡੀ ਅਸਾਈਨ ਹੁੰਦੀ ਆ, ਤਾਂ ਮੈਂਬਰ ਆ ਜਿਹੜਾ ਉਹ ਡਿਫਰੈਂਟ ਤਰੀਕੇ ਨਾਲ ਫਾਈਲ ਨੂੰ ਦੇਖਦਾ ਹੈ, ਤੇ ਹੁੰਦਾ ਕੀ ਸੀਗਾ ਕਿ ਬਹੁਤ ਸਾਡੇ ਭੈਣ ਭਰਾ ਉਸ ਅਪੀਲ ਦੇ ਵਿੱਚ ਜਿਹੜਾ ਹੁੰਦਾ ਜਿੱਤ ਜਾਂਦੇ ਨੇ ਜੀ, ਤੇ ਦੁਬਾਰਾ ਉਹਨਾਂ ਨੂੰ ਜਿਹੜੀ ਵੀਜ਼ਾ ਗ੍ਰਾਂਟ ਆ ਜਿਹੜੀ ਮਿਲ ਜਾਂਦੀ ਹੈ ਜੀ।
0: ਓਕੇ,
1: ਉਹਦੇ ਵਿੱਚ ਬਲਕੀਰ ਜੀ ਤਿੰਨ ਸਟੈਪ ਹੁੰਦੇ ਸੀਗੇ। ਪਹਿਲਾਂ ਸਬਮਿਟ ਕਰਦੇ ਸੀ ਏਆਰਟੀ ਦੀ ਐਪਲੀਕੇਸ਼ਨ, ਫਿਰ ਡਿਪਾਰਟਮੈਂਟ ਸੀਗਾ ਜਦੋਂ ਵੀ ਤੁਹਾਡੀ 1.5 ਤੋਂ 2 ਸਾਲ ਦੇ ਵਿੱਚ ਫਾਈਲ ਓਪਨ ਹੁੰਦੀ ਸੀਗੀ ਤਾਂ ਡਿਪਾਰਟਮੈਂਟ ਉਹਨਾਂ ਤੋਂ ਡਾਕੂਮੈਂਟ ਮੰਗਦਾ ਸੀ ਭੈਣ ਭਰਾਵਾਂ ਤੋਂ। ਤੇ ਫਿਰ ਉਹਦੀ ਲਾਸਟ ਸਟੈਪ ਹੁੰਦਾ ਜੀ, ਉੱਥੇ ਮੈਂਬਰ ਹੀਅਰਿੰਗ ਕਰਦਾ ਹੁੰਦਾ ਸੀ। ਉਹ ਜਨਰਲੀ ਕੀ ਹੁੰਦਾ ਸੀਗਾ ਕੋਵਿਡ ਤੋਂ ਬਾਅਦ ਜੀ ਉਹ ਆਨਲਾਈਨ ਹੀ ਹੀਅਰਿੰਗ ਹੁੰਦੀ ਸੀਗੀ, ਪਰ ਰੀਸੈਂਟਲੀ ਜਿਹੜਾ ਦੇਖਣ ਨੂੰ ਮਿਲਿਆ ਕਿ ਉਹ ਇਨ ਪਰਸਨ ਹੀਅਰਿੰਗ ਆ ਜਿਹੜੀ ਉਹ ਵੀ ਹੁੰਦੀ ਸੀਗੀ।
0: ਓਕੇ,
1: ਹੁਣ ਜਿਹੜਾ ਮੇਜਰ ਚੇਂਜ ਆਇਆ ਜੀ 18 ਤਰੀਕ ਤੋਂ ਬਾਅਦ, ਹੁਣ ਕੁਛ ਕੁ ਜਿਹੜੇ ਟੈਂਪਰੇਰੀ ਵੀਜ਼ੇ ਨੇ ਜਿਵੇਂ ਕਿ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਆਉਂਦਾ ਜੇ ਉਹਦੀ ਕਿਸੇ ਭੈਣ ਭਰਾ ਨੇ ਅਪੀਲ ਕੀਤੀ ਹੋਈ ਹੈ, ਤਾਂ ਹੁਣ ਹੋ ਸਕਦਾ ਹੈ ਕਿ ਸਬਮਿਸ਼ਨ ਤੋਂ ਬਾਅਦ ਜੇ ਕਿ ਮੈਂਬਰ ਨੂੰ ਲੱਗੇਗਾ ਕਿ ਇਹਦੇ ਵਿੱਚ ਉਹਨਾਂ ਨੂੰ ਹੋਰ ਕੋਈ ਡਾਕੂਮੈਂਟ ਜਾਂ ਹੋਰ ਕੋਈ ਇਨਫੋਰਮੇਸ਼ਨ ਨਹੀਂ ਚਾਹੀਦੀ, ਤਾਂ ਵਿਦਆਊਟ ਹੀਅਰਿੰਗ ਆ ਜਿਹੜਾ ਉਹ ਡਿਸੀਜ਼ਨ ਆ ਜਿਹੜੀ ਉਹਨਾਂ ਦੀ ਏਆਰਟੀ ਐਪਲੀਕੇਸ਼ਨ ਦੇ ਉੱਤੇ ਦੇ ਸਕਦਾ ਜੀ।
0: ਓਕੇ,
1: ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਕਲੀਅਰ ਕੀਤਾ ਜੀ, ਇੱਥੇ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਦੇ ਉੱਤੇ ਇਹ ਐਪਲੀਕੇਬਲ ਕਰਨਗੇ ਉਹ ਇਸ ਚੀਜ਼ ਨੂੰ।
0: ਓਕੇ,
1: ਜਿਹਦੇ ਵਿੱਚ ਵਿਦਆਊਟ ਹੀਅਰਿੰਗ ਆ ਜਿਹੜਾ ਡਿਸੀਜ਼ਨ ਆ ਉਹ ਏਆਰਟੀ ਐਪਲੀਕੇਸ਼ਨ ਦਾ ਉਹ ਦੇ ਸਕਦੇ ਨੇ ਜੀ।
0: ਯਾਨੀ ਉਹ ਜਿਹੜਾ ਇੱਕ ਪਾਰਟ ਸੀਗਾ ਵੀ ਲਾਈਵ ਜਾਂ ਓਰਲ ਹੀਅਰਿੰਗ ਜਿਹਨੂੰ ਆਪਾਂ ਕਹਿ ਦਿੰਨੇ, ਉਹ ਬਾਈਪਾਸ ਹੀ ਕਰ ਦਿੱਤਾ ਗਿਆ ਵਿੱਚੋਂ।
1: ਹਾਂਜੀ, ਉਹ ਮਤਲਬ ਕਿ ਪੱਕਾ ਨਹੀਂ ਜੀ ਬੰਦ ਕੀਤਾ, ਉਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਕਿ ਜੇ ਮੈਂਬਰ ਨੂੰ ਲੱਗੇਗਾ ਕਿ ਇਹਦੇ ਵਿੱਚ ਹੀਅਰਿੰਗ ਦੀ ਜ਼ਰੂਰਤ ਨਹੀਂ ਹੈ, ਤਾਂ ਉਹ ਬਿਨਾਂ ਹੀਅਰਿੰਗ ਕੀਤੇ ਹੀ ਤੁਹਾਡੇ ਜੋ ਵੀ ਤੁਸੀਂ ਸਬਮਿਸ਼ਨ ਦਊਂਗੇ, ਜੋ ਵੀ ਆਪਣੇ ਡਾਕੂਮੈਂਟ ਸਬਮਿਟ ਕਰੋਗੇ ਟ੍ਰਿਬਿਊਨਲ ਦੇ ਕੋਲੇ, ਉਸ ਦੇ ਬੇਸ ਦੇ ਉੱਤੇ ਜਿਹੜਾ ਉਹ ਡਿਸੀਜਨ ਬਲਕਿ ਜੀ ਉਹ ਦੇ ਸਕਦੇ ਨੇ ਜੀ। ਹਾਂਜੀ,
0: ਇਹ ਜਿਹੜਾ ਵੈਲਿਡ ਹੈ ਇਹ ਹਾਲੇ ਤੱਕ ਸਟੂਡੈਂਟ ਵੀਜ਼ੇ ਦੇ ਉੱਤੇ ਹੈ ਕਿ ਹੋਰ ਵੀ ਕਈ ਵੀਜ਼ੇ ਨੇ?
1: ਦੇਖੋ ਜੀ, ਇਹਨਾਂ ਨੇ ਕਿਹਾ ਹੈ ਕਿ ਕੁਛ ਕੁ ਟੈਂਪਰੇਰੀ ਵੀਜ਼ਿਆਂ ਉੱਤੇ ਇਹ ਚੀਜ਼ ਨੂੰ ਐਪਲੀਕੇਬਲ ਕਰਨਗੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਤੋਂ ਸਟਾਰਟ ਕਰਨਗੇ, ਹੋ ਸਕਦਾ ਨੈਕਸਟ ਸਟੈਪ ਫਿਰ 485 ਵੀਜ਼ਾ ਹੋਵੇ, ਤੇ 482 ਵੀਜ਼ਾ ਵੀ ਜਿਹੜਾ ਇਸ ਚੀਜ਼ ਦੇ ਉੱਤੇ ਐਪਲੀਕੇਬਲ ਹੋ ਸਕਦਾ। ਜਿੰਨੀਆਂ ਵੀ PR ਦੀਆਂ ਐਪਲੀਕੇਸ਼ਨਾਂ ਨੇ, ਜੇ ਕਿਸੇ ਦੀ ਭੈਣ ਭਰਾ ਦੀ, ਵੈਸੇ ਤਾਂ ਮੈਂ ਦੁਆ ਇਹੀ ਕਰਦਾ ਕਿਸੇ ਦੀ ਰਿਫਿਊਜ਼ ਨਾ ਹੋਵੇ PR, ਪਰ ਜੇ ਕਿਸੇ ਦੀ ਰਿਫਿਊਜ਼ਲ ਆਉਂਦੀ ਆ ਉਹਦੇ ਲਈ ਇਹ ਚੀਜ਼ ਐਪਲੀਕੇਬਲ ਨਹੀਂ ਹੋਏਗੀ, ਉਹਦੇ ਵਿੱਚ ਹੀਅਰਿੰਗ ਹੋਏਗੀ ਹੀ ਹੋਏਗੀ ਜੀ।
0: ਜੀ ਬਿਲਕੁਲ, ਤੇ ਇਹ ਜਿਹੜੀ ਵੈਲਿਡਿਟੀ ਆ ਇਹ ਪੁਰਾਣੀਆਂ ਜਿਹੜੀਆਂ ARTs ਪਈਆਂ ਉਹਨਾਂ ਤੇ ਵੀ ਵੈਲਿਡ ਹੈ ਕਿ ਹੁਣ ਗਾਂ ਜਿਹੜੀਆਂ ਪੈਣਗੀਆਂ?
1: ਬਿਲਕੁਲ ਬਲਕੀਰ ਜੀ, ਇਹਦੇ ਵਿੱਚ ਕੀ ਆ ਕਿ ਅੱਜ 18 ਤਰੀਕ ਤੋਂ ਐਪਲੀਕੇਬਲ ਹੋ ਚੁੱਕੀ ਹੈ ਜੀ ਚੀਜ਼ ਇਹ, ਤਾਂ ਜਿੰਨੀਆਂ ਪੁਰਾਣੀਆਂ ਲੱਗੀਆਂ ਐਪਲੀਕੇਸ਼ਨ ਆ ਉਹਨਾਂ ਦੇ ਉੱਤੇ ਵੀ ਜਿਹੜਾ ਮੈਂਬਰ ਆ ਬਿਨਾਂ ਹੀਅਰਿੰਗ ਕੀਤੇ ਡਿਸੀਜਨ ਆ ਜਿਹੜਾ ਆਪਣਾ ਦੇ ਸਕਦਾ ਜੀ।
0: ਓਕੇ, ਯਾਨੀ ਇਨਡਾਇਰੈਕਟਲੀ ਫਿਰ ਇਹਦਾ ਵੀ ਪ੍ਰੋਸੈਸਿੰਗ ਟਾਈਮ ਫਾਸਟ ਹੋ ਗਿਆ?
1: ਬਿਲਕੁਲ ਜੀ ਬਿਲਕੁਲ, ਇਹ ਕੀਤਾ ਹੀ ਬਲਕੀਰ ਜੀ ਇਹਨਾਂ ਨੇ ਇਸੇ ਲਈ ਆ ਤਾਂ ਕਿ ਪ੍ਰੋਸੈਸਿੰਗ ਟਾਈਮ ਨੂੰ ਘਟਾਇਆ ਜਾ ਸਕੇ ਜੀ। ਤੇ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਚੀਜ਼ ਜਿਹੜੀ ਹੁਣ ਹੋ ਜਾਂਦੀ ਹੈ, ਤਾਂ ਆਪਣੇ ਜਿੰਨੇ ਵੀ ਸਰੋਤੇ ਜਿਹੜੇ ਸੁਣ ਰਹੇ ਨੇ ਜੀ, ਉਹਨਾਂ ਲਈ ਇਹੀ ਐਡਵਾਈਸ ਆ ਜੀ, ਜੇ ਤੁਸੀਂ ਤੁਹਾਡੀ ਕੋਈ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਰਿਫਿਊਜ਼ ਹੋਈ ਆ ਤੇ ਉਸਦੀ ਤੁਸੀਂ ARTs ਪਾਈ ਹੋਈ ਹੈ ਜਾਂ ਤੁਸੀਂ ARTs ਪਾਉਣ ਬਾਰੇ ਸੋਚ ਰਹੇ ਹੋ, ਤੇ ਜਿਹੜੀ ਵੀ ਪੜ੍ਹਾਈ ਦੇ ਵਿੱਚ ਤੁਸੀਂ ਆਪਣਾ ਵੀਜ਼ਾ ਅਪਲਾਈ ਕੀਤਾ ਸੀਗਾ ਉਹ ਪੜ੍ਹਾਈ ਕੰਟੀਨਿਊ ਕਰਦੇ ਰਹੋ, ਤੇ ਉਹਦੇ ਵਿੱਚ ਆਪਣੀ ਪ੍ਰੋਗਰੈਸ ਆ ਜਿਹੜੀ ਉਹ ਦਿਖਾਉਂਦੇ ਰਹੋ, ਤੇ ਜਦੋਂ ਵੀ ਮੈਂਬਰ ਆ ਜਾਂ ARTs ਤੁਹਾਡੇ ਤੋਂ ਕੋਈ ਡਾਕੂਮੈਂਟ ਮੰਗਦੀ ਆ ਉਹਦੇ ਵਿੱਚ ਆਪਣਾ ਡਿਟੇਲਡ ਸਬਮਿਸ਼ਨ ਦਿਓ, ਤਾਂ ਕਿ ਕੇਸ ਆਫਿਸਰ ਜਾਂ ਮੈਂਬਰ ਆ ਜਿਹੜਾ ਆਲਰੇਡੀ ਉਹਨਾਂ ਚੀਜ਼ਾਂ ਦੇ ਉੱਤੇ ਸਹੀ ਤਰੀਕੇ ਨਾਲ ਤੁਹਾਡੀ ਐਪਲੀਕੇਸ਼ਨ ਦਾ ਡਿਸੀਜਨ ਹੈ ਜਿਹੜਾ ਦੇ ਸਕੇ।
0: ਜੀ ਬਿਲਕੁਲ, ਇਹ ਚੀਜ਼ ਜਿਹੜੀ ਬੜੀ ਜ਼ਰੂਰੀ ਹੋ ਜਾਂਦੀ ਆ, ਕਿਉਂਕਿ ਜੇ ਆਪਸ਼ਨਸ ਇੱਧਰੋਂ ਘੱਟ ਗਿਆ ਨੇ ਤੇ ਫਿਰ ਆਪਾਂ ਨੂੰ ਜਿਹੜਾ ਹੋਰ ਥੋੜ੍ਹਾ ਜਿਹਾ ਤਗੜੇ ਹੋਣਾ ਪੈਣਾ, ਥੋੜ੍ਹਾ ਹੋਰ ਇਨਫੋਰਮੇਸ਼ਨ ਜਿਹੜੀ ਹੈ ਪ੍ਰੋਪਰ ਦੇਣੀ ਪੈਣੀ ਆ, ਅਤੇ ਉਹਦੇ ਲਈ ਫਿਰ ਤੁਹਾਨੂੰ ਜਿਹੜਾ ਉਹ ਇੱਕ ਜਿਹੜਾ ਏਜੰਟ ਆ ਉਹ ਚਾਹੀਦਾ ਹੋਊਗਾ, ਜਿਹਦੇ ਕੋਲ ਤੁਸੀਂ ਸਲਾਹ ਲੈਣੀ ਆ ਵੀ ਕਿਹੜੀ ਚੀਜ਼ ਨੂੰ ਕਿੱਦਾਂ ਕਰਨਾ, ਪਰ ਉਹਦੀ ਸਲਾਹ ਲੈ ਕੇ ਵੀ ਤੁਸੀਂ ਜਿਹੜਾ ਉਹ ਆਪ ਜ਼ਰੂਰ ਇੱਕ ਵਾਰੀ ਰਿਵਿਊ ਕਰਨਾ, ਰੀਚੈੱਕ ਕਰਨਾ ਵੀ ਹਾਂਜੀ ਸਾਰਾ ਕੁਛ ਓਕੇ ਆ, ਅਤੇ ਦੈਨ ਜਿਹੜਾ ਉਹ ਤੁਸੀਂ ਆਪਣਾ ਗਾਂਹ ਵਧੋ। ਹੋਰ ਯਾਦਵਿੰਦਰ ਜੀ, ਕੋਈ ਅਪਡੇਟ ਕੇ ਲਈਏ ਜਾਇਜ਼?
1: ਮੈਨੂੰ ਲੱਗਦਾ ਅੱਜ ਦੇ ਲਈ ਤਾਂ ਇੰਨੀਆਂ ਕੀ ਅਪਡੇਟ ਸੀਗੀਆਂ ਜੀ, ਮੈਨੂੰ ਲੱਗਦਾ ਮੇਰੇ ਵੱਲੋਂ ਕੋਈ ਮਿਸ ਹੋ ਗਈ ਹੈ ਜੀ, ਬਲਕੀਰ ਜੀ ਤੁਸੀਂ ਪੁੱਛ ਸਕਦੇ ਹੋ ਜੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਜੀ?
0: ਨਹੀਂ ਜੀ ਬਿਲਕੁਲ,
1: ਤਕਰੀਬਨ ਰੀਸੈਂਟ, ਹਾਂਜੀ ਬਲਕੀਰ ਜੀ, ਜਿਹੜੀ ਰੀਸੈਂਟ ਅਪਡੇਟ ਸੀਗੀ ਉਹ ਬਜਟ ਨੂੰ ਲੈ ਕੇ ਹੀ ਸੀਗੀ ਕਿ ਸੀਟਸ ਆ ਜਿਹੜੀਆਂ ਉਹ ਸੇਮ ਰਹਿਣ ਵਾਲੀਆਂ ਨੇ। ARTs ਦਾ ਇੱਕ ਮੇਜਰ ਜਿਹੜਾ ਅਪਡੇਟ ਆਪਾਂ ਹੁਣੇ ਗੱਲ ਕੀਤੀ ਹੈ ਇਹ ਆਇਆ ਹੈ ਜੀ, ਜਿਹਦੇ ਵਿੱਚ ਬਿਨਾਂ ਹੀਅਰਿੰਗ ਤੋਂ ਜਿਹੜਾ ਡਿਸੀਜਨ ਉਹ ਆਉਣਾ ਸ਼ੁਰੂ ਹੋ ਸਕਦੇ ਨੇ ਜੀ ਹੁਣ ਤੋਂ
0: ਜੀ।
1: ਹਾਂਜੀ
0: ਜੀ ਬਿਲਕੁਲ, ਆਪਾਂ ਜਿਹੜਾ ਅੱਜ ਦੇ ਲਈ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅਤੇ ਫਿਰ ਛੇਤੀ ਜਿਹੜਾ ਦੁਬਾਰਾ ਫਿਰ ਯਾਦਵਿੰਦਰ ਜੀ ਨਾਲ ਆਪਾਂ ਰਾਬਤਾ ਬਣਾਵਾਂਗੇ ਅਤੇ ਅਗਲੀਆਂ ਅਪਡੇਟਸ ਜਾਣਾਂਗੇ। ਬਹੁਤ ਬਹੁਤ ਸਵਾਗਤ ਅਤੇ ਸੀ ਤੁਹਾਡਾ, ਤੁਸੀਂ ਸਾਨੂੰ ਅੱਜ ਟਾਈਮ ਦਿੱਤਾ, ਪਰ ਹੁਣ ਜਿਹੜਾ ਉਹ ਤੁਹਾਡੇ ਕੋਲ ਇਜਾਜ਼ਤ ਚਾਹਵਾਂਗੇ ਯਾਦਵਿੰਦਰ ਜੀ।
1: ਨਹੀਂ, ਬਹੁਤ ਬਹੁਤ ਧੰਨਵਾਦ ਬਲਕੀਰ ਜੀ, ਬਹੁਤ ਵਧੀਆ ਲੱਗਿਆ ਜੀ, ਮੈਂ ਪਹਿਲੀ ਵਾਰੀ ਰੇਡੀਓ 'ਤੇ ਆਇਆ ਜੀ। ਤੇ ਬੜਾ ਵਧੀਆ ਲੱਗਦਾ ਹਮੇਸ਼ਾ ਹੀ ਤੁਹਾਡੇ ਨਾਲ ਗੱਲ ਕਰਕੇ ਵੀ ਜੀ।
0: ਜੀ ਬਿਲਕੁਲ, ਤੇ ਆਪਾਂ ਇਜਾਜ਼ਤ ਲੈਂਦੇ ਹਾਂ। ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਆਫਿਸ, ਜਾਂ ਫਿਰ ਫੋਨ ਨੰਬਰ ਜਿਹੜਾ ਉਹ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੋਂ ਜਾ ਕੇ ਲੈ ਸਕਦੇ ਹੋ। ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਵਿੱਚ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਵਨ ਲੈਫਟ ਅਤੇ ਵਨ ਰਾਈਟ ਅਤੇ ਹੀ ਹੀ ਹੀ ਹੀ ਅਤੇ ਹਾ ਹਾ ਹਾ ਹਾ ਹਾ ਹਾ ਹਾ ਹਾ ਅਤੇ ਆਓ ਫਿਰ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਸ਼ੁਰੂਆਤ ਅਤੇ ਤੁਸੀਂ ਸਾਰਿਆਂ ਨੇ ਵਾਅਦਾ ਕਰਨਾ ਵੀ ਤੁਸੀਂ ਜ਼ਰੂਰ ਸੁਣਾਉਣਾ ਅਤੇ ਤੁਸੀਂ ਜ਼ਰੂਰ ਹੱਸਣਾ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਮੇਰੇ ਨਾਲ ਸੰਦੀਪ ਆ ਚੁੱਕੇ ਨੇ ਯਸ਼ਪ੍ਰੀਤ
1: ਹਾਂਜੀ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਪੂਰੀ ਠੰਡ ਕਰਾਈ ਹੈ ਅੱਜ ਮੈਲਬਨ ਦੇ ਵਿੱਚ ਕਿਤੇ 5 ਡਿਗਰੀ ਕਿਤੇ 6 ਡਿਗਰੀ ਅਤੇ ਚਲੋ ਆਪਾਂ ਹੱਸ ਕੇ ਥੋੜ੍ਹੀ ਐਨਰਜੀ ਲੈਂਦੇ ਹਾਂ ਬੱਚਿਆਂ ਤੋਂ ਅਤੇ ਦਿਨ ਦੀ ਕਰਦੇ ਹਾਂ ਸੋਹਣੀ ਸੋਹਣੀ ਸ਼ੁਰੂਆਤ ਅਤੇ ਅਸੀਂ ਤਾਂ ਕਸਮ ਖਾ ਲਈਏ ਕਿ ਆਪਾਂ ਤਾਂ ਹੱਸਣਾ ਹੈ ਤੁਸੀਂ ਵੀ ਹੋ ਜਾਓ ਰੈਡੀ ਅਤੇ ਆਓ ਕਰੀਏ ਸ਼ੁਰੂਆਤ ਹੱਸਣ ਹਸਾਉਣ ਦੀ
0: ਆਓ ਜੀ ਫਿਰ ਹੱਸ ਹੱਸ ਕੇ ਆਪਾਂ ਨਸਾਂ ਖੋਲਦੇ ਹਾਂ ਹੱਸ ਹੱਸ ਕੇ ਨਲੀ ਪਘਰਾ ਦਿੰਦੇ ਹਾਂ ਆਓ ਆਪਾਂ ਫਿਰ ਚੁਟਕਲੇ ਸੁਣ ਲੈਂਦੇ ਹਾਂ ਅਤੇ ਸੁਣਾ ਦਿੰਦੇ ਹਾਂ ਅਤੇ ਆਓ ਫਿਰ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਾਂ ਮੰਨਤ ਅਤੇ ਫਤਿਹ ਦੇ ਨਾਲ ਅਤੇ ਉਸ ਤੋਂ ਬਾਅਦ ਫਿਰ ਤਾਜ ਐਂਬਰ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ ਤੁਸੀਂ ਆਉਂਦੇ ਰਹੋ
2: ਬੜੀ
0: ਛੇਤੀ ਛੇਤੀ ਠੰਡ ਨੀ ਲੱਗਦੀ ਮੰਨਤ ਅੱਜ ਤੇ ਠੰਡ ਬੜੀ ਹੀ ਹੈ ਕਿੰਨੀ ਕ ਠੰਡ ਹੀ
2: ਬਹੁਤ ਸਵੇਰੇ ਤਾਂ ਮੇਰੇ ਅੱਜ ਸਵੇਰੇ ਮੰਮਾ ਮੈਨੂੰ ਕਹਿੰਦੇ ਸੀਗੇ ਕਿ ਟੀਚਰ ਡੇ ਦੇ ਲਈ ਤੋਂ ਜਿਹੜੀ ਡਰੈਸ ਪਾਉਣੀ ਹੈ ਤੋ ਲੱਭ ਲਾ ਮੈਂ ਨਾ ਜਿਹੜੇ ਸਾਡੇ ਅੰਦਰ ਰੂਮਸ ਨੇ ਉਹਨਾਂ ਦੇ ਕਾਰਪੇਟ ਹੁੰਦਾ ਵਾ ਨਾਲ ਹੀ ਜਦੋਂ ਅਸੀਂ ਘਰ ਬਾਈ ਕੀਤਾ ਸੀਗਾ ਤੇ ਸਾਡੇ ਜਿਹੜਾ ਨਾਰਮਲ ਫਲੋਰ ਆ ਉਹ ਫੁੱਟੀਆਂ ਦਾ ਵਾ ਤੇ ਮੈਂ ਨਾ ਪੈਰ ਹੀ ਨਾ ਧਰਾਂ ਉਹਦੇ ਉੱਤੇ ਫੁੱਟੀਆਂ ਫਰਸ਼ ਦੇ ਉੱਤੇ ਮੈਂ ਮੰਮਾ ਨੂੰ ਕਿਹਾ ਕਿ ਮੈਨੂੰ ਪਹਿਲਾਂ ਵਾਰਮ ਸੌਕਸ ਦੋ ਮੰਮਾ ਨੇ ਦਿੱਤੀਆਂ ਨੀ ਫਿਰ ਮੈਂ ਨਾ ਲੱਭੀਆਂ ਫਤਿਹ ਦੀਆਂ ਪਾਉਣੀਆਂ ਪਈਆਂ ਮੈਨੂੰ
0: ਓ ਫਤਿਹ ਦੀਆਂ ਵੱਡੀਆਂ ਵਾ
2: ਇਕਦਮ
0: ਹੀ ਹੋ ਗਈ ਨਾ ਕੁੜੀ
2: ਬੋਲੀ
1: ਡੇ
2: ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਸੀ ਖੜ ਕੇ ਲਿਆਂਦਾ ਕੀ ਆ
0: ਸਕੂਲ ਦੇ ਵਿੱਚ ਗੋਰੀਆਂ ਟੀਚਰਾਂ ਨੂੰ ਕੀ ਪਤਾ ਤੀਆਂ ਦਾ
2: ਮਿਸ ਪੀਆ ਉਹਨਾਂ ਦੇ ਨਾਮ
0: ਆਹੋ ਤੇ ਉਹਨਾਂ ਨੂੰ ਕੀ ਪਤਾ ਤੀਆਂ ਦਾ ਪਤਾ ਉਹਨਾਂ
1: ਨੂੰ
0: ਅੱਛਾ ਪੀਆ ਤੀਆਂ ਬਣ ਕੇ ਚੱਲਿਓ ਕਿ ਪੀਆ ਬਣ ਕੇ ਚੱਲਿਓ ਮੈਨੂੰ ਇਹ ਦੱਸੋ ਪਹਿਲਾਂ
2: ਪੀਆ
0: ਕੌਣ ਹੈ ਟੀਚਰ ਹੈ ਤੁਹਾਡੀ
2: ਐਜੂਕੇਸ਼ਨ ਸਪੋਰਟ ਟੀਚਰ ਨੇ ਉਹ
0: ਅੱਛਾ
2: ਤੇ ਉਹ ਮੇਰੇ ਫਰੈਂਡ ਵੀ ਨੇ ਉਹ ਬੰਗਲਾਦੇਸ਼ ਤੋਂ ਨੇ
0: ਅੱਛਾ ਤੇ ਤੁਸੀਂ ਬਣ ਕੇ ਕੀ ਚੱਲਿਓ ਤੀਆਂ ਮਿਸ ਪੀਆ ਅੱਛਾ ਉਹ ਮੈਡਮ ਬਣ ਕੇ ਚੱਲੇ ਤੁਸੀਂ ਲੈ ਮੈਂ ਤੀਆਂ ਸੁਣੀ ਜਾਂਦਾ ਮੈਨੂੰ ਮੈਨੂੰ ਲੱਗਦਾ ਮੇਰੇ ਕੰਨ ਵੀ ਬੰਦ ਹੋ
1: ਗਏ
0: ਮੈਂ ਕਿਹਾ ਤੀਆਂ ਬਣ ਕੇ ਚੱਲੀ
1: ਕੀ ਕਹੀ ਜਾਂਦੇ ਨੇ ਅੰਕਲ
0: ਓ ਮੰਨਤ ਓ ਕੀ ਕਹਿੰਦੇ ਹੁੰਦੇ ਨਿਆਣੇ ਸਿਲੀ ਕੀ ਕਹਿੰਦੇ ਹੁੰਦੇ
1: ਕੁੜੀਆਂ
0: ਸਿਲੀਮੀ ਹਾਂ ਕਹਿੰਦੇ ਹੁੰਦੇ ਸਿਲੀਮੀ ਥੈਂਕ ਯੂ ਮੰਨਤ
1: ਸਿਲੀਮੀ ਥੈਂਕ ਯੂ
0: ਹੈਂ ਉਹ ਨਹੀਂ ਤੇ ਮੰਨਤ ਤੇ ਬਹੁਤ ਗੁੱਡ ਗੱਲ ਆ ਫਤਿਹ ਨਾਲ ਵੀ ਗੱਲ ਕਰ ਲਓ ਫਤਿਹ ਨੂੰ ਤੇ ਨਹੀਂ ਠੰਡ ਲੱਗਦੀ ਹੋਣੀ
2: ਅੰਕਲ ਜੀ ਨਾਲ ਯਸ਼ ਦੀਦੀ ਜੀ
0: ਸਤਿ ਸ੍ਰੀ ਅਕਾਲ ਫਤਿਹ ਜੀ ਕੀ ਹਾਲ ਹੈ
2: ਮੈਂ ਵਧੀਆ ਮੇਰਾ ਮੇਰਾ ਵੀ ਨੱਕ ਬੰਦ ਹੋ ਗਿਆ, ਮੈਂ ਵੀ ਚਾਬੀ ਘਰੇ ਭੁੱਲ ਆਇਆ।
0: ਓਹੋ, ਨੱਕ ਵਾਲੀ ਚਾਬੀ?
2: ਹਾਂਜੀ।
0: ਓਹੋ, ਫੇਰ ਹੁਣ ਕੀ ਕਰੋਗੇ?
2: ਹੁਣ ਪਤਾ ਨੀ, ਨੱਕ ਬੰਦ ਦੀ ਸਕੂਲੇ ਲੈ ਕੇ ਜਾਣਾ ਪੈਣਾ।
0: ਤੋੜ ਦਈਏ ਦਰਵਾਜ਼ਾ।
2: ਇੱਕ ਸਾਡੇ ਟੀਚਰ ਨੇ, ਉਹਨਾਂ ਦਾ ਨਾਂ, ਉਹ ਸਾਡੇ ਫਿਜ਼ੀਕਲ ਐਜੂਕੇਸ਼ਨ ਟੀਚਰ ਨੇ, ਪੀ ਟੀਚਰ ਸਪੋਰਟਸ ਵਾਲੇ, ਤੇ ਉਹ ਮੈਂ ਅੱਜ ਬਣ ਕੇ ਚੱਲਿਆ। ਉਹਨਾਂ ਦਾ ਨਾਮ ਹੈ ਮਿਸਟਰ ਟਿਵਨਡੇਲ।
0: ਅੱਛਾ, ਅੱਜ ਸਾਰਿਆਂ ਨੇ ਆਪਣੇ ਟੀਚਰ ਬਣ ਕੇ ਜਾਣਾ ਵਾ?
2: ਵਾਹ, ਨਹੀਂ, ਆਪਦੇ ਫੇਵਰਿਟ ਟੀਚਰ।
0: ਅੱਛਾ, ਤੁਸੀਂ ਮਤਲਬ ਸਾਰੇ
2: ਟੀਚਰ ਸਕੂਲ ਚ?
0: ਅੱਛਾ, ਸਾਰੇ ਸਕੂਲ ਨੇ, ਬੱਚਿਆਂ ਨੇ ਅੱਜ ਆਪਣੇ ਫੇਵਰਿਟ ਟੀਚਰ ਬਣ ਕੇ ਜਾਣਾ?
2: ਯਾ,
0: ਜੋ ਘਰ ਪਿਆ ਸੀ ਉਹ ਪਾ ਲਿਆ,
1: ਡੀਆਈਵਾਈ ਕਰ ਲਿਆ। ਬਾਈ ਨੀ ਕੀਤਾ, ਡੀਆਈਵਾਈ ਕਰ ਲਿਆ।
0: ਓਕੇ, ਕੀ ਸੁਣਾਓਗੇ ਫਿਰ ਅੱਜ ਟੀਚਰ ਬਣ ਕੇ? ਕੋਈ ਰਿਸਪੋਨਸੀਬਲ ਜਿਹਾ ਚੁਟਕਲਾ ਸੁਣਾਓ ਫਿਰ।
2: ਮੈਂ ਸੁਣਾਉਂਗਾ ਇੱਕ ਬੋਲੀ।
0: ਅੱਛਾ, ਬੋਲੀ
1: ਬਣਿਆ ਤੇ ਸਪੋਰਟਸ ਟੀਚਰ ਹੋ।

0: ਰਿਵਰਡੇਲ ਕਹਿੰਦਾ
1: ਹਾਂ, ਤੁਹਾਨੂੰ ਕੀ ਲੱਗਦਾ ਫਤਿਹ ਨੇ ਗਲਤ ਬਣਾਈ ਬੋਲੀ?
2: ਹਾਂ ਲੱਗਦਾ ਤੇ
1: ਹੈ। ਹਾਉ ਡੇ ਯੂ ਫਤਿਹ
2: ਉਹ ਰਾਈਮ ਨਹੀਂ ਬਣ ਰਹੀ ਸੀ ਨਾ, ਰਿਵਰਡੇਲ ਰਿਵਰਡੇਲ ਕੇਲ ਸਹੀ ਬਣ ਰਹੀ ਹੈ।
1: ਉਹਦਾ ਟੀਚਰ ਹੈ, ਹਾਂ ਟੀਚਰ ਉਹਦਾ ਕਿ ਤੁਹਾਡਾ?
2: ਮਾਈ ਟੀਚਰ ਮਾਈ ਰੂਲਸ ਮਾਈ ਬੋਲੀ
1: ਬਣਦਾ ਵਾ ਤੇ ਉਹਨੇ ਬਣਾਇਆ।
2: ਸੋਰੀ ਸ਼ਕਤੀਮਾਨ,
1: ਕਹੋ ਬਣਦਾ
2: ਵਾ, ਸੋਰੀ ਵੀ ਮੰਗ ਲਈ।
1: ਸਿਆਣਾ ਬੰਦਾ ਵਾ, ਸੁਲਝਿਆ ਬੰਦਾ, ਰਿਸਪੋਂਸੀਬਲ ਬੰਦਾ, ਸੀਨੀਅਰ ਮੈਂਬਰ ਹੈ ਚੁਟਕਲਾ ਫੈਮਿਲੀ ਦਾ।
2: ਭਾਵੇਂ ਨੱਕ ਦੀ ਚਾਬੀ ਘਰੇ ਭੁੱਲ ਆਇਆ।
1: ਥੈਂਕ ਯੂ ਬਾਏ ਬਾਏ ਬਾਏ ਬਾਏ। ਨੱਕ ਵੀ ਮੈਨੂੰ ਲੱਗਦਾ ਪੁਸ਼ ਸਟਾਰਟ ਕਰਾਉਣੇ ਪੈਣੇ ਆ, ਹੈ ਨਾ। ਅੱਜ ਕੱਲ੍ਹ ਉਹ ਨਹੀਂ ਵੀ ਇਹ ਕਿ ਜਿਹੜੀਆਂ ਇਲੈਕਟ੍ਰੋਨਿਕ ਗੱਡੀਆਂ ਆਈਆਂ ਨਾ, ਉਹ ਵਿੱਚ ਬਹੁਤ ਸਟਾਰਟ ਹੋ ਜਾਂਦੀਆਂ, ਬਾਹਰ ਉਤਰੋ ਤੇ ਬੰਦ ਹੋ ਜਾਂਦੀਆਂ। ਮੈਨੂੰ ਲੱਗਦਾ ਉੱਦਾਂ ਦੇ ਨੱਕ ਕਰਵਾਉਣੇ ਪੈਣੇ। ਉਹ ਬੰਦੇ ਸ਼ੁਰੂ ਸ਼ੁਰੂ 'ਚ ਨਾ ਬੰਦੇ ਨੂੰ ਯਕੀਨ ਹੀ ਨਹੀਂ ਆਉਂਦਾ ਵੀ ਇਹ ਬੰਦ ਹੋ ਜੂਗੀ ਆਪੇ। ਹਾਂਜੀ ਐਂਬਰ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ ਮੇਰੀ ਆਵਾਜ਼ ਵੀ ਜਾਰੀ ਕਰ। ਅੱਛਾ, ਇਹ ਤਾਂ ਦੂਜੇ ਪਾਸੇ ਬੈਠੇ ਨੇ। ਓਕੇ ਚਲੋ। ਹੈਲੋ, ਸਤਿ ਸ਼੍ਰੀ ਅਕਾਲ ਐਂਬਰ, ਤਾਜਵੀਰ ਤੁਸੀਂ ਆਉਂਦੇ ਰਹੋ। ਹੈਲੋ, ਚੌਨਾ ਚਿਰ ਆਪਾਂ ਤੇਗ ਨੂੰ ਲੈ ਲੈਂਦੇ ਫਿਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੇ ਯਾਸ਼ਕ ਹੈ ਤੇ ਤਾਂ ਹੈ
2: ਸਿੱਖ ਗਈ ਕੁੜੀ,
1: ਹੈ ਵੱਡੀ ਹੋ ਕੇ ਆਈ ਆ। ਮੈਨੂੰ ਲੱਗਦਾ ਠੰਡ ਚ ਯਸ਼ ਕਹਿੰਦੀ ਆ, ਗਰਮੀ ਚ ਸ਼ਾਸ਼ਾ ਕਹਿੰਦੀ ਆ। ਐਂਬਰ ਇਦਾਂ ਹੀ?
0: ਹਾਂਜੀ
2: ਹਾਂਜੀ।
1: ਚਲੋ ਹੁਣ ਫਿਰ ਪੱਕਾ, ਹੁਣ ਤੇ ਫਿਰ ਠੰਡ ਹੀ ਰਹਿਣੀ ਆ ਗਾਂ, ਹਨਾ।
0: ਹਾਂਜੀ,
1: ਕੀ ਸੁਣਾਓਗੇ ਫਿਰ?
2: ਕੀ ਸੁਣਾਓਗੇ? ਫਰਾਈਡੇ
0: ਬੋਲੀ।
1: ਓਕੇ
2: ਜੀ,
0: ਲੰਮੇ ਲੰਮੇ।

0: Adekarame tenno alla pere, tu va vaggio da c'è va vecchia vere.
1: Balle.
2: Very nice.
1: Very nice. Aate bahut soni.
2: Bahut badhiya. Raati yaad kitti si tusi?
0: Main gidda paona piya milla tu.
1: Gidda paona ne suit paona lehenga paona soni ban ke jana.
2: ਹੁਣ ਤੇ ਤੀਆਂ ਤੀਆਂ ਹੈ
1: ਥੈਂਕ ਯੂ
2: ਥੈਂਕ ਯੂ ਤੇ ਕਿੱਥੇ ਬਾਕੀ
0: ਹਾਂਜੀ
1: ਹਾਂਜੀ
0: ਸਤਿ ਸ਼੍ਰੀ ਅਕਾਲ ਜੋਤ ਅੰਕ ਜੀ ਅਨਿਆ ਸ਼ਾਂਤੀ ਜੀ
1: ਸਤਿ ਸ਼੍ਰੀ ਅਕਾਲ
2: ਕੀ ਹਾਲ ਚਾਲ ਨੇ
0: ਵਧੀਆ
1: ਓਕੇ ਕਿੱਥੇ ਰਹੇ ਨੇ ਦਿਨ
2: ਹੋਮ
1: ਅੱਛਾ ਅੱਛਾ ਠੀਕ ਹੈ ਹਾਂਜੀ ਕੀ ਕੀ ਸੁਣਾਓਗੇ ਤੁਸੀਂ
0: ਡੱਡੂ
1: ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਬਲ ਬਲ ਬਲ ਬਲ ਬਲੇ ਫੂਫੂ ਫੂਫੂ ਫੂਫੂ ਗੁਰਬਾਜ ਤੁਹਾਨੂੰ ਪਤਾ ਇਹ ਵਾਲਾ ਡੱਡੂ ਨਾ ਵੂਲਵਰਥ ਦੇ ਸਲਾਦ ਚੋਂ ਨਿਕਲਿਆ ਜਾ ਕੇ
2: ਲੈਟਸ ਚੋਂ
1: ਪਤਾ ਤੁਹਾਨੂੰ ਹਾਂ ਇਹ ਅੱਖ ਮਾਰਨ ਘਰੇ ਚਲ ਗਿਆ ਕੱਪੜੇ ਨੀ ਨਾ ਧੋਣ ਜਾਂਦੀ ਹੁਣ ਛੱਪੜ ਤੇ ਹੁਣ ਕੱਪੜੇ ਧੋ ਲੈਂਦੀ ਆ ਹੁਣ ਆਪਣੇ ਮਸ਼ੀਨ ਚ ਥੈਂਕ ਯੂ
2: ਥੈਂਕ ਯੂ ਤਾਜ ਨੀ ਕਰਨੀ
1: ਹੈਲੋ
3: ਸਤਿ
1: ਸ਼੍ਰੀ ਅਕਾਲ ਤਾਜ ਕੀ ਹਾਲ
2: ਹੈ ਇਹ ਤੇ ਕੰਮ ਰਿਹਾ ਠੰਡ ਲੱਗ ਰਹੀ
3: ਮੈਂ ਠੀਕ ਹਾਂ ਤੇ ਅੱਡਾ ਕੀ ਹਾਲ ਆ
1: ਸਾਡਾ ਵੀ ਠੀਕ ਆ ਹੈ ਤਾਂ ਠੰਡ ਲੱਗਦੀ ਹੈ
3: ਹਾਂਜੀ
1: ਠੰਡ ਹੈਗੀ ਬੜੀ ਠੰਡ ਹੈ ਨਾ
3: ਹਾਂਜੀ ਬਹੁਤ ਆ
1: ਠੰਡ ਤੋਂ ਬਚ ਕੇ ਰਹੋ ਭਾਈ ਕੀ ਸੁਣਾਓਗੇ ਫਿਰ
3: ਬੋਲੀ
1: ਹਾਂਜੀ
3: ਬਾਰੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਪਿਟਾਸਾ ਬਾਰੀ ਬਾਰੀ ਬਰਸੀ ਖਟਣ ਗਿਆ ਸੀ ਖਟ ਦਾ ਪਿਟਾਸਾ

0: Mig tera nu margia tera hassa.
1: Pitassa.
2: Not pitassa, patassa. Is seri ni pani nu.
0: Hai? Anji.
2: Okay, kia?
0: Petassa.
2: Nahi nahi, patassa.
0: Patassa.
2: PTA, PTA. ऐसे सीधा ही
1: ठीक है.
0: हां जी
1: हां जी
2: जंप ये कर लो बोलो हुन
0: पतासा.
2: ओके थैंक यू थैंक यू
1: थैंक यू थैंक यू सो मच.
0: बाय
1: बाय बाय.
2: थैंक यू हैव अ नाइस डे. ते नेक्स्ट साडे नाल तेग ते सत श्री अकाल तेग. उस तो बाद युवराज तुसी रेडी रहो. ठंड तो बचे हो?
3: नहीं.
2: अच्छा नहीं. ओके ठंड लगती है?
1: कौन बचा है?
2: लगती ठंड? जेदी कर दो मैं निकरी पाके जाना. मोटियां जराबा पालो ना फिर.
3: जराबा भी पाए हुए
2: तुहाडियां गल्लां सुन के ते मेरे भी पैरां नूं ठंड लगण लग पई. बोली ते आएगी तानू भी पालांगे किते ना किते. नहीं
3: आज जा रही ठंडा.
2: आजादी ठंड है? हाँ आज नहीं आज. चलो कल पा लेंगे.
1: थैंक यू
3: थैंक यू.
2: हाँ आज तो सच फ्राइडे आते. हेलो पार्ट टाइम.
4: सासरीकाल अंकल जी.
2: सासरीकाल
4: अंकल जी.
1: सासरीकाल की हाल चाल ने तोड़े?
2: अंबर ने बिल्कुल ठीक कहा. कहिंदी सति श्री अकाल अंकल जी एंड अंकली जी.
1: अंकली जी
2: चाहिदा ते अंकली आ. आंटी ते बिल्कुल
1: आई एम कंफ्यूज है ना. रामदाई नी
2: है ना अंबर?
4: हां जी
2: अंकल दे नाल ते अंकली वधिया लगदा.
4: हां जी
2: है ना राइम ते होई हुंदा. अज जा रहे हो स्कूल तुसीं के छुट्टी अज?
4: बस
2: इनी सोहनी बोली तुसीं तो बहुत प्यारी बोली पाई है. थैंक यू तुहाडा वी दिन वधिया वधिया रहे. थैंक यू सोहनिया सोहनिया प्यारिया प्यारिया बोलिया सुनाने वाले. युवराज तुसीं ऑन एयर हो. उस तो बाद तवनीत तुसीं रेडी रहो. सत श्री अकाल युवराज. ਹੈਲੋ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ?
5: ਹਾਂਜੀ ਸਰਜਾ, ਕੀ ਹਾਲ ਆ?
2: ਹਾਂਜੀ ਸਾਡਾ ਵੀ ਵਧੀਆ
1: ਵਧੀਆ।
2: ਤੁਸੀਂ ਬੱਚੇ ਠੰਡ ਤੋਂ? ਠੰਡ ਕੋ ਜਾਈਦਾ ਨੀ ਯਾਰ, ਠੰਡ ਆਪੇ ਆ ਜਾਂਦੀ ਘਰ, ਹੈ ਨਾ? ਨਹਾਇਆ ਸੀ ਫਿਰ ਤੇ ਗੁੱਡ ਬੋਏ ਹੋ ਗਿਆ, ਤੇ ਆਵਾਜ਼ ਵੀ ਥੋੜੀ ਜਿਹੀ ਠੀਕ ਕਰ ਲੋ ਫਿਰ। ਮੈਨੂੰ ਲੱਗਦਾ ਫੋਨ ਤੇ ਨੀ ਨਵਾਤਾ ਕਿਤੇ।
5: ਹੁਣ ਸਹੀ ਆ?
2: ਹਾਂ ਥੋੜੀ ਜਿਹੀ ਬੈਟਰ ਆ। ਕੀ ਸੁਣਾਓਗੇ?
5: ਇੱਕ ਬੁਝਾਰਤ।
2: ਓਕੇ।
5: ਇੱਕ ਵਾਰੀ ਟੀਚਰ ਪੱਪੂ ਨੂੰ ਪੁੱਛਦਾ ਵੀ ਸਮੋਸੇ ਨੂੰ ਰੱਖਣ ਲਈ ਕਿਹੜੀ ਸਭ ਤੋਂ ਵਧੀਆ ਜਗ੍ਹਾ ਵਾ। ਤੁਸੀਂ ਆਨਸਰ ਦੱਸੋ।
2: ਅੱਛਾ, ਸਮੋਸੇ ਨੂੰ ਰੱਖਣ ਲਈ?
1: ਮੈਨੂੰ ਤਾਂ ਹਾਸਾ ਆ ਗਿਆ, ਮੈਂ ਲੱਗੇ ਰੱਖ ਕੇ ਭੁੱਲ ਗਿਆ ਸਮੋਸੇ, ਤਾਂ ਚੁੱਪ ਹੋ ਗਿਆ।
2: ਮੈਂ ਅਗਰ ਪੁੱਛਣਾ ਆ। ਅੱਛਾ, ਸਮੋਸੇ ਨੂੰ ਰੱਖਣ ਲਈ
5: ਕਿਹੜੀ ਸਭ ਤੋਂ ਵਧੀਆ ਜਗ੍ਹਾ ਵਾ?
2: ਸਭ ਤੋਂ ਵਧੀਆ ਜਗ੍ਹਾ ਕਿਹੜੀ ਆ? ਢਿੱਡ ਤੋਂ ਪਹਿਲਾਂ ਤਾਂ ਕੜਾਹੀ ਵਧੀਆ ਫਿਰ। ਅੱਛਾ, ਇਹ ਵੀ ਨੀ? ਤੇ ਮਾਈਕ੍ਰੋਵੇਵ?
5: ਨਹੀਂ।
2: ਕੜਾਹੀ ਵੀ ਨੀ? ਹੋਰ ਕੀ ਆ ਫਿਰ? ਤਿੰਨ ਨੁਕਰਾਂ ਵਾਲੀ ਕਿਹੜੀ ਹੁੰਦੀ ਜਾਸੀ ਚੀਜ਼? ਕੋਈ ਤਨੁਕਰਾ ਜਿਹਾ ਬੰਦਾ ਆਉਂਦਾ ਕੋਈ ਯਾਦਦਾਰ ਹੈ? ਚੱਲ ਹਾਰ ਗਏ ਆਪਾਂ ਯਾਰ। ਅੱਛਾ, ਮੂੰਹ ਜਾਂ ਢਿੱਡ? ਓਕੇ ਓਕੇ ਓਕੇ, ਠੀਕ ਹੈ। ਆਹ ਜ਼ਿਆਦਾ ਧੱਕਾ ਆ, ਇਹ ਜ਼ਿਆਦਾ ਧੱਕਾ ਆ। ਚਲੋ ਮੰਨ ਲੈਂਦੇ ਹਾਂ, ਠੀਕ ਹੈ ਭਰਾ। ਥੈਂਕ ਯੂ,
1: ਮੇਰਾ ਚੁਟਕਲਾ ਮੇਰੀ ਬੁਝਾਰਤ।
2: ਹਾਂਜੀ, ਮੈਂ ਜਿੱਦਾਂ ਨਾ ਤੂੰ ਗੱਲ ਸੁਣਾਈ, ਮੇਰਾ ਜੀ ਕਰਦਾ ਦੀਦੀ ਕੈਂਸਲ ਕਰਦਾ ਅੱਜ। ਜਿਗਰ ਇਹਦੀ ਸਜ਼ਾ ਦੀਦੀ ਨੂੰ ਦਿੱਤੀ ਜਾਵੇ। ਹੈਲੋ, ਨਹੀਂ ਦੀਦੀ, ਸਤਿ ਸ਼੍ਰੀ ਅਕਾਲ। ਨੀ ਤੂੰ ਪਹਿਲਾਂ ਸੈਂਸਰੀ ਕਰ ਲਿਆ ਕਰ, ਕੀ ਸੁਣਾਉਣ ਲੱਗਾ ਉਹ? ਹਾਂਜੀ, ਤੁਸੀਂ ਕੀ ਸੁਣਾਓਗੇ?
5: ਮੈਂ ਇੱਕ ਚੁਟਕਲਾ।
2: ਹਾਂਜੀ।
5: ਪਤੀ ਸ਼ਰਾਬ ਪੀ ਕੇ ਘਰੇ ਆਉਂਦਾ ਤੇ ਪਤਨੀ ਅੰਦਰ ਖੜੀ ਹੁੰਦੀ ਆ ਤੇ ਕਹਿੰਦੀ ਮਾੜੇ ਟਾਈਮ ਦੱਸਿਓ ਕਿੰਨਾ ਹੋਇਆ ਤੇ ਪਤੀ ਕਹਿੰਦਾ 12 to 5 ਘੰਟੇ ਤੇ ਪਤਨੀ ਕਹਿੰਦੀ ਦੇਖਿਓ ਕਿੰਨੀ ਪੀ ਕੇ ਆਇਓ, ਤੁਹਾਨੂੰ ਪਤਾ ਹੀ ਨੀ ਟਾਈਮ ਕੀ ਹੋਇਆ, 7 ਤਾਂ ਵੱਜੇ ਪਏ ਆ। ਤੇ ਪਤੀ ਕਹਿੰਦਾ ਹਾਂ ਮੈਂ ਕੀ ਕਿਹਾ ਤੈਨੂੰ, ਤੂੰ ਇੱਕ ਵਾਰੀ ਸੋਚ ਤਾਂ ਸੀ। ਉਹ ਕਹਿੰਦੀ 12 to 5 ਘੰਟੇ ਤੇ ਉਹ ਸੋਚਦੀ ਰਹਿੰਦੀ ਆ ਤੇ ਉਹ ਪਤੀ ਕਹਿੰਦਾ ਹੁਣ ਦੱਸ ਸ਼ਰਾਬ ਕਿਹਨੇ ਪੀਤੀ ਆ, ਕਿਉਂਕਿ 12 to 5 ਘੰਟੇ ਮਤਲਬ 7 ਵਜੇ।
2: ਅੱਛਾ, ਥੈਂਕ ਯੂ ਜਸ਼ਕਾ।
5: ਥੈਂਕ ਯੂ, ਹੈਵ ਅ ਨਾਈਸ ਡੇ।
2: ਥੈਂਕ ਯੂ। ਤੇ ਤਵਨੀਤ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
1: ਸੁਸਤੀ
2: ਆਵਾਜ਼ ਹੁੰਦੀ ਓਹਦੀ, ਇੰਨਾ ਕੁ ਮੈਂ ਹਿਸਾਬ ਲਾ ਲਿਆ। ਬਾਕੀ ਹੁਣ ਇਹ ਦੱਸ ਦੂ ਕੌਣ
1: ਇਹਨਾਂ ਦੀ? ਆਵਾਜ਼
2: ਇਹਨਾਂ ਦੀ ਸੇਮ ਆ ਪਰ ਇੱਕ ਫਰਕ ਆ, ਉਹਦੀ ਉਹਦੀ ਆਵਾਜ਼ ਬਹੁਤ ਲੋਅ ਹੁੰਦੀ, ਉਹ ਆਲਵੇਜ਼ ਸੁਸਤੀ ਜੀ ਆਵਾਜ਼ ਹੁੰਦੀ ਆ, ਇਹ ਐਕਟਿਵ ਆਵਾਜ਼ ਹੁੰਦੀ ਆ। ਇਹਨੇ ਹਰ ਗੱਲ ਤੇ ਹਾਂਜੀ ਕਹਿਣਾ ਹੁੰਦਾ ਵਾ, ਇਹ ਤਾਂ ਪੱਕਾ ਬ੍ਰਾਂਡ ਅੰਬੈਸਡਰ ਆ ਨਾ ਸਾਡਾ।
5: ਉੱਚੀ ਬੋਲਦੀ ਆ ਮੰਮਾ ਕੁਛ ਕਹਿੰਦੀ ਛੋਟੀ
3: ਛੋਟੀ ਦੀਦੀ ਲਾਊਡ ਦੀ ਬੋਲਦੇ।
2: ਅੱਛਾ ਉਦੋਂ ਨਹੀਂ ਜਦੋਂ ਆਵਾਜ਼ ਮਾਰੋ ਨਾ ਪਿਆ ਫੜਾਈ ਤੇ ਉਦੋਂ ਨਹੀਂ ਲਾਊਡ ਬੋਲਦੇ ਹਨਾ।
3: ਹਾਂਜੀ
2: ਹਾਂ ਜਦੋਂ ਕਹਿਣਾ ਵੀ ਉਰੇ ਆ ਆ ਫੜਾਈ ਮੈਨੂੰ ਭਾਂਡਾ ਤੇ ਫਿਰ ਤੇ ਸੁਣਦੀ ਨਹੀਂ ਆਵਾਜ਼ ਹਨਾ।
3: ਹਾਂਜੀ
2: ਇਹ ਮਿਡਲ ਦੀਦੀ ਇੱਦਾਂ ਕਰਦੀ ਆ ਉਹਦੀ। ਤੇ ਤਾਜਵੀਰ ਤੋਂ ਉਸੇ ਵੇਲੇ ਚੱਲ ਜਾਂਦਾ ਨਾ ਭੱਜ ਕੇ। ਕਿੱਥੇ ਕਰਤਾ ਜੇ ਭੰਗਲਾ? ਕਿੱਥੇ ਕੀਤਾ ਭੰਗਲਾ? ਘਰੇ ਕੀਤਾ ਸੀ ਬਾਹਰ ਕਿਤੇ? ਅੱਛਾ ਅੱਛਾ ਟੇਬਲ ਤੇ ਚੜ ਕੇ। ਟੇਬਲ ਤੇ ਚੜ ਕੇ ਕੀਤਾ ਹੈ? ਟੇਬਲ ਨਾ ਤੋੜ ਦਿਓ ਕਿਤੇ।
3: ਇੱਕ ਬੋਲੀ
1: ਓਕੇ
3: ਬਾਲੀ ਬਸੀ ਖਤਮ ਗਿਆ ਸੀ ਬਤਾਉਣ
2: ਬੱਲੇ ਬੱਲੇ ਬੱਲੇ ਬੱਲੇ
1: ਟਲੀਆਂ ਮੈਲਾ ਚਾਓ।

0: ਤੁਸੀਂ ਸਭ ਤੋਂ ਵਧੀਆ ਸੁਣਾਉਂਦੇ ਹੋ।
1: ਹਾਂਜੀ
0: ਦੰਦ ਟੁੱਟਣ ਲੱਗਿਆ ਵਾ। ਓਕੇ ਓਕੇ, ਫਿਰ ਢੋਲ ਵਾਲਾ ਸੱਦੀਏ ਬੰਦਾ?
1: ਹਾਂਜੀ, ਤੇ ਛੋਟੀ ਪੁੱਠਾ ਮੂੰਹ ਪਲਾ ਲੇ
0: ਕੀ
1: ਮੰਮਾ ਬਾਤੇ
0: ਕੀ ਕੀ
1: ਛੋਟੀ ਪੁੱਠਾ ਮੂੰਹ ਬਲਾ ਲੇ ਖਾ ਕੇ ਬਾਤੇ।
0: ਅੱਛਾ, ਕੁਛ ਟੈਟੂ ਬਣਾ ਲੇ ਬਾਂਹ ਤੇ? ਕਿੰਨੇ?
1: ਹਾਂਜੀ
0: ਕਿੰਨੇ?
1: ਖਾ ਲੇ।
0: ਅੱਛਾ ਖਾ ਲੇ, ਕੀ ਖਾ ਲਿਆ?
2: ਕੀ ਖਾ ਲਿਆ?
1: ਬਾਂਹ।
0: ਬਾਂਹ ਖਾ ਲਈ ਆ?
1: ਹਾਂਜੀ।
0: ਇਹਨੂੰ ਕੁਛ ਵੀ ਕਹਿ ਦੋ ਇਹਨੇ ਹਾਂਜੀ ਕਹਿਣਾ।
2: ਹਾਂਜੀ।
0: ਕੁੱਟ ਖਾਦੀ ਤੁਸੀਂ?
1: ਹਾਂਜੀ
2: ਹਾਂਜੀ।
0: ਅੱਛਾ, ਨਿੱਕੀ ਦੀਦੀ ਨੇ ਕੁੱਟਿਆ ਤੁਹਾਨੂੰ?
2: ਛੋਟੀ ਦੀਦੀ ਖਰਾਬ ਹੈ।
0: ਅੱਛਾ, ਛੋਟੀ ਦੀਦੀ ਕੁੱਟਦੀ ਤੁਹਾਨੂੰ? ਹੈ
1: ਸਾਡਾ
0: ਠੀਕ ਆ। ਤੁਸੀਂ ਸੁਣਾਓ, ਠੰਡ ਤੋਂ ਬਚੇ ਹੋ? ਓਹਨੂੰ ਥੱਕੇ ਕਹਿੰਦੇ ਆ। ਡੈਡਾ ਥੱਕੇ ਆਏ ਸੀ ਨਾ, ਤਾਂ ਕਰਕੇ
2: ਡੈਡੀ ਨੇ ਕਿਹਾ ਬੁਲਾਓ ਨਾ।
1: ਡੈਡਾ
2: ਰੋਜ਼
1: ਥੱਕੇ ਹੁੰਦੇ।
0: ਡੈਡਾ ਕਹਿੰਦਾ ਹੋਣਾ ਵਾ ਦੋ ਤੋਂ ਤਿੰਨ ਕਰਤੇ ਆਪਸ ਵਿੱਚ ਖੇਡੋ, ਹੁਣ ਮੈਨੂੰ ਤੇ ਛੱਡੋ, ਹੈ ਨਾ। ਡੈਡਾ ਨੇ ਵੇਖੋ ਤੁਹਾਨੂੰ ਸਾਥ ਦਿੱਤਾ ਖੇਡਣ ਲਈ, ਤਿੰਨ ਜਾਣੇ ਤੁਸੀਂ,
1: ਹੈ
0: ਨਾ। ਫਿਰ ਕਿਹੜੀ ਗੱਲੋਂ ਲੜਾਈ ਹੋਈ ਸੀ?
1: ਲੱਡੂ ਕੋਲ ਖਾਦਾ ਇੰਨੀ ਠੰਡ
0: ਲੱਡੂ ਠੰਡ ਇੰਨੀ ਸੁੰਗੜ ਗਿਆ ਡੱਡੂ। ਥੈਂਕ ਯੂ
1: ਦੀਦੀ ਨਾਲ ਗੱਲ ਕਰ ਲਓ।
0: ਹਾਂਜੀ ਦੀਦੀ ਨਾਲ ਕਰਾ ਦੋ ਜੀ।
1: ਸਤਿ ਸ਼੍ਰੀ ਅਕਾਲ
2: ਕੀ ਹਾਲ ਚਾਲ ਨੇ ਤੁਹਾਡੇ?
1: ਮੇਰਾ ਠੀਕ ਹੈ ਦਾਦਾ, ਕੀ ਹਾਲ ਹੈ?
0: ਉਹ ਸਾਡਾ ਵੀ ਠੀਕ ਆ। ਤੁਸੀਂ ਵੀ ਲਿਆਇਓ ਕੋਈ ਜੀਜੇ ਵਾਲੀ ਬੋਲੀ ਕਿ ਨਹੀਂ?
1: ਹਾਂਜੀ
2: ਹਾਂਜੀ।
0: ਇਹਨੇ ਇਹਨੇ

0: ਇਹਦੀ ਤੋਂ ਹੀ ਕੌਨਸਪੀਰੇਸੀ ਸ਼ੁਰੂ ਕਰਤੀ ਹਾਂ ਤੇ ਉਹਨੂੰ ਇਦਾਂ ਦਾ ਹੀ ਲੱਭ ਕੇ ਦੇਣਾ, ਉਹਨੂੰ ਫਿੰਨਾ ਹੀ ਲੱਭ ਕੇ ਦੇਣਾ। ਕਿਹੜੀ ਕਿਹੜੀ
1: ਮੋਤੀ ਚੂਰ ਦਾ ਲੱਡੂ ਜਿਹਾ ਬਲ ਬਲ ਬਲ ਬਲ ਬਲ
2: ਤੁਹਾਨੂੰ ਪਸੰਦ ਹੈ ਲੱਡੂ
0: ਫੁੱਫੂ ਫੁੱਫੂ
1: ਹਾਂਜੀ
0: ਕਿਹੜਾ ਬੂੰਦੀ ਵਾਲਾ ਕਿ ਮੋਤੀ ਚੂਰ ਦਾ
1: ਚੇਅਰ
0: ਕਲੀਨ ਕਰਨ ਲੱਗ ਪਏ
2: ਮੈਂ ਹਜੇ ਵੀ ਬਿਜ਼ੀ ਆ ਹਜੇ ਵੀ ਨਹੀਂ ਖੇਡਣਾ ਮੈਂ
0: ਸਤਿ ਸ਼੍ਰੀ ਅਕਾਲ ਅਸੀਸ ਕੌਰ ਕੀ ਹਾਲ ਆ ਸਤਿ ਸ਼੍ਰੀ ਅਕਾਲ ਅਸੀਂ ਠੀਕ ਆ ਤੁਸੀਂ ਸੁਣਾਓ ਤੁਹਾਡੇ ਗਲੇ ਦਾ ਕੀ ਹਾਲ ਆ
1: ਮੈਂ
0: ਠੀਕ ਆ ਹੁਣ ਗਲਾ ਠੀਕ ਆ
1: ਅੱਛਾ
0: ਕੰਨ ਕਰਾਏ ਸੀ ਕਿੱਦਾਂ
1: ਕੰਨ ਉਹਨਾਂ ਨੇ ਆਏ ਨਾ ਛੋਟੀ ਜਿਹੀ ਮਸ਼ੀਨ ਸੀ ਨਾ ਉਹਨਾਂ ਨੇ ਆਏ ਥੋੜੇ ਜਿਹੇ ਉਹਨੂੰ ਆਏ ਕਰਕੇ ਨਾ ਥੋੜਾ ਦੁੱਖ ਲੱਗਿਆ ਨਾ ਤੇ ਫਿਰ ਉਹਨੂੰ ਇਅਰਿੰਗ ਨੂੰ ਆਏ ਕਰਤਾ
0: ਅੱਛਾ ਕੰਨ
2: ਕਰਕੇ ਕਲਿੱਕ
0: ਅੱਛਾ ਕੰਨ ਬਣਾ ਕੇ ਆਏ ਹੋ ਤੁਸੀਂ
1: ਕਲਿੱਕ ਥੋੜਾ ਜਿਹਾ ਪੀੜ ਹੋਈ ਸੀ
0: ਅੱਛਾ ਕੰਨ ਬਣਾਏ ਤੁਸੀਂ ਹੈ
2: ਉਹਨਾਂ ਨੇ ਕਿਹਾ ਹੋਣਾ 1 2 3
0: ਓ ਤੂੰ ਨਿੱਕੀ ਹੈ ਜੀ ਇਹ ਕੰਨ ਬਣਾ ਲਿਆ ਤੂੰ ਤੈਨੂੰ ਪੀੜ ਨਹੀਂ
1: ਹੁੰਦੀ ਸਟਾਰ ਵਾਲੀ ਇਅਰਿੰਗਸ
2: ਵਾਹ ਕਿਉਂਕਿ ਤੁਸੀਂ ਸੁਪਰ ਸਟਾਰ ਹੋ ਤਾਂ
1: ਨਹੀਂ
2: ਨਹੀਂ
1: ਉਹ ਮੇਰੇ ਕੋਲ ਤੰਗ ਹੋ ਕੋ ਕਿ ਉਹ ਵਾਲੇ ਇਅਰਿੰਗਸ ਮੈਂ ਚੂਜ਼ ਕੀਤੇ ਸੀ
0: ਅੱਛਾ ਉਹ ਵਾਲੇ ਕੀਤੇ ਸੀ ਓਕੇ ਮੈਨੂੰ ਲੱਗਦਾ ਇਹਨੂੰ ਨਾ ਬਰਥਡੇ ਤੇ ਮਿਲਿਆ ਹੋਣਾ ਗਿਫਟ ਜਾਸੀ ਤੇ ਇਹ ਉਦੋਂ ਦੀ ਕਹਿੰਦੀ ਹੋਣੀ ਹਾਂ
1: ਮੇਰਾ ਬਰਥਡੇ ਤਾਂ ਫਰਾਈਡੇ ਨੂੰ ਸੀ ਲਾਈਕ ਫਸਟ ਮੇ ਵਾਲੇ ਫਰਾਈਡੇ
0: ਆਹੋ ਤੇ ਉਦੋਂ ਤੁਹਾਨੂੰ ਇਹ ਰਿੰਗ ਗਿਫਟ ਮਿਲੇ ਹੋਣੇ ਨਾ
1: ਨਹੀਂ
0: ਨਹੀਂ ਮਿਲੇ
1: ਲੈ ਨਹੀਂ
0: ਲੈ
1: ਗਿਫਟ ਨਹੀਂ ਸੀ
0: ਹਾਂ ਉਦਾਂ ਹੀ ਲੱਗ ਦਿੱਤੇ ਸੀ
1: ਕੱਲ ਉਹੀ ਮੈਂ ਇਅਰਿੰਗਸ ਪਾਉਣੇ ਸੀ ਮੈਂ ਕਹਿ ਰਹੀ ਸੀ ਮੈਂ ਪਾਉਣੇ ਆ ਨਾ ਫਿਰ ਮੰਮਾ ਨੇ ਅੱਜ ਟਾਈਮ ਮਿਲਿਆ ਕੱਲ ਟਾਈਮ ਮਿਲਿਆ ਸੀ ਸਾਨੂੰ ਤੇ ਫਿਰ ਅਸੀਂ ਲਾ ਲਏ
0: ਤੇ ਪੀੜ ਨਹੀਂ ਹੋਈ ਤੁਹਾਨੂੰ
1: ਪੀੜ ਥੋੜੀ ਜੀ ਬਟ ਮੈਂ ਰੋਈ ਨਹੀਂ
0: ਅੱਛਾ ਹੋਈ ਸੀ
1: ਯੈਸ
0: ਓਹੋ
1: ਪੀੜ ਤਾਂ ਆਫ ਕੋਰਸ ਹੋਈ ਹੂ
0: ਹਾਂ ਇੱਕ ਕੰਨ ਚ ਹੋਈ ਹੋਣੀ ਇੱਕ ਚ ਨਹੀਂ ਹੋਈ ਹੋਣੀ
1: ਪਰ
0: ਚਾ ਇੰਨਾ ਹੀ ਪੀ ਉਹ ਵੀ ਭੀੜ ਕਰਾ ਲਈ ਆਪਾਂ
1: ਉਹਨਾਂ ਨੂੰ ਇਅਰਿੰਗਸ ਪਾਉਣੇ ਲੋੜ ਹੀ ਨਹੀਂ ਸੀ ਮਸ਼ੀਨ ਨੇ ਆਏ ਕਰਤਾ ਮਸ਼ੀਨ ਨੇ ਇਅਰਿੰਗ ਪਾ ਲਈ
0: ਰੋਬਟ ਨੇ ਪਾਤੇ ਤੁਸੀਂ ਤੇ ਬੜੀ
1: ਕੋਈ ਬਟਨ ਲੱਭਿਆ ਤੇ ਫਿਰ ਉਹਨੇ ਕਲਿੱਕ ਕਰਤਾ ਮੇਰੇ ਕੰਨ ਤੇ
0: ਆਹੋ ਤੇ ਇਦਾਂ ਹੀ ਹੁੰਦਾ ਉਹ ਕਹਿੰਦੇ ਰੋਬਟ ਦੇ ਨਾਲ ਗੋਡੇ ਬਦਲਨੇ ਆ ਤੇ ਰੋਬਟ ਥੋੜੀ ਬਹੁਤ ਡਾਕਟਰ ਹੀ ਖਲੋਤਾ ਹੁੰਦਾ ਲਾਗੇ ਆਹੋ
2: ਇਹ ਅੰਕਲ ਕਿਸ ਪਾਸੇ ਲੈ ਜਾਂਦੇ ਗੱਲ ਨੂੰ ਹੈ
0: ਨਹੀਂ ਉਹ ਜਿਹੜੇ
2: ਤੇ ਕੌਣ ਇਅਰਿੰਗ ਪਾਉਂਦਾ
0: ਉਹ ਜਿਹੜੇ ਕੰਨ ਵਿੰਨਣ ਵਾਲੇ ਆ ਨਾ ਉਹ ਗੋਡਾ ਧਰਦੇ ਉੱਤੇ ਤੇ ਵੀ ਬੱਚਾ ਹਿੱਲੇ ਨਾ, ਹੈ ਨਾ, ਉੱਤੇ ਧਰ ਕੇ ਗੋਡਾ ਤੇ ਫਿਰ ਉਹ ਕੰਨ ਵਿੰਨ ਦਿੰਦੇ ਆ।
2: ਉਹਨਾਂ ਦੀ ਦੁਕਾਨ ਇੱਕ ਦਿਨ ਚ ਬੰਦ ਹੋ
1: ਜਾਂਦਾ
0: ਕੀ ਗੋਡਾ, ਜਿਹੜੇ ਬੱਚੇ ਬਹੁਤਾ ਰੌਲਾ ਪਾਉਣਾ ਉਹਨਾਂ ਦੇ ਰੱਖਦੇ ਆ, ਤੁਸੀਂ ਤੇ ਦਲੇਰ ਹੋ।
1: ਕੁੜੀਏ
0: ਤੇਰੀ ਨਾ ਚੀ ਚੀ ਕਰਨ ਵਾਲੀ ਹੋ ਗਈ ਆ।
1: ਤੈਨੂੰ ਪਤਾ ਜਦੋਂ ਮੈਂ ਅੰਬਣ ਆਏ ਸੀ ਨਾ ਮੇਰੇ ਕੰਨ, ਇੱਕ ਕੰਨ ਉਹਨਾਂ ਕਿਹਾ ਸੀ ਛੋਟਾ, ਇੱਕ ਕੰਨ ਉਹਨਾਂ ਨੇ ਕਿਹਾ ਸੀ ਵੱਡਾ।
2: ਤੁਹਾਡੇ ਕੰਨ
1: ਵੱਡਾ ਛੋਟਾ?
0: ਇੱਕ ਕੰਨ ਵੱਡਾ ਤੁਹਾਡਾ?
1: ਨੋਟ ਦੈਟ
0: ਉਹਨਾਂ ਨੇ ਭਾਵੇਂ ਮੰਮੀ ਦਾ ਵੇਖ ਲਿਆ ਹੋਵੇ,
1: ਸਾਰੇ ਸੇਮ ਆ। ਜੀ ਚ ਤੁਸੀਂ ਈਅਰਿੰਗਸ ਆਏ ਪਾਉਂਦੇ ਹੋ ਨਾ, ਹੈਨਾ,
0: ਵੱਡਾ ਜੂਆ ਤਾਂ ਕਰਕੇ
2: ਅੰਕਲ ਨੂੰ ਠੰਡ ਲੱਗ ਗਈ ਹੈ। ਅਸੀਂ
0: ਵੱਡਾ ਕੰਨ ਹੈ ਨਾ, ਵੱਡੇ ਕੰਨ ਚ ਸੈਂਡਲ ਵਧੀਆ। ਮੈਂ ਇੱਕ ਦਿਨ ਵੇਖਿਆ ਸੀ ਇੱਕ ਕੁੜੀ ਨੇ ਨਾ ਆਪਣੇ ਕੰਨਾਂ ਚ ਸੈਂਡਲ ਪਾਏ ਸੀ।
1: ਸੈਂਡਲ ਕਿਹਦੇ ਲਈ ਪਾਇਆ? ਕੋਈ ਵੀ ਨਹੀਂ ਸੈਂਡਲ ਪਾਉਂਦਾ ਆਪਦੇ ਕੰਨ
0: ਚ। ਪਾਏ ਹੀ, ਮੈਂ ਫੋਟੋ ਭੇਜਾਂ ਹੁਣੇ।
1: ਭੇਜੋ।
0: ਕੰਨਾਂ ਚ ਸੈਂਡਲ ਪਾਈ ਫਿਰਦੀ ਸੀ। ਕੁੜੀਏ ਤੂੰ ਮੇਰੀ ਗੱਲ ਮੰਨਦੀ ਨੀ, ਤੂੰ ਮੇਰੀ ਨਾ ਸਾਰੀਆਂ ਗੱਲਾਂ ਤੈਨੂੰ ਝੂਠੀਆਂ ਲੱਗਦੀਆਂ। ਮੈਂ ਤੈਨੂੰ ਹੁਣੇ ਭੇਜ ਦਵਾ। ਚੱਲ ਕੀ ਸੁਣਾਓਗੇ ਅੱਜ?
1: ਅੱਜ ਮੈਂ ਸੁਣਾਉਂਗੀ ਬੋਲੀ।
0: ਓਕੇ
2: ਜੀ।
1: ਵੀਰ ਮਰੇ
0: ਹਾਂ,
1: ਆ ਵੀਰੇ ਤੇਰੇ ਪਹੁੰਚੀ ਬੰਨਾ, ਆ ਵੀਰੇ ਤੇਰੇ ਪਹੁੰਚੀ ਬੰਨਾ, ਲਾ ਕੇ ਸੁਣ ਸਦਾਰੇ, ਇਹ ਪੰਜ ਦਾ ਵੀਰੇ ਮੈਨੂੰ ਦੇ ਦੇ,
0: ਬਲੇ ਬਲੇ ਬਲੇ ਬਲੇ ਬਲੇ ਬਲੇ,
1: ਤਾਂ ਵੀਰੇ ਮੈਨੂੰ ਦੇ ਦੇ ਪੰਜ ਟੇਕ ਦੀ ਡੇਰੇ ਨੇ ਰੱਬ ਨੇ ਦੂ ਰੂਪ ਦਿੱਤਾ, ਪੰਛ ਗਣਾਉਂਦੇ
0: ਸੇ ਡੇਰੇ ਨੇ ਰੱਬ ਨੇ ਰੂਪ ਦਿੱਤਾ,
1: ਪੰਛ ਗਣਾਉਂਦੇ ਸੇ ਨੇ ਰੱਬ ਨੇ
0: ਰੂਪ ਦਿੱਤਾ, ਬਲੇ ਬਲੇ ਬਲੇ ਬਲੇ ਬਲੇ, ਸੈਂਡਲ ਸੈਂਡਲ ਸੈਂਡਲ ਸੈਂਡਲ ਸੈਂਡਲ, ਕੰਨ ਕੰਨ ਕੰਨ ਕੰਨ ਕੰਨ,
2: ਵੱਡਾ ਕੰਨ ਛੋਟਾ ਕੰਨ,
0: ਵੱਡਾ ਵੱਡਾ ਕੰਨ ਤੇ ਛੋਟਾ ਛੋਟਾ ਕੰਨ। Thank you, thank you, thank you, thank you, thank you.
1: Okay, bye bye, have a nice day. See you on Monday.
2: Bye bye.
0: See you, see you, see you, see you, see you. Thank you.
1: Bye bye, bye bye, bye bye.
0: Thank you. ਕਿੰਨੀਆਂ ਗੱਲਾਂ ਸੋਹਣੀਆਂ ਆਉਂਦੀਆਂ ਕੁੜੀ ਨੂੰ ਮੈਨੂੰ। Thank you.
2: ਇਹਦੀ ਲਾਲ ਤੇ ਲੱਗਦਾ ਪੂਰੇ ਦਿਨ ਗੱਲ ਬਸ ਗੱਲ ਕਰੀ ਜਾਓ।
0: ਹੈ ਕਿਤੇ ਪੁੰਜੇ ਗੱਲ ਪੈਣ ਦਿੰਦੀ ਹੈ। ਥੈਂਕ ਯੂ ਭਾਈ। ਅਤੇ ਇੱਕ ਕਾਲ ਦੀ ਸਾਡੇ ਕੋਲ ਹੈਗੀ, ਜੇ ਥਾਂ ਜੇ ਕੋਈ ਬੱਚਾ ਲੈਣੇ ਗਿਆ ਤਾਂ ਤੁਸੀਂ ਕਰ ਲਿਓ ਵਿਰਕ ਸਾਹਿਬ, ਹੁਣ ਕਰ ਲਿਓ ਤੁਸੀਂ ਕਾਲ। ਅਤੇ ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ, ਸਾਰਿਆਂ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਣ, ਅਤੇ ਸਾਰਿਆਂ ਦਾ ਆਉਣ ਵਾਲਾ ਵੀਕਐਂਡ ਵਧੀਆ ਵਧੀਆ ਰਹੇ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਇੱਕ ਬੇਨਤੀ ਬਈ ਸਾਰਿਆਂ ਅੱਗੇ ਵੀ, ਜੇ ਹਾਲੇ ਨਹੀਂ ਹੱਥ ਲੱਗੇ ਤਾਂ ਬਚ ਪਚਾ ਕੇ ਰਹੋ, ਠੰਡ ਬਹੁਤ ਆ ਅਤੇ ਚਾਰ ਚੁਫੇਰੇ ਹੀ ਬੜਾ ਚੱਲਣ ਡਿਆ ਜੇ, ਖੰਘ ਜ਼ੁਕਾਮ ਐਂਡ ਆਲ ਐਂਡ ਵਾਇਰਲ ਫਲਾਨ ਢਿੰਗ, ਅਤੇ ਥੋੜ੍ਹਾ ਜਿਹਾ ਖਿਆਲ ਰੱਖਿਓ ਆਪਣਾ। ਸੋਨੂੰ ਬਰਾੜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਪੈਕਨਮ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਪਿਆਰ ਭਰੀ। ਅਤੇ ਗੁਰਦੀਪ ਦਿਓਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਆਪ ਜੀ ਦਾ ਦਿਨ ਸੋਹਣਾ ਰਹੇ। ਗੁਰਦੀਪ ਸਿੰਘ ਦਿਓਲ ਜੀ ਵਲਗੂਲਗਾ ਤੋਂ ਹਰ ਰੋਜ਼ ਦੀ ਤਰ੍ਹਾਂ ਪਾਉਂਦੇ ਨੇ ਸਾਂਝਾ, ਤੇ ਪਰਮਜੋਸਨ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ, ਤੇ ਜਤਿੰਦਰਪਾਲ ਸਿੰਘ ਜੀ ਕਹਿੰਦੇ ਨੇ ਕਿ ਢਿੱਡ ਵਿੱਚ ਖਾ ਕੇ, ਹੈ ਅੱਛਾ ਢਿੱਡ ਵਿੱਚ ਖਾ ਕੇ ਸਮੋਸਾ ਸਮੋਸਾ ਸਮੋਸਾ ਓਕੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਪਹਿਲੇ ਪੈਰ ਪੜ੍ਹੀ ਸੁਣੀ ਗੁਰਬਾਣੀ, ਫਿਰ ਸੁਣੇ ਪ੍ਰਭੂ ਦੇ ਗੀਤ, ਫਿਰ ਕੰਮ 'ਤੇ ਜਾਂਦਾ ਮਹਿਸੂਸ ਕੀਤੀ ਮੈਂ ਠੰਡ, ਠੰਡੀ ਠੰਡੀ ਸੀਤ, 8 ਵਜੇ ਹਾਸਿਆਂ ਚੁਟਕਲਿਆਂ ਕਰਦੇ ਨੇ ਮਨ ਨੂੰ ਮੋਹਿਤ, ਜਦੋਂ ਵੀ ਚਲਾਈ ਰੇਡੀਓ ਹਾਂਜੀ ਨੇ ਲਾਫਟਰ ਥੈਰੇਪੀ ਦੀ ਇਹ ਰੀਤ, ਫਿਰ 10 ਵਜੇ ਧੂਮ ਧੜਾਕੇ ਵਾਲੇ ਡੀ ਜੇ ਉੱਤੇ ਚੱਲਣਗੇ ਅੱਜ ਸੋਹਣੇ ਸੋਹਣੇ ਗੀਤ, ਕਿਉਂਕਿ ਅੱਜ ਦਿਨ ਸ਼ੁੱਕਰਵਾਰ ਦਾ, ਅਤੇ ਰੇਡੀਓ 'ਤੇ ਰੌਣਕਾਂ ਲਾਉਣਗੇ ਰੰਜੋ ਅਤੇ ਬੀਬਾ ਜੀ ਅਸ਼ਪ੍ਰੀਤ। ਇੱਧਰ ਘੁੰਮਣ ਨੇ ਵੀ ਲਿਖੀਆਂ ਕੁਛ ਕੁ ਕਮਲੀਆਂ, ਜਦੋਂ 10 ਵਜੇ ਕਰੇਗਾ ਮਸੰਜਰ ਉੱਤੇ ਟਵੀਟ, ਕਹਿੰਦਾ ਘੁੰਮਣ ਤੁਹਾਡਾ ਸਾਰਿਆਂ ਦਾ ਵੀਕਐਂਡ ਲੰਘੇ, ਸਵੀਟ ਸਵੀਟ ਸਵੀਟ। ਧੰਨਵਾਦ ਜੀ ਤੁਹਾਡਾ, ਬਹੁਤ ਸੋਹਣਾ ਜੀ। ਅਮਨਦੀਪ ਸਿੰਘ ਢਿੱਲੋਂ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ, ਸੰਜੇ ਪਹੁਜਾ ਜੀ ਰਾਧੇ ਰਾਧੇ ਦੀ ਸਾਂਝ ਪਾਉਂਦੇ ਨੇ, ਅਤੇ ਬਹੁਤ ਮਿਹਰਬਾਨੀ ਤੁਹਾਡੀ। ਪਰਮਿੰਦਰ ਸਿੱਖੋ ਜੀ ਕਹਿੰਦੇ ਨੇ ਕਿ ਵੀਰੇ ਸਤਿ ਸ਼੍ਰੀ ਅਕਾਲ, ਅੱਜ ਦੀ ਕਹਾਣੀ ਮੈਨੂੰ ਇੰਡੀਆ ਦੇ ਪਾਸਪੋਰਟ ਆਫਿਸ ਦੇ ਤੇ SBI ਬੈਂਕ ਦੀ ਯਾਦ ਕਰਾ ਗਈ,
2: ਕਿਸੇ ਨਾ
0: ਕਿਸੇ ਨਾ ਕਿਸੇ ਨੂੰ ਕਿਤੇ ਨਾ ਕਿਤੇ ਦੀ ਯਾਦ ਜ਼ਰੂਰ ਦਵਾਈ ਹੋਊਗੀ, ਕਿਉਂਕਿ ਇਹ ਕੁਛ ਸਾਡੇ ਤੇ ਹਾਲੇ ਵੀ ਆਮ ਹੀ ਵਾਪਰਦਾ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਜੇ ਕਿਸੇ ਨੇ ਕਰਨੀ ਆ ਕਾਲ ਤਾਂ ਤੁਸੀਂ ਕਰ ਸਕਦੇ ਹੋ, ਭਾਈ ਸਾਡੇ ਕੋਲ 2-4 ਮਿੰਟ ਹੈਗੇ ਨੇ, ਅਤੇ ਜੇ ਨਹੀਂ ਆ ਤੇ ਫਿਰ ਅਸੀਂ ਵੀ ਜਾ ਕੇ ਤੇ ਫਾਟਕ ਕੋਟਕ ਪੂਰੇ ਦੇ ਖੋਲ ਕੇ ਆਈਏ, ਖਬਰਾਂ ਜੋਗੇ ਹੋ ਕੇ ਆਈਏ। ਥੈਂਕ ਯੂ ਜੀ, ਧੰਨਵਾਦ, ਬਹੁਤ ਮਿਹਰਬਾਨੀ। ਅਤੇ ਮੈਂ ਬ੍ਰੇਕ ਦੇ ਵਿੱਚ ਤੁਹਾਡਾ ਮੈਸੇਜ ਪੜ੍ਹੂੰਗਾ ਜੀ, ਮਾਫੀ ਚਾਹੁੰਦਾ ਇੰਨਾ ਪਰਮਿੰਦਰ ਜੀ ਮਾਂ ਮੈਸੇਜ ਔਖਾ ਮੇਰੇ ਲਈ ਪੜ੍ਹਨਾ, ਅਤੇ ਮੇਰੀ ਤਾਂ ਉੱਦਾਂ ਵੀ ਅੰਗਰੇਜ਼ੀ ਅਤੇ ਪੰਜਾਬੀ ਉੱਦਾਂ ਦੀ ਹੈ, ਪੜ੍ਹਨ ਪੜ੍ਹਾਉਣ 'ਚ ਬਾਪਾ ਵੇਖੋ ਉੱਦਾਂ ਦੀ ਆ, ਬਲਾਜ ਨਾ ਮਰਜ਼ੀ ਲਓ ਤੁਸੀਂ। ਅਤੇ ਧੰਨਵਾਦ, ਮਿਹਰਬਾਨੀ ਤੁਹਾਡੀ, ਅਤੇ ਸ਼ੁਕਰੀਆ। ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤਾਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 22 ਤਰੀਕ ਆ ਮਈ ਦਾ ਮਹੀਨਾ, ਅੱਜ ਸ਼ੁੱਕਰਵਾਰ ਦਾ ਦਿਨ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਗੌਤਮ ਜੀ ਤੁਸੀਂ ਆਉਣੇ ਰਹੋ
1: ਜੀ। ਬਹੁਤ ਧੰਨਵਾਦ ਰੰਜੋ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ, ਜਿੱਥੇ ਵੀਰਵਾਰ ਦੇ ਦਿਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਟੋਲ ਸਿਸਟਮ ਬਣਾਉਣਾ ਸਵੀਕਾਰ ਨਹੀਂ ਹੋਏਗਾ। ਬੀਬੀਸੀ ਦੀ ਖਬਰ ਦੇ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਜਿਸ ਕਿਸਮ ਦੇ ਨਾਲ ਇੱਕ ਮਾਹੌਲ ਤਿਆਰ ਕੀਤਾ ਜਾ ਰਿਹਾ ਉਹ ਬਿਲਕੁਲ ਵੀ ਸਹਿਮਤ ਨਹੀਂ ਹੈ। ਉਹਨਾਂ ਕਿਹਾ ਕਿ ਦੁਨੀਆ ਇਸ ਤੋਂ ਸਹਿਮਤ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਹੁਣ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਜਿਸ ਨੂੰ ਸਿਕਿਉਰਿਟੀ ਕੌਂਸਲ ਦੇ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਯਾਨੀ ਸੁਰੱਖਿਆ ਪਰਿਸ਼ਦ ਦੇ ਵਿੱਚ ਵੀ ਲਿਜਾਇਆ ਜਾ ਸਕਦਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਮੁਤਾਬਕ ਇਸ ਪ੍ਰਸਤਾਵ ਨੂੰ ਬਹਿਰੀਨ ਨੇ ਪ੍ਰਾਯੋਜਿਤ ਕੀਤਾ ਸੀ ਅਤੇ 100 ਤੋਂ ਵਧੇਰੇ ਦੇਸ਼ਾਂ ਨੇ ਇਸ ਦੀ ਹਮਾਇਤ ਵੀ ਕੀਤੀ ਹੈ। ਸੁਰੱਖਿਆ ਪਰਿਸ਼ਦ ਦੇ ਇਤਿਹਾਸ ਦੇ ਵਿੱਚ ਕਿਸੇ ਪ੍ਰਸਤਾਵ ਦੀ ਹਮਾਇਤ ਦੇ ਵਿੱਚ ਇਹ ਸਭ ਤੋਂ ਵੱਡੀ ਸੰਖਿਆ ਸੀ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ ਹਫ਼ਤੇ ਵੀ ਚੀਨ ਦੇ ਵਿੱਚ ਅਸੀਂ ਇਹ ਮੁੱਦਾ ਚੁੱਕਿਆ ਸੀ। ਚੀਨ ਵੀ ਇਸ ਦੇ ਖਿਲਾਫ਼ ਹੈ। ਦੁਨੀਆ ਦਾ ਕੋਈ ਵੀ ਦੇਸ਼ ਟੈਰਿਫ ਸਿਸਟਮ ਦੇ ਹੱਕ ਦੇ ਵਿੱਚ ਨਹੀਂ ਹੈ, ਅਜਿਹਾ ਨਹੀਂ ਹੋ ਸਕਦਾ, ਇਹ ਸਵੀਕਾਰ ਕਰਨ ਦੇ ਲਾਇਕ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉੱਥੋਂ ਦੇ ਵਿਦੇਸ਼ ਮੰਤਰੀ ਕਹਿ ਰਹੇ ਨੇ ਜਿਸ ਦੇਸ਼ ਨੇ ਦੁਨੀਆ ਭਰ ਦੇ ਵਿੱਚ ਟੈਰਿਫ ਲਗਾ ਰੱਖੇ ਸੀ। ਖੈਰ, ਮਾਰਕੋ ਰੂਬੀਓ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਕਿਸਮ ਦੀ ਨੀਤੀ ਜਾਰੀ ਰੱਖਣ ਦੇ ਨਾਲ ਕੋਈ ਵੀ ਸਮਝੌਤਾ ਖਟਾਈ ਦੇ ਵਿੱਚ ਪੈ ਸਕਦਾ। ਅਸਲ ਦੇ ਵਿੱਚ ਈਰਾਨ ਇਹ ਚਾਹੁੰਦਾ ਕਿ ਸਟ੍ਰੇਟ ਆਫ ਹੋਰਮੂਜ਼ ਤੋਂ ਨਿਕਲਣ ਵਾਲੇ ਸ਼ਿਪਸ ਜਿਹੜੇ ਨੇ ਉਹ ਈਰਾਨ ਨੂੰ ਇੱਕ ਕਿਸਮ ਦਾ ਜਿਹੜਾ ਖਰਚਾ ਉਹ ਉੱਥੋਂ ਦੇ ਕੇ ਜਾਣ। ਅਜਿਹੇ ਦੇ ਵਿੱਚ ਹਾਲ ਫਿਲਹਾਲ ਅਮਰੀਕਾ ਦੀ ਤਰਫ ਤੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਹੈ। ਉੱਥੇ ਹੀ ਅਗਲੀ ਕੌਮਾਂਤਰੀ ਖਬਰ ਦੀ ਸਾਂਝ ਪਾਈਏ, ਇੰਟਰਨੈਸ਼ਨਲ ਨਿਊਜ਼ ਦੀ ਖਬਰ, ਤਾਂ ਇਹ ਇੰਗਲੈਂਡ ਤੋਂ, ਜਿੱਥੇ ਸਾਲ 2001 ਦੇ ਵਿੱਚ ਐਂਡਰਿਊ ਮਾਊਂਟਬੈਟਨ ਵਿੰਜ਼ਰ ਦੀ ਟ੍ਰੇਡ ਐਨਵਾਏ ਦੇ ਰੂਪ ਦੇ ਵਿੱਚ ਨਿਯੁਕਤੀ ਦੇ ਨਾਲ ਜੁੜੀਆਂ ਫਾਈਲਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਸਾਲ 2000 ਦੇ ਵਿੱਚ ਲਿਖੇ ਗਏ ਇੱਕ ਮੀਮੋ ਦੇ ਮੁਤਾਬਕ ਕੁਈਨ ਐਲਿਜ਼ਾਬੈਥ 2 ਦੀ ਇੱਛਾ ਸੀ ਕਿ ਮਾਊਂਟਬੈਟਨ ਵਿੰਡਸਰ, ਜਿਹੜੇ ਕਿ ਉਹਨਾਂ ਦੇ ਬੇਟੇ ਵੀ ਨੇ, ਉਹ ਇਸ ਭੂਮਿਕਾ ਨੂੰ ਸੰਭਾਲ ਲੈਣ। ਉਸ ਸਮੇਂ ਉਹ ਪ੍ਰਿੰਸ ਐਂਡਰਿਊ ਸੀ। ਬ੍ਰਿਟਿਸ਼ ਟ੍ਰੇਡ ਇੰਟਰਨੈਸ਼ਨਲ ਦੇ ਤਤਕਾਲੀ CEO ਸਰ ਡੇਵਿਡ ਰਾਈਟ ਨੇ ਤਤਕਾਲੀ ਵਿਦੇਸ਼ ਸਕੱਤਰ ਰੋਬਿਨ ਕੁੱਕ ਨੂੰ ਲਿਖੇ ਇੱਕ ਨੋਟ 'ਚ ਕਿਹਾ ਸੀ ਕਿ ਮਹਾਰਾਣੀ ਆਪਣੇ ਬੇਟੇ ਨੂੰ ਕੌਮੀ ਹਿੱਤਾਂ ਦੇ ਹੱਕ ਦੇ ਵਿੱਚ ਇਹ ਭੂਮਿਕਾ ਦਿੱਤੇ ਜਾਣ ਨੂੰ ਲੈ ਕੇ ਬਹੁਤ ਖੁਸ਼ ਹੈ। ਫਾਈਲਾਂ 'ਚ ਸ਼ਾਮਲ ਇੱਕ ਪੱਤਰ ਦੇ ਮੁਤਾਬਕ ਮਾਊਂਟਬੈਟਨ ਵਿੰਡਸਰ ਦੀ ਪਸੰਦ ਜ਼ਿਆਦਾ ਵਿਕਸਿਤ ਦੇਸ਼ਾਂ ਦੀ ਯਾਤਰਾ ਕਰਨ ਦੀ ਸੀ। ਮਾਊਂਟਬੈਟਨ ਵਿੰਡਸਰ ਨੂੰ ਸਾਲ 2001 ਦੇ ਵਿੱਚ ਬਰਤਾਨੀਆ ਦਾ ਕੌਮਾਂਤਰੀ ਵਪਾਰ ਅਤੇ ਨਿਵੇਸ਼ ਦੇ ਲਈ ਵਿਸ਼ੇਸ਼ ਪ੍ਰਤੀਨਿਧੀ ਵੀ ਬਣਾਇਆ ਗਿਆ ਸੀ, ਪਰ ਉਹਨਾਂ ਨੇ 10 ਸਾਲ ਬਾਅਦ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਮੰਤਰੀਆਂ ਨੇ ਮਾਊਂਟਬੈਟਨ ਵਿੰਡਸਰ ਦੀ ਨਿਯੁਕਤੀ ਦੇ ਨਾਲ ਜੁੜੇ ਦਸਤਾਵੇਜ਼ ਪ੍ਰਕਾਸ਼ਿਤ ਕਰਨ ਦੀ ਸਹਿਮਤੀ ਵੀ ਦੇ ਦਿੱਤੀ ਸੀ। ਇਹ ਫੈਸਲਾ ਲਿਬਰਲ ਡੈਮੋਕ੍ਰੈਟਿਕਸ ਦੀ ਤਰਫ ਤੋਂ ਜਾਰੀ ਇੱਕ ਮੰਗ ਤੋਂ ਬਾਅਦ ਲਿਆ ਗਿਆ ਸੀ। ਜਨਤਕ ਕੀਤੇ ਗਏ 11 ਦਸਤਾਵੇਜ਼ਾਂ 'ਚ ਦਿਖਾਇਆ ਗਿਆ ਕਿ ਐਂਡਰਿਊ ਮਾਊਂਟਬੈਟਨ ਵਿੰਡਸਰ ਦੀ ਨਿਯੁਕਤੀ ਕਿਵੇਂ ਹੋਈ ਅਤੇ ਇਹ ਵੈਕੈਂਸੀ ਕਿਵੇਂ ਕੱਢੀ ਗਈ ਸੀ ਅਤੇ ਕਿ ਵਾਕਈ ਉਹ ਇਸ ਵੈਕੈਂਸੀ ਦੇ ਲਾਇਕ ਸੀ ਜਾਂ ਨਹੀਂ। ਉਧਰ ਚੀਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਕਿਊਬਾ ਦੇ ਖਿਲਾਫ਼ ਕਾਨੂੰਨੀ ਕਾਰਵਾਈ ਅਤੇ ਪਾਬੰਦੀਆਂ ਲਗਾਉਣਾ ਬੰਦ ਕਰੇ। ਨਿਊਜ਼ ਏਜੰਸੀ AFP ਦੇ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਊਬਾ ਦੀ ਕੌਮੀ ਸੱਤਾ ਦੇ ਲਈ, ਸੰਪ੍ਰਭੁਤਾ ਦੇ ਲਈ, ਉਸ ਦੀ ਰੱਖਿਆ ਦੀ ਹਮਾਇਤ ਚੀਨ ਪੂਰੇ ਪੂਰੇ ਤਰੀਕੇ ਦੇ ਨਾਲ ਕਰਦਾ ਹੈ। ਅਮਰੀਕਾ ਅਤੇ ਕਿਊਬਾ ਦੇ ਦਰਮਿਆਨ ਦਹਾਕਿਆਂ ਤੋਂ ਰਿਸ਼ਤੇ ਖਰਾਬ ਪਏ ਨੇ। ਕਿਊਬਾ ਦੇ ਸਾਬਕਾ ਰਾਸ਼ਟਰਪਤੀ ਰਾਇਲ ਕਾਸਤਰੋ ਦੇ ਉੱਤੇ ਅਮਰੀਕਾ ਨੇ ਹੁਣ 3 ਦਹਾਕੇ ਪੁਰਾਣਾ ਇੱਕ ਮਰਡਰ ਦਾ ਦੋਸ਼ ਲਗਾਇਆ। 94 ਸਾਲ ਦੇ ਕ੍ਰਾਂਤੀਕਾਰੀ ਨੇਤਾ ਕਾਸਤਰੋ ਦੇ ਉੱਤੇ 2 ਜਹਾਜ਼ ਗਿਰਾ ਸੁੱਟਣ ਦੇ ਨਾਲ ਜੁੜੇ ਹੋਏ 4 ਮਾਮਲਿਆਂ ਦੇ ਵਿੱਚ ਮਰਡਰ ਅਤੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਦੀ ਸਾਜ਼ਿਸ਼ ਦਾ ਇਹ 30 ਤੋਂ ਵੀ ਲੰਮੇ ਸਾਲ ਪੁਰਾਣਾ ਮਾਮਲਾ ਹੈ। ਜੇਕਰ ਗੱਲਾਂ ਲੰਮੇ ਸਮੇਂ ਤੋਂ ਇਹ ਚੱਲਦੀਆਂ ਆ ਰਹੀਆਂ ਨੇ ਜਿਸ ਦੇ ਵਿੱਚ ਕਮਿਊਨਿਸਟ ਸ਼ਾਸਨ ਨੂੰ ਹਟਾਉਣ ਦੇ ਲਈ ਅਮਰੀਕੀ ਮਿਲਟਰੀ ਆਪਰੇਸ਼ਨ ਕਿਸ ਤਰੀਕੇ ਦੇ ਨਾਲ ਹੁੰਦੇ ਰਹੇ ਨੇ ਉਹਨਾਂ ਵੱਲ ਧਿਆਨ ਦੇਈਏ, ਤਾਂ ਅਮਰੀਕਾ ਹਾਲੇ ਵੀ ਨਹੀਂ ਚਾਹੁੰਦਾ ਕਿ ਕਿਊਬਾ ਦੇ ਵਿੱਚ ਸੱਤਾ ਬਰਕਰਾਰ ਰਹੇ। ਇਸ ਸਾਲ ਦੀ ਸ਼ੁਰੂਆਤ 'ਚ ਅਮਰੀਕੀ ਰਾਸ਼ਟਰਪਤੀ ਨੇ ਕਿਊਬਾ ਨੂੰ ਚੇਤਾਵਨੀ ਵੈਸੇ ਹੀ ਦੇ ਦਿੱਤੀ ਸੀ, ਕਿਹਾ ਸੀ ਕਿ ਬਹੁਤ ਦੇਰ ਹੋ ਜਾਵੇ, ਇਸ ਤੋਂ ਪਹਿਲਾਂ ਕਿਊਬਾ ਅਮਰੀਕਾ ਦੇ ਨਾਲ ਡੀਲ ਕਰ ਲਵੇ। 3 ਜਨਵਰੀ ਨੂੰ ਇਸੇ ਸਾਲ ਦੀ ਸ਼ੁਰੂਆਤ 'ਚ ਵੈਨਜ਼ੂਏਲਾ ਦੀ ਰਾਜਧਾਨੀ ਕਾਰਾਕਸ ਦੇ ਵਿੱਚ ਅਮਰੀਕਾ ਨੇ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਦਿਆਂ ਹਮਲਾ ਕੀਤਾ ਸੀ। ਅਮਰੀਕੀ ਆਪਰੇਸ਼ਨਸ ਦੇ ਵਿੱਚ ਵੈਨਜ਼ੂਏਲਾ ਦੇ ਨੇਕਤਾ ਨਿਕੋਲਸ ਮਾਦਰੋ ਨੂੰ ਫੜਨ ਤੋਂ ਬਾਅਦ ਟਰੰਪ ਦੀਆਂ ਨਿਗਾਹਾਂ ਜਿਸ ਦੇਸ਼ ਦੇ ਉੱਤੇ ਸਨ ਉਸ ਦੇ ਵਿੱਚ ਕਿਊਬਾ ਵੀ ਸੀ। ਉੱਧਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਹਸਿਨ ਨਕਵੀ ਨੇ ਵੀਰਵਾਰ ਦੇ ਦਿਨ ਤਹਿਰਾਨ ਦੇ ਵਿੱਚ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਦੇ ਨਾਲ ਮੁਲਾਕਾਤ ਕੀਤੀ। ਈਰਾਨ ਸਰਕਾਰ ਦੇ ਐਕਸ ਅਕਾਊਂਟ ਤੋਂ ਜਾਰੀ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਦੌਰਾ ਵੀ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਈਰਾਨ ਅਤੇ ਅਮਰੀਕਾ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ ਜੰਗਬੰਦੀ ਦੇ ਸਮਝੌਤੇ ਦੇ ਲਈ ਅੱਗੇ ਵਧਣ ਦੇ ਵਾਸਤੇ ਤਿਆਰ ਬੈਠੇ ਨੇ। ਹਾਲਾਂਕਿ ਕੋਈ ਵੀ ਅੱਗੇ ਨਹੀਂ ਵਧ ਰਿਹਾ, ਪਰ ਈਰਾਨ ਦੀ ਸਰਕਾਰ ਦੇ ਇੱਕ ਬਿਆਨ ਦੇ ਮੁਤਾਬਕ ਮੌਹਸਿਨ ਨਕਵੀ ਦੀ ਵਿਦੇਸ਼ ਮੰਤਰੀ ਦੇ ਨਾਲ ਦੁਵੱਲੇ ਮੁੱਦਿਆਂ ਨੂੰ ਲੈ ਕੇ ਬੈਠਕ ਹੋਈ। ਇਸ ਤੋਂ ਪਹਿਲਾਂ ਮੌਹਸਿਨ ਨਕਵੀ ਨੇ ਮਈ ਦੇ ਦੂਸਰੇ ਹਫ਼ਤੇ ਵੀ ਲਗਭਗ 4 ਦਿਨ ਈਰਾਨ ਦੇ ਵਿੱਚ ਬਿਤਾਏ ਸੀ, ਪਰ ਮੰਗਲਵਾਰ ਦੇ ਦਿਨ ਉਹ ਪਾਕਿਸਤਾਨ ਤੋਂ ਪਿਛਲੇ ਮੰਗਲਵਾਰ ਦੇ ਦਿਨ ਉਹ ਪਾਕਿਸਤਾਨ ਤੋਂ ਵਾਪਸ ਪਰਤ ਆਏ ਸੀ, ਜਿੱਥੇ ਉਹਨਾਂ ਨੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ਿਸ਼ਕੀਅਨ, ਈਰਾਨ ਦੀ ਪਾਰਲੀਮੈਂਟ ਦੇ ਪ੍ਰਮੁੱਖ ਮੁਹੰਮਦ ਬਾਗੇਰ ਗਲੀਬਾਫ ਅਤੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਸਣੇ ਈਰਾਨੀ ਹਸਤੀਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਸੀ। ਉੱਥੇ ਹੀ ਪਾਕਿਸਤਾਨ ਦੇ ਨਾਲ ਹੀ ਜੁੜੀ ਅਗਲੀ ਖਬਰ ਦੀ ਵੀ ਸਾਂਝ ਪਾਈਏ। ਪਹਿਲਾਂ ਅਮਰੀਕਾ, ਫਿਰ ਰੂਸ ਅਤੇ ਹੁਣ ਪਾਕਿਸਤਾਨ ਦੇ ਪ੍ਰਮੁੱਖ ਵੀ ਚੀਨ ਦਾ ਦੌਰਾ ਕਰਨ ਜਾ ਰਹੇ ਨੇ। ਖਬਰ ਆਈ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੀ ਯਾਤਰਾ 'ਤੇ ਹੋਣਗੇ। ਇਸ ਦੌਰਾਨ ਉਹ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕਿਆਂਗ ਦੇ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੂ ਜ਼ਿਆਕੁਨ ਨੇ ਵੀਰਵਾਰ ਦੇ ਦਿਨ ਰਾਜਧਾਨੀ ਬੀਜਿੰਗ ਦੇ ਵਿੱਚ ਇੱਕ ਮੀਡੀਆ ਬਰੀਫਿੰਗ ਦੇ ਦਰਮਿਆਨ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਦੇ ਸੱਦੇ ਦੇ ਉੱਤੇ ਆ ਰਹੇ ਨੇ। ਇਹ ਵੀ ਦੱਸਿਆ ਕਿ ਸ਼ਰੀਫ ਦੀ ਇਹ ਯਾਤਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਇੱਕ ਅਹਿਮ ਬੈਠਕ ਨੂੰ ਲੈ ਕੇ ਹੋਣ ਜਾ ਰਹੀ ਹੈ। ਬੈਠਕ ਦੇ ਵਿੱਚ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ ਦੇ ਉੱਤੇ ਸੰਵਾਦ ਕੀਤਾ ਜਾਏਗਾ। ਉਹਨਾਂ ਵੀ ਕਿਹਾ ਕਿ ਚੀਨ ਨੂੰ ਉਮੀਦ ਹੈ ਕਿ ਦੋਵੇਂ ਧਿਰਾਂ ਇਸ ਯਾਤਰਾ ਨਾਲ ਆਪਣੀ ਦੋਸਤੀ ਨੂੰ ਵੀ ਅੱਗੇ ਵਧਾਉਣਗੇ। ਚੀਨ ਪਾਕਿਸਤਾਨ ਦੇ ਵਿੱਚ ਭਾਈਚਾਰੇ ਦੇ ਲਈ ਇੱਕ ਨਵਾਂ ਅਧਿਆਇ ਲਿਖਣ ਦੀ ਕੋਸ਼ਿਸ਼ ਕਰ ਰਿਹਾ। ਵੀਰਵਾਰ ਦੇ ਦਿਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਦੋਹਾਂ ਦੇਸ਼ਾਂ ਦੇ ਦਰਮਿਆਨ ਰਾਜਨੀਤਿਕ ਸੰਬੰਧਾਂ ਦੀ, ਕੂਟਨੀਤਿਕ ਸੰਬੰਧਾਂ ਦੀ 75ਵੀਂ ਵਰੇਗੰਢ ਹੋਣ ਦੇ ਉੱਤੇ ਵਧਾਈ ਵੀ ਦਿੱਤੀ ਸੀ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਚੀਨ ਦਾ ਦੌਰਾ ਕਰ ਚੁੱਕੇ ਨੇ। ਉਂਝ ਵੀ ਈਰਾਨ ਅਤੇ ਅਮਰੀਕਾ ਦੇ ਮਾਮਲੇ ਦੇ ਵਿੱਚ ਵਿਚੋਲਗੀ ਕਰਨ ਨੂੰ ਲੈ ਕੇ ਪਾਕਿਸਤਾਨ ਦੀ ਇਸ ਵਕਤ ਕੌਮਾਂਤਰੀ ਪੱਧਰ ਦੇ ਉੱਤੇ ਚੰਗੀ ਚੜ੍ਹਤ ਬਣੀ ਹੋਈ ਹੈ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ। ਤਾਂ ਇਸ ਵਕਤ ਅਫਰੀਕਾ ਦੇ ਵਿੱਚ ਇਬੋਲਾ ਵਾਇਰਸ ਦੇ ਖਤਰੇ ਦੇ ਦਰਮਿਆਨ ਭਾਰਤ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ। ਇਸ ਨੂੰ ਦੇਖਦਿਆਂ ਹੋਇਆਂ ਨਵੀਂ ਦਿੱਲੀ ਦੇ ਵਿੱਚ 28 ਮਈ ਨੂੰ ਅਫਰੀਕੀ ਸੰਘ ਅਤੇ ਭਾਰਤ ਦੇ ਦਰਮਿਆਨ ਇੱਕ ਮਹੱਤਵਪੂਰਨ ਸਿਖਰ ਸੰਮੇਲਨ ਹੋਣਾ ਸੀ, ਪਰ ਹੁਣ ਇਸ ਨੂੰ ਟਾਲ ਦਿੱਤਾ ਗਿਆ। ਦੱਸ ਦਈਏ ਕਿ ਇੰਡੋ ਅਫਰੀਕਾ ਚੌਥੇ ਫੋਰਮ ਦੀ ਤਿਆਰੀ ਕੀਤੀ ਜਾ ਰਹੀ ਸੀ, ਚੌਥਾ ਐਡੀਸ਼ਨ ਸੀ ਇਸ ਸਾਲ, ਪਰ ਇਬੋਲਾ ਦੇ ਖਤਰੇ ਦੇ ਚੱਲਦਿਆਂ ਦੋਹਾਂ ਧਿਰਾਂ ਨੇ ਇਸ ਨੂੰ ਫਿਲਹਾਲ ਟਾਲ ਦਿੱਤਾ। ਕਦੋਂ ਹੋਏਗਾ ਇਸ ਦੇ ਬਾਰੇ ਨਹੀਂ ਦੱਸਿਆ ਗਿਆ। ਦੱਸ ਦਈਏ ਕਿ ਭਾਰਤ ਦੇ ਵਿੱਚ ਤਾਂ ਇਬੋਲਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਮੱਧ ਅਫਰੀਕੀ ਕੁਝ ਦੇਸ਼ਾਂ ਦੇ ਵਿੱਚ ਇਬੋਲਾ ਦੇ ਖਤਰੇ ਨੂੰ ਫੈਲਦਿਆਂ ਦੇਖ ਕੇ ਇਸ ਨੂੰ ਹੈਲਥ ਐਮਰਜੈਂਸੀ ਐਲਾਨ ਦਿੱਤਾ ਸੀ। ਭਾਰਤ ਸਰਕਾਰ ਨੇ ਵੀ ਦੇਸ਼ ਭਰ ਦੇ ਵਿੱਚ ਨਿਗਰਾਨੀ ਅਤੇ ਤਿਆਰੀਆਂ ਫਿਲਹਾਲ ਉਲੀਕ ਰੱਖੀਆਂ ਨੇ। ਕਾਂਗਰਸ ਜਨਤਾ ਪਾਰਟੀ ਦਾ ਬਚਾਅ ਕੀਤਾ। ਪਾਰਟੀ ਨੇ ਐਕਸ ਦੇ ਉੱਤੇ ਲਿਖਿਆ ਕਿ ਕੀ ਮੋਦੀ ਸਰਕਾਰ ਨੂੰ ਲੱਗਦਾ ਹੈ ਕਿ ਕਾਂਗਰਸ ਜਨਤਾ ਪਾਰਟੀ ਸੋਸ਼ਲ ਮੀਡੀਆ ਹੈਂਡਲਸ ਨੂੰ ਬਲੌਕ ਕਰਨ ਦੇ ਨਾਲ ਉਹ ਜੈਨਜ਼ੀ ਨੂੰ ਰੋਕ ਸਕਣਗੇ। ਜੇਕਰ ਕੀ ਹੋਏਗਾ ਕਾਂਗਰਸ ਜਨਤਾ ਪਾਰਟੀ ਦਾ ਇਹ ਸਵਾਲ ਪੁੱਛਿਆ ਜਾਵੇ ਤਾਂ ਇਹੀ ਹੈ ਕਿ ਭਾਜਪਾ ਅਤੇ ਨਮੋ ਦੇ ਹੈਂਡਲਸ ਦੇ ਖਿਲਾਫ ਅਨਫੋਲੋ ਕੈਂਪੇਨ ਸ਼ੁਰੂ ਕਰ ਦਿੱਤਾ ਜਾਵੇ। ਐਕਸ ਨੂੰ ਇੰਟਰਨੈਟ ਦੀ ਆਜ਼ਾਦੀ ਦਾ ਸਨਮਾਨ ਕਰਨਾ ਚਾਹੀਦਾ ਅਤੇ ਬਗੈਰ ਕਿਸੇ ਦੇਰੀ ਤੋਂ ਕਾਂਗਰਸ ਜਨਤਾ ਪਾਰਟੀ ਦੇ ਹੈਂਡਲ ਨੂੰ ਬਹਾਲ ਕਰ ਦੇਣਾ ਚਾਹੀਦਾ। ਦਰਅਸਲ ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜ ਜਸਟਿਸ ਸੂਰਿਆਕਾਂਤ ਨੇ ਨੌਜਵਾਨਾਂ ਨੂੰ ਕਾਕਰੇਜ ਕਹਿ ਦਿੱਤਾ ਸੀ ਅਤੇ ਕਿਹਾ ਸੀ ਕਿ ਪੜ੍ਹੇ ਲਿਖੇ ਨੌਜਵਾਨ ਸੋਸ਼ਲ ਮੀਡੀਆ ਦੇ ਉੱਤੇ ਕੈਂਪੇਨ ਚਲਾਉਂਦੇ ਨੇ ਔਰ ਇਹ ਕਾਕਰੇਜ ਵਰਗੇ ਨੇ। ਇਸੇ ਦੇ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਾਂਗਰਸ ਜਨਤਾ ਪਾਰਟੀ ਨਾਮ ਦਾ ਇੱਕ ਕੈਂਪੇਨ ਸ਼ੁਰੂ ਵੀ ਕਰ ਦਿੱਤਾ ਗਿਆ। ਇਸ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਹੁਣ ਤੱਕ ਕਰੀਬ 1.5 ਕਰੋੜ ਤੋਂ ਜ਼ਿਆਦਾ ਫੋਲੋਅਰਸ ਹੋ ਚੁੱਕੇ ਨੇ। ਉੱਥੇ ਦਿੱਲੀ ਹਾਈ ਕੋਰਟ ਨੇ ਵੀਰਵਾਰ ਦੇ ਦਿਨ ਰਾਘਵ ਚੱਦਾ ਦੀ ਪਟੀਸ਼ਨ ਦੇ ਉੱਤੇ ਵੀ ਸੁਣਵਾਈ ਕੀਤੀ। ਹਾਲ ਹੀ ਦੇ ਦਿਨਾਂ 'ਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਰਾਘਵ ਚੱਡਾ ਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਖਿਲਾਫ਼ ਮਨਘੜੰਤ ਪੋਸਟਾਂ ਪਾਈਆਂ ਜਾ ਰਹੀਆਂ ਨੇ ਜੋ ਕਿ ਉਹਨਾਂ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ। ਉਹਨਾਂ ਨੇ ਕੋਰਟ ਤੋਂ ਮੰਗ ਕੀਤੀ ਕਿ ਅਜਿਹੀਆਂ ਪੋਸਟਾਂ ਨੂੰ ਹਟਾਉਣ ਦੇ ਲਈ

ਦੀ ਤਰਫ ਤੋਂ ਇਸ ਕਿਸਮ ਦਾ ਰਵੱਈਆ ਅਪਣਾਇਆ ਜਾਂਦਾ ਹੋਵੇ। ਪਿੱਛੇ ਜੇ ਹਾਲੇ ਫਰੈਰਰ ਦੀ ਜਿਹੜੀਆਂ ਬਾਈ ਇਲੈਕਸ਼ਨ ਹੋ ਕੇ ਹਟੀਆਂ ਨੇ ਉਸ ਫੈਡਰਲ ਸੀਟ ਦੇ ਉੱਤੇ, ਅਤੇ ਜਦੋਂ ਸੈਨੇਟਰ ਹੈਨਸਨ ਦੇ ਚੀਫ ਆਫ ਸਟਾਫ ਜੇਮਸ ਐਸ਼ਬੀ ਨੇ ABC ਦੇ ਪੱਤਰਕਾਰ ਨੂੰ ਉਸ ਇਵੈਂਟ ਦੇ ਉੱਤੇ ਵੀ ਰੋਕ ਦਿੱਤਾ ਸੀ ਅਤੇ ਕਿਹਾ ਸੀ ਕਿ ਬਾਏ ਬਾਏ ABC, ਤੁਹਾਨੂੰ ਫਿਰ ਮਿਲਾਂਗੇ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ABC ਨੂੰ ਖਬਰ ਦੇਣ ਦਾ ਜਾਂ ABC ਦੇ ਨਾਲ ਗੱਲਬਾਤ ਕਰਨ ਦਾ ਕੀ ਫਾਇਦਾ। ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਜਦੋਂ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਚੁਣਿੰਦਾ ਤਰੀਕੇ ਦੇ ਨਾਲ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੋਵੇ। ਸਕਾਈ ਨਿਊਜ਼ ਜਾਂ ਹੋਰਨਾਂ ਦੱਖਣਪੰਥੀ ਅਦਾਰਿਆਂ ਦੇ ਨਾਲ ਚੁਣ ਚੁਣ ਕੇ ਇੰਟਰਵਿਊਜ਼ ਦਿੱਤੀਆਂ ਜਾਂਦੀਆਂ ਨੇ, ਜਦਕਿ ਥੋੜ੍ਹਾ ਲਿਬਰਲ ਮੀਡੀਆ ਜਿਹੜਾ ਜਾਂ ਜਿਹੜਾ ਸੈਨੇਟਰ ਹੈਨਸਨ ਦੇ ਹੱਕ ਦੀ ਗੱਲ ਨਹੀਂ ਕਰਦਾ ਉਹਨਾਂ ਦੇ ਨਾਲ ਇਸ ਕਿਸਮ ਦਾ ਵਰਤਾਓ ਕੀਤਾ ਜਾਂਦਾ। ਐਡੀਲੈਡ ਦੇ ਵਿੱਚ ਵੀ ਓਏ ਬੈਕਸਟਰ ਨਾਮ ਦੇ ਜਿਹੜੇ ਇੱਕ ਕੈਂਡੀਡੇਟ ਸੀ ਉਹਨਾਂ ਨੂੰ ਹਟਾ ਦੇਣ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਵੀ ਚੋਣਾਂ ਦੀ ਰਾਤ ਕੁਝ ਇੱਕ ਪੱਤਰਕਾਰਾਂ ਦੇ ਨਾਲ ਚੁਣ ਕੇ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਗਿਆ ਸੀ। ਖੈਰ ਉੱਧਰ ਸਿਆਸਤ ਦੀ ਖਬਰ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਕੁਈਨਜ਼ਲੈਂਡ ਦੇ ਵਿੱਚ ਸਪੋਰਟਸ ਅਤੇ ਓਲੰਪਿਕ ਮਿਨਿਸਟਰ ਟਿਮ ਐਂਡਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੱਸ ਦਈਏ ਕਿ ਕੁਈਨਜ਼ਲੈਂਡ ਦੇ ਵਿੱਚ 2032 ਦੇ ਅੰਦਰ ਓਲੰਪਿਕ ਖੇਡਾਂ ਹੋਣੀਆਂ ਨੇ। ਅਜਿਹੇ ਦੇ ਵਿੱਚ ਕੁਈਨਜ਼ਲੈਂਡ ਦੇ ਅੰਦਰ ਖੇਡ ਢਾਂਚਾ ਖੜ੍ਹਾ ਕਰਨ ਦੇ ਲਈ ਬਹੁਤ ਜੰਗੀ ਪੱਧਰ ਦੇ ਉੱਤੇ ਕੰਮ ਚੱਲ ਰਿਹਾ ਅਤੇ ਬਿਲਕੁਲ ਠੀਕ ਅਜਿਹੇ ਹੀ ਨਾਜ਼ੁਕ ਸਮੇਂ ਦੇ ਵਿੱਚ ਜਦੋਂ ਸਪੋਰਟਸ ਅਤੇ ਓਲੰਪਿਕ ਮਿਨਿਸਟਰ ਟਿਮ ਐਂਡਰ ਦਾ ਅਸਤੀਫਾ ਸਾਹਮਣੇ ਆ ਜਾਂਦਾ ਤਾਂ ਫਿਰ ਸਵਾਲ ਉੱਠਣੇ ਜਾਇਜ਼ ਨੇ। ਲਿਬਰਲ ਨੈਸ਼ਨਲ ਪਾਰਟੀ ਦੇ ਮੈਂਬਰ ਨੇ ਜਿਹੜੇ ਐਵਰਟਨ ਦੇ ਇਲਾਕੇ ਤੋਂ, ਉਹਨਾਂ ਨੇ ਇੱਕ ਕ੍ਰਿਮੀਨਲ ਇਨਵੈਸਟੀਗੇਸ਼ਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਅਸਤੀਫਾ ਦਿੱਤਾ। ਮਾਮਲਾ ਇਲੈਕਟ੍ਰੋਲ ਫਰੌਡ ਦਾ ਦੱਸਿਆ ਜਾ ਰਿਹਾ। ਦੱਸ ਦਈਏ ਕਿ ਐਵਰਟਨ ਦੀ ਸੀਟ ਤੋਂ ਜਿਹੜੇ ਬ੍ਰਿਸਬੇਨ ਦੇ ਉੱਤਰੀ ਇਲਾਕੇ ਦੇ ਵਿੱਚ ਹੈ ਉੱਥੇ ਉਹਨਾਂ ਦਾ ਇਲੈਕਟ੍ਰੋਲ ਆਫਿਸ ਤਾਂ ਹੈ, ਪਰ ਇਹ ਕਿਹਾ ਜਾਂਦਾ ਹੈ ਕਿ ਉਹ ਟੈਕਸਪੇਅਰਸ ਦੇ ਪੈਸੇ ਦੇ ਉੱਤੇ ਪਾਰਲੀਮੈਂਟ ਦੇ ਜਿਹੜੇ ਐਕੋਮੋਡੇਸ਼ਨਸ ਨੇ ਉਹਨਾਂ ਦੇ ਵਿੱਚ ਹੀ ਰਹਿ ਰਹੇ ਨੇ। ਅਜਿਹੇ 'ਚ ਜਦੋਂ ਉਹ ਐਵਰਟਨ ਦੇ ਵਿੱਚ ਵੋਟ ਪਾ ਕੇ ਆਏ ਤਾਂ ਉਹਨਾਂ ਦਾ ਵੋਟ ਪਾਉਣ ਦਾ ਹੱਕ ਬਣਦਾ ਹੀ ਨਹੀਂ ਸੀ ਕਿਉਂਕਿ ਉੱਥੇ ਤਾਂ ਉਹ ਰਿਹਾਇਸ਼ ਉਹਨਾਂ ਦੀ ਹੈ ਹੀ ਨਹੀਂ। ਅਜਿਹੇ ਦੇ ਵਿੱਚ ਹੁਣ ਇਹ ਮਾਮਲਾ ਆਸਟ੍ਰੇਲੀਅਨ ਇਲੈਕਟ੍ਰੋਲ ਕਮਿਸ਼ਨ ਦੇ ਕੋਲ ਚਲਾ ਗਿਆ। ਆਸਟ੍ਰੇਲੀਅਨ ਇਲੈਕਟ੍ਰੋਲ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਜਾਂਚ ਤੋਰੀ ਹੈ। ਜਾਂਚ ਹੁਣ ਜਦੋਂ ਫੈਡਰਲ ਪੁਲਿਸ ਤੱਕ ਪਹੁੰਚੀ ਹੈ ਤਾਂ ਅਜਿਹੇ ਦੇ ਵਿੱਚ ਮੈਂਡਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਥੋਮਸ ਸੀਵੈਲ ਦਾ ਨਾਮ ਤਾਂ ਜਾਣਦੇ ਹੀ ਹੋਵੋਗੇ ਜਦੋਂ ਦੱਖਣਪੰਥੀ ਮੀਡੀਆ ਦੀ ਗੱਲ ਹੁੰਦੀ ਹੈ ਅਤੇ ਦੱਖਣਪੰਥੀ ਲੋਕਾਂ ਦੀ ਗੱਲ ਕਿਵੇਂ ਨਾ ਕੀਤੀ ਜਾਵੇ। ਹਾਲਾਂਕਿ ਆਸਟ੍ਰੇਲੀਅਨ ਮੀਡੀਆ ਇਹਨਾਂ ਨੂੰ ਨਿਓ ਨਾਜ਼ੀ ਦੱਸਦਾ ਹੈ। ਵਾਈਟ ਆਸਟ੍ਰੇਲੀਆ ਗਰੁੱਪ, ਪਹਿਲਾਂ ਇਹਨਾਂ ਨੇ ਨੈਸ਼ਨਲ ਸੋਸ਼ਲਿਸਟ ਨੈਟਵਰਕ ਦੇ ਨਾਮ ਦੇ ਨਾਲ ਗਰੁੱਪ ਚਲਾਉਂਦੇ ਸੀ, ਪਰ ਬਾਅਦ ਦੇ ਵਿੱਚ ਜਦੋਂ ਫੈਡਰਲ ਸਰਕਾਰ ਦੀ ਤਰਫ ਤੋਂ ਹੇਟ ਸਪੀਚ ਲਾਅ ਲਿਆਂਦੇ ਗਏ ਅਤੇ ਨੈਸ਼ਨਲ ਸੋਸ਼ਲਿਸਟ ਨੈਟਵਰਕ ਨੂੰ ਪਾਬੰਦੀਸ਼ੁਦਾ ਦਾਇਰੇ ਦੇ ਵਿੱਚ ਰੱਖਣ ਦੀ ਗੱਲ ਕੀਤੀ ਗਈ, ਉਸ ਤੋਂ ਬਾਅਦ ਇਹਨਾਂ ਨੇ ਆਪਣੀ ਸੰਸਥਾ ਦਾ ਨਾਮ ਬਦਲ ਲਿਆ। ਸੋਚ ਉਹੀ ਰੱਖੀ, ਵਾਈਟ ਆਸਟ੍ਰੇਲੀਆ ਪਾਰਟੀ। ਹੁਣ ਅਜਿਹੇ ਦੇ ਵਿੱਚ ਥੋਮਸ ਸੀਵੈਲ ਦੀ ਵਾਈਟ ਆਸਟ੍ਰੇਲੀਆ ਪਾਰਟੀ ਦੀ ਤਰਫ ਤੋਂ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਅਤੇ ਕਿਹਾ ਗਿਆ ਹੈ ਕਿ ਹੋਮ ਅਫੇਅਰ ਮੰਤਰਾਲੇ ਨੂੰ ਇਸ ਕਾਨੂੰਨ ਨੂੰ ਬਣਨ ਤੋਂ ਰੋਕਿਆ ਜਾਵੇ ਜਿਹੜਾ ਹੇਟ ਸਪੀਚ ਦਾ ਲਾਅ ਹੈ। ਉਸ ਦੇ ਤਹਿਤ ਐਸੇ ਬਹੁਤ ਸਾਰੇ ਦੱਖਣਪੰਥੀ ਜਿਹੜੇ ਲੀਡਰ ਨੇ ਜਿਹੜੇ ਦੇਸ਼ ਦੇ ਵਿੱਚ ਵੰਡ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਸੰਭਵ ਹੋ ਸਕਦੀਆਂ ਨੇ। ਅਦਾਲਤ ਦੀ ਤਰਫ ਤੋਂ ਹਾਲ ਫਿਲਹਾਲ ਇਸ ਮਾਮਲੇ ਦੇ ਉੱਤੇ ਤੁਰੰਤ ਕੋਈ ਸੁਣਵਾਈ ਨਹੀਂ ਕੀਤੀ ਗਈ ਹੈ, ਪਰ 2 ਅਤੇ 5 ਜੂਨ ਦੇ ਦਰਮਿਆਨ ਇਸ ਮਾਮਲੇ ਦੀ ਮੁੜ ਤੋਂ ਸੁਣਵਾਈ ਹੋਏਗੀ। ਦੱਸ ਦਈਏ ਕਿ 2 ਦਿਨਾਂ ਦੀ ਆਖਰੀ ਸੁਣਵਾਈ ਦੇ ਦਿਨਾਂ ਦੇ ਵਿੱਚ ਹੇਟ ਸਪੀਚ ਲੈਜਿਸਲੇਸ਼ਨ ਨੂੰ ਬਦਲਿਆ ਜਾਂਦਾ ਜਾਂ ਫਿਰ ਜਿਉਂਦਾ ਤਿਉਂ ਰੱਖਿਆ ਜਾਂਦਾ। ਪਿਛਲੇ ਸਾਲ ਸਪਤੰਬਰ ਮਹੀਨੇ 'ਚ ਲਿਆਂਦਾ ਗਿਆ ਸੀ, ਇਸ ਦੇ ਉੱਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਉੱਥੇ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੀ ਡਿਪਟੀ ਲੀਡਰ ਨੇ ਹੁਣ ਆਸਟ੍ਰੇਲੀਅਨ ਲੋਕਾਂ ਨੂੰ ਸੱਦੇ ਦਿੱਤੇ ਨੇ। ਦੱਸ ਦਈਏ ਕਿ ਆਸਟ੍ਰੇਲੀਆ 'ਚ ਕੈਪੀਟਲ ਗੇਨਸ ਟੈਕਸ ਯਾਨੀ CGT ਦੇ ਵਿੱਚ ਹੋਏ ਬਦਲਾਅ ਤੋਂ ਬਾਅਦ ਬਹੁਤ ਸਾਰੇ ਆਸਟ੍ਰੇਲੀਅਨ ਵਪਾਰਕ ਅਦਾਰੇ ਇਹ ਦਬਾਅ ਮਹਿਸੂਸ ਕਰ ਰਹੇ ਨੇ ਕਿ ਕੈਪੀਟਲ ਗੇਨਸ ਟੈਕਸ ਖਤਮ ਹੋਣ ਦੇ ਚੱਲਦਿਆਂ ਅਤੇ ਦੂਸਰੇ ਜਿਹੜੇ ਟੈਕਸੇਸ਼ਨ ਸਿਸਟਮ 'ਚ ਬਦਲਾਅ ਹੋਣ ਦੇ ਚੱਲਦਿਆਂ ਉਹਨਾਂ ਦੇ ਵਪਾਰ ਦੇ ਉੱਤੇ ਅਸਰ ਪਏਗਾ। ਅਜਿਹੇ ਦੇ ਵਿੱਚ ਨਿਊਜ਼ੀਲੈਂਡ ਜਿੱਥੋਂ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨਿਊਜ਼ੀਲੈਂਡ ਛੱਡ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕੰਮ ਲੱਭ ਰਹੇ ਨੇ ਤਾਂ ਨਿਊਜ਼ੀਲੈਂਡ ਦੀ ਜਿਹੜੇ ਇਸ ਵਕਤ ਫਾਈਨੈਂਸ ਮਿਨਿਸਟਰ ਨੇ ਨਿਕੋਲਾ ਵਿਲਿਸ ਉਹਨਾਂ ਨੇ ਤੰਜ ਕਸਿਆ ਆਸਟ੍ਰੇਲੀਆ ਦੇ ਉੱਤੇ ਕਿ ਸਾਡੇ ਕੋਲ ਟੈਕਸੇਸ਼ਨ ਸਿਸਟਮ ਬਿਹਤਰ ਹੈ, ਨਾ ਤਾਂ ਕੋਈ ਕੈਪੀਟਲ ਗੇਨ ਟੈਕਸ ਅਤੇ ਨਾ ਹੀ ਕੋਈ ਬਰੋਡ ਬੇਸ ਜਾਂ ਲੋ ਰੇਟ। ਅਸੀਂ ਤੁਹਾਨੂੰ ਤੁਹਾਡੇ ਬਿਜ਼ਨਸ ਨੂੰ ਅੱਗੇ ਵਧਣ ਦੇ ਲਈ, ਤੁਹਾਡੀ ਕੈਪੀਟਲ ਇਨਵੈਸਟਮੈਂਟ ਨੂੰ ਅੱਗੇ ਵਧਾਉਣ ਦੇ ਲਈ ਮਦਦ ਕਰਾਂਗੇ। 1 ਜੁਲਾਈ 2027 ਤੋਂ ਬਜਟ ਦੇ ਵਿੱਚ ਹੋਏ ਬਦਲਾਅ ਲਾਗੂ ਹੋ ਜਾਣਗੇ।
ਮੰਨਿਆ ਜਾ ਰਿਹਾ ਹੈ ਕਿ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਜਿਹੜਾ 50% ਸੀ ਉਸ ਦੇ ਵਿੱਚ ਬਦਲਾਅ ਕੀਤਾ ਜਾਏਗਾ। ਇਸ ਦੇ ਨਾਲ ਜਿਹੜੇ ਵੱਡੇ ਇਨਵੈਸਟਰਸ ਨੇ ਉਹਨਾਂ ਦੇ ਉੱਤੇ ਤਾਂ ਅਸਰ ਪਏਗਾ ਹੀ। ਆਸਟ੍ਰੇਲੀਆ ਸਰਕਾਰ ਟੈਕਸੇਸ਼ਨ ਸਿਸਟਮ ਦੇ ਵਿੱਚ ਇਸ ਬਦਲਾਅ ਦੇ ਨਾਲ ਸਰਕਾਰੀ ਖਜ਼ਾਨੇ ਦੇ ਵਿੱਚ ਵਾਧਾ ਜਾਂ ਵਿਸਤਾਰ ਕਰਨਾ ਚਾਹੁੰਦੀ ਹੈ। ਇੱਕ ਬਿਮਾਰੀ ਜਿਸਨੇ ਇਸ ਵਕਤ ਆਸਟ੍ਰੇਲੀਆ ਦੇ ਲਈ ਜਿਹੜਾ ਜੀ ਦਾ ਜੰਜਾਲ ਬਣ ਗਈ ਹੈ, ਪਰ ਉਸ ਦੇ ਨਾਲ ਹੀ 2-3 ਹੋਰ ਬਿਮਾਰੀਆਂ ਵੀ ਆ ਗਈਆਂ ਨੇ ਖਬਰਾਂ। ਸਭ ਤੋਂ ਪਹਿਲਾਂ ਡੈਪਥੀਰੀਆ ਦੇ ਨਾਲ ਜੁੜੀ ਹੋਈ ਸ਼ੁਰੂ ਕਰੀਏ। ਦੱਸ ਦਈਏ ਕਿ ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਬੈਕਟੀਰੀਅਲ ਡਿਜ਼ੀਜ਼ ਦੇ ਹੁਣ ਤੱਕ 230 ਤੋਂ ਜ਼ਿਆਦਾ ਕੇਸ ਰਿਕਾਰਡ ਕੀਤੇ ਜਾ ਚੁੱਕੇ ਨੇ ਅਤੇ 60% ਤੋਂ ਜ਼ਿਆਦਾ ਕੇਸ ਸਿਰਫ ਨਾਰਦਰਨ ਟੈਰੀਟਰੀ ਸੂਬੇ ਤੋਂ ਨੇ। ਉਸ ਤੋਂ ਇਲਾਵਾ ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਅਤੇ ਕੁਇਨਜ਼ਲੈਂਡ ਦੇ ਵਿੱਚ ਵੀ ਕੇਸ ਆਏ ਨੇ। ਦੱਸ ਦਈਏ ਕਿ ਇਹ ਕੇਸ ਜ਼ਿਆਦਾਤਰ 25-44 ਸਾਲ ਦੇ ਲੋਕਾਂ ਦੇ ਦਰਮਿਆਨ ਹੀ ਵਾਪਰ ਰਹੇ ਨੇ, ਪਰ 2026 ਦੇ ਵਿੱਚ ਇਹ ਜਿਹੜੇ ਕੇਸ ਰਿਕਾਰਡ ਕੀਤੇ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਡੈਪਥੀਰੀਆ ਇੱਕ ਹਾਈਲੀ ਕੰਟੀਜੀਅਸ ਯਾਨੀ ਬਹੁਤ ਜ਼ਿਆਦਾ ਛੂਆਛੂਤ ਦੀ ਬਿਮਾਰੀ ਹੈ, ਜਿਸ ਦੇ ਨਾਲ ਬਿਮਾਰ ਤਾਂ ਵਿਅਕਤੀ ਹੁੰਦਾ ਹੀ ਹੈ ਪਰ ਮੌਤ ਦੀ ਵੀ ਕਾਰਨ ਬਣ ਜਾਂਦੇ ਨੇ। ਕਿਹਾ ਜਾਂਦਾ ਹੈ ਕਿ ਟ੍ਰੀਟਮੈਂਟ ਦੇ ਨਾਲ ਬਚਾਇਆ ਜਾ ਸਕਦਾ, ਪਰ ਫਿਰ ਵੀ ਹਰ 10 ਦੇ ਵਿੱਚੋਂ ਇੱਕ ਮਰੀਜ਼ ਦੀ ਮੌਤ ਦਾ ਖਤਰਾ ਹੈ। ਇਹ ਆਸਟ੍ਰੇਲੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਦਾਅਵਾ ਕੀਤਾ ਗਿਆ। ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਇਹ ਵੀ ਕਿਹਾ ਹੈ ਕਿ ਉਹ $7.2 million ਇਸ ਬਿਮਾਰੀ ਦੇ ਬਚਾਅ ਦੇ ਲਈ ਖਰਚ ਕਰਨਾ ਚਾਹੁੰਦੇ ਨੇ। ਜਦੋਂ ਤੋਂ ਡੈਪਥੀਰੀਆ ਦੇ ਰਿਕਾਰਡ ਰੱਖਣੇ ਆਸਟ੍ਰੇਲੀਆ 'ਚ ਸ਼ੁਰੂ ਹੋਏ ਨੇ ਉਦੋਂ ਤੋਂ ਹੁਣ ਤੱਕ ਦੇ ਕਦੇ ਵੀ ਕਿਸੇ ਵੀ ਇੱਕ ਸਾਲ ਦੇ ਅੰਦਰ ਜਾਂ ਬਲਕਿ ਇੱਕ ਕੁਝ ਹੀ ਮਹੀਨਿਆਂ ਦੇ ਅੰਦਰ ਇੰਨੀ ਵੱਡੀ ਗਿਣਤੀ 'ਚ ਕੇਸ ਕਦੇ ਨਹੀਂ ਰਿਕਾਰਡ ਹੋਏ। ਡੈਪਥੀਰੀਆ ਦੇ ਸਾਲ 2026 'ਚ ਸਭ ਤੋਂ ਜ਼ਿਆਦਾ ਕੇਸ ਰਿਕਾਰਡ ਹੋਏ ਦੱਸੇ ਗਏ ਨੇ। ਉੱਥੇ ਹੀ ਹੁਣ ਚੀਜ਼ਾਂ ਇਸ ਕਰਕੇ ਵੀ ਬਦਲ ਰਹੀਆਂ ਨੇ ਕਿ ਨਾ ਸਿਰਫ ਡੈਪਥੀਰੀਆ, ਮੀਜ਼ਲਸ, ਸਕੈਰਲਟ ਫੀਵਰ, ਹੂਪਿੰਗ ਕਫ, ਬਹੁਤ ਸਾਰੀਆਂ ਬਿਮਾਰੀਆਂ ਨੇ ਇਕੱਠਿਆਂ ਹੀ ਆਸਟ੍ਰੇਲੀਆ ਦੇ ਵਿੱਚ ਦਸਤਕ ਦੇ ਦਿੱਤੀ ਔਰ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਕੇਸ ਸਾਹਮਣੇ ਆ ਰਹੇ ਨੇ। ਇਕੱਲੇ ਡੈਪਥੀਰੀਆ ਦੇ ਕੇਸਾਂ ਦੇ ਜਾਂ ਨੰਬਰ ਤਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ। ਹੂਪਿੰਗ ਕਫ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ 57,000 ਕੇਸ ਸਾਲ 2024 'ਚ ਰਿਕਾਰਡ ਹੋਏ ਸੀ। 1991 ਤੋਂ ਹੂਪਿੰਗ ਕਫ ਦੇ ਰਿਕਾਰਡ ਰੱਖਣੇ ਆਸਟ੍ਰੇਲੀਆ ਨੇ ਸ਼ੁਰੂ ਕੀਤੇ ਨੇ। ਉਦੋਂ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਵੱਡੀ ਗਿਣਤੀ ਸੀ 2024 'ਚ। ਹਾਲਾਂਕਿ 2025 ਦੇ ਵਿੱਚ 25,000 ਕੇਸ ਹੀ ਰਿਕਾਰਡ ਹੋਏ, ਪਰ 2026 ਦੇ ਵਿੱਚ ਹੂਪਿੰਗ ਕਫ ਦੇ ਇੱਕ ਵਾਰ ਫਿਰ ਤੋਂ ਰਿਕਾਰਡ ਕੇਸ ਜਿਹੜੇ ਨੇ ਗਿਣਤੀ ਦੇ ਵਿੱਚ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉੱਥੇ ਮੀਜ਼ਲਸ ਨੇ ਵੀ ਇਸ ਵਕਤ ਜਿਹੜੀ ਆਊਟਬ੍ਰੇਕ ਇਹਦੀ ਦੱਸੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜਿਹੜੇ ਵਿਦੇਸ਼ਾਂ ਤੋਂ ਸਫ਼ਰ ਕਰਕੇ ਆ ਰਹੇ ਨੇ, ਖਾਸ ਤੌਰ ਦੇ ਉੱਤੇ ਜਨਵਰੀ ਤੋਂ ਮਈ ਮਹੀਨੇ ਦੇ ਦਰਮਿਆਨ ਆਏ ਨੇ, 100 ਤੋਂ ਵਧੇਰੇ ਕੇਸ ਦੇਸ਼ ਭਰ ਦੇ ਵਿੱਚ ਮੀਜ਼ਲਸ ਦੇ ਰਿਕਾਰਡ ਪਹਿਲਾਂ ਹੀ ਹੋ ਚੁੱਕੇ ਨੇ। ਵਿਕਟੋਰੀਆ ਇਸ ਵਕਤ ਦੇਸ਼ ਦਾ ਸਭ ਤੋਂ ਭੈੜਾ ਸੂਬਾ ਹੈ ਜਦੋਂ ਅਨਇੰਪਲੋਇਮੈਂਟ ਦੀ ਯਾਨੀ ਬੇਰੁਜ਼ਗਾਰੀ ਦੀ ਗੱਲ ਆਉਂਦੀ ਹੈ। ਦੇਸ਼ ਦੇ ਵਿੱਚ ਲਗਾਤਾਰ 27ਵਾਂ ਮਹੀਨਾ ਹੈ ਜਦੋਂ ਹਰ ਮਹੀਨੇ ਦਾ ਜਿਹੜਾ ਅੰਕੜੇ ਇਕੱਠੇ ਕੀਤੇ ਜਾਂਦੇ ਨੇ ABS ਦੀ ਤਰਫ ਤੋਂ ਜਾਂ ਜਾਰੀ ਕੀਤੇ ਜਾਂਦੇ ਨੇ, ਇਕੱਠੇ ਤਾਂ ਨਹੀਂ ਕੀਤੇ ਜਾਂਦੇ ਪਰ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਮਹੀਨਾਵਾਰ ਅੰਕੜੇ ਜਾਰੀ ਕਰਦਾ ਬੇਰੁਜ਼ਗਾਰੀ ਦੇ ਨਾਲ ਜੁੜੇ ਹੋਏ। 27 ਮਹੀਨੇ ਹੋ ਗਏ ਵਿਕਟੋਰੀਆ ਲਗਾਤਾਰ ਹਰ ਵਾਰ ਦੇਸ਼ 'ਚ ਸਭ ਤੋਂ ਭੈੜਾ ਸੂਬਾ ਬਣ ਕੇ ਉੱਭਰਦਾ ਹੈ, ਜਾਂ ਇੰਝ ਕਹਿ ਲਈਏ ਕਿ ਬੇਰੁਜ਼ਗਾਰੀ ਦੇ ਮਾਮਲੇ 'ਚ ਪਹਿਲੇ ਨੰਬਰ ਦਾ ਸੂਬਾ ਬਣ ਕੇ ਉੱਭਰਦਾ ਹੈ। ਵਿਕਟੋਰੀਆ ਦੇ ਵਿੱਚ 4.8% ਬੇਰੁਜ਼ਗਾਰੀ ਦਰ ਇਸ ਵਕਤ ਚੱਲ ਰਹੀ ਹੈ, ਜਦਕਿ ਦੇਸ਼ ਦੀ ਜਿਹੜੀ ਐਵਰੇਜ ਹੈ ਉਹ 4.5% ਹੈ। ਹਾਲਾਂਕਿ ਵਿਕਟੋਰੀਆ ਤੋਂ ਬਾਅਦ ਤਸਮੇਨੀਆ ਆਉਂਦਾ ਹੈ, ਪਰ ਤਸਮੇਨੀਆ ਦੀ ਆਬਾਦੀ ਦੇ ਲਿਹਾਜ਼ ਦੇ ਨਾਲ ਵਿਕਟੋਰੀਆ ਦੇ ਫਿਰ ਵੀ ਬਰਾਬਰ ਨਹੀਂ ਹੈ, ਰਿਸੋਰਸਿਸ ਦੇ ਮੁਕਾਬਲੇ ਵੀ ਘੱਟ ਡੈਵਲਪਡ ਇੱਕ ਸੂਬਾ ਹੈ। ਅਜਿਹੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਲਗਾਤਾਰ ਵੱਧ ਰਹੀ ਬੇਰੁਜ਼ਗਾਰੀ ਜਿਹੜੀ ਹੈ ਉਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਵਿਕਟੋਰੀਆ ਸਰਕਾਰ ਦੇ ਲਈ, ਉਹ ਵੀ ਐਸੇ ਸਮੇਂ 'ਚ ਜਦੋਂ ਚੋਣਾਂ ਸਿਰ 'ਤੇ ਖੜੀਆਂ ਨੇ। ਨਵੰਬਰ ਮਹੀਨੇ 'ਚ ਚੋਣਾਂ ਨੇ, ਵਿਰੋਧੀ ਧਿਰ ਨੇਤਾ ਜੈਸ ਵਿਲਸਨ ਨੇ ਇਸ ਮਾਮਲੇ ਦੇ ਉੱਤੇ ਵੀ ਤੰਜ ਕੱਸਿਆ, ਕਿਹਾ ਹੈ ਕਿ ਲੇਬਰ ਪਾਰਟੀ ਦੂਜਿਆਂ ਸਟੇਟਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਵਿਕਟੋਰੀਆ ਦੇ ਵਿੱਚ ਤਾਂ ਉਵੇਂ ਬਿਲਕੁਲ ਵੀ ਨਹੀਂ ਕੰਮ ਕਰ ਰਹੀ। ਟੈਕਸ ਘਟਾਉਣ ਦਾ ਦਾਅਵਾ ਕਰਨ ਤੋਂ ਬਾਅਦ ਵੀ ਟੈਕਸ

0: ਉਹਨਾਂ ਕਿਹਾ ਕਿ ਮੇਰੀ ਲਿਬਰਲ ਅਤੇ ਨੈਸ਼ਨਲ ਪਾਰਟੀ ਦੀ ਟੀਮ ਦੇ ਕੋਲ ਹੀ ਇੱਕ ਯੋਜਨਾ ਕਿਵੇਂ ਟੈਕਸ ਘਟਾਏ ਜਾਣ, ਕਿਵੇਂ ਵਿਕਟੋਰੀਆ ਦੇ ਵਿੱਚ ਜ਼ਰੂਰੀ ਚੀਜ਼ਾਂ ਨੂੰ ਤਰਜੀਹ ਦਿੱਤੀ ਜਾਵੇ ਅਤੇ ਕਿਸ ਤਰੀਕੇ ਦੇ ਨਾਲ ਬਿਜ਼ਨਸ ਯਾਨੀ ਵਪਾਰ ਕਰਨ ਦੇ ਲਈ ਵਿਕਟੋਰੀਆ ਨੂੰ ਸਭ ਤੋਂ ਬਿਹਤਰੀਨ ਡੈਸਟੀਨੇਸ਼ਨ ਬਣਾਇਆ ਜਾ ਸਕੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਇਹ ਖਬਰ ਮੈਲਬਨ ਤੋਂ, ਜਿੱਥੇ ਬੌਕਸ ਸਟ੍ਰੀਟ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਮੌਜੂਦ ਰਹੀ। ਅਸਲ 'ਚ ਇਸ ਵਿਅਕਤੀ ਨੇ ਇੱਕ ਸੂਚਨਾ ਪੁਲਿਸ ਤੱਕ ਤਾਂ ਨਹੀਂ ਕਹਿ ਸਕਦੇ ਪਰ ਇੱਕ ਅਫਵਾਹ ਫੈਲਾ ਦਿੱਤੀ ਸੀ। ਇਸ ਨੇ ਕਿਹਾ ਸੀ ਕਿ ਬੌਕਸ ਸਟ੍ਰੀਟ ਦੇ ਉੱਤੇ ਇੱਕ ਵੱਡਾ ਹਮਲਾ ਹੋਣ ਵਾਲਾ ਹੈ। ਇਸ ਨੂੰ ਸਵੈਂਸਟਨ ਸਟ੍ਰੀਟ ਦੇ ਬਾਹਰੋਂ ਮੈਕਡੋਨਲਡ ਦੇ ਕੋਲੋਂ ਕੱਲ੍ਹ 7:30 ਦੇ ਆਸ ਪਾਸ ਗ੍ਰਿਫਤਾਰ ਕੀਤਾ ਗਿਆ। 31 ਸਾਲ ਦਾ ਇਹ ਵਿਅਕਤੀ, ਜਿਸਦਾ ਕੋਈ ਪੱਕਾ ਟਿਕਾਣਾ ਤਾਂ ਨਹੀਂ ਦੱਸਿਆ ਗਿਆ, ਪੁਲਿਸ ਦੀ ਤਰਫ ਤੋਂ ਕੋਈ ਪਤਾ ਨਹੀਂ ਦੱਸਿਆ ਗਿਆ, ਪਰ ਇਸ ਨੇ ਇਹ ਗੱਲ ਕਹੀ ਕਿ ਇਸ ਨੇ ਚੈਨਲ 9 ਨੂੰ ਇੱਕ ਫੋਨ ਕਾਲ ਕੀਤੀ ਸੀ ਅਤੇ ਕਿਹਾ ਸੀ ਕਿ ਬੌਕਸ ਸਟ੍ਰੀਟ ਦੇ ਉੱਤੇ ਇੱਕ ਵੱਡਾ ਹਾਦਸਾ ਹੋਣ ਜਾ ਰਿਹਾ। ਚੈਨਲ 9 ਨੇ ਤੁਰੰਤ ਕ੍ਰਾਈਮ ਸਟੋਪਰਸ ਦੇ ਨਾਲ ਸੰਪਰਕ ਕੀਤਾ ਅਤੇ ਇਸ ਮਾਮਲੇ ਦੀ ਪੜਤਾਲ ਵਿਕਟੋਰੀਆ ਪੁਲਿਸ ਨੇ ਸ਼ੁਰੂ ਕਰ ਦਿੱਤੀ। ਮਾਮਲੇ ਦੇ ਵਿੱਚ ਜਦੋਂ ਪਤਾ ਚੱਲਿਆ ਸਾਰਾ ਕੁਝ ਟਰੈਕ ਲੋਕੇਸ਼ਨ ਵਗੈਰਾ ਕਰਨ ਤੋਂ ਬਾਅਦ ਤਾਂ ਇਹ ਵਿਅਕਤੀ ਜਿਹੜਾ ਇਸਨੇ ਇਕਬਾਲੀਆ ਜੁਰਮ ਵੀ ਕਰ ਲਿਆ। ਖੇਡ ਜਗਤ ਦੀਆਂ ਕੀ ਨੇ ਖਬਰਾਂ ਅਤੇ ਬਾਕੀ ਦੀਆਂ ਖਬਰਾਂ ਦੇ ਲਈ ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
1: ਜੀ ਬਹੁਤ ਸ਼ੁਕਰੀਆ ਗੌਤਮ ਜੀ। ਇੱਧਰ ਜੇਕਰ ਆਪਾਂ ਅਗਲੀਆਂ ਕੁਛ ਖਬਰਾਂ ਵੱਲ ਝਾਤੀ ਮਾਰੀਏ ਤਾਂ ਵਿਕਟੋਰੀਆ ਤੋਂ ਇੱਕ ਖਬਰ ਹੈ। ਕੋਵਿਡ-19 ਦੇ ਦਰਮਿਆਨ ਕਾਫੀ ਸਖਤ ਫੈਸਲੇ ਲਏ ਗਏ ਸੀ, ਬਹੁਤ ਸਾਰੇ ਫੈਸਲੇ ਇਸ ਟਾਈਮ ਵਿਵਾਦ ਦੇ ਵਿੱਚ ਨੇ। ਖਾਸ ਤੌਰ ਦੇ ਉੱਤੇ ਮਿਸਟਰ ਡੈਨੀਅਲ ਐਂਡਰਿਊਜ਼ ਜਿਹੜੇ ਕਿ ਉਸ ਸਮੇਂ ਦੇ ਪ੍ਰੀਮੀਅਰ ਸੀ, ਉਹਨਾਂ ਦਾ ਨਾਂ ਵਾਰ ਵਾਰ ਇਸ ਟਾਈਮ ਖਬਰਾਂ ਦੇ ਵਿੱਚ ਜ਼ਰੂਰ ਆ ਜਾਂਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਅਤੇ ਹੁਣ ਉਹਨਾਂ ਦਾ ਨਾਂ ਇਸ ਕਰਕੇ ਚਰਚਾ ਦੇ ਵਿੱਚ ਹੈ ਕਿਉਂਕਿ 2020 ਦੇ ਵਿੱਚ ਮਿਸਟਰ ਡੈਨੀਅਲ ਐਂਡਰਿਊਜ਼ ਦੀ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਕੋਵਿਡ-19 ਦੇ ਦਰਮਿਆਨ ਜਿਹੜੇ ਜੇਲ੍ਹਾਂ ਦੇ ਵਿੱਚ ਕੈਦੀ ਨੇ ਉਹਨਾਂ ਦੀਆਂ ਸਜ਼ਾਵਾਂ ਘਟਾ ਕੇ ਉਹਨਾਂ ਨੂੰ ਘੱਟ ਦੇਣ ਕਰ ਦਿੱਤਾ ਗਿਆ ਸੀ। ਐਮਰਜੈਂਸੀ ਮੈਨੇਜਮੈਂਟ ਡੇ EMD ਇਸ ਪ੍ਰੋਗਰਾਮ ਨੂੰ ਕਿਹਾ ਗਿਆ ਸੀ। ਸੋ ਇਸ ਦੇ ਨਾਲ ਕੈਦੀਆਂ ਦੀਆਂ ਸਜ਼ਾਵਾਂ ਦੇ ਵਿੱਚੋਂ ਲਗਭਗ 8,30,000 ਦਿਨ ਯਾਨੀ ਕਿ 2,270 ਸਾਲ ਜਿਹੜੇ ਉਹ ਘਟਾ ਦਿੱਤੇ ਗਏ। ਕੁੱਲ ਮਿਲਾ ਕੇ ਸਾਰੇ ਦੇ ਸਾਰੇ ਕੈਦੀਆਂ ਦੀ ਗੱਲ ਚੱਲ ਰਹੀ ਹੈ। ਹੋਇਆ ਕੁਛ ਇਸ ਤਰੀਕੇ ਦੇ ਨਾਲ ਕਿ ਕਾਨੂੰਨ ਦੀ ਕੁਛ ਲੂਪਹੋਲਸ ਜਾਂ ਫਿਰ ਕਾਨੂੰਨੀ ਕਮਜ਼ੋਰੀ ਦੇ ਕਰਕੇ ਇਹ ਅਪਰਾਧੀਆਂ ਦੀਆਂ ਸਜ਼ਾਵਾਂ ਦੇ ਵਿੱਚੋਂ 2,000 ਤੋਂ ਵਧੇਰੇ ਸਾਲ ਹੀ ਜਿਹੜੇ ਆ ਉਹ ਘੱਟ ਗਏ। ਇਸ ਸੰਬੰਧ ਦੇ ਵਿੱਚ ਕਈ ਉਹਨਾਂ ਕੈਦੀਆਂ ਨੂੰ ਵੀ ਫਾਇਦਾ ਮਿਲ ਗਿਆ ਜਿਹੜੇ ਕਿ ਕਾਫੀ ਖਤਰਨਾਕ ਸਨ, ਅਤੇ ਇਸੇ ਵਿਸ਼ੇ ਦੇ ਉੱਤੇ ਹੁਣ ਵਿਵਾਦ ਹੋ ਰਿਹਾ। ਬਹੁਤ ਸਾਰੇ ਪੀੜਿਤ ਪਰਿਵਾਰ ਜਿਨ੍ਹਾਂ ਦਾ ਸਿੱਧੇ ਸਿੱਧੇ ਤਰੀਕੇ ਦੇ ਨਾਲ ਇਹਨਾਂ ਕੇਸਾਂ ਦੇ ਨਾਲ ਵਾਹ ਵਾਸਤਾ ਸੀ, ਉਹ ਇਸ ਚੀਜ਼ ਦੇ ਉੱਤੇ ਹੁਣ ਆਵਾਜ਼ ਉਠਾ ਰਹੇ ਨੇ। ਐਲਨ ਸਰਕਾਰ ਨੇ ਇਹ ਡਾਟਾ ਨੂੰ 1 ਸਾਲ ਤੱਕ ਲੁਕਾ ਕੇ ਰੱਖਿਆ। ਇਸ ਚੀਜ਼ ਤੋਂ ਵੀ ਲੋਕ ਖਫਾ ਨੇ ਕਿ ਇਹ ਗੱਲ ਬਾਹਰ ਕਿਉਂ ਨਹੀਂ ਆਉਣ ਦਿੱਤੀ ਗਈ। ਉਸ ਤੋਂ ਬਾਅਦ ਫਿਰ ਫਰੀਡਮ ਆਫ ਇਨਫੋਰਮੇਸ਼ਨ ਕਾਨੂੰਨ ਦੇ ਤਹਿਤ ਇਹ ਡਾਟੇ ਹੁਣ ਬਾਹਰ ਕਢਵਾਏ ਗਏ ਨੇ। ਅੱਜ ਦੇ ਦਿਨ ਹੈਰਲਸਨ ਦੇ ਵਿੱਚ ਇਹ ਡਾਟੇ ਨਸ਼ਰ ਕੀਤੇ ਗਏ। ਇੱਕ ਮਾਮਲਾ ਇਹਨਾਂ ਦੇ ਵਿੱਚੋਂ ਮੋਟੇ ਰੂਪ ਦੇ ਵਿੱਚ ਵੇਖੀਏ ਤਾਂ ਇੱਕ ਕੈਦੀ ਦੀ ਸਜ਼ਾ 452 ਦਿਨ ਯਾਨੀ ਕਿ 15 ਮਹੀਨੇ ਘਟਾ ਦਿੱਤੀ ਗਈ। ਹੁਣ ਜਿਹੜੇ ਪੀੜਿਤ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਇਹਨਾਂ ਕੈਦੀਆਂ ਨੇ ਜਾਂ ਦੋਸ਼ੀਆਂ ਨੇ ਧੱਕਾ ਕੀਤਾ ਸੀ, ਉਹ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੇ ਜਿਹੜੇ ਗੰਭੀਰ ਅਪਰਾਧ ਕੀਤੇ ਸੀ ਉਹਦੇ ਲਈ ਇਹਨਾਂ ਨੂੰ ਬਣਦੀ ਅਦਾਲਤ ਨੇ ਸਜ਼ਾ ਦਿੱਤੀ ਸੀ। ਕਈ ਇਹਨਾਂ ਦੇ ਵਿੱਚੋਂ ਕਤਲ ਵਰਗੇ ਜੁਰਮ ਵੀ ਨੇ ਅਤੇ ਹੋਰ ਵੀ ਕਈ ਗੰਭੀਰ ਅਪਰਾਧ, ਅਤੇ ਜੇਕਰ ਇਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਛੱਡ ਦਿਓ ਤਾਂ ਇਹ ਸਾਡੇ ਹਿਰਦੇ ਵਲੂੰਦਰਨ ਵਾਲੀ ਗੱਲ ਹੈ। ਪਹਿਲਾਂ ਕੈਦੀਆਂ ਨੂੰ ਸਜ਼ਾ ਦੇ ਵਿੱਚ ਕਟੌਤੀ ਦੇ ਲਈ ਇੱਕ ਅਰਜ਼ੀ ਦੇਣੀ ਪੈਂਦੀ ਸੀ ਆਪਣੇ ਪੱਧਰ ਦੇ ਉੱਤੇ, ਅਤੇ ਕੋਵਿਡ ਦੇ ਦਰਮਿਆਨ ਕਹਿੰਦੇ ਨੇ ਕਿ ਇਹ ਸਹੂਲਤ ਆਟੋਮੈਟਿਕਲੀ ਜਾਂ ਫਿਰ ਇੱਕ ਬਲੈਂਕਟ ਇਹਨੂੰ ਕਰ ਦਿੱਤਾ ਗਿਆ, ਜਿਸ ਦੇ ਨਾਲ ਕਿ ਹਜ਼ਾਰਾਂ ਕੈਦੀਆਂ ਨੂੰ ਬਿਨਾਂ ਕਿਸੇ ਸਖ਼ਤ ਮੁਲਾਂਕਣ ਦੇ ਵੱਡੀ ਰਾਹਤ ਦੇ ਦਿੱਤੀ ਗਈ। ਹਾਲਾਂਕਿ ਇਸ ਚੀਜ਼ ਦੇ ਉੱਤੇ ਸਰਕਾਰ ਦਾ ਜਾਂ ਫਿਰ ਕਰੈਕਸ਼ਨ ਵਿਕਟੋਰੀਆ ਦਾ ਪੱਖ ਕੁਛ ਹੋਰ ਹੈ, ਉਹਦੇ ਉੱਤੇ ਵੀ ਝਾਤੀ ਮਾਰ ਲੈਂਦੇ ਹਾਂ। ਪਰ ਇਹਦੇ ਉੱਤੇ ਹੁਣ ਰਾਜਨੀਤੀ ਵੀ ਹੁਣ ਸ਼ੁਰੂ ਹੋ ਚੁੱਕੀ ਹੈ। ਵਿਰੋਧੀ ਧਿਰ ਦੇ ਬੁਲਾਰੇ ਰੇਨੀ ਹੀਥ ਇਸ ਚੀਜ਼ ਦੇ ਉੱਤੇ ਬੋਲਦਿਆਂ ਕਹਿੰਦੇ ਨੇ ਕਿ ਸਰਕਾਰ ਦੀ ਇਹਦੇ ਉੱਤੇ ਰੱਜ ਕੇ ਆਲੋਚਨਾ ਕਰਨੀ ਚਾਹੀਦੀ ਹੈ। ਜਦੋਂ ਆਮ ਵਿਕਟੋਰੀਅਨ ਲੋਕ ਆਪਣੇ ਘਰਾਂ ਦੇ ਵਿੱਚ ਲੋਕਡਾਊਨ ਦੇ ਵਿੱਚ ਬੰਦ ਸੀ ਉਦੋਂ ਸਰਕਾਰ ਅਪਰਾਧੀਆਂ ਦੀਆਂ ਸਜ਼ਾਵਾਂ ਮਾਫ਼ ਕਰਨ ਦੇ ਵਿੱਚ ਰੁੱਝੀ ਸੀ। ਇਹ ਵੇਖੋ ਕਿੱਡੀ ਹਾਸੋਹੀਣੀ ਗੱਲ। ਉਹਨਾਂ ਨੇ ਇਹ ਕਿਹਾ ਕਿ ਪੀੜਿਤ ਪਰਿਵਾਰ ਉਮਰ ਭਰ ਦੁੱਖ ਝੱਲਦੇ ਨੇ, ਕਦੀ ਉਹਨਾਂ ਦਾ ਗਿਆ ਜੀ ਵਾਪਸ ਨਹੀਂ ਆਉਂਦਾ ਜੇਕਰ ਇੱਦਾਂ ਦੇ ਕੇਸ ਦੇ ਵਿੱਚ ਹੋਵੇ, ਅਤੇ ਜਦਕਿ ਅਪਰਾਧੀ ਆਪਣੀ ਸਜ਼ਾ ਕੱਟ ਰਿਹਾ ਹੁੰਦਾ ਵਾ ਉਹਨਾਂ ਨੂੰ ਕਿਤੇ ਨਾ ਕਿਤੇ ਧਰਵਾਸ ਹੁੰਦੀ ਹੈ, ਪਰ ਉਹੀ ਅਪਰਾਧੀ ਫਿਰ ਉਹਨਾਂ ਦੀਆਂ ਅੱਖਾਂ ਸਾਹਮਣੇ ਜਲਦ ਆ ਕੇ ਉੱਦਾਂ ਹੀ ਘੁੰਮੇ, ਅਤੇ ਫਿਰ ਇਸ ਤੋਂ ਵੱਡੀ ਉਹਨਾਂ ਦੇ ਲਈ ਸਜ਼ਾ ਨਹੀਂ ਹੋ ਸਕਦੀ। ਸੋ ਇੱਕ ਤਰੀਕੇ ਦੇ ਨਾਲ ਰਾਹਤ ਕੈਦੀਆਂ ਨੂੰ ਦੇ ਦਿੱਤੀ ਗਈ ਹੈ, ਅਤੇ ਉੱਧਰ ਜਿਹੜੇ ਪੀੜਿਤ ਪਰਿਵਾਰ ਸੀ ਉਹਨਾਂ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਸਰਕਾਰ ਦੇ ਵੱਲੋਂ ਵੀ ਹੁਣ ਇੱਕ ਸਜ਼ਾ ਦਿੱਤੀ ਗਈ ਹੋਵੇ। ਖੈਰ ਸਰਕਾਰ ਦਾ ਜਾਂ ਫਿਰ ਕਰੈਕਸ਼ਨ ਵਿਕਟੋਰੀਆ ਦਾ ਪੱਖ ਇਹ ਆ

ਦੇ ਬੁਲਾਰੇ ਇਹ ਕਹਿੰਦੇ ਨੇ ਕਿ ਇਹ ਦਿੱਤੀਆਂ ਗਈਆਂ ਛੋਟਾਂ ਕਦੇ ਵੀ ਆਟੋਮੈਟਿਕ ਨਹੀਂ ਸਨ, ਸਗੋਂ ਇਹਨਾਂ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਅਤੇ ਸਖ਼ਤ ਜਾਂਚ ਹੁੰਦੀ ਆ, ਉਸ ਤੋਂ ਬਾਅਦ ਫਿਰ ਸਰਕਾਰ ਇਹ ਫੈਸਲਾ ਲੈਂਦੀ ਹੈ। ਫਰਵਰੀ 2023 ਤੋਂ ਬਾਅਦ ਕੋਈ ਵੀ ਕੋਵਿਡ ਸੰਬੰਧੀ ਛੂਟਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਨਹੀਂ ਦਿੱਤੀਆਂ ਗਈਆਂ, ਇਹਨਾਂ ਇਸ ਸਕੀਮ ਨੂੰ ਖਤਮ ਕਰ ਦਿੱਤਾ ਗਿਆ। ਸੋ ਫਿਲਹਾਲ ਇਹ ਖਬਰ ਵਿਕਟੋਰੀਆ ਦੀ ਨਿਆਂ ਪ੍ਰਣਾਲੀ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਜੇਲ੍ਹ ਪ੍ਰਬੰਧਨ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਕੋਵਿਡ ਦੇ ਦਰਮਿਆਨ ਸਰਕਾਰ ਦੇ ਵੱਲੋਂ ਲਏ ਗਏ ਫੈਸਲਿਆਂ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਅਜ਼ੀਜ਼ ਜਿਹੜੇ ਨੇ ਉਹ ਅਜ਼ੀਜ਼ ਜਿਹੜੇ ਨੇ ਉਹ ਗੰਭੀਰ ਅਪਰਾਧਾਂ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ। ਸੋ ਉਹਨਾਂ ਨੂੰ ਹੁਣ ਇਹ ਖਬਰ ਜਾਂ ਫਿਰ ਇਹ ਲੈ ਗਏ ਫੈਸਲੇ ਦੁੱਖ ਪਹੁੰਚਾ ਰਹੇ ਨੇ। ਫਿਲਹਾਲ ਵੇਖਣ ਵਾਲੀ ਚੀਜ਼ ਇਹ ਆ ਕਿ ਅੱਗੇ ਇਸ ਵਿਸ਼ੇ ਦੇ ਉੱਤੇ ਕੀ ਅਪਡੇਟ ਆਉਂਦੀਆਂ। ਖੇਡ ਜਗਤ ਵੱਲ ਝਾਤੀ ਮਾਰਦੇ ਹਾਂ ਅਤੇ ਸਭ ਤੋਂ ਪਹਿਲਾਂ ਆਈ ਪੀ ਐੱਲ ਵੱਲ ਨੂੰ ਚੱਲਦੇ ਹਾਂ। ਹੁਣ 11ਵੇਂ ਰਾਊਂਡ ਦੀ ਸ਼ੁਰੂਆਤ ਹੋ ਚੁੱਕੀ ਹੈ। ਰਿਚਮੰਡ ਅਤੇ ਅਸੈਂਡਨ ਦੇ ਦਰਮਿਆਨ ਕੱਲ੍ਹ ਜਿਹੜਾ ਮੁਕਾਬਲਾ ਹੋਇਆ, ਸੋ ਉਸ ਮੁਕਾਬਲੇ ਦੇ ਵਿੱਚ ਮਾਫੀ ਚਾਹੁੰਦਾ, ਅੱਜ ਦੇ ਦਿਨ ਜਿਹੜਾ ਰਿਚਮੰਡ ਅਤੇ ਅਸੈਂਡਨ ਦਾ ਮੁਕਾਬਲਾ ਹੋਣਾ 7:45 ਦੇ ਉੱਤੇ, ਅਤੇ ਫਿਲਹਾਲ ਜਿਹੜੇ ਫੈਸਲੇ ਕੱਲ੍ਹ ਦੇ ਦਿਨ ਦੇ ਸੀ ਉਹਨਾਂ ਦੀ ਗੱਲ ਕਰੀ ਤਾਂ ਹੌਥਨ ਅਤੇ ਐਡੀਲੇਡ ਦਾ ਮੈਚ ਸੀ ਜਿਹੜਾ ਕਿ 75-56 ਦੇ ਫਰਕ ਦੇ ਨਾਲ ਇਹ ਮੈਚ ਜਿਹੜਾ ਐਡੀਲੇਡ ਹਾਰ ਗਿਆ। ਸੋ ਇਸ ਮੈਚ ਦੇ ਵਿੱਚ ਵਿਵਾਦ ਵੀ ਚੱਲਦਾ ਰਿਹਾ। ਨਿਕ ਵਾਟਸਨ ਜਿਨ੍ਹਾਂ ਦੇ ਕਿ ਸਿਰ ਦੇ ਉੱਤੇ ਸੱਟ ਲੱਗੀ ਸੀ, ਹੌਥਨ ਦੇ ਖਿਡਾਰੀ, ਉਸ ਤੋਂ ਬਾਅਦ ਫਿਰ ਲੰਮਾ ਵਿਵਾਦ ਵੀ ਇਸ ਟਾਈਮ ਖਬਰਾਂ ਦੇ ਵਿੱਚ ਵੇਖਿਆ ਜਾ ਸਕਦਾ। ਇਹਨਾਂ ਨੂੰ ਮੈਦਾਨ ਦੇ ਉੱਤੇ ਰੱਖਿਆ ਗਿਆ, ਚਿਰ ਬਾਅਦ ਬਾਹਰ ਭੇਜਿਆ ਗਿਆ, ਫਿਰ ਉਸ ਤੋਂ ਬਾਅਦ ਫਿਰ ਕਨੈਕਸ਼ਨ ਟੈਸਟ ਦੇ ਲਈ ਇਹਨਾਂ ਨੂੰ ਭੇਜ ਦਿੱਤਾ ਗਿਆ। ਸੋ ਇਹ ਵੀ ਚਰਚੇ ਫਿਲਹਾਲ ਚੱਲ ਰਹੇ ਨੇ। ਇਹਨਾਂ ਚਰਚਾਵਾਂ ਦੇ ਦਰਮਿਆਨ ਅੱਜ ਦੇ ਦਿਨ ਰਿਚਮੰਡ ਅਤੇ ਅਸੈਂਡਨ ਦਾ ਮੈਚ ਜਿਹੜਾ 8:45 ਖੇਡਿਆ ਜਾਊਗਾ, ਅਤੇ ਉਸ ਤੋਂ ਬਾਅਦ ਜੇ ਕਰ ਆਪਾਂ ਅਗਲਾ ਮੈਚ ਦੀ ਗੱਲ ਕਰੀਏ ਤਾਂ ਫਰਮੈਂਟਲ ਅਤੇ ਸੇਂਟ ਕਿਲਡਾ ਦਾ ਮੈਚ 8:30 ਅੱਜ ਖੇਡਿਆ ਜਾਣਾ। ਕੱਲ੍ਹ ਦੇ ਦਿਨ ਨੌਰਥ ਮੈਲਬਨ ਅਤੇ ਗੋਲਡ ਕੋਸਟ ਦਾ ਮੈਚ 1:15 ਖੇਡਿਆ ਜਾਊਗਾ ਦੁਪਹਿਰੇ। ਜਲੋਂਗ ਅਤੇ ਸਿਡਨੀ ਦਾ ਮੈਚ 4:15 ਖੇਡਿਆ ਜਾਊਗਾ ਕੱਲ੍ਹ ਸ਼ਾਮ ਨੂੰ। ਕੋਲਿੰਗਵੁੱਡ ਅਤੇ ਵੈਸਟ ਕੋਸਟ ਦਾ ਮੈਚ ਜਿਹੜਾ 4:35 ਦੇ ਉੱਤੇ ਕੱਲ੍ਹ ਸ਼ਾਮੀ ਖੇਡਿਆ ਜਾਣਾ। ਇਸ ਤੋਂ ਇਲਾਵਾ ਪੋਰਟ ਐਡੀਲੇਡ ਅਤੇ ਕਾਲਟਨ ਦੀਆਂ ਟੀਮਾਂ ਦਾ ਮੈਚ 7:35 ਦੇ ਉੱਤੇ ਕੱਲ੍ਹ ਰਾਤ ਨੂੰ ਖੇਡਿਆ ਜਾਊਗਾ। ਕੁਛ ਹੋਰ ਅਪਡੇਟ ਜਿਹੜੀਆਂ ਇਸ ਟਾਈਮ ਦੇ ਉੱਤੇ ਚਰਚਾ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਕਿ ਕੋਲਿੰਗਵੁੱਡ ਦੇ ਖਿਡਾਰੀ ਚਰਚਾ ਦੇ ਵਿੱਚ ਨੇ। ਸਕਾਟ ਪੈਡਲਬਰੀ ਇਸ ਹਫ਼ਤੇ ਆਪਣੇ ਇੱਕ ਰਿਕਾਰਡ ਵੱਲ ਨੂੰ ਵੱਧ ਰਹੇ ਨੇ, ਆਪਣੇ ਕੈਰੀਅਰ ਦਾ 433ਵਾਂ ਮੈਚ ਇਹ ਖੇਡਣ ਜਾ ਰਹੇ ਨੇ ਜਿਹੜਾ ਕਿ ਇੱਕ ਇਤਿਹਾਸ ਰਚ ਕੇ ਜਾਊਗਾ। ਸੋ ਇਸ ਨੂੰ ਲੈ ਕੇ ਵੀ ਅਖਬਾਰਾਂ ਦੇ ਵਿੱਚ ਚਰਚੇ ਨੇ। ਇਸ ਤੋਂ ਇਲਾਵਾ ਅੰਪਾਇਰਾਂ ਦੇ ਨਾਲ ਜਿਹੜੀ ਛੇੜਛਾੜ ਜਾਂ ਫਿਰ ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਉਹਨਾਂ ਨੂੰ ਪ੍ਰਭਾਵਿਤ ਕਰਨ ਦੀ, ਉਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। AFL ਦੇ ਸਾਰੇ ਕਲੱਬਾਂ ਨੂੰ ਇਸ ਸੰਬੰਧ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਦੇ ਖਿਡਾਰੀਆਂ ਦੇ ਦੁਆਰਾ ਅੰਪਾਇਰਾਂ ਦੇ ਨਾਲ ਅਣਗਹਿਲੀ ਦੇ ਨਾਲ ਸੰਪਰਕ ਨਾ ਕੀਤਾ ਜਾਵੇ, ਨਹੀਂ ਤਾਂ ਭਾਰੀ ਜੁਰਮਾਨੇ ਹੋਣਗੇ, ਪਹਿਲਾਂ ਦੇ ਨਾਲੋਂ ਵੀ ਸਖ਼ਤ ਕਾਰਵਾਈਆਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਜੇਕਰ ਆਈ ਪੀ ਐੱਲ ਨੂੰ ਵਧੀਏ ਤਾਂ ਆਈ ਪੀ ਐੱਲ ਦੇ ਵਿੱਚ 66ਵਾਂ ਮੈਚ ਸੀ ਗੁਜਰਾਤ ਅਤੇ ਚੇਨਈ ਦੀ ਟੀਮ ਦਾ। ਗੁਜਰਾਤ ਟਾਈਟਨ ਨੇ ਇਹ ਮੈਚ 99 ਦੌੜਾਂ ਦੇ ਨਾਲ ਜਿੱਤ ਲਿਆ। ਸਭ ਤੋਂ ਪਹਿਲਾਂ ਗੁਜਰਾਤ ਦੀ ਟੀਮ ਜਦੋਂ ਖੇਡਣ ਦੇ ਲਈ ਆਈ ਤਾਂ ਸਾਈ ਸੁਦਰਸ਼ਨ, ਸ਼ੁਭਮਨ ਗਿੱਲ, ਜੋਸ਼ ਬਟਲਰ ਇਹਨਾਂ ਤਿੰਨਾਂ ਨੇ ਮੈਚ ਇੱਕ ਪਾਸੇ ਲਗਭਗ ਕਰ ਹੀ ਦਿੱਤਾ ਸੀ। ਸਾਈ ਸੁਦਰਸ਼ਨ ਇੱਕ ਵਾਰੀ ਫਿਰ ਚੱਲੇ ਨੇ ਅਤੇ ਲਗਾਤਾਰ ਸੋਹਣਾ ਪ੍ਰਦਰਸ਼ਨ ਇਸ ਆਈ ਪੀ ਐੱਲ ਦੇ ਵਿੱਚ। ਜੇਕਰ ਆਪਾਂ ਕਹੀਏ ਕਿ ਸਭ ਤੋਂ ਵਧੀਆ ਪ੍ਰਦਰਸ਼ਨ ਜਿਹੜਾ ਰਿਹਾ ਅਤੇ ਉਹ ਹੁਣ ਤੱਕ ਦਾ ਇਸ ਖਿਡਾਰੀ ਦਾ ਕਹਿ ਸਕਦੇ ਹਾਂ, ਕਿਉਂਕਿ ਲਗਾਤਾਰ ਸੋਹਣਾ ਪ੍ਰਦਰਸ਼ਨ ਇਸ ਆਈ ਪੀ ਐੱਲ ਦੇ ਵਿੱਚ। ਜੇਕਰ ਆਪਾਂ ਕਹੀਏ ਕਿ ਸਭ ਤੋਂ ਵਧੀਆ ਪ੍ਰਦਰਸ਼ਨ ਜਿਹੜਾ ਰਿਹਾ ਅਤੇ ਉਹ ਹੁਣ ਤੱਕ ਦਾ ਇਸ ਖਿਡਾਰੀ ਦਾ ਕਹਿ ਸਕਦੇ ਹਾਂ, ਕਿਉਂਕਿ ਲਗਾਤਾਰ ਹਾਫ ਸੈਂਚਰੀਆਂ ਅਤੇ ਇੱਕ ਸੈਂਚਰੀ ਵੀ ਮਾਰ ਚੁੱਕਾ ਅਤੇ 53 ਗੇਂਦਾਂ ਦੇ ਵਿੱਚ 84 ਦੌੜਾਂ ਕੱਲ੍ਹ ਦੇ ਦਿਨ ਵੀ ਬਣਾ ਕੇ ਇਹ ਖਿਡਾਰੀ ਗਿਆ। ਸ਼ੁਭਮਨ ਗਿੱਲ ਵੀ ਵਧੀਆ ਖੇਡ ਰਹੇ ਨੇ, 37 ਗੇਂਦਾਂ ਦੇ ਵਿੱਚ 64 ਦੌੜਾਂ ਇਹਨਾਂ ਬਣਾਈਆਂ, ਬਟਲਰ ਦੀਆਂ 27 ਗੇਂਦਾਂ ਦੇ ਵਿੱਚ 57 ਅਤੇ ਕੁੱਲ ਮਿਲਾ ਕੇ ਇਹਨਾਂ ਦੇ ਵੱਲੋਂ 229 ਦੌੜਾਂ ਬਣਾਈਆਂ ਗਈਆਂ 4 ਖਿਡਾਰੀ ਗਵਾ ਕੇ। ਇੱਧਰ ਜਦੋਂ ਖੇਡਣ ਦੇ ਲਈ ਆਈ ਚੇਨਈ ਦੀ ਟੀਮ, ਅਤੇ ਚੇਨਈ ਦੀ ਟੀਮ ਦੀ ਸ਼ੁਰੂਆਤ ਤੋਂ ਲੈ ਕੇ ਅਤੇ ਅਖੀਰ ਤੱਕ ਕੁਛ ਖਾਸ ਵਧੀਆ ਸ਼ੁਭਮ ਦੁਬੇ ਤੋਂ ਇਲਾਵਾ ਕੋਈ ਵੀ ਖਿਡਾਰੀ ਨਹੀਂ ਕਰ ਪਾਇਆ। ਸ਼ੁਭਮ ਦੁਬੇ ਦੇ 17 ਗੇਂਦਾਂ ਦੇ ਵਿੱਚ 47 ਦੌੜਾਂ ਨੂੰ ਅਤੇ ਮੈਥਿਊ ਸ਼ੋਟ ਦੀਆਂ 14 ਗੇਂਦਾਂ ਦੇ ਵਿੱਚ 24 ਦੌੜਾਂ ਨੂੰ ਛੱਡ ਦਈਏ ਅਤੇ ਬਾਕੀ ਕੋਈ 20 ਤੱਕ ਵੀ ਨਹੀਂ ਪਹੁੰਚ ਪਾਇਆ। ਸੋ ਕੁੱਲ ਮਿਲਾ ਕੇ 14ਵੇਂ ਓਵਰ ਦੇ ਵਿੱਚ 140 ਦੌੜਾਂ ਬਣਾ ਕੇ ਅਤੇ ਸਾਰੀ ਦੀ ਸਾਰੀ ਟੀਮ ਸਿਮਟ ਗਈ ਸੀ। ਮੁਹੰਮਦ ਸਿਰਾਜ ਇਸ ਮੈਚ ਦੇ ਸਟਾਰ ਰਹੇ, ਜਿਨ੍ਹਾਂ ਨੇ ਕਿ 3 ਓਵਰਾਂ ਦੇ ਵਿੱਚ 26 ਦੌੜਾਂ ਦੇ ਕੇ ਅਤੇ 3 ਵਿਕਟਾਂ ਝਟਕਾਈਆਂ। ਵੈਸੇ ਰਬਾਡਾ ਨੇ ਵੀ 3 ਵਿਕਟਾਂ ਜਿਹੜੀਆਂ ਕੱਲ੍ਹ ਦੇ ਦਿਨ ਝਟਕਾਈਆਂ, ਪਰ ਬਾਜੀ ਜਿਹੜੀ ਆ ਉਹ ਸਿਰਾਜ ਨੇ ਮਾਰੀ, ਕਿਉਂਕਿ ਸ਼ੁਰੂਆਤੀ

0: ਜਿਹੜੇ ਖਤਰਨਾਕ ਬੱਲੇਬਾਜ਼ ਸੀ ਜਿਨ੍ਹਾਂ ਵਿੱਚ ਇੱਕ ਸੈਮਸਨ, ਕਪਤਾਨ ਗਾਇਕਵਾੜ ਅਤੇ ਉਰਵਿਲ ਪਟੇਲ, ਸੋ ਇਦਾਂ ਦੇ ਖਿਡਾਰੀ ਜਿਹੜੇ ਨੇ ਉਹ ਸ਼ੁਰੂਆਤ ਦੇ ਵਿੱਚ ਸਰਾਜ ਨੇ ਆਊਟ ਕੀਤੇ ਸੀ। ਸੋ ਅਜੇ ਦੇ ਵਿੱਚ ਹੁਣ ਇੱਕ ਟੇਬਲ ਦੇ ਉੱਤੇ ਜੇ ਆਪਾਂ ਝਾਤੀ ਮਾਰ ਲਈਏ ਅਤੇ ਗੁਜਰਾਤ ਦੀ ਟੀਮ ਜਿਹੜੀ ਆ ਉਹ ਦੂਸਰੇ ਨੰਬਰ ਦੇ ਉੱਤੇ ਬਿਰਾਜਮਾਨ ਆ, ਅਤੇ ਇਹ ਵੱਡੀ ਅਪਡੇਟ ਇਸ ਮੈਚ ਤੋਂ ਬਾਅਦ ਇਹ ਰਹੀ ਕਿ CSK ਦੀ ਟੀਮ ਹੁਣ ਬਾਹਰ ਹੋ ਚੁੱਕੀ ਹੈ। ਸੋ ਹੁਣ ਤਿੰਨ ਟੀਮਾਂ ਬਾਹਰ ਹੋ ਚੁੱਕੀਆਂ ਨੇ, ਉੱਧਰ ਮੁੰਬਈ ਇੰਡੀਅਨਸ ਬਾਹਰ ਹੋ ਚੁੱਕੇ ਨੇ, ਫਿਰ ਚੇਨਈ ਦੀ ਟੀਮ ਬਾਹਰ ਹੋ ਚੁੱਕੀ ਹੈ, ਅਤੇ ਉਸ ਤੋਂ ਬਾਅਦ ਫਿਰ ਜਿਹੜੀ ਲਖਨਊ ਦੀ ਟੀਮ ਹੈ ਇਹ ਵੀ ਬਾਹਰ ਹੋ ਚੁੱਕੀ ਹੈ। ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਟੀਮਾਂ ਦੀ ਦੌੜ ਆ ਬਾਹਰ ਜਾਂ ਅੰਦਰ ਹੋਣ ਦੀ, ਉਹ ਆ ਰਾਜਸਥਾਨ ਦੀ, ਪੰਜਾਬ ਦੀ, ਅਤੇ ਇੱਧਰ ਦਿੱਲੀ ਕੈਪੀਟਲਸ ਦੀ ਟੀਮ, ਅਤੇ ਇੱਧਰੋਂ ਕੋਲਕਾਤਾ ਦੀ ਟੀਮ। ਸੋ ਇਹ ਟੀਮਾਂ ਨੇ ਜਿਹੜੀਆਂ ਹੁਣ ਇੰਤਜ਼ਾਰ ਕਰਨਗੀਆਂ ਕਿ ਕਿਹੜੀ ਅੰਦਰ ਅਤੇ ਕਿਹੜੀ ਬਾਹਰ। ਸੋ ਉਹ ਕਿਹੜੀ ਚੀਜ਼ ਦੇ ਉੱਤੇ ਨਿਰਭਰ ਕਰੂਗਾ, ਉਹ ਇੱਕ ਵਾਰੀ ਮੈਚਾਂ ਦੇ ਉੱਤੇ ਵੀ ਝਾਤੀ ਮਾਰ ਲੈਂਦੇ ਹਾਂ। ਸੋ ਅੱਜ ਦੇ ਦਿਨ ਸਨਰਾਈਜ਼ਰ ਹੈਦਰਾਬਾਦ ਅਤੇ ਰੋਇਲ ਚੈਲੇਂਜਰਸ ਬੰਗਲੁਰੂ ਦਾ ਮੈਚ, ਅਤੇ ਉਸ ਤੋਂ ਬਾਅਦ ਜਿਹੜਾ ਮੈਚ ਜ਼ਿਆਦਾ ਧਿਆਨ ਦੀ ਮੰਗ ਕਰਦਾ ਉਹ ਸ਼ਨੀਵਾਰ ਦੇ ਦਿਨ ਹੋਣਾ ਵਾ, ਪੰਜਾਬ ਦਾ ਅਤੇ ਲਖਨਊ ਦਾ। ਜੇਕਰ ਇਹਦੇ ਵਿੱਚ ਪੰਜਾਬ ਹਾਰ ਜਾਂਦਾ ਤਾਂ ਪੰਜਾਬ ਬਾਹਰ ਹੋ ਜਾਊਗਾ, ਜੇਕਰ ਪੰਜਾਬ ਜਿੱਤਦਾ ਤਾਂ ਪੰਜਾਬ ਦੀਆਂ ਉਮੀਦਾਂ ਬਰਕਰਾਰ ਨੇ, ਪਰ ਉਹ ਉਦੋਂ ਤੱਕ ਬਰਕਰਾਰ ਨੇ ਜਦੋਂ ਤੱਕ ਰਾਜਸਥਾਨ ਅਤੇ ਮੁੰਬਈ ਇੰਡੀਅਨ ਦਾ ਐਤਵਾਰ ਵਾਲਾ ਮੈਚ ਨਹੀਂ ਆਪਾਂ ਵੇਖ ਲੈਂਦੇ। ਰਾਜਸਥਾਨ ਰੋਇਲ ਜੇਕਰ ਇਹ ਮੈਚ ਮੁੰਬਈ ਇੰਡੀਅਨ ਨੂੰ ਹਰਾ ਦਿੰਦਾ ਤਾਂ ਰਾਜਸਥਾਨ ਰੋਇਲ ਦੇ ਪੁਆਇੰਟ ਜਿਹੜੇ ਨੇ ਉਹ ਜ਼ਿਆਦਾ ਹੋ ਜਾਣਗੇ। ਸੋ ਇਸ ਲਿਹਾਜ਼ ਦੇ ਨਾਲ ਰਾਜਸਥਾਨ ਰੋਇਲ ਦੇ ਵੀ ਜਿਹੜੇ ਚਾਂਸ ਨੇ ਉਹ ਪੂਰੇ ਪੂਰੇ, ਅਤੇ ਇਹ ਸ਼ਨੀਵਾਰ ਅਤੇ ਐਤਵਾਰ ਦੇ ਮੈਚ ਜਿਹੜੇ ਡਿਸਾਈਡ ਕਰਨਗੇ। ਇਸ ਤੋਂ ਇਲਾਵਾ ਆਖਰੀ ਮੈਚ ਜਿਹੜਾ ਉਹ ਕੋਲਕਾਤਾ ਅਤੇ ਦਿੱਲੀ ਕੈਪੀਟਲਸ ਦੇ ਦਰਮਿਆਨ ਖੇਡਿਆ ਜਾਣਾ। ਸੋ ਇਹਨਾਂ ਦੇ ਵਿੱਚੋਂ ਵੀ ਜਿਹੜਾ ਜਿੱਤਦਾ ਅਤੇ ਉਸ ਲਿਹਾਜ਼ ਦੇ ਨਾਲ ਵੇਖਿਆ ਜਾਊਗਾ ਕਿ ਫਿਰ ਕਿਹਦੇ ਕਿੰਨੇ ਅਤੇ ਕਿੱਦਾਂ ਦੇ ਪੁਆਇੰਟ ਬਣਦੇ ਨੇ। ਸੋ ਹਾਲੇ ਥੋੜ੍ਹਾ ਇੰਤਜ਼ਾਰ ਜ਼ਰੂਰ ਕਰਨਾ ਪਊਗਾ। ਸੋ ਫਿਲਹਾਲ IPL ਇਸ ਟਾਈਮ ਦੇ ਉੱਤੇ ਵੇਖਿਆ ਜਾਵੇ ਤਾਂ ਕਾਫੀ ਇਸ ਟਾਈਮ ਮਨੋਰੰਜਕ ਕਹਿ ਲਈਏ ਕਿ ਸਥਿਤੀ ਦੇ ਵਿੱਚ ਪਹੁੰਚ ਚੁੱਕਾ। ਸਾਈ ਸੁਦਰਸ਼ਨ ਜਿਹੜੇ ਕਿ ਟੌਪ ਦੇ ਉੱਤੇ ਨੇ, ਔਰੰਜ ਕੈਪ ਲੈ ਕੇ ਬੈਠੇ ਨੇ 638 ਦੌੜਾਂ, ਅਤੇ ਦੂਸਰੇ ਨੰਬਰ ਦੇ ਉੱਤੇ ਵੀ ਗੁਜਰਾਤ ਦਾ ਹੀ ਖਿਡਾਰੀ ਸ਼ੁਭਮਨ ਗਿੱਲ 616 ਦੌੜਾਂ ਜਿਹਨੇ ਬਣਾਈਆਂ, ਅਤੇ ਵੈਭਵ ਸੂਰਯਵੰਸ਼ੀ ਹੁਣ ਤੀਸਰੇ ਨੰਬਰ ਦੇ ਉੱਤੇ ਪਹੁੰਚ ਚੁੱਕੇ ਨੇ, ਕਿਉਂਕਿ ਪਿਛਲੇ ਮੈਚ 'ਚ ਬੜੀ ਧੂੰਆਂਧਾਰ ਬੱਲੇਬਾਜ਼ੀ ਕੀਤੀ ਅਤੇ 579 ਦੌੜਾਂ ਬਣਾਈਆਂ ਨੇ। ਮਾਰਸ਼ ਜਿਹੜਾ ਵਾ ਚੌਥੇ ਨੰਬਰ ਦੇ ਉੱਤੇ, ਆਸਟ੍ਰੇਲੀਆ ਦਾ ਖਿਡਾਰੀ, ਅਤੇ ਕਲਾਸਨ ਨੇ ਇਸ ਟਾਈਮ ਦੇ ਉੱਤੇ ਪੰਜਵੇਂ ਨੰਬਰ ਉੱਤੇ 555 ਦੌੜਾਂ ਬਣਾ ਕੇ, ਅਤੇ ਕੋਹਲੀ ਸਾਹਿਬ ਹੁਣ ਖਿਸਕ ਚੁੱਕੇ ਨੇ 6ਵੇਂ ਨੰਬਰ ਦੇ ਉੱਤੇ 3-3-6, ਹਾਂਜੀ। ਸੋ 542 ਦੌੜਾਂ ਇਹਨਾਂ ਨੇ ਬਣਾਈਆਂ ਨੇ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਰਹੂਗੀ ਅੱਜ ਦਾ ਮੈਚ, ਜਿਹੜਾ ਕਾਫੀ ਕੁਝ ਡਿਸਾਈਡ ਕਰੂਗਾ ਕਿ ਇਹਦੇ ਵਿੱਚੋਂ ਕਾਫੀ ਖਿਡਾਰੀ ਜਿਹੜੇ ਨੇ ਅੱਜ ਉੱਤੇ ਥੱਲੇ ਹੋਣ ਦੇ ਆਸਾਰ ਨੇ, ਕੌਣ ਕੀ ਅਤੇ ਕਿੰਨੇ ਕੁ ਸਕੋਰ ਮਾਰਦਾ। ਫਿਲਹਾਲ ਇਜਾਜ਼ਤ ਆਪਾਂ ਤੁਹਾਡੇ ਕੋਲੋਂ ਲੈਂਦੇ ਹਾਂ ਇਸ ਹਿੱਸੇ ਦੇ ਵਿੱਚੋਂ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674।
1: ਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
4: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
5: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
6: JBCO Films leke aaye ne action, emotion ate full on entertainment. Punjabi feature film Shera.
7: 5 saal baad mudiya Shere. Te mudiya vi kede haalatan ch.
8: Starring Parmesh Verma, Sonal Chauhan, Yogra Singh, Manav Vij ate hor vi ugge kalakar.
9: Main utthon vi mud ke jithon koi nahi mud ke aunda.
6: Written and directed by Savio Sandhu, produced by Anmol Sahni.
8: Hun dekhna na bhulyo 15 mai ton tuhade nedle cinema gharan vich Shera.
10: Je tusi bimar ho ta AI kol nahi डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तो हाडे ले कर देने, बंसल लॉयर्स। तो हाडा भरोसा, साडा तजरबा ते जित अपनी। कॉल 422-905-860 और विजिट bansallawyers.com.au।
11: सोना चाहिदा
12: भरोसा चाहिदा
11: क्वालिटी ते बायबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ वी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
13: हमारी लव स्टोरी तो लेजेंडरी बन गई
14: लेजेंडरी लव स्टोरीज की ही तो एंडिंग ट्रैजिक होती है
15: From the makers of Rocky और Rani की प्रेम कहानी Dharma Productions presents Chand Mera Dil. Watch Ananya Pandey and Lakshya in Chand Mera Dil coming to cinemas on May 22nd.

स्वागत है दोस्तों तुहाडा अज दी कहानी अज दे विचार दे विच। अज दा विचार या अज दी कहानी, पिछले दिन ही फेसबुक ते किसी सज्जन की एक फेसबुक पोस्ट पढ़ता सीगा, जिस दे विच उन्हां लिखिया कि कहिंदे मैं एक दिन अपने ऑफिस बैठा होया सीगा ते एक दोस्त मिलन आ गया। दोस्त जिन्हें अपने हथों ही धोखा खाधा सीगा, थोड़ा निराश सीगा, दुखी सीगा। कहिंदे मेरे कोल काफी चिर बैठा रहा, अपने दुख सुनाउंदा रहा, पर अंदरों जिवें इन्हां नूं भी पता सीगा कि ये शायद कोई गलत कदम चुक सकता। कहिंदे जाण तों पहलां मैं उन्हूं थोड़ा रोकिया ते कहा, भाई अपने ते सुना चलिया, मेरे भी सुनदा जा। कहिंदे जदों मैं उन्हूं अपने दो चार दुख सुनाए ते जाण तों पहलां जिहड़ा बंदा थोड़ी चिर पहलां दुखी होके चलिया सी, ओह हुण थोड़ा हसदा हसदा चलिया सी। इहदे विच दो जणे गल्लां कीतियां। एक नूं लगा कि मेरे ते शायद कोई साड़ सती चलदी, कोई वड्डा दुख चलदा, पर जदों दूजे ने अपनियां बह के सुनाईयां ते दोवां नूं लग्गिया कि नहीं, इह कोई वड्डी गल भी नहीं, जे साडे दोवां नाल हो रही है ते किसे होर नाल भी हुंदी होगी। पर मसला यह है कि गल करदे नहीं। कई वारी डिप्रैशन ते कई वारी सुसाइड वर्गियां नामराद चीज़ां, इहदे नाल ही एक सच्ची घटना जुड़दी है। लंडन तो यॉर्कशायर स्टेशन तो एक लड़की जिहड़ी थोड़ी मानसिक परेशान सीगी, डिप्रैस सीगी, वो लंडन दे विच रहिंदी सीगी। उहदा नाम सीगा शार्लेट। शार्लेट एक दिन सोचदी है कि मैं अपनी जिंदगी नूं खत्म कर लैणा। उस स्टेशन दे उपर जांदी है ते ट्रेन दा इंतजार करदी है कि जदों ट्रेन आएगी ते मैं ट्रेन दे अगे छाल मार दूंगी। पर कुदरत नूं जिवें कुछ होर ही मंजूर सी। उदन जिहड़ा उस ट्रेन दा ड्राइवर सीगा, जिहड़ा उस स्टेशन ते पहुंचण वाला सीगा, डेव उसका नाम सीगा। डेव जदों उस दिन ट्रेन चला रहा सीगा ते इन्हें कोने ते प्लेटफॉर्म ते एक लड़की नूं खड़ी देखिया जिहड़ी सेफ्टी पट्टी तो थोड़ी अगे सी, ते डेव ने समझदारी नाल ट्रेन दी पहलों ही रफ्तार घटाती ते ब्रेक मारती। डेव ट्रेन दे उस डब्बे चों, उस इंजन दे डब्बे चों उतरिया ते सिद्धा उस लड़की वल गया। कुड़ी नूं लग्या कि हुण मैनूं ये डांटूगा जां पुलिस कंप्लेंट करूगा, पर उन्हें बड़ा निमर जो होके आख्या कि मेरा नाम डेव है, तुहानूं कोई परेशानी है? कुड़ी ने कहा कि हाँ जी, मेरा नाम शार्लेट है, मैं थोड़ी स्ट्रैस्ड हाँ ते अज सोच रही सी कि अपने आप नूं खत्म कर दां। दस देने कि डेव ते शार्लेट फिर उस तो बाद उस स्टेशन ते कुछ मिनट बैठे ते फिर वो दोवें आपो अपनी मंजिल दे वल वध गए। शार्लेट ने अगले दिन उस बंदे दा धन्नवाद करन लई फेसबुक ते उपर पोस्ट पाई, क्योंकि शार्लेट नहीं जानती सी कि वह बंदा कौन है, उन्हूं लभना चाहुंदी सी। जदों उन्हें फेसबुक के उपर पोस्ट पाई उस बंदे दा धन्नवाद किया ते नाले लोगों नूं अपील की कि इहनूं लभण दे विच मेरी मदद करो। कुछ पलों दे विच ही शार्लेट नूं उसका नंबर मिल गया। उन्हां दोवां दी गलबात हुण डेली होण लग गई, दोस्ती बनी, प्यार होया ते गलबात विआह ते पहुंच गई। वो दोवें जणे विआह भी करा लैंदे ने, पर 2020 दे विच
ਦੇਵ ਨੂੰ ਪਿੱਠ ਦਰਦ ਦੀ ਪ੍ਰੋਬਲਮ ਆਉਂਦੀ ਹੈ, ਪਰ ਉਹ ਲਗਾਤਾਰ ਇਹਨੂੰ ਨਾ ਅਣਗੌਲਿਆਂ ਕਰਦਾ ਰਿਹਾ। ਉਹ ਪਿੱਠ ਦੀ ਜਿਹੜੀ ਦਰਦ ਸੀ ਉਹ ਕਾਫੀ ਚਿਰ ਪਹਿਲਾਂ ਸ਼ੁਰੂ ਹੋ ਗਈ ਸੀ, ਪਰ ਉਹ ਕਿੰਨਾ ਚਿਰ ਅਣਗੌਲਿਆਂ ਕਰਦਾ ਰਿਹਾ ਉਸ ਚੀਜ਼ ਨੂੰ। ਇੱਕ ਦਿਨ ਉਸਦੀ ਘਰ ਵਾਲੀ ਉਹਨੂੰ ਧੱਕੇ ਨਾਲ ਹੀ ਡਾਕਟਰ ਕੋਲ ਲੈ ਗਈ ਤੇ ਉੱਥੇ ਚੈੱਕਅਪ ਤੋਂ ਪਤਾ ਲੱਗਿਆ ਕਿ ਦੇਵ ਨੂੰ ਕੈਂਸਰ ਸੀਗਾ ਕਿਸੇ ਤਰ੍ਹਾਂ ਦਾ। ਪਰ ਸ਼ੁਕਰ ਇਸ ਗੱਲ ਦਾ ਕਿ ਉਹ ਸਮੇਂ ਨਾਲ ਡਾਕਟਰ ਕੋਲ ਪਹੁੰਚ ਗਿਆ, ਹੋਰ ਅਣਗੌਲਿਆਂ ਨਹੀਂ ਕੀਤਾ। ਤੇ ਜਿਸ ਦਿਨ ਉਹਨੂੰ ਪਤਾ ਲੱਗਾ ਕਿ ਉਹਨੂੰ ਕੈਂਸਰ ਸੀ ਤੇ ਉਹ ਚੈੱਕ ਵੀ ਤਾਂ ਹੀ ਕਰਾ ਕੇ ਆਇਆ ਕਿਉਂਕਿ ਉਹਦੀ ਘਰ ਵਾਲੀ ਨੇ ਉਹਨੂੰ ਧੱਕੇ ਨਾਲ ਹੋਸਪਿਟਲ ਲੈ ਕੇ ਗਈ। ਇਸ ਦੋਵੇਂ ਜਾਣਨ ਤੋਂ ਬਾਅਦ ਹੈਰਾਨ ਸਨ ਕਿ ਇਹ ਕਿਵੇਂ ਹੋਇਆ, ਉਸੇ ਟਾਈਮ ਹੀ ਕਿਉਂ ਜ਼ੋਰ ਲਾਇਆ ਉਹਨੇ ਹੋਸਪਿਟਲ ਲੈ ਕੇ ਜਾਣ ਦਾ। ਇੱਕ ਡਾਕੂਮੈਂਟਰੀ ਦੇ ਵਿੱਚ ਜਦੋਂ ਇਹ ਡਾਕੂਮੈਂਟਰੀ ਖਤਮ ਹੁੰਦੀ ਆ ਤੇ ਡੇਵ ਕਹਿੰਦਾ ਕਿ ਮੈਨੂੰ ਲੱਗਦਾ ਸੀਗਾ ਕਿ ਮੈਂ ਸ਼ਾਰਲੇਟ ਦੀ ਜਾਨ ਬਚਾਈ, ਬਟ ਹੁਣ ਇਦਾਂ ਲੱਗਦਾ ਕਿ ਸ਼ਾਰਲੇਟ ਨੇ ਮੇਰੀ ਜਾਨ ਬਚਾਈ। ਸੋ ਪਰਮਾਤਮਾ ਨੇ ਸਾਰਾ ਕੁਝ ਲਿਖਿਆ, ਇਹ ਆਉਣਾ ਵੀ ਇਹ ਜਾਣਾ ਵੀ। ਤੇ ਜਿਹੜੇ ਸੱਜਣ ਦੋਸਤ ਰਿਸ਼ਤੇਦਾਰ ਸਾਡੇ ਕੋਲ ਨੇ ਇਹ ਵੀ ਕਿਸੇ ਕਾਰਨ ਕਰਕੇ ਨੇ। ਸਾਨੂੰ ਲੱਗਦਾ ਕਿ ਸਾਡੀ ਮਿਹਨਤ ਆ ਹੈਗੀ ਆ, ਸਾਡੀ ਕਿਸਮਤ ਆ ਹੈਗੀ ਆ, ਪਰ ਇਹ ਜਿਹੜਾ ਆਲੇ ਦੁਆਲੇ ਦਾ ਸਾਥ ਆ ਨਾ, ਕੁਝ ਖਾਸ ਰਿਸ਼ਤਿਆਂ ਦੇ ਰੂਪ ਦੇ ਵਿੱਚ, ਉਹ ਤੁਹਾਡੇ ਹਸਬੈਂਡ, ਤੁਹਾਡੇ ਵਾਈਫ, ਤੁਹਾਡੇ ਹੋਰ ਰਿਸ਼ਤੇ ਜਿਹੜੇ ਤੁਸੀਂ ਆਪ ਬਣਾਏ ਨੇ ਨਿਭਾ ਰਹੇ ਹੋ, ਉਹ ਵੀ ਹੋ ਸਕਦੇ ਨੇ। ਤੇ ਦੂਜਾ ਇਹ ਕਿ ਗੱਲਬਾਤ ਕਰਨ ਤੋਂ ਸੰਕੋਚ ਨਾ ਕਰੀਏ। ਜੇ ਕੋਈ ਦਿਲ 'ਚ ਹੈ ਉਹ ਵਿਚਾਰ ਜਿਹੜਾ ਤਕਲੀਫ ਦੇ ਰਿਹਾ ਤੇ ਉਹ ਤੁਹਾਡੇ ਆਪਣੇ ਕਿਸੇ ਸੱਜਣ ਦਾ ਵਿਚਾਰ ਹੀ ਹੈ ਤੇ ਉਹਦੇ ਨਾਲ ਜ਼ਰੂਰ ਸਾਂਝਾ ਕਰੋ। ਐਂਡ ਜੇ ਤੁਹਾਡੇ ਨਾਲ ਕੋਈ ਸਾਂਝਾ ਕਰਦਾ ਤੇ ਤੁਸੀਂ ਸੁਣੋ ਵੀ, ਕੀ ਪਤਾ ਕੱਲ੍ਹ ਨੂੰ ਆਪਾਂ ਵੀ ਉਸੇ ਥਾਂ 'ਤੇ ਹੋਈਏ ਜਿਹੜੇ ਥਾਂ 'ਤੇ ਅੱਜ ਦੂਜਾ ਖੜਾ ਤੁਹਾਨੂੰ ਕੁਝ ਦੱਸਣਾ ਚਾਹੁੰਦਾ, ਤੁਹਾਡੇ ਸਾਹਮਣੇ ਆਪਣਾ ਦੁੱਖ ਰੱਖਣਾ ਚਾਹੁੰਦਾ। ਕਈ ਵਾਰੀ ਅਸੀਂ ਸਲਾਹ ਵੀ ਦੇਣ ਪੈਂਦੇ ਹਾਂ, ਪਰ ਲੋੜ ਹੁੰਦੀ ਕਈ ਵਾਰੀ ਬਸ ਸੁਣਨ ਦੀ। ਪਰ ਅੱਜ ਕੱਲ੍ਹ ਕੋਈ ਫੋਨ 'ਤੇ ਸੁਣਾਉਂਦਾ ਵੀ ਨਹੀਂ ਕਿ ਕੋਈ ਰਿਕਾਰਡ ਨਾ ਕਰ ਲਏ, ਕੋਈ ਮਜ਼ਾਕ ਨਾ ਬਣਾਵੇ। ਪਰ ਜਿਹੜੇ ਰੱਬ ਦੇ ਰੰਗ ਨੇ ਨਾ, ਇਹ ਬੜੇ ਨਿਆਰੇ ਨੇ। ਕੱਲ੍ਹ ਨੂੰ ਅਸੀਂ ਵੀ ਉਸ ਜਗ੍ਹਾ ਹੋ ਸਕਦੇ ਹਾਂ ਜਿੱਥੇ ਅੱਜ ਕੋਈ ਹੋਰ ਖੜਾ ਤੁਹਾਡੇ ਤੋਂ ਸੁਣਨ ਦੀ ਫਰਿਆਦ ਮੰਗਦਾ। ਅਤੇ ਜਦੋਂ ਸੁਣੋਗੇ ਤਾਂ ਬਹੁਤ ਸਾਰੀਆਂ ਸੋਹਣੀਆਂ ਸੁਚੱਜੀਆਂ ਚੀਜ਼ਾਂ ਵੀ ਹੋਣਗੀਆਂ, ਜਿਵੇਂ ਦੇਵ ਅਤੇ ਸ਼ਾਰਲੇਟ ਦੇ ਨਾਲ ਹੋਈਆਂ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਆਪਣਿਆਂ ਦੇ ਨਾਲ ਖੁੱਲ੍ਹ ਕੇ ਗੱਲਾਂ ਕਰਦੇ ਰਹੋ, ਉਹਨਾਂ ਨੂੰ ਆਪਣੇ ਦਿਲ ਦੀ ਦੱਸਦੇ ਰਹੋ। ਧੰਨਵਾਦ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਤੇ ਸਾਡੀ ਗਲੀ ਭੁੱਲ ਕੇ ਪਹੁੰਚ ਚੁੱਕੇ ਨੇ ਬਸੰਤ ਲਾ।
1: ਹਾਂਜੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ,
0: ਕੀ ਹਾਲ ਚਾਲ ਨੇ? ਠੀਕ ਠਾਕ,
1: ਵਧੀਆ ਜੀ।
0: ਸਾਰਿਆਂ ਥੋੜੀ ਅੱਗੋਂ ਬੋਲਣਾ, ਮੈਂ ਜਵਾਬ ਦੇਣਾ। ਤੁਹਾਨੂੰ ਕੀ ਲੱਗਦਾ ਗੁਣ ਸਾਰੇ ਬੋਲਣ ਗਏ? ਅਸੀਂ ਇੱਥੇ ਇੱਕ ਦੂਜੇ ਦੇ
1: ਕੁਛ ਕੁਛ ਲੋਕੀ ਤਾਂ ਬੋਲਣਗੇ, ਕਹਿੰਦੀ ਗਰਮੀ ਨੀ ਜਾਂਦੀ, ਸਿਆਲ ਨੂੰ ਨੀ ਜਾਂਦੀ, ਵੱਡੀ ਮਜਾਜ ਨੇ ਲਾਲ ਨੂੰ ਨੀ
0: ਜਾਂਦੀ। ਆ ਗਿਆ ਨੀ ਬਿੱਲੋ ਉਹੀ ਲਾਲ। ਕੀ ਹਾਲ ਚਾਲ, ਠੀਕ ਠਾਕ ਹੋ?
1: ਬਸ ਵਧੀਆ ਜੀ, ਵਧੀਆ।
0: ਕਿਵੇਂ ਜਾ ਰਿਹਾ?
1: ਬਸ ਸਹੀ ਸਹੀ ਸਹੀ ਚੱਲੀ ਜਾਣ ਦਾ।
0: ਤੁਹਾਨੂੰ ਵੀ ਠੰਡ ਲੱਗਦੀ ਭਲਾ ਕਿ ਨਹੀਂ?
1: ਠੰਡ ਹੈ ਅੱਜ, ਅੱਜ ਠੰਡ ਹੈ। ਅੱਜ ਠੰਡ ਹੈ, ਮੈਨੂੰ ਇਹ ਨਹੀਂ ਲੱਗਦੀ ਨੀ, ਪਰ ਅੱਜ ਠੰਡ ਹੈ।
0: ਆਹੋ ਲਾਲ ਰੰਗ 'ਚ ਕਹਿੰਦੇ ਠੰਡ ਘੱਟ ਲੱਗਦੀ ਹੈ।
1: ਅੱਛਾ,
0: ਆਹੋ ਗਾੜਾ ਰੰਗ ਕਹਿੰਦੇ।
1: ਮੈਂ ਬਲੈਕ 'ਚ ਸੁਣਿਆ, ਲਾਲ ਰੰਗ 'ਚ ਪਹਿਲੀ ਵਾਰ ਸੁਣਿਆ।
0: ਲਾਲ ਵੀ ਗਾੜਾ ਹੀ ਹੁੰਦਾ, ਬਹੁਤਾ ਗਾੜਾ ਹੋ ਜਾਵੇ ਵੀ ਕਾਲਾ ਹੀ ਹੋ ਜਾਂਦਾ। ਵੇਖ ਇੱਕ ਤੁਸੀਂ ਲਾਲ ਹੋ ਤੇ ਉੱਤੋਂ ਤੁਸੀਂ ਕਾਲੀ ਉਹ ਪਾਈ ਆ ਜੰਪਰ,
1: ਕਾਲੀ ਨੀ ਨੀਲੀ ਹੈ।
0: ਨੀਲੀ ਹੈ?
1: ਹਾਂਜੀ।
0: ਲੈ ਮੇਰੀਆਂ ਅੱਖਾਂ ਨੂੰ ਚੜ ਗਿਆ ਜ਼ੁਕਾਮ। ਐਨਕਾਂ ਤੁਸੀਂ ਲਾਈਆਂ ਗਲਤ, ਮੈਨੂੰ ਦਿਖੀ ਜਾਂਦਾ ਲਾਲ ਜੀ, ਇਹ ਕੀ ਚੱਕਰ ਹੈ?
1: ਏਦਾਂ ਹੀ ਜ਼ੁਕਾਮ ਬਣਾ ਵੀ, ਮੈਨੂੰ ਲੱਗਦਾ ਵੀ ਜ਼ੁਕਾਮ ਪੰਜਾਬੀ ਨੂੰ ਵੀ ਕਈ ਜਗ੍ਹਾ ਹੋ ਜਾਂਦਾ ਜ਼ੁਕਾਮ ਨਾ।
0: ਕਈ ਜਗ੍ਹਾ ਕਿੱਦਾਂ?
1: ਮੈਂ ਪਹਿਲੇ ਅੱਖਾਂ ਰਾਹੀਂ ਵੀ ਸੁਣਿਆ ਜ਼ੁਕਾਮ,
0: ਹੈਂ
1: ਅੱਖਾਂ ਰਾਹੀਂ ਜ਼ੁਕਾਮ ਸੁਣਿਆ ਅੱਜ ਮੈਂ।
0: ਆਹੋ ਨਹੀਂ, ਇਹ ਤਾਂ ਜਿਹੜਾ ਇਹ ਜ਼ੁਕਾਮ ਹਰ ਜਗ੍ਹਾ ਅਸਰ ਕਰਦਾ, ਕੰਨਾਂ 'ਚ ਕਰਦਾ, ਹੌਲੀ ਹੌਲੀ ਹੁਣ ਵਧਣਾ ਹੀ ਆ ਗਾਂਹ ਗਾਂਹ ਅੱਗੇ ਅੱਗੇ, ਜਿੱਦਾਂ ਜਿੱਦਾਂ ਇਹ ਭਿਆਨਕ ਹੁੰਦਾ ਅਤੇ ਹੌਲੀ ਹੌਲੀ ਵਧਣਾ ਹੀ ਆ, ਹੁਣ ਅੱਖਾਂ 'ਤੇ ਵੀ ਅਸਰ ਕਰੂਗਾ ਗਾਂਹ।
1: ਬਿਲਕੁਲ,
0: ਹੈ ਨਾ, ਕੁਛ ਨਾ ਕੁਛ ਹੋਰ ਵੀ ਕਰੂਗਾ, ਫਿਰ ਕੋਈ ਰਿਸਰਚ ਜੀ ਆਊਗੀ ਇੱਕ ਦੋ ਸਾਲਾਂ ਬਾਅਦ, ਕੋਈ ਨਾ ਪਿੱਛੋਂ ਬਿਮਾਰੀਆਂ ਹੋਈ ਜਾਣਗੀਆਂ, ਅੱਗੋਂ ਇਲਾਜ ਹੋਈ ਜਾਣਗੇ।
1: ਮੈਂ ਕਿਹਾ 8:30 ਤੋਂ ਮੈਨੂੰ ਮੇਰੀ ਕੋਲ ਨਹੀਂ ਚੱਕਦਾ ਅੱਜ ਕੱਲ੍ਹ, ਮੈਂ ਅੱਜ ਰੇਡੀਓ ਚੱਲ ਜਾਣਾ।
0: ਹਾਂ ਨਹੀਂ, ਚੰਗਾ ਚੰਗਾ ਕੀਤਾ ਜੀ ਤੁਸੀਂ,
1: ਆ ਕੇ ਉੱਥੇ ਕਰਾਵਾਂਗੇ ਗੱਲਾਂ ਬਾਤਾਂ।
0: ਹਾਂ ਚੰਗਾ ਕੀਤਾ ਜੀ ਤੁਸੀਂ, ਕਿਉਂਕਿ ਕੁੜੀ ਬਿਮਾਰ ਸੀ ਵਿਚਾਰੀ, ਅਤੇ ਇਸ ਕਰਕੇ ਫਿਰ ਵਧੀਆ ਕੀਤਾ ਤੁਸੀਂ। ਹੋਰ ਸੁਣਾਓ?
1: ਬਸ ਵਧੀਆ ਵਧੀਆ। ਅੱਜ ਨਾ ਮੈਂ
0: ਸਵੇਰੇ, ਅੱਜ
1: ਹਾਂਜੀ ਅੱਜ ਸਵੇਰੇ ਨਾ ਤੁਸੀਂ ਆਪਣਾ ਸੁਣਾ ਰਹੇ ਨਾ, ਆਪਣਾ ਜਿਵੇਂ ਬੱਚੇ ਸੁਣਾ ਰਹੇ ਬੋਲੀਆਂ, ਅਤੇ ਤੁਸੀਂ ਵਿੱਚ ਮੈਂ ਕਿਆਰਾ ਨੂੰ ਸਕੂਲ ਛੱਡਣ ਜਾ ਰਿਹਾ ਸੀ, ਕਿਆਰਾ ਨਾਲ ਬੈਠੀ ਉਹ ਵੀ ਸੁਣ ਰਹੀ, ਅਤੇ ਤੁਸੀਂ ਪਿੱਛੇ ਕਹਿੰਦੇ ਤੁਸੀਂ ਪਿੱਛੇ ਉਹ ਮਾਂ ਫੂਕਾ ਮਾਰਾ ਹੂ ਹੈ ਨਾ ਉੱਚੀ ਜੀ, ਮੈਨੂੰ ਕਹਿੰਦੀ ਅੰਕਲ ਡਿਊਨਡ ਹੀ ਸੌਂਗ। ਪੰਜਾਬੀ ਗਾਣੇ ਹੋਰ ਵਧੀਆ ਵੈਲਿਊ ਨਾ,
0: ਇਹੋ ਤੇ ਗੱਲਾਂ ਵੇਖੋ ਦੱਸਣ ਸਿਖਾਉਣ ਵਾਲੀਆਂ ਨਿਆਣਿਆਂ ਨੂੰ।
1: ਮੈਂ ਕਿਹਾ ਪੰਜਾਬੀ ਗਾਣੇ ਇਹੀ ਉਹ ਹੈ, ਐਵੇਂ ਤਾਂ ਜੀ ਏਦਾਂ ਬੋਲਣਾ ਸਗੋਂ ਉਹਦੀ ਵੈਲਿਊ ਵਧੀਆ, ਉਹਦੀ
0: ਇਹ ਥੋੜੀ ਜੀ ਹੈਗੀ ਆ ਨਾ, ਆਊਟ ਆਫ ਟਿਊਨ ਹੈਗੀ ਆ ਇਹ ਚੀਜ਼ ਸਾਡੀ ਸਾਡੇ ਬੱਚਿਆਂ ਦੇ ਨਾਲ, ਵੀ ਉਹਨਾਂ ਨੂੰ ਕਈ ਚੀਜ਼ਾਂ 'ਚ ਉਹ ਜਿੱਥੇ ਉਹ ਕਰਦੇ ਉਹਨਾਂ ਨੂੰ ਲੱਗਦਾ ਵੀ ਇਹ ਬਦਤਮੀਜੀ ਨਹੀਂ ਹੈ, ਪਰ ਅਸਲ 'ਚ ਬਦਤਮੀਜੀ ਹੁੰਦੀ ਹੈ। ਕਈਆਂ ਚੀਜ਼ਾਂ 'ਚ ਉਹਨਾਂ ਨੂੰ ਇਹ ਲੱਗਦਾ ਵੀ ਇਹ ਵਿੱਚ ਐਵੇਂ ਟੋਕੀ ਜਾਂਦੇ ਆ, ਪਰ ਉਹ ਅਸਲ 'ਚ ਟੋਕਣਾ ਨਹੀਂ ਹੁੰਦਾ, ਉਹ ਸਮਝਾਉਣਾ ਹੁੰਦਾ। ਸੋ ਇਹ ਥੋੜ੍ਹਾ ਜਿਹਾ ਜਾਂ ਫਿਰ ਸਕੂਲਿੰਗ ਦਾ ਜਾਂ ਫਿਰ ਲੈਂਗੁਏਜ ਦਾ ਪਤਾ ਨਹੀਂ ਕੀ ਬੈਰੀਅਰ ਆ, ਇੰਨਾ ਕੁ ਫਰਕ ਪੈਂਦਾ ਵਾ ਇਹਨਾਂ
1: ਦਾ। ਕਈ ਵਾਰ ਇਹਨੂੰ ਕਾਫ਼ੀ ਆਪਣਾ ਨਾ ਸਮਝਾਉਣੇ ਪੈਂਦਾ ਵੀ ਹਾਂ ਵੀ ਇੱਦਾਂ ਇੱਦਾਂ ਨਹੀਂ ਹੈ, ਹੈ ਨਾ,
0: ਇਹੋ ਹੀ ਪਾਲਣ ਪੋਸ਼ਣ ਆ, ਇਹੋ ਹੀ ਚੀਜ਼ਾਂ, ਇਹੋ ਹੀ ਤਾਂ ਦੱਸਣੀਆਂ ਹੁੰਦੀਆਂ, ਬਾਕੀ ਤਾਂ ਪੜ੍ਹ ਜਿਹੜਾ ABC ਤੇ ਸਕੂਲੋਂ ਪੜ੍ਹ ਲੈਣੀ ਆ।
1: ਹਾਂ ਮੈਨੂੰ ਪੜ੍ਹਨ ਕੋਈ, ਮੈਨੂੰ ਲੱਗਦਾ ਪੜ੍ਹਨ ਨੂੰ ਬੱਚਾ ਹਰ ਪੜ੍ਹ ਚਾ ਪੜ੍ਹ ਲੈਂਦਾ ਬਾਈ, ਮੇਨ ਆ ਵੀ ਜਾਣੀ ਤੁਸੀਂ ਉਹਨੂੰ ਜਾਣੀ ਘਰ ਜਾਣੀ ਕਿੱਦਾਂ ਸਿਖਾਉਂਦੇ ਹੋ ਵਗੈਰਾ ਨਾ, ਵੀ ਜਾਂ ਕਿਸੇ ਚੀਜ਼ ਤੋਂ ਜੋ ਚੀਜ਼ ਗਲਤ ਆ ਉਹ ਤੋਂ ਰੋਕਣਾ ਵਗੈਰਾ, ਉਹ ਹੁੰਦਾ ਮੇਨ, ਪੜ੍ਹਨ ਨੂੰ ਆਹੀ ਪੜ੍ਹ ਗਏ ਸੀ।
0: ਆਹੋ ਤੁਸੀਂ ਪੜ੍ਹ ਗਏ, ਤੁਸੀਂ ਤਾਂ ਮੈਂ ਸੁਣਿਆ ਇੰਟੈਲੀਜੈਂਟ ਬੜੇ ਹੁੰਦੇ ਸੀ, ਮੈਂ ਸੁਣਿਆ ਇੰਟੈਲੀਜੈਂਟ ਬੜੇ ਤੁਸੀਂ।
1: ਹਾਂ ਇੰਟੈਲੀਜੈਂਟ, 10th ਤੱਕ ਇੰਟੈਲੀਜੈਂਟ ਸੀ, ਉਸ ਤੋਂ ਬਾਅਦ ਫਿਰ ਕਾਲ ਪੈ ਗਿਆ।
0: ਮੁੰਡੇ ਹੁੰਦੇ ਵੈਸੇ 6th-7th ਤੱਕ, ਚਲੋ ਤੁਸੀਂ 10th ਤੱਕ ਕੱਢ ਗਏ ਹੋਗੇ।
1: ਨਹੀਂ 10th ਤੱਕ ਪਤਾ ਕਿ 10th ਸਕੂਲ 'ਚ ਹੁੰਦਾ, ਜਿਵੇਂ ਸਕੂਲ 'ਚ ਹੁੰਦਾ ਵੀ ਆਪਣਾ ਹੋਮਵਰਕ ਪੁੱਛਦੇ ਸੀ, ਹੈ ਨਾ, ਵੀ ਕੀ ਕਰਕੇ ਆਇਆ, ਹੈ ਨਾ, ਜੇ ਸਭ ਕੁਝ, ਤਾਂ ਉਦੋਂ ਪੜ੍ਹ ਕੇ ਜਾਂਦੇ ਹੁੰਦੇ ਸੀ। ਜਿੱਦਾਂ ਕੋਲੇਜ ਚਲੇ ਗਏ, ਕੋਲੇਜ ਕਿਸੇ ਨੂੰ ਪੁੱਛਣਾ ਕਿਸੇ ਨਹੀਂ।
0: ਅੱਛਾ,
1: ਤਾਂ ਉੱਥੇ ਫਿਰ ਹਵਾ ਲੱਗੀ ਉੱਪਰੋਂ, ਜਾਣੀ ਉਹੀ ਜਿੱਦਾਂ ਤੁਸੀਂ ਕਹਿੰਦੇ ਸੀ ਆਪਣਾ ਪਿੱਛੇ ਹੀ ਕਰੀ ਨਾ, ਵੀ ਆਪਣਾ ਇੱਕ ਆਪਣਾ ਰਜਿਸਟਰ ਲੈਣਾ, ਰੋਲ ਗੋਲ ਕਰਕੇ ਨਾ ਰੱਖ ਲੈਣਾ ਜੇਬ 'ਚ, ਹੈ ਨਾ, ਬਸ ਉਹੀ ਆਦਤ ਪੈ ਗਈ, ਅਤੇ ਬਸ ਉਸ ਤੋਂ ਬਾਅਦ ਨਹੀਂ ਫਿਰ ਜਾਣੀ ਵੀ ਭੇਜ ਦੇਣ ਲੱਗ ਗਈ।
0: ਫਿਰ ਬਾਅਦ ਚ ਹੌਲੀ ਹੌਲੀ
1: ਫਿਰ ਹੌਲੀ ਹੌਲੀ ਨਹੀਂ,
0: ਫਿਰ ਉਹ ਲਾਲ ਨੂੰ ਗੁਲਾਬੀ ਵੀ ਟੱਕਰ ਜਾਂਦਾ ਨਾ ਕੁਛ, ਉਹ ਵੀ ਉਮਰ ਹੁੰਦੀ ਆ, ਲਾਲ ਗੁਲਾਬੀ ਦਾ ਮਿਸ਼ਰਣ ਜਿਹੜਾ ਉਹ ਵੀ ਖਰਾਬ ਕਰ ਜਾਂਦਾ ਇੱਕ ਉਮਰ 'ਚ,
1: ਇਹ ਵੀ ਗੱਲ ਹੈ।
0: ਸੋ ਚਲੋ ਖੈਰ ਅੱਜ ਦਿਨ ਸ਼ੁੱਕਰਵਾਰ ਦਾ ਤੁਹਾਨੂੰ ਚੇਤਾ ਕਰਾ ਦਈਏ ਅਤੇ ਅੱਜ ਸਾਡਾ ਖੁੱਲ੍ਹਾ ਅਖਾੜਾ ਵਾ, ਅੱਜ ਹੋਣਗੀਆਂ ਬੋਲੀਆਂ, ਅੱਜ ਹੋਣਗੇ ਤੁਹਾਡੇ ਗਾਣੇ, ਤੁਸੀਂ ਆਪ ਲਿਖੇ ਜਾਂ ਕਿਸੇ ਦੇ, ਅੱਜ ਹੋਊਗੀ ਸ਼ੇਰੋ ਸ਼ਾਇਰੀ ਅਤੇ ਅੱਜ ਚੁਟਕਲੇ ਅਤੇ ਜੋ ਵੀ ਤੁਸੀਂ ਸੁਣਾਉਣਾ ਇੱਕ ਪਰਿਵਾਰਕ ਮਰਿਆਦਾ ਦੇ ਵਿੱਚ ਰਹਿ ਕੇ ਉਹ ਤੁਸੀਂ ਸੁਣਾ ਸਕਦੇ ਹੋ। ਸੁਣਾਉਣ ਦੇ ਲਈ 044-747-1674 0447-1674 ਅਤੇ 93-56 ਹਾਂ ਨਹੀਂ ਇਹ ਸੱਚ ਮੈਂ ਸੋਮਵਾਰ ਤੱਕ ਹੋ ਜੂਗਾ ਵੀ।
1: ਅੱਛਾ
0: ਹਾਂ ਮੈਂ ਇਸ ਕਰਕੇ ਵਿੱਚ ਵਾੜਤਾ ਤੋ ਮੇਰੇ ਕੋਲ ਟਾਈਮ ਨਹੀਂ ਮਿਲਿਆ ਅਤੇ ਦੋ ਚਾਰ ਤਾਰਾਂ ਤੂਰਾਂ ਜਿਹੀਆਂ ਉੱਤੇ ਥੱਲੇ ਕਰਨ ਵਾਲੀਆਂ ਵਾ ਜੋ ਕਿ ਮੈਨੂੰ ਜਾਂ ਫਿਰ ਮੇਰਾ ਇਹ ਓਵਰ ਕੋਨਫੀਡੈਂਸ ਆ।
1: ਨਹੀਂ ਵਧੀਆ ਵਧੀਆ ਸਗੋਂ ਯਾਨੀ ਕਈ ਵਾਰ ਨਾ ਆਪਣਾ ਜਿਵੇਂ ਕਾਲ ਕਰਨ 'ਚ ਬਹੁਤ ਮੁਸ਼ਕਿਲ ਹੁੰਦੀ ਸੀ ਹਨਾ, ਹੁਣ ਸਗੋਂ ਵਧੀਆ ਦੋ ਇੱਕ ਲਾਈਨ ਹੋਰ ਖੁੱਲ ਜੂਗੀ ਤੇ
0: ਨਹੀਂ ਵੇਖੋ ਬੰਦੇ ਤੇ ਉਹਨੇ ਕੀ ਲੈ ਜਾਣੇ ਆ, ਮਸਲਾ ਤੇ ਇਹ ਆ ਵੀ ਤੁਸੀਂ ਭਾਵੇਂ ਇੱਧਰ ਲਾਓ ਭਾਵੇਂ ਤੁਸੀਂ ਚਾਰ ਚਾਰ ਸੋਰਸ ਹੋਰ ਲਾ ਲਓ ਪਰ ਬੰਦੇ ਦਾ ਅਮਾਊਂਟ ਆਫ
1: ਪਰ ਮੈਨੂੰ ਲੱਗਦਾ ਉਹਦੇ ਨਾਲ ਜਿਵੇਂ ਨਾ ਆਪਣਾ ਜਿਵੇਂ ਬੰਦੇ ਜ਼ਿਆਦਾ ਵੀ ਹੈ ਨਾ ਉਹਨਾਂ ਨੂੰ ਟਾਈਮਿੰਗ ਦੇ ਕੇ ਬੰਦਾ ਭੁਗਤਾ ਦਿੰਦਾ ਹਨਾ, ਜਿਵੇਂ ਨਾ ਜੇ
0: ਹਾਂਜੀ ਟਾਈਮਿੰਗ ਦਾ ਨਹੀਂ ਸਮੱਸਿਆ ਆਉਂਦੀ, ਮੇਨ ਸਮੱਸਿਆ ਜਿਹੜੀ ਆ ਉਹ ਸਵੇਰ ਦੇ ਸਮੇਂ ਆਉਂਦੀ ਆ ਵੀ ਵੋਲਿਊਮ
1: ਹਾਂਜੀ
0: ਹਾਂ, ਸੋ ਉਹ ਤਾਂ ਆਪਾਂ ਕੋਸ਼ਿਸ਼ ਤਾਂ ਚਲੋ ਕਰੀਦੀ ਆ ਪਰ ਚਲੋ ਖੈਰ ਸਾਰਾ ਕੁਛ ਨਾਲ ਦੀ ਨਾਲ ਚੱਲਦਾ ਰਹਿਣਾ ਵਾ ਵੇਨੇ ਆ, ਹੌਲੀ ਹੌਲੀ ਜਿੱਦਾਂ ਜਿੱਦਾਂ ਕੋਈ ਤੁਹਾਨੂੰ ਮੰਨ ਲਓ ਕੋਈ ਸਮੱਸਿਆ ਪੈਂਦੀ ਆ ਉੱਦਾਂ ਉੱਦਾਂ ਉਹਦਾ ਹੱਲ ਲੱਭਣ ਦੇ ਲਈ ਬੰਦਾ ਜਾਂਦਾ ਅਤੇ ਲੱਭਣ ਜਾਂਦਾ ਅਤੇ ਫਿਰ ਲੱਭ ਹੀ ਲਿਆਉਂਦਾ ਕੁਛ ਨਾ ਕੁਛ, ਲੱਭਣ ਗਿਆ ਸੀ ਕੀ ਲੱਭ ਲਿਆਉਂਦਾ ਅਤੇ ਲੱਭ ਕੇ ਲਿਆਂਦੀ ਨੀਤੂ, ਨੀਤੂ ਜੀ ਦੇ ਕੋਲ ਆ ਗਿਆ ਸੀ ਨਾ ਤਾਂ ਕਰਕੇ ਲੱਭਣ ਕੱਟਣ ਗਿਆ ਸੀ ਬਾਰੀ ਵਾਰੀ ਕੱਟ ਕੇ ਲਿਆਂਦੀ ਨੀਤੂ, ਨੀਤੂ ਫੇਰ ਆ ਗਈ
1: ਮੈਨੂੰ
0: ਚੇਤਾ ਭੁੱਲ ਜਾਂਦਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਭਾਈ ਆਪਾਂ ਨਾਲ ਇੱਕ ਸਿਲਸਿਲਾ ਅਸੀਂ ਸ਼ੁਰੂ ਕੀਤਾ ਸੀ ਕਿ ਤੁਹਾਡੇ ਨਾਲ ਕੁਛ ਚੰਗਾ ਹੋਇਆ ਵਾਪਰਿਆ ਇਸ ਹਫ਼ਤੇ ਦੇ ਵਿੱਚ ਅਤੇ ਉਹ ਤੁਸੀਂ ਦੱਸਣਾ, ਕੁਛ ਚੰਗਾ ਤੁਸੀਂ ਵੇਖਿਆ, ਕੁਛ ਚੰਗਾ ਤੁਸੀਂ ਸੁਣਿਆ, ਕੁਛ ਚੰਗਾ ਦੇਸ਼ ਦੁਨੀਆਂ ਦੇ ਵਿੱਚ ਹੋਇਆ ਵਾਪਰਿਆ ਜਾਂ ਤੁਹਾਡੇ ਨਾਲ ਕੁਛ ਚੰਗਾ ਹੋਇਆ ਅਤੇ ਰੂਟੀਨ ਜ਼ਰੂਰ ਬਰਕਰਾਰ ਰੱਖਿਓ, ਕੁਛ ਚੰਗਾ ਖਾਧਾ ਤਾਂ ਭਾਵੇਂ ਉਹੀ ਦੱਸਦਿਆ ਕਰੋ ਵੀ ਹਾਂ ਮੈਨੂੰ ਚੰਗੀ ਰੋਟੀ ਮਿਲੀ ਇੱਜ਼ਤ ਨਾਲ ਚੰਗੀ ਰੋਟੀ ਮਿਲੀ ਹੈ ਅਤੇ ਉਹ ਵੀ ਤੁਸੀਂ ਦੱਸ ਸਕਦੇ ਹੋ। ਸੋ ਉਹ ਇਹ ਨੇਮ ਥੋੜ੍ਹੇ ਥੋੜ੍ਹਾ ਹੌਲੀ ਹੌਲੀ ਜਿਹੜਾ ਜ਼ਰੂਰ ਬਣਾਓ ਤੁਸੀਂ, ਚਾਹੇ ਫੋਨ 'ਤੇ ਮੈਸੇਜ ਕਰਕੇ ਦੱਸਿਆ ਕਰੋ ਤੁਸੀਂ ਵੀ ਕੀ ਹੋਇਆ ਤੁਹਾਡੇ ਨਾਲ ਚੰਗਾ। ਲਾਲ ਜੀ ਤੁਹਾਡੇ ਨਾਲ ਕੁਛ ਹੋਇਆ ਚੰਗਾ?
1: ਚੰਗਾ ਭਾਈ ਮੈਂ ਨਾ ਜਿਵੇਂ ਕੱਲ੍ਹ ਮੈਂ ਜਿੱਦਾਂ ਤੁਹਾਨੂੰ ਕਿਹਾ ਮੇਰੀ ਫਲਾਈਟ ਲੇਟ ਹੋ ਗਈ ਸੀ ਹੈ ਨਾ, ਅਤੇ ਚੰਗਾ ਹੋਇਆ ਵੀ ਮੈਂ ਉੱਥੇ ਮਜ਼ਦੂਰੇ ਮੇਰੇ ਕੋਲ ਟਾਈਮ ਬਹੁਤ ਸੀ।
0: ਅੱਛਾ
1: ਅਤੇ ਮੈਂ ਸੋਚਿਆ ਮੈਂ ਕਿ ਚਲੋ ਆਪਣਾ ਇੱਥੇ ਫਾਰਮ ਆਪਣਾ ਗਰੇਵਾਲ ਫਾਰਮ ਹੈ, ਮੈਂ ਚਲੋ ਉੱਥੋਂ ਹੋ ਕੇ ਆਉਂਦੇ ਹਾਂ।
0: ਹਾਂਜੀ
1: ਅਤੇ ਮੈਂ ਉੱਥੇ ਗਿਆ ਅਤੇ ਲੱਕੀਲੀ ਮੈਨੂੰ ਮਿਲ ਗਿਆ ਆਪਣਾ ਸਾਰੇ ਜਣੇ।
0: ਅੱਛਾ
1: ਬਹੁਤ ਵਧੀਆ ਰਿਹਾ, ਮੈਂ ਦੋ ਤਿੰਨ ਘੰਟੇ ਆਰਾਮ ਨਾਲ ਪਾਸ ਹੋ ਗਿਆ ਉੱਥੇ।
0: ਅੱਛਾ ਉੱਥੇ ਐਕਸਟਰਾ ਸਮਾਂ ਹੁੰਦਾ ਤੁਹਾਡੇ ਕੋਲ ਜਾਣ ਗਿਆ?
1: ਹਾਂਜੀ
0: ਐਕਸਟਰਾ ਸਮਾਂ ਹੁੰਦਾ।
1: ਹਾਂਜੀ ਫਿਰ ਮੈਂ ਆਪਣਾ ਜਿਵੇਂ ਉੱਥੋਂ ਜਿੱਥੇ ਮੇਰੀ ਸਾਈਟ ਹੈ ਉੱਥੋਂ ਮੈਂ ਆਪਣਾ ਸਿਰੇ ਨਿਕਲਾਂ ਨਾ, ਉੱਥੇ ਤਿੰਨ ਘੰਟੇ ਡਰਾਈਵਿੰਗ ਹੈ।
0: ਅੱਛਾ
1: 10 ਵਜੇ ਮਜ਼ਦੂਰਾਂ ਪਹੁੰਚ ਕੇ।
0: ਓਕੇ
1: ਅਤੇ ਮੇਰੀ ਫਲਾਈਟ 2 ਵਜੇ ਸੀ ਅਤੇ ਉਹ ਲੇਟ ਹੋ ਗਈ, ਉਹ ਆ ਗਈ ਸ਼ਾਮੀ 6 ਵਜੇ।
0: ਅੱਛਾ ਫਿਰ ਉਹ ਤੁਹਾਡੇ ਕੋਲ ਐਕਸਟਰਾ ਟਾਈਮ
1: ਐਕਸਟਰਾ ਟਾਈਮ ਫਿਰ ਮੈਂ ਸਿੱਧਾ ਉੱਥੇ ਚਲਾ ਗਿਆ ਫਿਰ।
0: ਅਤੇ ਛੋਟਾ ਜਿਹਾ ਤਾਂ ਟਾਊਨ ਹੈ?
1: ਹਾਂ ਛੋਟਾ ਟਾਊਨ ਹੈ।
0: ਕੀ ਤੁਹਾਨੂੰ ਕਿੱਦਾਂ ਕਿੱਦਾਂ ਫੀਲ ਹੋਇਆ, ਮਤਲਬ ਪਿੰਡ ਜਿਹਾ ਫੀਲ ਹੋਇਆ ਜਾਂ ਸ਼ਹਿਰ ਜਿਹਾ ਫੀਲ ਹੋਇਆ ਜਾਂ ਕਿਵੇਂ ਦੀ ਮਹਿਸੂਸ ਕੀਤਾ?
1: ਜਿਹੜਾ ਆਪਣਾ ਡਿਪੈਂਡ ਕਰਦਾ ਜਿਹੜੇ ਏਰੀਆ 'ਚ ਮੈਂ ਗਿਆ ਉਹ ਥੋੜ੍ਹਾ ਹਾਲੇ ਪਿੰਡ ਜਿਹਾ ਏਰੀਆ, ਜਿਵੇਂ ਉੱਥੇ ਸਾਰੇ ਫਾਰਮ ਹਾਊਸ ਹੈ
0: ਹੈ ਹੀ ਪਿੰਡ ਹੈ ਸਾਰਾ
1: ਸਾਰੇ ਪਿੰਡ।
0: ਡੂਰਾ ਤੋਂ ਤੁਸੀਂ ਸ਼ਹਿਰ 'ਚ ਵੀ ਚੱਲ ਜਾਓ ਅਤੇ ਉੱਥੇ ਵੀ ਤੁਹਾਨੂੰ ਪਿੰਡ ਦੀ
1: ਫੀਲ ਹੋਊਗੀ। ਉੱਥੇ ਇਹ ਆ ਵੀ ਆਪਣਾ ਮਿਲਦੂਰਾ ਜੀ ਹੈ ਸਭ ਕੁਛ ਹੈ, ਬਹੁਤ ਕਾਫੀ ਜਾਣੀ ਆਪਣਾ ਵੀ ਕੇ ਮਾਰ ਕੀ ਬਨਿੰਗ ਕੀ ਸਾਰਾ ਕੁਝ ਉੱਥੇ ਨਾ।
0: ਹਾਂਜੀ ਊਂ ਤੇ ਬਸੋਂ ਤੇ ਕਾਫੀ ਆ,
1: ਬਹੁਤ ਵਧੀਆ। ਪਰ ਉੱਥੇ ਇਹ ਆ ਵੀ
0: ਗੁਰਦੁਆਰਾ ਸਾਹਿਬ ਬੜਾ ਵਧੀਆ ਉੱਥੇ।
1: ਹਾਂਜੀ ਹਾਂ ਗੁਰਦੁਆਰਾ ਸਾਹਿਬ ਵੀ ਬਹੁਤ ਵਧੀਆ ਆਪਣਾ ਏਅਰਪੋਰਟ ਦੇ ਨਾਲ ਹੀ।
0: ਹਾਂ ਆਪਾਂ ਪਿੱਛੇ ਜੇ ਉਹਦੇ ਉੱਤੇ ਸਟੋਰੀ ਵੀ ਕੀਤੀ ਸੀ।
1: ਹਾਂਜੀ ਹਾਂਜੀ
0: ਮੈਂ ਆਪਣੇ ਟਰੱਕਾਂ ਵਾਲੇ ਵੀਰ ਉੱਥੇ ਰੁਕਦੇ ਆਉਂਦੇ ਆ।
1: ਹਾਂਜੀ ਹਾਂਜੀ ਮੈਂ ਵੀ ਗਿਆ ਇੱਕ ਦੋ ਵਾਰੀ ਨਾ ਉਹਨਾਂ ਕੋਲੋਂ
0: ਆਉਂਦੇ।
1: ਹਾਂਜੀ ਹਾਂਜੀ
0: ਓਕੇ।
1: ਹਾਂਜੀ ਮੈਂ 2-3 ਵਾਰੀ ਗਿਆ ਉਹਨਾਂ ਕੋਲੋਂ ਓਕੇ ਨਾ।
0: ਹਾਂ ਅਤੇ ਬਾਬਾ ਜੀ ਬੜੇ ਪਿਆਰ ਨਾਲ ਮਿਲਦੇ।
1: ਹਾਂਜੀ ਬੜੇ ਪਿਆਰ ਨਾਲ, ਇੱਕ ਦਿਨ ਦਾ ਮੈਂ ਬਾਬਾ ਜੀ ਕਹਿੰਦੇ ਕੜੀ ਚੌਲ ਬਣਿਆ ਕੜੀ ਚੌਲ ਖਾ ਕੇ ਜਾਈ।
0: ਅੱਛਾ
1: ਉਹ ਮੈਂ
0: ਤੁਹਾਨੂੰ ਉਹਨਾਂ ਨੇ ਦੱਸੀ ਕਹਾਣੀ ਮੈਂ ਬੈਂਕ ਮੈਨੇਜਰ ਇੱਦਾਂ ਕਰ।
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਮੈਂ
1: ਚਾਹ ਪੀ ਕੇ ਜਾਈ, ਮੈਨੂੰ ਬਾਅਦ ਲੱਗ ਵੀ ਹਾਲੇ ਕਹਾਣੀ ਬਚੀ ਹੋਈ
0: ਹੈ। ਮੈਂ ਤਾਂ ਕਰਕੇ ਮੈਨੂੰ ਜ਼ਿਆਦਾ ਯਾਦ ਰਹਿ ਗਿਆ, ਮੈਂ 2-3 ਦਿਨ ਰਿਹਾ ਹਾਂ ਤੇ ਅਗਲੇ ਦਿਨ ਜਦੋਂ ਆਪਾਂ ਫੇਰ ਗਏ ਉਹਨਾਂ ਨੂੰ ਸ਼ਾਇਦ ਭੁਲੇਖਾ ਪੈ ਗਿਆ, ਉਹਨੂੰ ਫੇਰ ਸੁਣਾ ਦਿੱਤੀ। ਮੈਂ ਤਾਂ ਹਿਸਾਬ ਲਾਇਆ ਵੀ ਤੁਹਾਨੂੰ ਵੀ ਜ਼ਰੂਰ ਸੁਣਾਈ ਹੋਊਗੀ।
1: ਨਹੀਂ ਹਾਂਜੀ ਆਇਆ ਸੁਣਾਇਆ ਹੀ ਉਹਨਾਂ ਸਾਰੇ ਵੀ ਆ ਵੀ ਇੱਥੇ ਆਪਣਾ ਵੀ ਆਹੀ ਆਪਣਾ ਕਿੱਦਾਂ ਆਏ ਵਗੈਰਾ ਨਾ, ਅਤੇ ਵਧੀਆ ਲੱਗਾ ਯਾਨੀ ਮਿਲ ਕੇ ਤੇ। ਅਤੇ ਬਾਕੀ ਆਪਣਾ ਜਿਵੇਂ ਉੱਥੇ ਮੈਨੂੰ ਲੱਗਦਾ ਮਿਲਦੂਰ ਹੈ ਨਾ ਵੀ ਤੁਹਾਨੂੰ ਉੱਥੇ ਯਾਨੀ ਵੀ ਆਪਣਾ ਡਿਵੈਲਪ ਏਰੀਆ ਵੀ ਮਿਲ ਜੂਗਾ ਹਨਾ, ਜਿਵੇਂ ਪੂਰਾ ਡਿਵੈਲਪਡ ਹੈ ਸਿਟੀ ਵੱਲ ਉਹ ਵੀ ਮਿਲ ਜੂਗਾ, ਜੇਕਰ ਤੁਸੀਂ ਉੱਥੋਂ ਕੋਈ ਅੱਧਾ ਹਾਂਜੀ ਅੱਧਾ ਪੌਣਾ ਘੰਟਾ ਦੂਰ ਦਾ ਮੈਂ ਨੋਟਿਸ ਕੀਤਾ ਤੁਸੀਂ ਯਾਸ਼ੀ ਨਾਲ ਲੈ ਕੇ ਨਾ ਹਿੰਦੀ ਵਾਧੂ ਸਿੱਖ ਗਏ ਵਿਕਸਿਤ
0: ਮੈਂ ਤੁਹਾਡੀ ਹੈਲਪ ਕਰ ਰਿਹਾ
1: ਜਿਹਨਾਂ ਨੂੰ ਆਪਣਾ ਵਿਕਸ ਨਹੀਂ ਕਰਿਆ ਹੁੰਦਾ ਸੀ ਅੱਜ ਵਿਕਸਿਤ ਬੋਲਣ ਦੇ
0: ਆਪਣੇ ਬਹੁਤੇ ਵਿਕਸ ਕਹਿੰਦੇ ਆ ਨਾ
1: ਕਿਹੜਾ ਰੋਲ ਚਾਹੀਦਾ
0: ਅੱਛਾ ਮੈਂ ਘਰੇ ਉਹਨੇ ਪੁੱਛਿਆ ਕਿੰਨੇ ਭੇਜਿਆ ਤੈਨੂੰ
1: ਕਹਿੰਦੇ ਮੈਂ ਚਿਕਨ ਬਹੁਤ ਖਾਂਦਾ ਮੈਨੂੰ ਕਰੀਮ ਰੋਲ ਦੇ ਦਿਓ

0: ਕਰੀਮ ਰੋਲ ਹੈ, ਕਰੀਮ ਰੋਲ ਲਾਈਕ ਕਰਦੇ ਹੋ?
1: ਨਹੀਂ ਉਹੀ ਕਹਿੰਦਾ, ਕਹਿੰਦਾ ਮੈਂ ਚਿਕਨ ਦਾ ਰੋਜ਼ ਹੈ ਨਾ, ਮੈਨੂੰ ਅੱਜ ਕਰੀਮ ਰੋਲ ਦੇ
0: ਕਹਿੰਦਾ ਹੋ ਗਿਆ ਫਿਰ
1: ਸਮਝ ਸਕਦੇ. ਫਿਰ ਉਹਨੇ ਪਤਾ ਨਹੀਂ ਚੁਗਦਾਰ ਨੂੰ ਬੁਲਾਇਆ, ਭੇਜਿਆ ਬੁਲਾਇਆ, ਉਹ ਸ਼ਾਇਦ ਕਰੀਮ ਰੋਲ ਲੈ ਕੇ ਆਉਣ ਦਾ.
0: ਅਰੇ ਸੈਮੀ ਸਾਹਿਬ ਨੇ ਤੁਹਾਨੂੰ ਕਹਿ ਕੇ ਨਹੀਂ ਭੇਜਿਆ ਵੀ ਮੇਰੇ ਬਾਰੇ ਜੋ ਉੱਥੇ ਕੋਈ ਗੱਲ ਕੀਤੀ ਤਾਂ ਫਿਰ ਵੇਖੀ ਤੁਹਾਨੂੰ ਕਹਿ ਲੈ
1: ਸੱਚ ਮੇਰੇ ਕੋਲ ਹੋ ਗਈ ਉਹ. ਸੱਚ ਹੋ ਗਈ ਮੇਰੇ ਕੋਲ ਹੁਣ. ਕੋਈ ਨੀ ਅੱਜ ਅੱਜ ਤਾਂ ਕਹਿ ਰਹੇ ਕਦੇ ਆਵਾਂਗੇ, ਅੱਜ ਆਵਾਂਗੇ ਸੁਣਾਉਣ ਗਾਣਾ.
0: ਚੰਗਾ ਚੰਗਾ ਕੁਛ ਨਾਲ ਦੀ ਨਾਲ ਪੜ੍ਹਦੀ. ਅੱਛਾ ਤੁਹਾਡੇ ਨਾਲ ਚੰਗਾ ਇਹ ਹੋਇਆ ਵੀ ਤੁਸੀਂ ਮਲਡੂਰਾ ਆਪਣੇ ਭਾਈਚਾਰੇ ਦੇ ਵਨ ਆਫ ਦਾ ਬਿਗੈਸਟ ਫਾਰਮ ਤੁਸੀਂ ਵੇਖ ਆਇਓ.
1: ਹਾਂਜੀ
0: ਹਨਾ, ਵਧੀਆ ਉੱਥੇ ਬੰਦੇ ਬੜੇ ਘੈਂਟ,
1: ਬਹੁਤ ਵਧੀਆ ਬੰਦੇ, ਬਹੁਤ ਘੈਂਟ ਬਾਈ,
0: ਸੁਭਾਅ ਬਹੁਤ ਵਧੀਆ ਉਹਨਾਂ ਦਾ. ਸੁਭਾਅ ਤੁਹਾਨੂੰ ਲੱਗਦਾ ਵੀ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਆ ਗਏ ਹੋ ਕਿਤੇ?
1: ਹਾਂਜੀ
0: ਹਨਾ,
1: ਬੜੇ ਆਪਣਾ
0: ਤੁਹਾਨੂੰ ਯਕੀਨ ਨਹੀਂ ਆਉਂਦਾ, ਤੁਹਾਨੂੰ ਇੱਥੇ ਵੀ ਇੰਨੀ ਇੱਜ਼ਤ ਹੁੰਦੀ ਤੁਹਾਡੀ
1: ਹੋਇਆ? ਇੱਜ਼ਤ ਬੜਾ ਇੱਜ਼ਤ ਦਾ ਘਰ ਵੀ ਹੁੰਦੀ ਵੈਸੇ, ਇਹਦੀ ਗੱਲ ਨਹੀਂ ਹੈ. ਇੱਜ਼ਤ
0: ਕੱਠੀ ਕਰਕੇ ਲਿਆ ਕੇ ਕਹਿੰਦੇ ਚੰਗਾ ਵੀਕ ਫੋਰ ਮੀ ਕਿ ਲਾਲ ਜੀ ਆਏ ਆ ਅੱਜ ਰੇਡੀਓ ਦੇ ਉੱਤੇ 2 ਆਵਰਸ ਦੇ ਲਈ, ਕਮਲੇ ਹੋ ਹੋ ਕੇ ਹੱਸਾਂਗੇ ਅੱਜ. ਓਕੇ ਲਓ ਫਿਰ ਗੱਡੀ ਲਾ ਲਓ ਇੱਕ ਪਾਸੇ ਤੇ ਲੱਭ ਲਓ ਕੋਈ ਚਿਕੜੀ ਜੀ. ਸੜਕ ਦੇ ਕੰਡੇ ਕੋਈ ਚਿਕੜੀ ਜੀ ਵੇਖ ਲਓ.
1: ਮੈਂ ਤੀ ਲੇਟ ਲੇਟ ਕੇ ਕਹਿਣਾ ਬੰਦ ਕਰੋ ਏ, ਜਿੱਦਾਂ ਬੱਚੇ ਜਿੱਦ ਨਹੀਂ ਕਰਦੇ, ਮੈਂ ਹੀ ਲੈਣਾ ਖੁਲਾਉਣਾ ਬਿਲਕ ਬਿਲਕ ਕੇ.
0: ਜਿੰਨੇ ਜ਼ੁਕਾਮ ਹੋਏ ਨਾ 2 ਘੰਟੇ ਬਾਅਦ ਆਪਾਂ ਪਤਾ ਕੀ ਕਰਨਾ, ਲਓ ਆ ਗਿਆ ਜੀ ਸੈਮੀ ਸਾਹਿਬ ਦਾ ਮੈਸੇਜ. ਕਹਿੰਦੇ ਲਾਲ ਜੀ ਕਰੂੰ ਗੱਲ ਤੁਹਾਡੇ ਨਾਲ, ਮੈਂ ਇਹਨਾਂ ਨੂੰ ਅਕਸਰ ਹੀ ਸ਼ਿਕਾਇਤ ਰਹਿੰਦੀ, ਕਹਿੰਦੇ ਮੈਂ ਭੇਜਦਾ ਕੁਛ ਹੋ ਰਿਹਾ ਤੇ ਤੁਸੀਂ ਮੇਰਾ ਪੜ੍ਹਦੇ ਕੁਛ ਹੋ ਰਹੇ ਹੋ.
1: ਅੱਛਾ
0: ਹਾਂ, ਉਹ ਗਾਣਾ ਨੀ ਹੈਗਾ ਪੜ੍ਹਦੀ ਆ ਮੈਂ ਕੁਛ ਹੋਰ, ਮੂੰਹ ਚੋਂ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ. ਹਾਂ ਇਹਨਾਂ ਨੂੰ ਪਤਾ ਨੀ ਉਦਾਂ ਦਾ ਕਿਉਂ ਲੱਗਦਾ. ਕਹਿੰਦੇ ਬਾਬਾ ਜੀ ਦੀ ਕਹਾਣੀ ਮੈਂ ਵੀ ਸੁਣੀ ਆ 2-3 ਵਾਰੀ.
1: ਅੱਛਾ,
0: ਕਿਹੜੇ ਬਾਬੇ ਦੀ ਗੱਲ ਕਰਦੇ?
1: ਗੁਰਦਵਾਰਾ ਸਾਹਿਬ.
0: ਅੱਛਾ ਅੱਛਾ, ਓਕੇ. ਮੈਂ ਕਹਿੰਦੇ ਝੁੰਨੂ ਵਾਲੇ ਬਾਬਾ. ਤੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਜੀ ਆਇਆਂ ਨੂੰ ਫੋਨ ਦੇ ਉੱਤੇ ਬਿਜਤੀ ਤੇ ਕਰਕੇ ਆ ਹੁਣ ਤੇ ਸਟੂਡੀਓ 'ਚ ਲਿਆ ਕੇ ਵੀ ਬਿਜਤੀ ਹੁੰਦੀ ਆ ਲਾਲ ਜੀ ਦੀ, ਤੇ ਆ ਗਿਆ ਨਹੀਂ ਉਹੀ ਬਿੱਲੋ ਟਾਈਮ ਲਾਲ ਜਿੰਦਾਬਾਦ. ਅਤੇ ਮੈਨੂੰ ਤੁਹਾਡਾ ਵੈਸੇ ਰੱਖੜਾ ਸਾਹਿਬ ਮੈਸੇਜ ਨਾ ਬਿਲਕੁਲ ਵੀ ਚੰਗਾ ਨਹੀਂ ਲੱਗਾ, ਗੁਸਤਾਖੀ ਮਾਫ, ਕਿਉਂਕਿ ਇਹ ਸਾਡਾ ਪਿਆਰ ਆ, ਪ੍ਰੇਮ ਹੈ
1: ਆਪਣਾ ਬਿਲਕੁਲ.
0: ਅਤੇ ਪਰ ਜੇ ਹੋਰ ਤੁਸੀਂ ਇੱਦਾਂ ਦਾ ਤੁਸੀਂ ਕੋਈ ਮੈਸੇਜ ਲੈਂਦੇ ਹੋ ਤਾਂ ਫਿਰ ਮਤਲਬ ਜੇ ਤੁਹਾਨੂੰ ਇਹ ਬੇਇੱਜ਼ਤੀ ਲੱਗਦੀ ਹੈ ਤਾਂ ਮੈਂ ਇਹ ਕੰਮ ਹਰਗਜ਼ ਨਹੀਂ ਕਰਨਾ ਚਾਹੂੰਗਾ.
1: ਨਹੀਂ ਨਹੀਂ, ਇਹ ਤਾਂ ਆਪਣਾ ਪਿਆਰ ਆ ਜੀ, ਇਸ ਕਰਕੇ ਤਾਂ ਆਪਣਾ ਚੱਲਦਾ ਆਪਣਾ ਹਾਸਾ ਮਜ਼ਾਕ.
0: ਹਾਨੀ ਚਾਹੀਦਾ ਜੇ ਇਹਨਾਂ ਨੂੰ ਇੱਦਾਂ ਦਾ ਮੈਸੇਜ ਕਿਤੇ ਮੰਨ ਲਓ ਅੱਗੋਂ ਰਿਸੀਵ ਹੋ ਰਿਹਾ ਵਾ, ਇਹਨਾਂ ਨੂੰ ਲੱਗ ਰਿਹਾ ਵੀ ਅਸੀਂ ਬੇਇੱਜ਼ਤੀ ਕਰਨ ਦੇ ਲਈ ਬੰਦਾ ਸੱਦਦੇ ਹਾਂ, ਅਤੇ ਫਿਰ ਸਾਡੇ ਕੋਲ ਤਾਂ ਗੱਲਾਂ ਹੋਰ ਵੀ ਬਹੁਤ ਹੁੰਦੀਆਂ ਨੇ ਕਰਨ ਲਈਆਂ, ਅਸੀਂ ਕੁਛ ਸਿਆਣੀ ਸਿਆਣੀ, ਇਹ ਥੋੜ੍ਹੀ ਲਾਲ ਜੀ ਨੂੰ ਕੁਛ ਸਿਆਣੀਆਂ ਨਹੀਂ ਆਉਂਦੀਆਂ.
1: ਇਹਨਾਂ ਨੂੰ ਕਿਤੇ ਸਮਝ ਆਉਣਾ, ਇਹ ਘਰ ਵਾਲੀਆਂ, ਇਹ ਘਰ ਵਾਲੇ ਹੋਲੀ ਸਾਨੂੰ ਇਹ ਇੱਜ਼ਤ ਮਿਲਣ ਲੱਗਦੀ ਹੈ.
0: ਨਹੀਂ ਇਹ ਘਰ ਵਾਲਾ ਆ.
1: ਅੱਛਾ ਰੱਖਣਾ ਭੈਣ ਜੀ?
0: ਨਹੀਂ ਨਹੀਂ ਨਹੀਂ, ਇਹ ਹੋਰ ਨੇ.
1: ਅੱਛਾ ਅੱਛਾ,
0: ਹਾਂਜੀ. ਸੋ ਜੀ ਧੰਨਵਾਦ ਤੁਹਾਡਾ, ਮਿਹਰਬਾਨੀ ਅਤੇ ਸ਼ੁਕਰੀਆ ਤੁਹਾਡਾ. ਅਤੇ ਤੁਹਾਡੇ ਨਾਲ ਫੋਟੋ ਭੇਜੀ ਹੈ ਵੀਰ ਨੇ, ਕਹਿੰਦੇ ਕਿ ਮੈਨੂੰ ਮਿਲੇ ਸੀ ਸਲੀਪ ਐਂਡ ਰਿਲੈਕਸ ਦੇ ਉੱਤੇ.
1: ਅੱਛਾ ਜੀ,
0: ਕੋਈ ਪੁਰਾਣੀ ਹੋਣੀ ਹੈ?

0: ਖਾਣੇ ਧਿਆਨ ਕਰਨ ਵਾਲੇ ਆ, ਪਹਿਲਾਂ ਆਪ ਕਦੀ ਆਪ ਵੀ ਬਣਾ ਲਿਆ ਕਰੋ। ਇਹ ਜੇ ਬੰਦੇ ਨੇ ਏਦਾਂ ਹੀ ਕਹਿੰਦੇ ਮੈਂ ਰੱਜ ਗਿਆ ਅੱਜ, ਟਾਈਗਰ ਸਾਹਿਬ ਨੇ ਇਹ ਬਣ ਦੱਸਿਆ, ਇਹੋ ਜਿਹੇ ਬੰਦੇ
1: ਆਹੋ ਕਦੀ ਆਪ ਵੀ ਗਰਮ ਕੁੱਤਾ ਬਣਾ ਲਿਆ ਕਰੋ। ਹੌਟ ਡੌਗ। ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਬਸੰਤ ਜੀ
0: ਜੀ
1: ਆਇਆਂ ਨੂੰ
0: ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ
1: ਸੇਠੀ ਸਾਹਿਬ ਦਾ। ਸੇਠੀ ਸਾਹਿਬ ਯਾਰ ਮੁੱਦਤਾਂ ਹੋ ਗਈਆਂ ਤੇ ਲਾਲ ਜੀ ਮਤਲਬ ਉੱਠ ਕੇ ਤੇ ਸਟੂਡੀਓ ਤੱਕ ਪਹੁੰਚ ਗਿਆ ਤੇ ਤੁਸੀਂ ਮਤਲਬ ਬਿਲਕੁਲ ਹੀ ਸੁਧਾ ਹੀ ਤੁਸੀਂ ਤੇ ਮਤਲਬ ਤਲਾਕ ਹੀ ਦੇ ਗਏ ਜੇ ਤੁਸੀਂ ਤੇ
0: ਸੇਠੀ ਸਾਹਿਬ ਭਾਜੀ। ਸੇਠੀ ਸਾਹਿਬ ਮਤਲਬ ਜ਼ਿਆਦਾ ਆਪਣਾ ਕੰਮ 'ਚ ਬਿਜ਼ੀ ਹੋ ਗਿਆ
1: ਹੈ,
0: ਕੰਮ 'ਚ ਜ਼ਿਆਦਾ ਬਿਜ਼ੀ ਹੋ ਗਿਆ।
1: ਆਹੋ ਇਹਨਾਂ ਨੂੰ ਵੇਖ ਲਓ ਆਪਾਂ ਮਤਲਬ ਉਹਦਾ ਕੀ ਦੇ ਤਾ, ਇਹਨਾਂ ਨੇ ਪੇਠੀ ਲਵਾ ਛੱਡੀ ਸਾਡੀ ਉਹਦਾ ਦੇ
0: ਬਿਲਕੁਲ ਜਾਂ ਮੈਨੂੰ ਤਾਂ ਪੇਠੀ ਲੱਗ ਗਈ ਪੇਠੀ ਲੱਗ ਗਈ
1: ਜਾਂ ਫਿਰ ਵੇਠੀ ਲੱਗ। ਥੈਂਕ ਯੂ ਜੀ, ਥੈਂਕ ਯੂ। ਅਤੇ ਦੇਸ਼ ਦੁਨੀਆਂ ਦੇ ਵਿੱਚ ਕੁਛ ਵਧੀਆ ਫਿਰ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਸ਼ਿਰੋ ਸ਼ੈਰੀ ਵੱਲ ਨੂੰ ਵੀ ਆਉਣਗੀਆਂ ਅਤੇ ਹੋਰ ਵੀ ਸਾਰਾ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ। ਚੰਗਾ ਕੀ ਹੋਇਆ ਬੀਤਿਆ, ਅਸਲ ਦੇ ਵਿੱਚ ਚੰਗਾ ਇੱਕ ਹੋਇਆ ਬੀਤਿਆ ਹੈ ਕਿ ਅੱਜ ਕੱਲ੍ਹ ਆਪਾਂ ਪਾਣੀ ਨੂੰ ਲੈ ਕੇ ਜਿੱਥੇ ਬਹੁਤ ਜ਼ਿਆਦਾ ਸੀਰੀਅਸਲੀ ਆਪਾਂ ਗੱਲਾਂ ਬਾਤਾਂ ਸੁਣਦੇ ਹਾਂ ਪਾਣੀ ਦੇ ਗੰਦਲੇ ਹੋਣ ਨੂੰ ਲੈ ਕੇ, ਪਾਣੀ ਨੂੰ ਸਾਫ਼ ਹੋਣ ਨੂੰ ਲੈ ਕੇ। ਅੱਛਾ, ਉਸੇ ਦੇ ਦਰਮਿਆਨ ਆਪਾਂ ਇੱਕ ਬਹੁਤ ਚੀਜ਼ ਸੁਣੀ ਹੋਊਗੀ ਵੀ ਪਾਣੀ ਦੇ ਵਿੱਚ ਮਾਈਕਰੋ ਪਲਾਸਟਿਕ ਅੱਜ ਕੱਲ੍ਹ ਬਹੁਤ ਆਉਣ ਲੱਗ ਪਈ ਹੈ। ਮਾਈਕਰੋ ਪਲਾਸਟਿਕ ਲਗਭਗ ਆਪਾਂ ਵੇਖਦੇ ਹਾਂ ਕਿ ਹਰ ਇੱਕ ਚੀਜ਼ ਦੇ ਵਿੱਚ ਹੀ, ਪਹਿਲਾਂ ਫੇਸ਼ੀਅਲ ਦੇ ਵਿੱਚ ਆਪਾਂ ਸੁਣੀ ਅਤੇ ਉਸ ਤੋਂ ਬਾਅਦ ਫਿਰ ਹੁਣ ਸਾਡੇ ਪਾਣੀਆਂ ਦੇ ਵਿੱਚ ਹੀ, ਕਿਉਂਕਿ ਆਪਾਂ ਬੋਤਲ ਵਾਲਾ ਪਾਣੀ ਪੀਂਦੇ ਹਾਂ ਪਲਾਸਟਿਕ ਵਾਲਾ, ਅਤੇ ਉਹਦੇ ਵਿੱਚੋਂ ਵੀ ਕਹਿੰਦੇ ਨੇ ਕਿ ਹਲਕੇ ਹਲਕੇ ਬਹੁਤ ਛੋਟੇ ਕਣ ਉਹਦੇ 'ਚੋਂ ਵੀ ਤੁਹਾਡੇ ਅੰਦਰ ਜਾਂਦੇ ਆ, ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹਦੇ ਵਿੱਚ ਇਹ ਕਿਹਾ ਜਾਂਦਾ ਵੀ ਇਹ ਤੁਹਾਡੇ ਸਰੀਰ ਦੇ ਲਈ ਬਹੁਤ ਖਤਰਨਾਕ ਹੈ। ਇਸ ਤੋਂ ਪਹਿਲਾਂ ਕਿਹਾ ਜਾਂਦਾ ਹੈ ਵੀ ਕਣ ਥੋੜ੍ਹੇ ਜਿਹੇ ਮੋਟੇ ਆ ਅਤੇ ਉਹ ਮੱਛੀਆਂ ਦੇ ਲਈ ਖਤਰਨਾਕ ਹੈ, ਪਰ ਬਾਅਦ ਵਿੱਚ ਇਹ ਕਿਹਾ ਜਾਣ ਲੱਗ ਪਿਆ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਲਾਸਟਿਕ ਦੇ ਸੰਪਰਕ ਦੇ ਵਿੱਚ ਆਉਂਦੀਆਂ ਨੇ ਅਤੇ ਉਹ ਹੌਲੀ ਹੌਲੀ ਤੁਹਾਡੇ ਅੰਦਰ ਵੀ ਜਾਂਦੀਆਂ ਨੇ, ਉਹ 'ਚ ਤੁਸੀਂ ਚਾਹੇ ਖਾਣਾ ਰੱਖ ਦਿਓ ਚਾਹੇ ਤੁਸੀਂ ਪਾਣੀ ਰੱਖ ਦਿਓ। ਸੋ ਇਸ ਕਰਕੇ ਉਹਦੇ ਉੱਤੇ ਇੱਕ ਨੈਚੁਰਲ ਹੱਲ ਹੈ ਉਹ। ਇਸ ਤੋਂ ਪਹਿਲਾਂ ਤਾਂ ਬਹੁਤ ਸਾਰੇ ਸਾਡੇ ਕੋਲ ਹੱਲ ਹੈਗੇ ਸੀ, ਜਿੱਦਾਂ ਕੋਈ ਔਰੋ ਲਵਾ ਲੈਂਦੇ ਹਾਂ ਆਪਾਂ ਘਰ ਦੇ ਵਿੱਚ ਜਾਂ ਫਿਲਟਰ ਲਵਾ ਲੈਂਦੇ, ਸੋ ਉਹਨਾਂ ਦੇ ਆਪਣੇ ਸਾਈਡ ਇਫੈਕਟ ਕਹਿੰਦੇ ਨੇ ਵੀ ਹੋਰ ਕਈ ਜ਼ਰੂਰੀ ਤੱਤ ਉਹਦੇ ਨਾਲ ਫਿਰ ਮਰ ਜਾਂਦੇ
0: ਨੇ,
1: ਆਪਾਂ ਫਿਰ ਇਹ ਸੁਣਿਆ ਹੁਣ। ਤੁਸੀਂ ਸੱਚ ਪਾਣੀ ਵਾਲੇ, ਤੁਸੀਂ ਦੱਸੋ ਸੱਚ ਕੇ ਲੈ ਦੱਸ ਲੈ।
0: ਮੈਂ ਦੱਸਦੇ ਨਹੀਂ ਆਪਣਾ ਜਿਵੇਂ ਆਰੋ ਵਗੈਰਾ ਮੈਂ ਤਾਂ ਕਦੀ ਰਿਕਮੈਂਡ ਨਹੀਂ ਕਰਦਾ ਜਿਵੇਂ ਸਪੈਸ਼ਲੀ ਇੱਥੇ ਮੈਨੂੰ ਨਾ ਤੇ ਮੈਨੂੰ ਭਾਈ ਮੈਨੂੰ ਮਹੀਨੇ ਇੱਕ ਦੋ ਫੋਨ ਆ ਜਾਂਦੇ ਕਿਸੇ ਦੇ ਵੀ ਭਾਜੀ ਆਪਣਾ ਮੈਂ ਇੱਦਾਂ ਦਾ ਮੈਂ ਲਗਾਉਣਾ ਫਿਲਟਰ ਵਗੈਰਾ ਇੱਥੇ ਵੀ ਕਹਿੰਦੇ ਬਹੁਤ ਜ਼ਰੂਰੀ ਹੈ, ਅਤੇ ਮੈਂ ਹਮੇਸ਼ਾ ਰਿਕਮੈਂਡ ਕਰਦਾ ਮੈਂ ਕਿ ਮੈਂ ਨਾ ਲਗਾਓ ਮੈਂ ਕਦੀ, ਕਿਉਂਕਿ ਇੱਥੇ ਜਾਣੀ ਜੇ ਅਗਰ ਤੁਸੀਂ ਸਿਸਟਮ ਲਗਾਓਗੇ ਨਾ ਤੁਹਾਡਾ ਆਪਣਾ ਵੀ ਉਹ ਆਰੋ ਆਉਂਦਾ ਵੀ ਜਾਣੀ ਤੁਹਾਡੇ ਜਿਹੜੇ ਸਾਰੇ ਤੱਤ ਨੂੰ ਕੱਢਦੇ ਨੇ ਉਹਨੇ, ਤਾਂ ਇਹਦੇ ਆਲਰੇਡੀ ਤਾਂ ਆਪਣੇ ਉਨੇ ਮਿਨਰਲ ਆ ਜਿੰਨੇ ਤੁਹਾਡੀ ਬੋਡੀ ਨੂੰ ਰਿਕੁਆਇਰ ਹੈ ਇੱਥੇ ਜਿਹੜਾ ਟੈਪ ਵਾਟਰ,
1: ਟੈਪ ਵਾਟਰ ਵੀ ਪਿੱਛੋਂ ਕਰਕੇ ਭੇਜਿਆ ਜਾਂਦਾ।
0: ਹਾਂਜੀ ਹਾਂ, ਅਗਰ ਤੁਸੀਂ ਉਹਦੇ ਅੱਗੇ ਦੁਆਰਾ ਆਰੋ ਜਾਂ ਫਿਲਟਰ ਲਗਾ ਲਓਗੇ ਉਹਨੇ ਫਿਰ ਸਾਰੇ ਕੱਢਦੇ ਨੇ, ਜੀਰੋ ਟੀ ਡੀ ਆਪਣਾ ਜੋ ਵੀ ਤੱਤ ਵਗੈਰਾ ਨੇ, ਜੀਰੋ ਤੱਤਾਂ ਨਾਲ ਪਾਣੀ ਹੁੰਦਾ ਡਾਇਲਸਿਸ ਯੂਜ ਹੁੰਦਾ।
1: ਅੱਛਾ,
0: ਅਤੇ ਉਹ ਪਾਣੀ ਪੀਣ ਲਈ ਨਹੀਂ ਹੁੰਦਾ ਸੀ, ਉਹਦੇ ਤਾਂ ਮਿਨਰਲ ਨਹੀਂ ਕੁਛ ਨਹੀਂ ਹੈ, ਅਤੇ ਮੈਂ ਇਸ ਲਈ ਮੈਂ ਉਹਨੂੰ ਸਾਰਿਆਂ ਨੂੰ ਇਹੀ ਕਹਿੰਦਾ ਹੁੰਦਾ ਨਾ ਮੈਂ ਕਹਿੰਦਾ ਨਹੀਂ ਜ਼ਰੂਰਤ ਨਹੀਂ ਇੱਥੇ, ਅਤੇ ਇੱਥੇ ਸਗੋਂ ਆਪਣਾ ਜਿਹੜਾ ਤੁਸੀਂ ਬੋਟਲ ਦਾ ਕਹਿ ਰਹੇ ਹੋ ਬੋਟਲ ਦਾ ਉਹ ਸ਼ੁਰੂ ਤੋਂ ਇਹੀ ਸੋਚ ਰਿਕਮੈਂਡ ਕਰਦਾ ਵੀ ਜਾਣੀ ਕਿ ਵੀ ਅਗਰ ਤੁਸੀਂ ਪਾਣੀ ਬੋਟਲ ਦੁਬਾਰਾ ਭਰਦੇ ਹੋ ਪਲਾਸਟਿਕ ਦੀ ਉਹ ਕਦੀ ਨਹੀਂ ਭਰਨੀ ਹੈਗੀ,
1: ਦੁਬਾਰਾ ਨਹੀਂ ਭਰਨੀ ਚਾਹੀਦੀ।
0: ਹਾਂਜੀ ਹਾਂ, ਜਾਣੀ ਯੂਜ ਕਰੇ ਜਾਣੀ ਛੋੜ ਦੋ ਕਰੀ।
1: ਅੱਛਾ, ਵਨ ਟਾਈਮ ਯੂਜ਼ਲੀ ਠੀਕ।
0: ਹਾਂਜੀ ਹਾਂਜੀ, ਕਿਉਂਕਿ ਉਹਨੂੰ ਤੁਸੀਂ ਪਾਣੀ ਭਰ ਕੇ ਰੱਖ ਨਹੀਂ ਸਕਦੇ, ਕਿਉਂ ਜਦੋਂ ਉਹ ਪੈਕ ਹੁੰਦੀ ਸੀਲ ਹੁੰਦੀ ਹੈ ਉਹਦੇ ਥੋੜ੍ਹੀ ਉਹਨਾਂ ਨੇ ਆਪਣਾ ਆਪਣਾ ਏਅਰ ਔਖ ਦਿੰਦੀ ਹੈ ਆਪਣਾ।
1: ਅੱਛਾ, ਹੈ ਨਾ, ਵੈਕਿਊਮ ਟਾਈਪ। ਓਕੇ,
0: ਹਾਂ, ਜਦੋਂ ਤੁਸੀਂ ਖੋਲਦੇ ਹੋ ਉਹ ਪਾਣੀ ਪੀ ਲਿਆ, ਬਾਅਦ 'ਚ ਉਹ ਪਾਣੀ ਤੁਸੀਂ ਦੁਬਾਰਾ ਪਾਣੀ ਭਰ ਲਿਆ, ਉਹ ਜਿਹੜਾ ਆਪਣਾ ਪਲਾਸਟਿਕ ਦਾ ਜਿਹੜਾ ਹੁੰਦਾ ਲੇਅਰ ਵਗੈਰਾ ਜਦੋਂ ਤੁਸੀਂ ਤੱਤ ਵਗੈਰਾ ਛੋਟੇ ਉਹਦੇ ਮਿਕਸ ਹੁੰਦੇ ਰਹਿੰਦੇ
1: ਆ ਮਾਈਕਰੋ ਪਲਾਸਟਿਕ।
0: ਹਾਂਜੀ ਹਾਂ, ਉਹ ਤੁਹਾਨੂੰ ਫੀਲ ਨਹੀਂ ਹੁੰਦਾ, ਤੁਹਾਨੂੰ ਕਈ ਵਾਰ ਤੁਸੀਂ ਉਹਨੂੰ ਦੋ ਦਿਨ ਤੁਸੀਂ ਗੱਡੀ ਪਿਆ ਰੱਖੋ ਤਾਂ ਟੇਸਟ ਤੁਹਾਨੂੰ ਫੀਲ ਹੋਊਗਾ ਹੈ ਨਾ।
1: ਆਪਾਂ ਤੇ ਬਹੁਤ ਵਰਤਦੇ ਹਾਂ।
0: ਹਾਂ, ਆਪਣੇ ਸਾਰੇ ਇੱਕ ਮੈਂ ਦੇਖਿਆ ਵੀ ਪਲਾਸਟਿਕ ਮੋਟਰ ਇੱਕ ਵਾਰ ਮਿਲ ਗਈ ਉਹ ਬੰਦਾ ਫਿਰ ਵਾਹਵਾ ਭਰ ਲੈਂਦਾ, ਚੱਲ ਭਰ ਲੈਂਦੇ ਯਾਰ ਭਰ ਲੈਂਦੇ
1: ਕੀ ਫਰਕ ਪੈਂਦਾ।
0: ਹਾਂਜੀ, ਅਤੇ ਮੈਂ ਉਹ ਰਿਕਮੈਂਡ ਕਰਦਾ ਵੀ ਆਪਣਾ ਸਪੈਸ਼ਲੀ ਗਰਮੀਆਂ 'ਚ ਕਦੀ ਵੀ ਗੱਡੀ 'ਚ ਪਾਣੀ ਪਲਾਸਟਿਕ ਬੋਟਲ ਭਰ ਕੇ ਨਾ ਰੱਖੋ।
1: ਆਪਣੇ ਤਾਂ ਦੁੱਧ ਵਾਲੀ ਵੀ ਭਰ ਕੇ ਰੱਖ ਲੈਂਦੇ।
0: ਹਾਂਜੀ ਹਾਂ,
1: ਓਕੇ, ਮਾਈਕਰੋ ਪਲਾਸਟਿਕ ਉਹ 'ਚ ਵੀ ਆ ਜਾਂਦੀ।
0: ਹਾਂਜੀ ਹਾਂਜੀ,
1: ਉਹ 'ਚ ਤਾਂ ਹੋਰ ਜ਼ਿਆਦਾ ਹੁੰਦੀ। ਸੋ ਇਹ ਸਮੱਸਿਆ ਹੈਗੀ ਆ। ਅੱਛਾ, ਉਸ ਸੰਬੰਧ ਦੇ ਵਿੱਚ ਇੱਕ ਚੰਗੀ ਗੱਲ ਇਹ ਆ ਕਿ ਸਾਡੇ ਕੋਲ ਇੱਕ ਸੌਖਾ ਤਰੀਕਾ ਇੱਕ ਫਿਲਟਰੇਸ਼ਨ ਦਾ ਜਿਹੜਾ ਵਾ ਉਹ ਮੈਂ ਇਸ ਹਫ਼ਤੇ ਪੜ੍ਹਿਆ ਸੀ ਅਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਂਦਾ। ਵੈਸੇ ਬਹੁਤ ਸਾਰਿਆਂ ਨੂੰ ਪਤਾ ਹੋਊਗਾ, ਇਸ ਤੋਂ ਪਹਿਲਾਂ ਤੱਕ ਆਪਾਂ ਮਤਲਬ ਇਹ ਤਾਂ ਹੋ ਗਏ ਚਲੋ ਆਹ ਵਾਲੇ ਹੱਲ ਜਿਹੜੇ ਆਪਾਂ ਮਸ਼ੀਨਾਂ ਰਾਹੀਂ ਕਰਦੇ ਹਾਂ ਆਪਾਂ ਫਿਲਟਰ ਲਵਾਉਂਦੇ ਹਾਂ, ਅਤੇ ਇਸ ਤੋਂ ਇਲਾਵਾ ਸਾਡੇ ਕੋਲ ਨਾ ਕੁਦਰਤੀ ਸਰੋਤ ਹੁੰਦੇ ਸੀ ਜਿਹਦੇ ਵਿੱਚ ਕੋਲਾ ਸੁੱਟ ਦਿੰਦੇ ਹਾਂ ਆਪਾਂ ਪਾਣੀ ਦੇ ਵਿੱਚ, ਕੋਲਾ ਜਿਹੜਾ ਹੁੰਦਾ ਨਾ, ਤੇ ਕੋਲਾ ਜੇ ਆਪਾਂ ਪਾਣੀ ਦੇ ਵਿੱਚ ਪਾ ਦਈਏ ਤੇ ਉਹ ਵੀ ਪਾਣੀ ਨੂੰ ਸਾਫ਼ ਕਰ
0: ਦਿੰਦਾ
1: ਹੈ, ਟ੍ਰੈਡੀਸ਼ਨਲ ਤਰੀਕੇ ਨੇ, ਤੇ ਅੱਜ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਤੁਸੀਂ ਆਪਣੇ ਘਰ ਦੇ ਵਿੱਚ ਘੜੇ 'ਚ ਪਾਣੀ ਪਾਓ, ਵਿੱਚ ਕੋਲੇ ਦਾ ਟੁਕੜਾ

0: ਦਾ ਪਾ ਲਓ ਅਤੇ ਉਹਦੇ ਨਾਲ ਵੀ ਉਹਨੇ ਵੀ ਤੁਹਾਡਾ ਉਹ ਕਰ ਦੇਣਾ ਕੰਮ। ਜੇ ਤੁਸੀਂ ਉਹ ਨਹੀਂ ਕਰਨਾ ਤਾਂ ਫਿਰ ਇੱਕ ਹੋਰ ਤੁਸੀਂ ਅੱਜ ਕੱਲ੍ਹ ਕਈ ਉਹ ਫੇਸਬੁੱਕ 'ਤੇ ਵੀ ਸ਼ੇਅਰ ਕਰ ਰਹੇ ਹੁੰਦੇ, ਉਹ ਇੱਕ ਤਰੀਕਾ ਹੁੰਦਾ ਵਾ ਵੀ ਇੱਕ ਲੇਅਰ ਬਣਾਉਣੀ ਹੁੰਦੀ ਆ ਆਪਣੀ ਰੋੜਿਆਂ ਦੀ, ਬਜਰੀ ਦੀ, ਬਜਰੀ ਕੋਲੇ
1: ਕੋਲੇ
0: ਅਤੇ ਆਪਣੀ ਬਜਰੀ
1: ਸੈਂਡ ਵੀ ਪਾ
0: ਕੋਲੇ ਅਤੇ ਰੇਤ,
1: ਹਾਂ
0: ਅਤੇ ਤਿੰਨ ਚੀਜ਼ਾਂ ਦੀ ਲੇਅਰ ਬਣਾਉਣੀ ਹੁੰਦੀ ਆ। ਮੰਨ ਲਓ ਤੁਸੀਂ ਰੋੜੇ ਪਾਏ, ਰੋੜੇ ਦੇ ਉੱਤੇ ਤੁਸੀਂ ਮਤਲਬ ਕੋਲਾ ਉੱਡਾ ਕੇ ਪੀਸ ਪੀਸ ਕੇ ਵਿੱਚ ਉਹਦੇ ਕੋਲੇ ਸੁੱਟਤੇ ਅਤੇ ਉਹਦੀ ਪੋਰਸ ਜਿਹੜੇ ਨੇ ਉਹ ਫਿਰ ਤੁਸੀਂ ਬਜਰੀ ਦੇ ਨਾਲ ਭਰਤੇ ਅਤੇ ਉਹਦੇ ਵਿੱਚੋਂ ਦੀ ਉਸ ਲੇਅਰਾਂ ਦੇ ਵਿੱਚੋਂ ਦੀ ਜਦੋਂ ਪਾਣੀ ਨਿਕਲਦਾ ਵਾ ਅਤੇ ਉਹ ਪਾਣੀ ਦੁਨੀਆਂ ਦਾ ਕੋਈ ਵੀ ਫਿਲਟਰ ਉਹਦੇ ਨਾਲ ਦਾ ਸਫਾਈ ਨਹੀਂ ਕਰ ਸਕਦਾ। ਸੋ ਆਪਾਂ ਵੇਖਦੇ ਹਾਂ ਕਈ ਥਾਵਾਂ ਦੇ ਉੱਤੇ, ਕਈਆਂ ਨੇ ਮੈਂ ਇੱਕ ਦਿਨ ਵੇਖਦਾ ਹਾਂ ਇੰਟਰਨੈਟ ਦੇ ਉੱਤੇ ਕੋਈ ਰੀਲ ਜੀ ਤੁਰੀ ਫਿਰਦੀ ਸੀ, ਉਹਨਾਂ ਨੇ ਉਹ ਬਣਾ ਕੇ ਅਤੇ ਲਾਇਆ ਸੀ ਕਿਤੇ ਰਾਹ 'ਚ, ਪਤਾ ਨਹੀਂ ਰਾਜਸਥਾਨ ਕੇ ਕਿੱਥੇ ਸੀ, ਅਤੇ ਉਹ ਆਉਂਦੇ ਜਾਂਦੇ ਲੋਕਾਂ ਦੇ ਲਈ ਉਹ ਲਾਇਆ ਸੀ ਉਹਨਾਂ ਨੇ। ਸੋ ਕਿੱਡੀ ਵਧੀਆ
1: ਬਹੁਤ ਵਧੀਆ ਆਪਣਾ ਉਹਨੂੰ ਮਲਟੀ ਲੇਅਰ ਕਹਿੰਦੇ, ਜਿਵੇਂ ਆਪਣਾ ਵੀ ਸੈਂਡ, ਗ੍ਰੇਵਲ ਅਤੇ ਕਾਰਬਨ,
0: ਪਰ ਹੁਣ ਇਹ ਆ ਵੀ ਇਹ ਚੀਜ਼ਾਂ ਸਾਨੂੰ ਲੱਗਦਾ ਵੀ ਇਹ ਬੜੀਆਂ ਮੁਸ਼ਕਲ ਵਾਲੀਆਂ ਨੇ ਨਾ, ਵੀ ਇੰਨੀ ਕੌਣ ਮੁਸ਼ਕਤ ਕਰੇ, ਆਪਾਂ ਹੁਣ ਸੌਖਾ ਸੌਖਾ ਜਿਹਾ ਕੰਮ ਭਾਲਦੇ ਹਾਂ। ਆਪਾਂ ਕਿਉਂ ਲਵਾਉਂਦੇ ਹਾਂ ਫਿਲਟਰ, ਕਿਉਂਕਿ ਸਾਨੂੰ ਇਹ ਵੀ ਅਸੀਂ ਟੂਟੀ ਔਨ ਕੀਤੀ ਅਤੇ ਨਾਲੇ ਪਾਣੀ ਨਿਕਲਾਇਆ ਅਤੇ ਥੈਂਕ ਯੂ, ਹੈ ਨਾ। ਪਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਟਾਈਮ ਮੰਗਦੀਆਂ, ਪਰ ਜੇ ਕਿਸੇ ਨੇ ਪੀਤਾ ਨਾ ਪਾਣੀ ਤਾਂ ਤੁਸੀਂ ਵੇਖੋਗੇ ਵੀ ਉਹਦਾ ਟੇਸਟ ਬਹੁਤ ਵਧੀਆ ਹੁੰਦਾ ਉਹਦਾ, ਉਹਦੇ 'ਚ ਹੈ ਨਾ, ਉਹਦੇ ਠੰਡਕ ਉਹਦੀ ਅਤੇ ਉਹਦੇ ਪਾਣੀ ਦਾ ਟੇਸਟ ਹੀ ਲੱਗ ਗਿਆ।
1: ਉਹ ਹੁੰਦਾ ਹੀ ਉਹਦੇ ਲਈ ਆਪਣਾ ਜਿਵੇਂ ਔਡਰ ਸਮੈਲ ਵਗੈਰਾ ਨਾ ਰਿਮੂਵ ਕਰਨ ਲਈ,
0: ਹਾਂ ਉਹ ਵੀ ਸਾਰੀ ਦੂਰ ਹੋ ਜਾਂਦੀ ਹੈ। ਸੋ ਹੋਰ ਵੀ ਕਈ ਜਿਹੜੀਆਂ ਅਸ਼ੁੱਧੀਆਂ ਨੇ ਉਹ ਵੀ ਦੂਰ ਹੋ ਜਾਂਦੀਆਂ। ਸੋ ਉਹਦੇ ਨਾਲ ਮੈਂ ਇੱਕ ਚੀਜ਼ ਹੋਰ ਰਿਲਾਈਜ਼ ਕੀਤੀ ਹੈ, ਜਦੋਂ ਆਪਾਂ ਲਾਲ ਜੀ ਉਹ ਪਾਣੀ ਪੀਂਦੇ ਹਾਂ ਨਾ ਅਤੇ ਉਹਦੇ ਵਿੱਚ ਤੁਹਾਨੂੰ ਪਿਆਸ ਉਨੀ ਜ਼ਿਆਦਾ ਨਹੀਂ ਲੱਗਦੀ ਮੁੜ ਕੇ, ਹੈ ਨਾ, ਅਤੇ ਤੁਸੀਂ ਮਤਲਬ ਫੀਲ ਕਰਦੇ ਹੋ ਵੀ ਤੁਹਾਡੀ ਬੋਡੀ ਜਿਹੜੀ ਆ ਉਹ ਨਹੀਂ ਹੋਈ ਡੀਹਾਈਡਰੇਟ ਨਹੀਂ ਹੋਈ, ਹੈ ਨਾ, ਥੋੜ੍ਹਾ ਪਾਣੀ ਪੀ ਕੇ ਵੀ ਤੁਹਾਨੂੰ ਠੀਕ ਰਹਿੰਦਾ। ਅਤੇ ਖੈਰ ਆਹ ਬੜਾ, ਇਸ ਤੋਂ ਇਲਾਵਾ ਇੱਕ ਹੋਰ ਕਾਰਗਰ ਤਰੀਕਾ ਵਾ, ਜਿੱਦਾਂ ਆਪਾਂ ਘੜਾ ਰੱਖਦੇ ਮਿੱਟੀ ਦਾ, ਮਿੱਟੀ ਦੇ ਦੋ ਤਰ੍ਹਾਂ ਦੇ ਘੜੇ ਆਉਂਦੇ ਇੱਥੇ, ਇੱਕ ਹੁੰਦੇ ਆ ਜਿਹਨਾਂ ਦੇ ਅੰਦਰ ਨਾ ਸੀਮੈਂਟ ਦੀ ਲੇਅਰ ਜੀ ਜਾਂ ਅੰਦਰ ਜਾਂ ਬਾਹਰ ਮਾਰੀ ਹੁੰਦੀ ਆ, ਉਹ ਸਾਨੂੰ ਵੇਖਣ ਨੂੰ ਸੋਹਣੇ ਲੱਗਦੇ ਆ ਅਤੇ ਮਜ਼ਬੂਤ ਲੱਗਦੇ ਆ, ਪਰ ਉਹ ਘੜੇ ਸਾਡੇ ਕੰਮ ਦੇ ਨਹੀਂ ਗਏ। ਸਾਡੇ ਕੰਮ ਦੇ ਨੇ ਜਿਹ 'ਚੋਂ ਪਾਣੀ ਬਾਹਰ ਨੂੰ ਸਿੰਮੇ, ਥੱਲੇ ਤੁਸੀਂ ਬੇਸ਼ੱਕ ਥਾਲੀ ਰੱਖ ਲਓ, ਭਾਂਡਾ ਰੱਖ ਲਓ ਜਾਂ ਬਾਹਰ ਕਰਕੇ ਕਿਤੇ ਰੱਖ ਦਿਉ, ਅਸਲ ਭਾਂਡਾ ਉਹੀ ਆ ਜਿਹਦੇ ਵਿੱਚੋਂ ਪੋਰਸ ਦੇ ਵਿੱਚੋਂ ਬਾਹਰ ਪਾਣੀ ਸਿੰਮਦਾ, ਅਤੇ ਤੁਸੀਂ ਜੇ ਘੜੇ ਦੇ ਵਿੱਚ ਪਾਣੀ ਰੱਖ ਦਿਉ, ਖੈਰ ਹੁਣ ਤਾਂ ਸਿਆਲ ਆ ਗਿਆ, ਸਿਆਲ ਦੇ ਵਿੱਚ ਉਹ ਤੁਹਾਨੂੰ ਤੰਗ ਵੀ ਕਰ ਸਕਦਾ ਅਤੇ ਤੁਸੀਂ ਉਹ ਗਰਮ ਪਾਣੀ ਚਲੋ ਮਿਕਸ ਕਰ ਲਓ ਵਿੱਚ, ਪਰ ਜੇ ਘੜੇ ਦੇ ਵਿੱਚ ਤੁਸੀਂ ਰੱਖ ਦਿਓ ਅਤੇ ਉਸੇ ਘੜੇ ਦੇ ਵਿੱਚ ਤੁਸੀਂ ਉਹ ਕਾਰਬਨ ਪਾ ਦਿੰਦੇ ਹੋ, ਤੁਸੀਂ ਕੋਲਾ ਪਾ ਦਿੰਦੇ ਹੋ, ਅਤੇ ਜਾਂ ਫਿਰ ਤੁਸੀਂ ਵੈਸੇ ਹੀ ਤੁਸੀਂ ਘੜੇ ਦੇ ਵਿੱਚ ਰੱਖ ਦਿਓ ਅਤੇ ਉਹ ਵੀ ਇਹ ਕੰਮ ਕਰਦਾ। ਖੈਰ ਇਹ ਸਾਰੀਆਂ ਚੀਜ਼ਾਂ ਨਾ ਸਾਨੂੰ ਲੱਗਦਾ ਵਾ ਵੀ ਮੈਸੀ ਨੇ, ਸੋ ਇਸ ਤੋਂ ਹਟ ਕੇ ਇੱਕ ਤਰੀਕਾ ਜਿਹੜਾ ਹੁਣ ਜਿਹਦੇ ਉੱਤੇ ਮੋਹਰ ਲਾਈ ਆ, ਖੈਰ ਸਾਡੇ ਕੋਲ ਨਾ ਇਹ ਟ੍ਰੈਡੀਸ਼ਨਲੀ ਬੜੀਆਂ ਚੀਜ਼ਾਂ ਬੜੇ ਚਿਰਾਂ ਤੋਂ ਪਈਆਂ ਸੀ, ਪਰ ਅਸੀਂ ਉਦੋਂ ਮੰਨਦੇ ਹਾਂ ਜਦੋਂ ਅਮਰੀਕਾ ਵਰਗਾ ਕੋਈ ਦੇਸ਼ ਅਤੇ ਉੱਥੋਂ ਦੇ ਵੱਡੀ ਯੂਨੀਵਰਸਿਟੀ ਵੱਡੇ ਵਿਗਿਆਨੀ ਉਹਦੇ ਉੱਤੇ ਮੋਹਰ ਲਾਉਂਦੇ ਨੇ ਤਾਂ ਫਿਰ ਅਸੀਂ ਉਸ ਪਾਸੇ ਆਉਂਦੇ ਹਾਂ।
1: ਬਿਲਕੁਲ।
0: ਅਤੇ ਉਹਦੇ ਵਿੱਚ ਹੁਣ ਜਿਹੜੀ ਖੋਜ ਕੀਤੀ ਗਈ ਆ ਉਹਦੇ ਵਿੱਚ ਉਹਨਾਂ ਨੇ ਮਰਿੰਗਾ ਨਹੀਂ ਆਪਾਂ ਵਰਤਦੇ, ਮਰਿੰਗਾ ਪਾਊਡਰ, ਮਰਿੰਗਾ ਹੁੰਦਾ ਵਾ ਆਯੁਰਵੇਦ ਦੇ ਵਿੱਚ, ਅੱਜ ਕੱਲ੍ਹ ਕਾਫ਼ੀ ਜ਼ਿਆਦਾ ਚਰਚਾ ਦੇ ਵਿੱਚ ਰਹਿੰਦਾ ਵਾ। ਸੋ ਮਰਿੰਗਾ ਦੇ ਬੀਜ ਜਿਹੜੇ ਆ ਉਹ ਵੀ ਪਾਣੀ ਨੂੰ ਕਹਿੰਦੇ ਕਿ ਫਿਲਟਰ ਕਰਦੇ ਆ, ਮਰਿੰਗਾ ਦਾ ਪਾਊਡਰ ਤਾਂ ਬਹੁਤ ਬਰੀਕ ਆਉਂਦਾ ਵਾ, ਉਹ ਤਾਂ ਵਿੱਚ ਉਹ ਰਹਿ ਜੂਗਾ, ਸ਼ਾਇਦ ਉਹ ਵੀ ਤੁਸੀਂ ਵਰਤ ਸਕਦੇ ਹੋ, ਆਪਾਂ ਇਹਨੂੰ ਪੂਰੇ ਨੂੰ ਇੱਕ ਵਾਰੀ ਗੋ ਥਰੂ ਹੋ ਲੈਂਦੇ ਹਾਂ। ਅਤੇ ਮਰਿੰਗਾ ਦੇ ਜਿਹੜੇ ਆ ਬਾਕੀ ਤਾਂ ਮੈਨੂੰ ਪਤਾ ਨਹੀਂ, ਪਰ ਜਿੱਦਾਂ ਮੇਰਾ ਦੇਸ਼ ਤੋਂ ਤਾਂ ਮਿਲ ਜਾਂਦਾ
1: ਅਤੇ
0: ਜਾਂ ਔਨਲਾਈਨ ਵੀ ਤੁਸੀਂ ਲੈ ਸਕਦੇ ਹੋ। ਮਰਿੰਗਾ ਵੈਸੇ ਵੀ ਵਧੀਆ, ਮਰਿੰਗਾ ਤੁਸੀਂ ਚਾਹ ਪੀ ਸਕਦੇ ਹੋ, ਮਤਲਬ ਗਰਮ ਪਾਣੀ 'ਚ ਘੋਲ ਕੇ।
1: ਸੋਰੀ, ਮਰਿੰਗਾ ਨਾਮ ਇਹਦਾ ਆਪਣਾ ਵੀ ਪੰਜਾਬੀ 'ਚ
0: ਟ੍ਰੀ ਹੁੰਦਾ, ਟ੍ਰੀ ਹੁੰਦਾ ਵਾ ਮਰਿੰਗਾ, ਹਾਂ ਅੰਗਰੇਜ਼ੀ 'ਚ ਵੀ ਮਰਿੰਗਾ ਹੀ ਕਹਿੰਦੇ ਆ।
1: ਅੱਛਾ।
0: ਅਤੇ ਹੋ ਸਕਦਾ ਕੋਈ ਹੋਰ ਉਹਦਾ ਸਾਇੰਟੀਫਿਕ ਨਾਂ ਹੋਊਗਾ, ਮੈਂ ਬਾਅਦ 'ਚੋਂ ਵੇਖ ਕੇ ਦੱਸ ਦਿੰਦਾ, ਪਰ ਅਦਰਵਾਈਜ਼ ਇਹ ਮਰਿੰਗਾ ਹੀ ਤੁਸੀਂ ਲਿਖੋਗੇ ਨਾ ਅਤੇ ਆਜੂਗਾ, MORING ਹੈ, ਜਿੱਦਾਂ ਆਪਣੇ ਹੋਰ ਆ ਬਾਕੀ ਚੀਜ਼ਾਂ ਆਪਾਂ ਲੈਂਦੇ ਹਾਂ ਨਾ, ਔਲਾ ਲੈਂਦੇ ਹਾਂ, ਹੜੜ ਲੈਂਦੇ ਹਾਂ, ਬਹੇੜੇ ਲੈਂਦੇ ਹਾਂ, ਸੋ ਇੱਦਾਂ ਹੀ ਤੁਹਾਨੂੰ ਉਸੇ ਸੈਕਸ਼ਨ 'ਚ ਕਿਤੇ ਨਾ ਕਿਤੇ ਮਰਿੰਗਾ ਵੀ ਜ਼ਰੂਰ ਪਿਆ ਤੁਹਾਨੂੰ ਮਿਲਦਾ। ਠੀਕ ਆ, ਜ਼ਿਆਦਾਤਰ ਪਾਊਡਰ ਆਉਂਦਾ ਮਰਿੰਗੇ ਦਾ ਅਤੇ ਉਹ ਚੰਗਾ ਹੁੰਦਾ ਸਿਹਤ ਲਈ। ਖੈਰ ਆਪਾਂ ਉਹ ਕੀ ਚੰਗਾ ਹੁੰਦਾ ਉਹ ਆਪਾਂ ਫਿਰ ਵੇਖ ਲੈਂਦੇ, ਪਰ ਇਹ ਹੁਣ ਸਾਬਤ ਹੋਇਆ ਕਿ ਪਾਣੀ ਨੂੰ ਵੀ ਸਾਫ਼ ਕਰਨ ਦੇ ਲਈ ਤੁਸੀਂ ਵਰਤ ਸਕਦੇ ਹੋ, ਥੋੜ੍ਹਾ ਬਹੁਤਾ ਨਹੀਂ, 98% ਇਹ ਤੁਹਾਡੇ ਮਾਈਕਰੋ ਪਲਾਸਟਿਕ ਜਿਹੜੇ ਨੇ ਉਹ ਪਾਣੀ ਦੇ ਵਿੱਚੋਂ ਵੱਖ ਕਰ ਦੂਗਾ।
1: ਅੱਛਾ।
0: ਮਰਿੰਗਾ, ਮਰਿੰਗਾ ਤਾਂ ਉਹਦਾ ਕਰਨਾ ਕੀ ਹੈ, ਤੁਸੀਂ ਮਰਿੰਗਾ ਇਕੱਠਾ ਲੈ ਕੇ ਤੁਸੀਂ ਅਤੇ ਉਹਦੇ ਬਹੁਤ ਜ਼ਿਆਦਾ ਨਹੀਂ 2-4 ਬੀਜ ਉਹਦੇ ਤੁਸੀਂ ਲੈਣੇ ਆ ਮਰਿੰਗਾ ਦੇ, ਅਤੇ ਉਹਨਾਂ ਨੂੰ ਤੁਸੀਂ ਕੁੱਟ ਲੈਣਾ।
1: ਠੀਕ।
0: ਲਗਭਗ ਜੇ ਤੁਸੀਂ 50 to 100 liter ਪਾਣੀ ਜੇ ਕਰਨਾ ਤੇ ਉਹਦੇ ਵਿੱਚ 1 to 2 ਬੀਜ ਉਹਦੇ ਇਨਫ ਨੇ। ਹਾਂ ਬਹੁਤ ਨੇ 2 ਬੀਜ ਤੇ ਉਹ ਸੁੱਕੇ ਬੀਜ ਲੈ ਕੇ ਉਹਨਾਂ ਨੂੰ ਕੁੱਟ ਕੇ ਤੇ ਪੀਸ ਕੇ ਤੇ ਇੱਕ ਸਾਫ ਕੱਪੜੇ ਜਾਂ ਬਰੀਕ ਬਰੀਕ ਛਾਨਣੀ ਦੇ ਵਿੱਚ ਉਹਨੂੰ ਰੱਖ ਲੈਣਾ ਤੇ ਉਸ ਤੋਂ ਬਾਅਦ ਉਹਨੂੰ ਪਾਣੀ ਦੇ ਵਿੱਚ ਪਾ ਦੇਣਾ ਜਿਹੜੇ ਪਾਣੀ 'ਚ ਤੁਸੀਂ ਉਹਨੂੰ ਸ਼ੁੱਧੀ ਕਰਨੀ ਤੇ ਉਹਨੂੰ ਰਹਿਣ ਦੇਣਾ, ਉਹਨੂੰ ਛੇੜਨਾ ਨਹੀਂ ਹੈ। ਹੌਲੀ ਹੌਲੀ ਉਹ ਕਹਿੰਦੇ ਨੇ ਕਿ ਮਾਈਕਰੋ ਪਲਾਸਟਿਕ ਉਹਦੇ 'ਚ ਉਹ ਵਾਲੇ ਕੁਦਰਤੀ ਤੱਤ ਨੇ ਵੀ ਹੌਲੀ ਹੌਲੀ ਉਹ ਮਾਈਕਰੋ ਪਲਾਸਟਿਕ ਜਿਹੜੀ ਆ ਉਹ ਥੱਲੇ ਬੇਸ 'ਤੇ ਬਹਿ ਜੂਗੀ ਅਤੇ ਤੁਸੀਂ ਉਤਲਾ ਜਿਹੜਾ ਨਿੱਤਰਿਆ ਪਾਣੀ ਆ ਉਹ ਤੁਸੀਂ ਵਰਤ ਸਕਦੇ ਹੋ। ਸੋ ਬਹੁਤ ਜ਼ਿਆਦਾ ਬਰੀਕ ਪਾਊਡਰ ਨਹੀਂ ਬਣਾਉਣਾ ਅਤੇ ਜੇ ਬਣਿਆ ਵਾ ਤਾਂ ਫਿਰ ਕੱਪੜਾ ਉਸ ਹਿਸਾਬ ਦੇ ਨਾਲ ਲੈ ਲੈਣਾ ਜਾਂ ਫਿਰ ਵੇਟ ਕਰਨੀ ਕਿਉਂਕਿ ਐਨੀ ਵੀ ਉਹਨੇ ਸਤ੍ਹਾ ਦੇ ਉੱਤੇ ਬਹਿ ਹੀ ਜਾਣਾ ਵਾ। ਸੋ ਪਾਣੀ ਦੇ ਵਿੱਚ ਪਹਿਲਾਂ ਇੱਕ ਵਾਰੀ ਉਹਨੂੰ ਜਿਹੜਾ ਹਿਲਾ ਦੇਣਾ ਅਤੇ ਉਸ ਤੋਂ ਬਾਅਦ ਫਿਰ ਲਗਭਗ ਜਿਹੜਾ 1-2 ਮਿੰਟ ਤੇਜ਼ੀ ਨਾਲ ਹਿਲਾ ਕੇ 10-15 ਮਿੰਟ ਉਹਨੂੰ ਸੈਟਲ ਹੋਣ ਦੇਣਾ ਅਤੇ ਫਿਰ ਉਸ ਤੋਂ ਬਾਅਦ ਤੁਹਾਡਾ ਪਾਣੀ ਜਿਹੜਾ ਛਾਣ ਕੇ ਅਤੇ ਤੁਸੀਂ ਉਹਨੂੰ ਪੀ ਸਕਦੇ ਹੋ। ਸੋ ਮਰਿੰਗਾ ਯਾਨੀ ਕਿ ਕੁਦਰਤੀ ਜਿਹੜੇ ਸਾਡੇ ਕੋਲ ਅਵੇਲੇਬਲ ਸਰੋਤ ਨੇ ਉਹਨਾਂ ਦੇ ਵਿੱਚ ਇੰਨੀ ਕੁ ਪਾਵਰ ਆ ਕਿ ਉਹ 98% ਤੋਂ ਵੱਧ ਮਾਈਕਰੋ ਪਲਾਸਟਿਕ ਹਟਾ ਸਕੇ ਨੇ। ਸੋ ਇਸ ਕਰਕੇ ਆਪਾਂ ਹੁਣ ਇਹ ਵਾਲਾ ਸਾਡੇ ਲਈ ਇੱਕ ਸਸਤਾ ਤਰੀਕਾ ਵਾ, ਸੌਖਾ ਤਰੀਕਾ, ਅਤੇ ਜੇ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਪਾਣੀ ਨੂੰ ਲੈ ਕੇ ਤੁਸੀਂ ਥੋੜ੍ਹੀ ਬਹੁਤੀ ਵੀ ਚਿੰਤਾ ਰੱਖਦੇ ਹੋ ਆਪਣੀ ਸਿਹਤ ਨੂੰ ਲੈ ਕੇ ਰੱਖਦੇ ਹੋ ਹੈ ਨਾ, ਅਤੇ ਇਹ ਤਾਂ ਸੌਖਾ ਜਿਹਾ ਕੰਮ ਹੈ। ਅਤੇ ਮਰਿੰਗਾ ਵੈਸੇ ਵੀ ਤੁਸੀਂ ਆਪਣੇ ਘਰ ਦੇ ਵਿੱਚ
1: ਅੱਛਾ ਲਗਾ ਦੇ
0: ਨਹੀਂ ਲਗਾ ਵੀ ਸਕਦੇ ਹੋ ਸ਼ਾਇਦ ਜੇ ਤੁਸੀਂ ਗਾਰਡਨਿੰਗ ਕਰਦੇ ਹੋ ਅਤੇ ਹੋ ਸਕਦਾ ਇੱਥੋਂ ਮਿਲ ਜਾਂਦਾ ਹੋਵੇ, ਮਰਿੰਗਾ ਦਾ ਬੂਟਾ ਜ਼ਰੂਰ ਮਿਲਦਾ ਹੋਊਗਾ ਅਤੇ ਉਹ ਤੁਸੀਂ ਇਹਦੇ ਪੱਤੇ ਵੀ ਕੰਮ ਆਉਂਦੇ ਆ। ਸੋ ਕਾਫੀ ਚੀਜ਼ਾਂ ਦੇ ਵਿੱਚ ਚਾਹ ਵੀ ਬਣਾ ਕੇ ਪੀਂਦੇ ਲੋਕ ਇਹਦੀ, ਜਿੱਦਾਂ ਤੁਲਸੀ ਦੀ ਚਾਹ ਬਣਾਉਂਦੇ ਨਾ ਮਰਿੰਗਾ ਦੇ ਵੀ ਚਾਹ ਬਣਾਉਂਦੇ ਆ ਅਤੇ ਹੋਰ ਵੀ ਸਿਹਤ ਸੰਬੰਧੀ ਕਾਫੀ ਇਹ ਫਾਇਦੇਮੰਦ ਹੈ। ਸੋ ਖੈਰ ਅੱਜ ਆਪਾਂ ਪਲਾਸਟਿਕ ਤੱਕ, ਮਾਈਕਰੋ ਪਲਾਸਟਿਕ ਤੱਕ ਅਤੇ ਪਾਣੀ ਤੱਕ ਆਪਾਂ ਸੀਮਿਤ ਰਹਿੰਦੇ ਹਾਂ। ਸੋ ਇਸ ਤਰੀਕੇ ਦੇ ਨਾਲ ਤੁਸੀਂ ਪਾਣੀ ਨੂੰ ਸੌਖੇ ਤਰੀਕੇ ਦੇ ਨਾਲ ਤੁਸੀਂ ਮਰਿੰਗਾ ਦੇ ਨਾਲ ਵੀ ਜਿਹੜਾ ਸ਼ੁੱਧੀਕਰਨ ਉਹਦਾ ਪਾਣੀ ਦਾ ਕਰ ਸਕਦੇ ਹੋ। ਸੋ ਇਸ ਤੋਂ ਇਲਾਵਾ ਪਾਣੀ ਬਚਾਉਣ ਦੇ ਲਈ ਆਪਾਂ ਬੇਨਤੀ ਹੁਣ ਨਾਲ ਲੱਗਦੀ ਜ਼ਰੂਰ ਇਹ ਕਰਾਂਗੇ ਕਿ ਜਿਹੜਾ ਪਾਣੀ ਆਪਾਂ ਸੁੱਟਦੇ ਹਾਂ, ਵੇਸਟ ਕਰਦੇ ਹਾਂ, ਉਹਨੂੰ ਥੋੜ੍ਹਾ ਜਿਹਾ ਘੱਟ ਕਰ ਲਿਆ ਕਰੀਏ।
1: ਬਿਲਕੁਲ,
0: ਜਿੱਦਾਂ ਜਿਹੜਾ ਆਪਾਂ ਸਬਜ਼ੀਆਂ ਧੋਂਦੇ ਹਾਂ ਜਾਂ ਆਪਾਂ ਚੌਲ ਧੋਂਦੇ ਹਾਂ ਉਹ ਪਾਣੀ ਤੁਸੀਂ ਗਾਰਡਨ ਦੇ ਵਿੱਚ ਯੂਜ਼ ਕਰ ਲਿਆ ਕਰੋ। ਕੋਸ਼ਿਸ਼ ਕਰਿਆ ਕਰੋ ਜਿਹੜਾ ਮੀਂਹ ਦਾ ਪਾਣੀ ਆ ਉਹ ਤੁਸੀਂ ਜੇ ਕੋਈ ਟੈਂਕਰ ਲਵਾਇਆ ਵਾ ਅਤੇ ਉਹ ਸਬਜ਼ੀਆਂ ਦੇ ਲਈ ਵਰਤ ਲਓ, ਬਾਹਰ ਤੁਹਾਡੇ ਕੰਮ ਆਜੂਗਾ, ਰਾਤ ਉਹਦੇ ਨਾਲ ਤੁਹਾਡਾ ਬਿੱਲ ਵੀ ਬਚੂਗਾ ਅਤੇ ਪਾਣੀ ਵੀ ਆਪਾਂ ਬਚਾਉਣ 'ਚ ਕਾਮਯਾਬ ਹੋ ਜਾਵਾਂਗੇ।
1: ਹਾਂਜੀ, ਕਿਉਂਕਿ ਆਪਣਾ ਜਿਵੇਂ ਹੁਣ 2026 'ਚ ਜਾਂ ਆਪਣਾ 2008-09 'ਚ ਪਾਣੀ ਦੀ ਕਿੱਲਤ ਹੋਈ ਸੀ, ਇਹਨਾਂ ਨੇ ਆਪਣਾ ਈਵਨ ਕਿ ਨਹਾਉਣ ਲਈ ਵੀ ਪਾਣੀ ਦੀ ਲਿਮਿਟ ਕਰਤੀ ਸੀ ਵੀ ਆਪਣਾ ਤੁਸੀਂ ਇੰਨਾ ਪਾਣੀ, ਇਸ ਤੋਂ ਵੱਧ ਪਾਣੀ ਯੂਜ਼ ਕਰ ਸਕਦੇ ਘਰ।
0: ਹਾਂ, ਗੱਡੀਆਂ ਵੀ ਨਹੀਂ ਧੋ ਸਕਦੇ।
1: ਹਾਂਜੀ ਹਾਂ,
0: ਗਾਰਡਨ ਵੀ ਨਹੀਂ ਦੇ ਸਕਦੇ,
1: ਉਹੀ ਸਿਚੁਏਸ਼ਨ ਕਹਿੰਦੇ 2026 ਵੀ ਆਖਦੀ ਹੁਣ।
0: ਹਾਂ, ਲਾ ਨਹੀਂ ਨਾ।
1: ਹਾਂਜੀ, ਕਿਉਂਕਿ ਕਾਫੀ ਪਾਣੀ ਦੀ ਇੱਥੇ ਹੁਣ ਘਾਟ ਹੋ ਰਹੀ ਹੈ
0: ਜੀ,
1: ਕਿਉਂਕਿ ਇਹਨਾਂ ਨੇ ਆਪਣਾ ਉਦੋਂ ਇਹਨਾਂ ਨੇ ਪਲਾਂਟ ਬਣਾਇਆ ਸੀ, ਕਾਫੀ ਵੱਡਾ ਪਲਾਂਟ ਬਣਾਇਆ ਸੀ ਆਪਣਾ ਸੀ ਵਾਟਰ ਦਾ, ਸੀ ਵਾਟਰ ਨੂੰ ਡਰਿੰਕਿੰਗ ਕੁਆਲਿਟੀ ਕਨਵਰਟ ਕਰਨਾ। ਪਰ ਉਦੋਂ ਫਿਰ ਲੱਕੀਲੀ ਆਪਣਾ ਦੁਬਾਰਾ ਬਾਰਿਸ਼ ਆਉਣੀ ਸ਼ੁਰੂ ਹੋ ਗਈ ਅਤੇ ਉਹ ਪਲਾਂਟ ਇਹਨਾਂ ਫਿਰ ਚਲਾਇਆ ਨਹੀਂ। ਹੁਣ ਜਿਵੇਂ ਆਪਣਾ ਵੀ ਜਸਟ ਥੋੜ੍ਹੀ ਦੇਰ ਲਈ ਚਲਾਉਂਦੇ ਆ, ਬੰਦ ਕਰ ਦਿੰਦੇ,
0: ਮਹਿੰਗਾ ਪੈਂਦਾ।
1: ਹਾਂਜੀ ਹਾਂ, ਪਰ ਹੁਣ ਕਹਿੰਦੇ ਵੀ ਦੁਬਾਰਾ ਚਲਾਉਣੇ ਪੈ, ਜ਼ਰੂਰਤ ਪੈ ਜਾਏਗੀ, ਕਿਉਂਕਿ ਜਿਸ ਹਿਸਾਬ ਦੀ ਪਾਣੀ ਦੀ ਘਾਟ ਹੋ ਰਹੀ, ਪਾਪੂਲੇਸ਼ਨ ਵੱਧ ਰਹੀ ਹੈ। ਇਸ ਕਰਕੇ ਮੈਨੂੰ ਲੱਗਦਾ ਪਾਣੀ ਹਮੇਸ਼ਾ ਲਿਮਿਟਡ ਯੂਜ਼ ਕਰੋ, ਮੈਂ ਕਹਿੰਦਾ।
0: ਹਾਂ ਨਹੀਂ, ਸਾਨੂੰ ਅੱਜ ਨਹੀਂ ਅਤੇ ਕੱਲ੍ਹ ਇਹ ਚੀਜ਼ ਸਾਨੂੰ ਸਮਝਣੀ ਪੈਣੀ ਆ, ਕਿਉਂਕਿ ਜਿਹੜੀਆਂ ਆਪਾਂ ਮਸ਼ੀਨੀ ਯੁੱਗ ਦੇ ਵਿੱਚ ਰਹਿੰਦੇ ਹਾਂ, ਕੱਲ੍ਹ ਵੀ ਆਪਾਂ ਗੱਲ ਕੀਤੀ ਵੀ ਜਿਹੜਾ ਹੁਣ AI ਨੂੰ ਚਲਾਉਣ ਲਈ ਜਿਹੜੇ ਵੱਡੇ ਵੱਡੇ ਪਲਾਂਟ ਲਾਏ ਜਾ ਰਹੇ, ਉਹ ਕਿੰਨਾ ਜ਼ਿਆਦਾ ਪਾਣੀ ਉਹ ਵੇਸਟ ਕਰ ਰਹੇ ਨੇ। ਸੋ ਉਹਦੇ ਦਰਮਿਆਨ ਥੋੜ੍ਹਾ ਥੋੜ੍ਹਾ ਅੱਜ ਨਹੀਂ ਅਤੇ ਕੱਲ੍ਹ ਇਸ ਪਾਸੇ ਤੁਹਾਨੂੰ ਆਉਣਾ ਪੈਣਾ, ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਾਂਗੇ, ਆ ਕੇ ਅਤੇ ਫਿਰ ਆਪਾਂ ਗੇਅਰ ਚੇਂਜ ਕਰਦੇ ਹਾਂ ਅਤੇ ਆ ਕੇ ਤੁਹਾਡੀਆਂ ਕਵਿਤਾ ਕਹਾਣੀਆਂ ਸੁਣਦੇ ਹਾਂ, ਸ਼ੇਰੋ ਸ਼ਾਇਰੀ ਸੁਣਦੇ ਹਾਂ। ਪਰ ਫਿਲਹਾਲ ਇੱਕ ਬ੍ਰੇਕ। ਰੇਡੀਓ ਹਾਂਜੀ 1674 AM।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
3: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰ ਚਲੀਏ
4: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au
5: JBCO Films leke aaye ne action emotion ate full on entertainment Punjabi feature film Shera
6: 5 saal baad mudiya Shera te mudiya vi kede haatan ch
7: starring Parmesh Verma Sonal Chauhan Yogra Singh Manav Vij ate hor vi ugge kalakar
8: main utthon vi mud ke jithon koi nahi mud ke
5: Written and directed by Savio Sandhu. Produced by Anmol Sahni.
7: Hun vekhna na bhulyo. 15 mai ton tuhade nedle cinema gharan vich.
4: Ki hoya? Inni tension kyun letti hoyi hai?
9: Yaar ki dassa? Mortgage da kam ajj vi nahi baniya.
4: Ajj Simmi Pan ji aaye si. Unna ne apna mortgage UV Financial Services ton ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
9: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
7: 0433-280-252 ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅੱਜ ਦਿਨ ਆ ਸ਼ੁੱਕਰਵਾਰ ਦਾ ਅਤੇ ਸ਼ੁੱਕਰਵਾਰ ਦੇ ਦਿਨ ਤਰੀਕ ਆ ਗਈ ਆ 22 ਅਤੇ ਮਈ ਦਾ ਮਹੀਨਾ ਅਤੇ ਅੱਜ ਦੇ ਦਿਨ ਸਾਡੇ ਨਾਲ ਨੇ ਬਸੰਤ ਲਾਲ
1: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੇ ਦੁਬਾਰਾ ਜੀ ਬਹੁਤ ਬਹੁਤ ਵੈਲਕਮ ਆਇਓ ਫਿਰ ਸੁਣਾ ਜਿਓ ਚੁਟਕਲੇ ਚੁਟਕਲੇ ਦਾ ਹੁਣ ਕੀ ਸੁਣਾਉਣਾ ਹੁਣ ਬੋਲੀਆਂ ਸੁਣਾ ਜਾਓ ਗਾਣੇ ਸੁਣਾ ਜਾਓ ਮੇਰੇ ਸਾਹਮਣੇ ਭਾਈ ਏਦਾਂ ਲੱਗ ਰਿਹਾ ਜਿਵੇਂ ਨਾ ਮੈਨੂੰ ਲੁੱਟਣ ਆਏ ਹੁੰਦੇ ਨੇ
0: ਇੱਦਾਂ ਨਾ ਕਹੋ ਪਤਾ ਕੀ ਆ ਲੋਕੀ ਸਿਰਫ ਸੁਣ ਪਾ ਰਹੇ ਆ ਉਹ ਵੇਖ ਨਹੀਂ ਪਾ ਰਹੇ ਉਹਨਾਂ ਨੂੰ ਕੁਛ ਐਵੇਂ ਅੰਦਾਜ਼ਾ ਕੋਈ ਲੈ ਜਾਵੇ ਪਤਾ ਨਹੀਂ ਕੀ ਲੁੱਟਣ ਲੱਗੇ ਆ
1: ਮੈਂ ਤਾਂ ਉਹਨਾਂ ਨੂੰ ਹਿੰਟ ਦੇ ਰਿਹਾ ਬਾਕੀ ਉਹਨਾਂ ਨੂੰ ਬੁੱਝਣਾ ਉਹਨਾਂ ਨੇ ਜਿਹੜਾ ਬੁੱਝ ਲਓ ਉਹਨੂੰ ਪਾਸ
0: ਪਾਸ ਤੋਂ ਸੱਚ ਮੈਨੂੰ ਚੇਤਾ ਕਰਾਤਾ ਤੁਸੀਂ ਰਣਜੀਤ ਬਾਬਾ ਦਾ ਸ਼ੋਅ ਹੋ ਰਿਹਾ 30 ਤਰੀਕ ਨੂੰ
1: ਅੱਛਾ ਜੀ
0: ਤੇ ਉਹਦੇ ਪਾਸ ਸਾਡੇ ਕੋਲ ਹੈਗੇ ਹਾਂ ਉਹ ਜ਼ਰੂਰ ਜਿੱਤ ਸਕਦੇ
1: ਲਓ ਫਿਰ ਦੱਸੋ ਮੈਂ ਕਿਹੜੀ ਚੀਜ਼ ਗੱਲ ਕਰ ਰਿਹਾ ਜੀ
0: ਹਾਂ ਫਿਰ ਲਾਲ ਜੀ ਨੂੰ ਜਿਹੜਾ ਮਤਲਬ ਆਪਣੀ ਕੋਈ ਸੁਣਾ ਕੇ ਕੋਈ ਸ਼ੇਰੋ ਸ਼ਾਇਰੀ ਕੋਈ ਗਾਣਾ ਕੋਈ ਖੁਸ਼ ਕਰੇ ਚੁਟਕਲਾ ਸੁਣਾ ਕੇ ਖੁਸ਼ ਕਰੇ ਉਹਨੂੰ ਦਓਗੇ ਅੱਜ ਤੁਸੀਂ ਜੱਜ ਤੁਸੀਂ ਜਿਹਨੂੰ ਚਾਹੋ ਤੁਸੀਂ ਦੇ ਸਕਦੇ ਹੋ
1: ਠੀਕ
0: ਹੈ ਜਾਓ ਫਿਰ ਤੁਹਾਨੂੰ ਦਿੱਤਾ ਮਾਨ ਸਨਮਾਨ ਦਿੱਤਾ ਤੁਹਾਨੂੰ
1: ਮੈਂ ਕਰਾਂ ਘਰ ਦੇ ਨੂੰ ਫੋਨ ਕਰਾਂ
0: ਕਾਹਦੇ ਲਈ
1: ਪਾਸ ਲਈ
0: ਪਾਸ ਜਿੱਤਣ ਲਈ
1: ਘਰਦਿਆਂ ਨੂੰ ਫੋਨ ਕਰਾਂ ਵੀ ਕਰੋ ਹੁਣ ਅੱਜ ਮੇਰੀ ਮਰਜ਼ੀ ਚੱਲਣੀ
0: ਅੱਜ ਤੁਹਾਡੀ ਮਰਜ਼ੀ ਚੱਲਣੀ ਆ ਸੋ ਅੱਜ ਦੇ ਦਿਨ ਤੁਸੀਂ ਪਾਸ ਵੀ ਜਿੱਤ ਸਕਦੇ ਹੋ ਜੀ ਤੁਸੀਂ ਅਤੇ ਕਾਲ ਕਰਨ ਦੇ ਲਈ 044-747-1674 0447-1674 ਅਤੇ ਤੁਸੀਂ ਆਪਣਾ ਲਾਲ ਜੀ ਗੱਲ ਕਰ ਰਹੇ ਹੋ ਤੁਸੀਂ ਮੋਰਿੰਗਾ ਦੀ, ਅਤੇ ਬਹੁਤ ਸਾਰੇ ਸਾਨੂੰ ਮੈਸੇਜ ਵੀ ਆ ਗਏ ਨੇ ਅਤੇ ਉਹਦੇ ਦਰਮਿਆਨ ਮੈਂ ਵੀ ਕੋਸ਼ਿਸ਼ ਕੀਤੀ ਸੀ ਕੱਢਣ ਦੀ। ਅਤੇ ਮੋਰਿੰਗਾ ਜਿਹੜਾ ਵਾ ਉਹ ਸਵੰਜਣਾ ਹੀ ਆ, ਸਵੰਜਣਾ ਸੁਣਿਆ ਤੁਸੀਂ? ਸਵੰਜਣੇ ਦੀ, ਹਾਂ ਸਵੰਜਣੇ ਦੀਆਂ ਜਿਹੜੀਆਂ ਫਲੀਆਂ ਹੁੰਦੀਆਂ ਵਾ ਡਰਮ ਸਟਿਕਸ,
1: ਹਾਂ,
0: ਅਤੇ ਉਹਦਾ ਸਬਜ਼ੀ ਵੀ ਬਣਦੀ ਆ ਅਤੇ ਜਦੋਂ ਸੁੱਕ ਜਾਂਦੀਆਂ ਨੇ ਅਤੇ ਹੋਰ ਵੀ ਕੰਮ ਆਉਂਦੀਆਂ ਨੇ। ਅਤੇ ਆਪਣਾ ਜਿਹੜੀਆਂ ਉਹਦੀਆਂ ਜੜ੍ਹਾਂ ਨੇ ਉਹ ਚਾਰ ਪਾਉਣ ਦੇ ਕੰਮ ਆਉਂਦੀਆਂ। ਮੋਹਨ ਜੀ ਕਹਿੰਦੇ ਸਾਡੇ ਘਰ ਵੀ ਹੈਗਾ, ਇੰਡੀਆ ਤੋਂ ਸੁਣਦੇ ਹੁੰਦੇ ਇਸ ਟਾਈਮ ਤੇ ਕਹਿੰਦੇ ਵੀ ਸਾਡੇ ਘਰ ਹੈਗਾ ਬੂਟਾ। ਸੋ ਇੰਡੀਆ ਤੇ ਆਮ ਆਪਾਂ ਵੇਖਦੇ ਆਮ ਹੁੰਦੇ ਵੈਸੇ ਸਵੰਜਣੇ ਦੇ, ਬੂਟਾ ਤੇ ਆਮ ਹੀ ਹੁੰਦਾ ਵਾ ਸਵੰਜਣੇ ਦੇ। ਜਿਹੜੀ ਇੱਥੇ ਮੇਰਾ ਖਿਆਲ ਇਹਨੂੰ ਹਾਰਸ ਰੈਡਿਸ਼ ਕਹਿੰਦੇ ਉਹਨੂੰ, ਜਿਹੜੀ ਆਪਣਾ ਮੂਲੀ ਵਰਗੀ ਨੀ ਹੁੰਦੀ ਉਹ, ਸ਼ਾਇਦ ਉਹੀ ਆ ਉਹ ਜਿਹੜੀ ਆਪਣੀ ਬੜੀ ਕਰਾਰੀ ਜੀ ਹੁੰਦੀ, ਬੜੀ ਤਿੱਖੀ ਜੀ ਉਹਦੀ, ਉਹਦਾ ਟੇਸਟ ਹੁੰਦਾ ਅਤੇ ਚਾਰ ਪਾਈ ਦਾ ਉਹਦਾ। ਅਤੇ ਵੈਸੇ ਆਪਣਾ ਜਿਹੜੀ ਤੁਸੀਂ ਮੂਲੀ ਮਾਲੀ ਦੀ ਕੋਈ ਚਟਨੀ ਚੁਟਨੀ ਤੁਸੀਂ ਜੇ ਕੁੱਟ ਦਿਓ ਤਾਂ ਉਹਦੇ ਵਿੱਚ ਵੀ ਤੁਸੀਂ ਇਸਤੇਮਾਲ ਕਰੋ, ਅਤੇ ਉਹਦੇ ਨਾਲ ਜਾਂ ਪਰੌਂਠਿਆਂ 'ਚ ਵੀ ਇਸਤੇਮਾਲ ਕਰੀਏ ਨਾ। ਅਤੇ ਮੂਲੀਆਂ ਇੱਥੇ ਕਿਉਂਕਿ ਫੁਕਲੀਆਂ ਜਿਹੀਆਂ ਆਉਂਦੀਆਂ ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਜੇ ਉਹ ਪਾ ਲਓ ਅਤੇ ਓਕੇ ਰਿਪੋਰਟ ਹੋ ਜਾਂਦਾ ਕੰਮ। ਹਾਂ, ਸੋਹਣੀ ਚੀਜ਼ ਇਹ ਆ ਵੀ ਕਾਫੀ ਕਾਫੀ ਫਾਇਦੇਮੰਦ ਆ, ਅਤੇ ਤੁਸੀਂ ਜ਼ਰੂਰ ਵਰਤ ਲਿਆ ਕਰੋ। ਅੱਜ ਕੱਲ੍ਹ ਜਿੱਦਾਂ ਬਹੁਤ ਸਾਰਿਆਂ ਨੂੰ ਇਹ ਪ੍ਰੋਬਲਮ ਰਹਿੰਦੀ ਵਾਈ ਵੂਈ ਦੀ, ਅਤੇ ਉਹਦੇ ਲਈ ਵੀ ਠੀਕ ਹੁੰਦਾ, ਅਤੇ ਹੋਰ ਵੀ ਬਹੁਤ ਸਾਰਾ ਕੁਛ। ਅਤੇ ਆਓ ਫਿਰ ਹੁਣ ਆਪਾਂ, ਧੰਨਵਾਦ ਤੁਹਾਡਾ ਸਾਰਿਆਂ ਦਾ, ਕੋਈ ਕਾਫੀ ਜਾਣਿਆਂ ਨੇ ਮੈਸੇਜ ਭੇਜੇ ਸੀ, ਸੋ ਇਸ ਕਰਕੇ ਇਕੱਲੇ ਇਕੱਲੇ ਦਾ ਅਤੇ ਨਾਂ ਲੈਣ ਦੇ ਵਿੱਚ ਕਾਫੀ ਟਾਈਮ ਲੱਗ ਜਾਣਾ, ਪਰ ਧੰਨਵਾਦ ਤੁਹਾਡਾ ਨਾਲ ਦੀ ਨਾਲ। ਸੋ ਨਾਲ ਦੀ ਨਾਲ ਤੁਸੀਂ ਜਿਹੜਾ ਇਹ ਭੇਜਿਆ, ਸੋ ਮੁੱਖ ਦੀ ਗੱਲ ਇਹ ਵੀ ਆਪਾਂ ਇਹਨੂੰ ਥੋੜ੍ਹਾ ਜਿਹਾ ਵਰਤੋਂ ਦੇ ਵਿੱਚ ਲਿਆਉਣਾ ਆਪਾਂ ਸਿੱਖੀਏ, ਹੈ ਨਾ। ਅਤੇ ਅੰਮ੍ਰਿਤ ਭੈਣ ਜੀ ਆਈਡੀਆ ਲਾ ਰਹੇ ਨੇ ਵੀ ਸ਼ਾਇਦ ਮੈਂ ਨਾ ਬਿਨੀਜ਼ ਪਾਈ ਹੈ, ਬਿਨੀਜ਼ ਉਹਨਾਂ ਨੂੰ ਲੱਗ ਰਿਹਾ ਸ਼ਾਇਦ ਮੈਂ ਬਿਨੀਜ਼ ਪਾਈ। ਦੱਸੋ ਹੁਣ ਤੁਸੀਂ ਇਹ ਕਹੋ ਵੀ ਮੈਂ ਇੱਥੇ ਇੱਥੇ ਮੁਰਮਰਾ ਵੇਚਣ ਡਿਆ,
1: ਦੇਖੀ ਲੋਕ ਇਹਨਾਂ ਨੇ ਲੋਕਾਂ ਨੇ ਪਾਸ ਲਈ ਤੁਹਾਨੂੰ ਕੀ ਬਣਾ ਦੇਣਾ ਦੇਖਿਓ, ਉਹਨਾਂ ਨੇ ਪਰਵਾਹ ਕਰਨੀ।
0: ਅਤੇ ਰਣਵੀਰ ਜੀ ਆਏ ਨੇ ਸਾਡੇ ਨਾਲ ਕਾਫੀ ਦਿਨਾਂ ਬਾਅਦ, ਅਤੇ ਇਹਨਾਂ ਦੇ ਕੋਲੋਂ ਪਹਿਲਾਂ ਆਪਾਂ ਸੁਣਦੇ ਹਾਂ। ਲਾਲ ਜੀ ਸਤਿ ਸ਼੍ਰੀ ਅਕਾਲ ਭਾਜੀ, ਤੁਸੀਂ ਆਉਂਦੇ ਹੋ?
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
10: ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਠੀਕ ਠਾਕ ਭਾਜੀ, ਵਧੀਆ, ਤੁਸੀਂ ਦੱਸੋ ਠੀਕ ਹੋ?
10: ਵਧੀਆ ਵਧੀਆ, ਕਿਰਪਾ ਬਖਸ਼ਿਸ਼
0: ਜੀ, ਕਿਰਪਾ ਚਾਹੀਦੀ।
10: ਲਾਲ ਜੀ ਦਾ ਪਿਛਲਾ ਪਿੰਡ ਕਿਹੜਾ ਆ ਆਪਣਾ ਇੰਡੀਆ ਚ?
0: ਹਾਂਜੀ ਨਹੀਂ ਸ਼ਹਿਰ ਤੋਂ ਹੀ ਨੇ ਜੇ, ਪਠਾਨਕੋਟ ਤੋਂ ਨੇ।
1: ਪਠਾਨਕੋਟ ਤੋਂ ਹੀ?
10: ਅੱਛਾ, ਪਠਾਨਕੋਟ ਤੋਂ, ਠੀਕ ਹੈ ਠੀਕ ਹੈ।
1: ਬਸ ਵਧੀਆ, ਤੁਸੀਂ ਦੱਸੋ ਕਿੱਦਾਂ?
10: ਦਰਦ ਛਾਤੀ ਵਿਚ ਹੋਈ ਸੀ, ਲੱਗਦਾ ਸੀ ਜਾਨ ਮੇਰੀ ਨੱਕੇ ਚ ਪਰੋਈ ਸੀ, ਔਖੇ ਸੌਖੇ ਹੋ ਕੇ। ਹੈਲੋ
0: ਜੀ ਜੀ, ਸੁਣਾਈ ਜਾਓ ਜੀ, ਸੁਣਾਈ ਜਾਓ, ਸੁਣ ਰਹੇ।
10: ਔਖੇ ਸੌਖੇ ਹੋ ਕੇ ਗੁਰਾ ਨੂੰ ਧਿਆਇਆ ਸੀ, ਉਸ ਵੇਲੇ ਫੇਰ ਮੈਨੂੰ ਚੈਨ ਜਿਹਾ ਆਇਆ ਸੀ। ਆਵਾਜ਼ ਮਾਰੀ ਪੁੱਤ ਨੂੰ, ਹੀਲਾ ਕੋਈ ਕਰ ਲੈ, ਜਾਣ ਲੱਗਾ ਬਾਪੂ ਵਸੀਲਾ ਕੋਈ ਕਰ ਲੈ, ਛੇਤੀ ਛੇਤੀ ਕਰ। ਉਹਨੇ ਐਂਬੂਲੈਂਸ ਨੂੰ ਬੁਲਾਇਆ ਸੀ, ਕਰ ਅਰਦਾਸ ਮੈਨੂੰ ਹਸਪਤਾਲ ਪਹੁੰਚਾਇਆ ਸੀ। ਜਾਂਦਿਆਂ ਹੀ ਉੱਥੇ ਡਾਕਟਰ ਤਿਆਰ ਸੀ, ਐਂਬੂਲੈਂਸ ਵਿੱਚੋਂ ਕੱਢਿਆ ਮੈਨੂੰ ਬਾਹਰ ਸੀ, ਪਾ ਕੇ ਸਟੇਚਰ ਤੇ ਅੰਦਰ ਮੈਨੂੰ ਲੈ ਗਏ। ਜਾਂਦੇ ਜਾਂਦੇ ਅੰਗਰੇਜ਼ੀ ਵਿੱਚ ਕਈ ਕੁਝ ਕਹਿ ਗਏ। ਹੋਣ ਲੱਗੇ ਟੈਸਟ, ਆਵੇ ਸਭ ਕੁਝ ਠੀਕ ਹੈ। ਕਹਿਣ ਲੱਗੇ ਮੈਨੂੰ, ਤੇਰਾ ਦਿਲ ਠੀਕ ਹੈ, ਬਸ ਇੱਕ ਆਖਰੀ ਨਤੀਜੇ ਦੀ ਉਡੀਕ ਹੈ। ਆ ਗਿਆ ਨਤੀਜਾ, ਮੈਨੂੰ ਡਾਕਟਰ ਨੇ ਦੱਸਿਆ ਕੁਝ ਕੈਸਟ੍ਰੋਲ ਤੇਰੀ ਨਸਾਂ ਵਿੱਚ ਫਸਿਆ। ਬਸ ਫੇਰ ਕੀ ਸੀ, ਸਭ ਮੇਰੇ ਪਿੱਛੇ ਪੈ ਗਏ, ਛੇਤੀ ਛੇਤੀ ਚੱਕ ਵੱਡੇ ਹਸਪਤਾਲ ਲੈ ਗਏ। ਜਾ ਉੱਥੇ ਵੇਖਿਆ, ਅਜਬ ਨਜ਼ਾਰਾ ਸੀ, ਡਾਕਟਰ ਨਰਸਾਂ ਦਾ ਮੇਲਾ ਲੱਗਾ ਭਾਰਾ ਸੀ। ਛੇਤੀ ਛੇਤੀ ਕਰ ਸਤਵੀ ਮੰਜ਼ਿਲ ਤੇ ਲੈ ਗਏ। ਜਾਂਦਿਆਂ ਹੀ ਸਾਰੇ ਮੇਰੇ ਪਿੱਛੇ ਪੈ ਗਏ, ਲਾ ਸਭ ਚੀਜ਼ਾਂ ਇੱਕ ਪਾਸੇ ਸੁੱਟੀਆਂ, ਇੱਥੇ ਉੱਥੇ ਉਰੇ ਪਰੇ ਲਾਈ ਜਾਣ ਟੂਟੀਆਂ। ਲੱਗਦਾ ਸੀ ਜਿਵੇਂ ਉਹਨਾਂ ਨੂੰ ਉਹਨਾਂ ਦੇ ਕੁਝ ਭਾਰ ਸੀ, ਕੀ ਬੋਲਦੇ ਸੀ ਮੇਰੀ ਸਮਝ ਤੋਂ ਬਾਹਰ ਸੀ। ਵਿੱਚ ਇਹਨੇ ਵਿੱਚ ਸਾਰੇ ਮੇਰੇ ਜੀ ਇਕੱਠੇ ਹੋ ਗਏ, ਹਾਲ ਮੇਰੇ ਲਈ ਨਾਲ ਡਾਕਟਰ ਖਲੋ ਗਏ। ਸਵੇਰੇ ਸਵੇਰੇ ਓਪਰੇਸ਼ਨ ਥੀਏਟਰ ਵਿੱਚ ਮੈਨੂੰ ਲੈ ਗਏ। ਜਾਂਦੇ ਜਾਂਦੇ ਫਿਰ ਮੈਨੂੰ ਕਈ ਕੁਝ ਕਹਿ ਗਏ। ਇੱਕ ਨਾਲੀ ਛਾਤੀ, ਇੱਕ ਨਾਲੀ ਲੱਤ, ਇੱਕ ਬਾਂਹ ਵਿੱਚੋਂ ਲੈਣੀ ਹੈ, ਇੱਕ ਨਾਲੀ ਲੱਤ ਇੱਕ ਬਾਂਹ ਵਿੱਚੋਂ ਲੈਣੀ ਹੈ ਜਿਹੜੀ ਅੱਗੇ ਜਾ ਕੇ ਤੇਰੇ ਦਿਲ ਵਿੱਚ ਪੈਣੀ ਹੈ। ਕਹਿੰਦੇ ਸਾਰਾ ਕੁਝ ਕਰਦਿਆਂ ਬੜਾ ਵੱਡਾ ਰਿਸਕ ਹੈ, ਸਾਰਾ ਕੁਝ ਕਰਦਿਆਂ ਬੜਾ ਵੱਡਾ ਰਿਸਕ ਹੈ, ਕਈ ਵਾਰੀ ਹੱਥਾਂ ਵਿੱਚੋਂ ਬੰਦਾ ਜਾਂਦਾ ਖਿਸਕ ਹੈ। ਜੋ ਜੋ ਮੈਨੂੰ ਦੱਸਿਆ, ਮੈਂ ਗਿਆ ਹਿੱਲ ਸੀ, ਕਰਾਉਣਾ ਸੀ ਇਲਾਜ, ਇੱਥੇ ਬੈਠੀ ਜਾਂਦਾ ਦਿਲ ਸੀ, ਕਰਨ ਲਈ ਫੋਨ ਦਾਤਾ ਜੀ ਨੂੰ ਲਾ ਲਿਆ, ਕੀ ਹੋਣ ਵਾਲਾ ਸਾਰਾ ਕੁਝ ਸਮਝਾ ਲਿਆ। ਹੁਕਮ ਆਇਆ ਅਰਦਾਸ ਫੇਰ ਕਰਨ ਲਈ, ਧਿਆਨ ਬਸ ਗੁਰੂ ਜਗਜੀਤ ਪਾਲ ਧਰਨ ਲਈ। 8-10 ਘੰਟਿਆਂ ਚ ਹੋਸ਼ ਮੈਨੂੰ ਆਈ ਸੀ, ਡਾਕਟਰ ਨੇ ਆਣ ਦਿੱਤੀ ਵਧਾਈ ਸੀ, ਆਖਦਾ ਹੈ ਮੈਨੂੰ ਸਭ ਕੁਝ ਠੀਕ ਹੈ, ਮੈਂ ਕਿਆ ਰੱਖਣ ਵਾਲਾ ਗੁਰੂ ਜਗਜੀਤ ਹੈ, ਮੈਂ ਕਿਆ ਰੱਖਣ ਵਾਲਾ।
0: ਬਹੁਤ ਸੋਹਣਾ, ਬਹੁਤ ਸੋਹਣਾ, ਵਾਹਿਗੁਰੂ ਤੰਦਰੁਸਤੀ ਬਖਸ਼ੇ ਤੁਹਾਨੂੰ, ਚੜ੍ਹਦੀ ਕਲਾ ਦੇ ਵਿੱਚ ਰੱਖੇ,
10: ਆਪ ਜੀ ਆਸ਼ੀਰਵਾਦ ਜੀ ਆਪ ਦਾ, ਸਭ ਭਾਈਆਂ ਬੰਧੂਆਂ ਦਾ, ਜਿਨ੍ਹਾਂ ਕਰਕੇ ਤੇ ਬਿਲਕੁਲ ਸਹੀ ਹੋ ਗਿਆ ਸਭ ਕੁਝ।
0: ਵਾਹਿਗੁਰੂ ਦਾ ਆਸਰਾ, ਇਹ ਕਰੀ ਤੇ ਸਾਰਾ ਕੁਝ ਬੰਦੇ ਨੂੰ ਜਰੂਰ ਯਾਦ ਆ ਜਾਂਦਾ ਜਿੱਦਾਂ ਤੁਸੀਂ ਲਿਖਿਆ।
1: ਇਹ ਵੀ ਹਿੰਮਤ ਹੈ ਜਿਵੇਂ ਆਪਣਾ ਨਾ, ਜਿਵੇਂ ਤੁਸੀਂ ਆਪਣਾ ਵੀ ਆਪ ਖੁਦ ਉੱਠ ਕੇ ਬਿਆਨ ਕਰ ਰਹੇ ਸਭ ਕੁਝ ਨਾ, ਤੋ
10: ਬਖਸ਼ਿਸ਼ ਹੈ ਜੀ ਨਾ, ਹੁਣ ਤਾਂ 3 ਮਹੀਨੇ ਹੋ ਗਏ ਜੀ, ਹੁਣ ਤਾਂ ਥੋੜਾ ਬਹੁਤ ਆਪਣਾ ਰਿਲੀਫ ਆ ਬਹੁਤ ਜ਼ਿਆਦਾ, ਤੇ ਬਖਸ਼ਿਸ਼ ਹੈ ਜੀ।
0: ਆਪਣੀ ਸਿਹਤ ਦਾ ਧਿਆਨ ਰੱਖੋ, ਥੋੜੀ ਐਕਸਰਸਾਈਜ਼, ਖਾਣ ਪੀਣ ਦਾ ਸਾਰੇ ਧਿਆਨ ਰੱਖੋ। ਇੰਨਾ ਕੁ ਕਾਮਨ ਆ ਵੀ ਹੁਣ ਤੇ ਨਾ ਪਹਿਲੀਆਂ ਦੇ ਵਿੱਚ ਆਪਾਂ ਕੁਝ ਸੁਣਦੇ ਹਾਂ ਨਾ, ਤੇ ਇੱਕ ਕਰੀ ਐ ਬੰਦਾ ਹੋ ਜਾਂਦਾ ਸੀ, ਤੇ ਹੁਣ ਇੰਨਾ ਕੁ ਕਾਮਨ ਹੋ ਗਿਆ ਵੀ ਹੁਣ ਸੁਣਨ ਚ ਕੋਈ ਇੰਨੀ ਕੁ ਆਮ ਆਪਾਂ ਸੁਣ ਲਿਆ ਵੀ ਹੁਣ ਕੋਈ ਏਡੀ ਹੈਰਾਨੀ ਨੀ ਹੁੰਦੀ ਵੀ
10: ਹੁਣ ਤੇ ਆਮ ਹੈ ਜੀ।
0: ਤੇ ਚਲੋ ਕਹਿ ਰਹੇ ਆ ਵੀ ਡਾਕਟਰਾਂ ਨੇ ਵੀ, ਸਾਇੰਸ ਨੇ ਵੀ ਇੰਨੀ ਕੁ ਤਰੱਕੀ ਕਰ ਲਈ ਆ ਵੀ ਹੁਣ ਬੜੇ ਵਧੀਆ ਤਰੀਕੇ ਦੇ ਨਾਲ ਇਹਨੂੰ ਮੈਨੇਜ ਵੀ ਕਰ ਲਿਆ ਜਾਂਦਾ। ਕੋਈ ਡਾਕਟਰਾਂ ਦੇ ਡਾਕਟਰ ਵੀ ਇਹਨੂੰ ਕੋਈ ਬਹੁਤ ਹੋਊਆ ਬਣਾ ਕੇ ਨੀ ਹੁਣ ਦੱਸਦੇ।
1: ਹਾਂਜੀ ਨਹੀਂ ਨਹੀਂ ਉਹ ਪਹਿਲੇ ਤੈਨੂੰ ਆਪਣਾ ਉਹ ਕਰ ਦਿੰਦੇ, ਤੈਨੂੰ ਖਬਰਦਾਰ ਕਰ ਦਿੰਦੇ
0: ਜੀ।
10: ਪਰ ਵੇਖੋ ਭਾਜੀ, ਮਤਲਬ ਆਪਣਾ ਇੰਡੀਆ ਚ ਡਾਕਟਰ ਕਹਿੰਦਾ ਮੈਂ ਮਰੀਜ਼ ਨੂੰ ਨੀ ਦੱਸਾਂ, ਬੰਦਿਆਂ ਨੂੰ ਦੱਸੂਗਾ ਉਹਦੇ ਨਾਲ ਨੇ ਉਹਨਾਂ ਨੂੰ। ਇੱਥੇ ਨਾ ਜੀ, ਇੱਥੇ ਕਹਿੰਦੇ ਉਹਨੂੰ ਬੁਲਾਓ ਮਰੀਜ਼ ਨੂੰ,
1: ਹਾਂਜੀ
10: ਦੱਸਣਾ ਵੀ ਤੇਰਾ ਤੇਰੇ ਨਾਲ ਕੀ ਕੁਝ ਹੋਣਾ
0: ਜੀ। ਚਲੋ ਥੈਂਕ ਯੂ ਜੀ, ਵਾਹਿਗੁਰੂ ਤੰਦਰੁਸਤੀ ਦੇਵੇ ਤੁਹਾਨੂੰ, ਖਿਆਲ ਰੱਖਿਓ। ਇਸ ਤੋਂ ਬਾਅਦ ਵੀ ਚਲੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਕਿਸੇ ਨੂੰ ਪ੍ਰੋਬਲਮ ਹੈ, ਇਸ ਤੋਂ ਬਾਅਦ ਵੀ ਥੋੜ੍ਹਾ ਜਿਹਾ ਇਹ ਹੁੰਦਾ ਕਿ ਆਪਾਂ ਖਾਣ ਪੀਣ ਦਾ, ਆਪਣੀ ਐਕਸਰਸਾਈਜ਼ ਦਾ ਸਾਰਾ ਧਿਆਨ ਰੱਖਣਾ ਹੁੰਦਾ, ਨਹੀਂ ਤਾਂ ਇੱਕ ਵਾਰੀ ਠੀਕ ਹੋ ਕੇ ਕਈ ਮੈਂ ਵੇਖਿਆ ਵੀ ਬਿਲਕੁਲ ਹੀ ਹਲਕਾ ਲੈਣਾ ਸ਼ੁਰੂ ਕਰ ਦਿੰਦੇ ਆ, ਅਤੇ ਉਹ ਸਮੱਸਿਆ ਹੋਰ ਜ਼ਿਆਦਾ ਫਿਰ ਵੱਧ ਜਾਂਦੀ ਹੈ। ਅਤੇ ਧੰਨਵਾਦ ਤੁਹਾਡਾ, ਤੁਸੀਂ ਸਾਂਝ ਪਾਈ ਹੈ ਕਈ ਵਾਰੀ ਕਿਸੇ ਦਾ ਸੁਣ ਕੇ, ਅਤੇ ਹੋਰਾਂ ਨੂੰ ਵੀ ਥੋੜ੍ਹਾ ਜਿਹਾ ਸਿੱਖਣ ਨੂੰ ਮਿਲਦਾ ਵੀ ਕੋਈ ਕੋਲੈਸਟ੍ਰੋਲ ਵੱਧਦਾ ਵਾ, ਕਿਸੇ ਦਾ ਕੋਈ ਬੀ ਪੀ ਵੱਧਦਾ ਵਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਇਹਨੂੰ ਆਮ ਨਾ ਲਿਆ ਕਰੋ, ਪ੍ਰੋਪਰ ਚੈੱਕ ਕਰਾਉਂਦੇ ਰਿਹਾ ਕਰੋ। ਧੰਨਵਾਦ, ਅਤੇ ਬਹੁਤ ਸਾਰਾ ਪਿਆਰ, ਢੇਰਾਂ ਸਾਰੇ ਮੈਸੇਜ ਤੁਹਾਨੂੰ ਸਰਾਹ ਰਹੇ ਨੇ, ਅਤੇ ਤੁਹਾਡੇ ਲਈ ਚੰਗੀ ਸਿਹਤ ਦੀਆਂ ਅਰਦਾਸਾਂ ਕਰ ਰਹੇ ਨੇ। ਧੰਨਵਾਦ ਤੁਹਾਡਾ ਜੀ, ਮਿਹਰਬਾਨੀ। 007 ਤੁਸੀਂ ਆਉਂਦੇ ਰਹੋ ਜੀ, 007 ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
11: ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਲਾਲ ਜੀ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਕਿੱਦਾਂ ਜੀ?
11: ਹਾਂਜੀ ਵਧੀਆ, ਮੇਰਾ ਨਾਮ ਪ੍ਰਤਿਮਾ ਹੈ ਤੇ ਮੈਂ ਪੱਲਾ ਸਿਸਟਰਸ ਤੋਂ ਬੋਲ ਰਹੀ ਹਾਂ।
1: ਅੱਛਾ, ਨੰਬਰ ਤੁਸੀਂ ਜੇਮਸ ਬੌਂਡ ਦਾ ਲਈ ਫਿਰਦੇ?
11: ਹਾਂਜੀ ਏਦਾਂ ਹੀ ਆ, ਜੇਮਸ ਬੌਂਡ ਦਾ ਨੰਬਰ ਆ।
0: ਇਹ ਵੇਖੋ ਬਈ, ਤੀਆਂ ਦੇ ਦਿਨਾਂ ਚ ਐਕਟਿਵ ਹੁੰਦੇ ਆ।
1: ਹਾਂਜੀ ਹਾਂ, ਮੈਂ ਵੀ ਉਹ ਸੋਚ ਰਹੀ ਜਿਹੜੀ ਆਪਣਾ ਹੁਣ ਦੇਖੋ,
0: ਇਹ ਵੀ ਤੂਰ ਹੀ ਨੇ ਕਿ ਇਹ ਮੈਨੂੰ ਲੱਗਦਾ ਹੈ ਨਾ, ਜਿੱਦਾਂ ਉਹ ਆ ਇਹਨਾਂ ਦੀ ਪਾਲਿਸੀ, 6 ਮਹੀਨੇ ਖਾਂਦੇ ਤੇ 6 ਮਹੀਨੇ ਬਹਿ ਕੇ ਸੋਰੀ 6 ਮਹੀਨੇ ਕੰਮ ਕਰਦੇ ਤੇ 6 ਮਹੀਨੇ ਬਹਿ ਕੇ
11: ਟ੍ਰਾਈ ਕਰਦੀ ਰਹਿੰਦੀ ਹੈ ਨੰਬਰ। ਐਕਚੁਅਲੀ ਇਹ ਮੇਰੀ ਹਾਫ ਐਨ ਆਵਰ ਦੀ ਬ੍ਰੇਕ ਹੁੰਦੀ ਹੈ, ਕਦੇ ਕਦੇ ਵਾਰੀ ਆ ਜਾਂਦੀ ਹੈ ਜੀ।
0: ਨਹੀਂ ਨਹੀਂ, ਚੰਗਾ ਕੀਤਾ ਮੇਰੇ ਵਰਗਾ।
11: ਹਾਂਜੀ ਰੇਡੀਓ, ਹਾਂਜੀ
0: ਮੇਰੇ ਵਰਗਾ ਤੇ 1.5 ਘੰਟੇ ਚ ਰੋਟੀ ਖਾਂਦਾ ਮਹਾਂ, ਤੁਸੀਂ ਫਿਰ ਵੀ ਵਿੱਚੋਂ ਟਾਈਮ ਕੱਢ ਲੈਂਦੇ ਹੋ। ਬੀਬੀਆਂ ਦੀ ਰੋਟੀ ਉਦਾਂ ਦੀ ਹੁੰਦੀ ਹੈ ਨਾ,
11: ਬ੍ਰੇਕ ਨਹੀਂ ਹੈਗੀ।
0: ਹਾਂਜੀ,
11: ਇਹ ਰੋਟੀ ਵਾਲੀ ਬ੍ਰੇਕ ਨਹੀਂ ਨਾ ਹੈਗੀ,
0: ਚਿੱਥਣ ਵਾਲੀ ਚਾਹ ਲੈ ਕੇ ਆਉਂਦੇ ਜੇ ਤੁਸੀਂ। ਪੰਦਰਾਂ ਮਿੰਟਾਂ ਚ ਤਾਂ ਬੰਦਾ ਬਣਾ ਕੇ ਪੀ ਲੈਂਦਾ ਚਾਹ।
1: ਤੁਸੀਂ ਮੁਰਿੰਗਾ ਪਾ ਕੇ ਨਹੀਂ ਬਣਾਉਂਦੇ?
0: ਨਹੀਂ, ਚਲੋ ਹੱਸਦੇ ਤੁਹਾਡੇ ਨਾਲ, ਤੇ ਤੁਸੀਂ ਖੂਬ ਰੌਣਕਾਂ ਲਾਉਂਦੇ ਤੁਸੀਂ ਬੋਲੀਆਂ ਨਾਲ, ਤੇ ਅੱਜ ਕੀ ਲਿਆਓਗੇ?
11: थैंक यू जी, अज मैं सुरेंद्र कौर जी का गाना गान लगी हां
0: जी।

0: ਬਾਜੀ ਇੰਨਾ ਹੀ ਸੀਗਾ।
1: ਬਹੁਤ ਸੋਹਣਾ ਹੈ ਜੀ, ਬਹੁਤ ਸੋਹਣਾ, ਮੈਨੂੰ ਲੱਗਦਾ ਹਲੇ ਹੈਗਾ ਸੀ ਹੋਰ ਸਾਹ ਚੜ ਗਿਆ ਜਾਪਦਾ ਹੈ ਨਾ, ਪਰ ਬਹੁਤ ਸੋਹਣਾ ਬੋਲ ਰਹੇ ਜੀ,
2: ਬਹੁਤ ਵਧੀਆ ਆਵਾਜ਼, ਬਹੁਤ ਵਧੀਆ।
0: ਥੈਂਕ ਯੂ ਜੀ,
1: ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ। ਤੇ ਨੈਕਸਟ ਸਾਡੇ ਨਾਲ ਨੀਤੂ ਜੀ ਨੇ, ਸਤਿ ਸ਼੍ਰੀ ਅਕਾਲ ਨੀਤੂ ਜੀ, ਤੁਸੀਂ ਆਉਂਦੇ ਰਹੋ।
3: ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਗਾਇਜ਼ ਜੀ,
1: ਸਿਡਨੀ ਦੇ ਭਲਾ ਸਿਸਟਰਸ।
3: ਸਿਡਨੀ ਹੁਣੇ ਨਾ ਗਾਣਾ ਗਾ ਕੇ ਗਏ ਨਾ, ਬੜਾ ਸੋਹਣਾ ਤੇ ਨੀਤੀ ਦਾ ਮਾਈਂਡ ਚ ਇੱਦਾਂ ਹੀ ਗੱਲ ਆਈ ਜਾਵੇ ਨਾ, ਗੱਲਾਂ ਆਉਂਦੀਆਂ ਬਹੁਤ ਆ, ਮੈਂ ਕੀ ਕਰਾਂ ਆਪਣੇ ਆਪ, ਕੋਈ ਨਾ ਕੋਈ ਗੱਲ ਆ ਜਾਂਦੀ ਹੈ ਨਾ, ਮੈਂ ਇੱਦਾਂ ਕੀ ਜਾ ਰਹੀ ਸੀ ਜਿੱਦਾਂ ਮੈਂ,
1: ਕੋਈ ਨੀ ਹੌਸਲਾ ਰੱਖਿਆ ਕਰੂ, ਕਰ ਕੀ ਲੈਣਾ ਬੰਦੇ ਨੇ,
3: ਆਪਣੇ ਆਪ ਨਾਲ ਹੀ ਕਰ ਲੈਣੀ ਆ ਨਾ। ਮੈਂ ਕਿਹਾ ਮੈਂ ਜੋ ਨੀ ਕਰਨੀ ਚਿੱਤ ਕਰਦਾ,
1: ਮੈਨੂੰ ਲੱਗਦਾ ਹੌਲੀ ਹੌਲੀ ਨਾ ਤੁਸੀਂ ਉੱਥੇ ਕਿ ਲੈ ਆਉਣੀ ਗੱਲ ਵੀ ਹੁਣ ਮੇਰਾ ਜੀ ਤੇ ਕਰਦਾ, ਪਰ ਤੁਹਾਨੂੰ ਪਤਾ ਹੀ ਆ ਮੈਂ ਗੋਡਾ ਪਵਾਇਆ,
2: ਗੋਡਾ ਪਾਇਆ ਨਾ
3: ਬੰਦਾ
1: ਸੋਚਦਾ ਰਹੇ
3: ਟੌਪਿਕ ਚੱਲ ਰਿਹਾ
2: ਝੂਠ ਬੋਲ ਰਹੇ
3: ਹਾਰਮੋਨਸ ਜਿੱਦਾਂ ਹੁਣ ਜਪਣੇ ਨੇ ਗਰੋਇੰਗ ਸਟੇਜ ਦੇ ਵਿੱਚ ਹੈ, ਤੇ ਮੈਂ ਇਹਨਾਂ ਨੂੰ ਹਮੇਸ਼ਾ ਹੀ ਕਹਿੰਦੀ ਮੈਂ ਕਿ ਤੁਸੀਂ ਚੱਲ ਜਾਂਦੇ ਹੋ ਨਾ, ਉਹ ਪੈਸੇ ਕਮਾ ਕੇ ਇਹਨੇ ਤੁਹਾਡੇ ਦਿਖਦੇ ਆ ਨਾ ਵੀ ਹਾਂ, ਮੈਂ ਕਿਹਾ ਬੱਚਿਆਂ ਦੇ ਨਾਲ ਰਹਿਣਾ, ਉਹ ਜਿੱਦਾਂ ਤੰਗ ਕਰਦੀਆਂ ਇੰਨਾ ਸਬਰ ਕਰਨਾ, ਕਿਉਂਕਿ ਆਪਾਂ ਹੁਣ ਇੰਡੀਆ ਥੋੜੀ ਹੈਗੀ, ਹੁਣ ਇੰਡੀਆ ਚ ਵੀ ਨੀ ਬੱਚਿਆਂ ਨੂੰ ਕੁੱਟਦੇ ਨਾ ਪਾਵਰ, ਮਤਲਬ ਇੰਨਾ ਸਬਰ ਕਰਨਾ ਪੈਂਦਾ ਨਾ। ਉਧਰੋਂ ਵੀ ਇਹਨਾਂ ਨੇ ਫੋਨ ਕਰਤਾ ਕਿ ਮੈਂ 10 ਮਿੰਟ ਲਈ ਘਰ ਆ ਰਿਹਾ, ਬੜਾ ਗੁੱਸਾ ਹੋਇਆ ਸੀ ਨਿਆਣਿਆਂ ਤੇ, ਫਿਰ ਹੋਰ ਸਬਰ ਕੀਤਾ, ਮੈਂ ਕਿਹਾ ਕਹਿਣਗੇ ਲੈ ਇਸ ਤੋਂ ਵਜੇ ਤਾਂ ਮੈਂ ਆਉਂਦਾ ਹੀ ਨਾ, ਮੈਨੂੰ ਕੀ ਪਤਾ ਇੰਨਾ ਕੁਛ ਹੋ ਰਿਹਾ ਉੱਥੇ, ਮੈਂ ਸਬਰ ਹੀ ਕਰ ਲਿਆ। ਪਰ ਸੀਰੀਅਸਲੀ ਬਹੁਤ ਔਖਾ, ਮੈਂ ਮਤਲਬ ਕੰਮ ਜਿਹੜਾ ਕਰਨਾ ਹੁੰਦਾ ਮੈਂ ਕਿਹਾ ਸਿਰਫ ਇੱਕ ਦਿਖਦਾ ਹੁੰਦਾ, ਤੇ ਫਿਰ ਕਈ ਵਾਰ ਕੁਛ ਨਾ ਕੁਛ ਜਾਂਦੇ ਕਹਿ ਦਿੰਦੇ ਤੁਸੀਂ ਕਦੋਂ ਕਰੋਗੇ, ਹਨਾ ਸਮਝ ਗਏ ਨਾ ਮੈਂ ਕੀ ਕਹਿ ਰਿਹਾ, ਹਾਸਾ ਮਜ਼ਾਕ ਹੀ ਚੱਲਦਾ ਰਹਿੰਦਾ। ਮੇਰੇ ਜੇ ਤੁਸੀਂ ਕਾਊਂਟ ਕਰੋ ਨਾ ਮੇਰੇ ਪੈਸੇ, ਮੈਂ ਕਿਹਾ ਤੁਸੀਂ ਦੇ ਵੀ, ਮੈਂ ਕਿਹਾ ਘੱਟ ਤੋਂ ਘੱਟ $10 ਵੀ ਲਾਓਗੇ ਨਾ, 8 ਵੀ ਲਗਾਓਗੇ, ਤੁਸੀਂ ਦੇਖੋ ਕਿੰਨੇ ਘੰਟੇ ਮੈਂ ਕੰਮ ਕਰਦੀ ਹਾਂ।
1: ਸਹੀ ਗੱਲ ਚਲੋ ਹੱਸਦੇ ਰਹੀ ਦਾ, ਪਰ
3: ਨਹੀਂ ਉਹਦੇ ਵਿੱਚ ਰਿਲੇਟਡ ਮੈਂ ਇੱਕ ਗੱਲ ਦੱਸ ਰਹੀ ਹਾਂ, ਆਪਾਂ ਕਹਿੰਦੇ ਨਾ ਕਿ ਚੰਗਾ ਕੀ ਹੋਇਆ, ਪਹਿਲਾਂ ਮੈਂ ਤੁਹਾਨੂੰ ਚੰਗੀ ਵਾਲੇ ਤੇ ਗੱਲ ਦੱਸਦੀ ਹਾਂ, ਹੋਇਆ ਬੜਾ ਕੁਛ ਚੰਗਾ, ਬਟ ਐਕਚੁਅਲ ਦੇ ਵਿੱਚ ਇਸ ਵੀਕ ਦੇ ਵਿੱਚ ਜੋ ਇੱਕ ਦਿਲ ਨੂੰ ਸੱਚੀ ਲੱਗ ਜਾਂਦਾ ਹੈ ਨਾ ਕਿ ਆਪਾਂ ਕਹਿੰਦੇ ਹਾਂ ਕਿ ਹਾਂ ਇਹੀ ਚੰਗਾ, ਇਸ ਤੋਂ ਬੈਸਟ ਚੰਗਾ ਸਾਡੇ ਲਈ ਨਹੀਂ ਆ। ਤੇ 2-3 ਦਿਨਾਂ ਦੇ ਨਾ ਕਾਫੀ ਜ਼ਿਆਦਾ ਮਤਲਬ ਕੰਮ ਤਾਂ ਚਲੋ ਕਰਦੀ ਰਹਿੰਦੇ ਹਾਂ, ਬਿਜ਼ੀ ਆ, ਪਤਾ ਹੁੰਦਾ ਕਈ ਵਾਰੀ ਕੀ ਹੁੰਦਾ ਕੋਈ ਨਾ ਐਕਸਪਲੇਨ ਨਹੀਂ ਕਰ ਪਾਉਂਦਾ, ਐਕਸਪ੍ਰੈਸ ਨਹੀਂ ਕਰ ਪਾਉਂਦਾ, ਆਪਾਂ ਕਹਿੰਦੇ ਰਹਿੰਦੇ ਕਿ ਮੇਰੇ ਜਿਹੜਾ ਕੰਮ ਹੈ ਨਾ ਉਹਨੂੰ ਕਿਹਾ ਨਹੀਂ ਜਾਂਦਾ ਹੈਗਾ ਮੈਂ ਆ ਕੰਮ ਕਰਦੀ ਹਾਂ ਨਾ। ਤੇ ਪਰਸੋਂ ਬੜੀ ਵਧੀਆ ਧੁੱਪ ਨਿਕਲੀ ਹੋਈ ਸੀ ਨਾ, ਤੇ ਮੈਂ ਇੰਨੀ ਕੁ ਜ਼ਿਆਦਾ ਬਿਜ਼ੀ ਸੀਗੀ ਨਾ ਕੰਮ ਕਰ ਰਹੀ ਸੀ, ਤੇ ਇਹਨਾਂ ਦਾ ਮੈਨੂੰ ਫੋਨ ਆਇਆ ਮੇਰੇ ਬੰਦੇ ਦਾ, ਤੇ ਕਹਿੰਦੇ ਤੁਸੀਂ ਨਾ ਕੀ ਕਰ ਰਹੇ ਹੋ, ਕਹਿੰਦੇ ਤੁਸੀਂ ਨਾ ਬਾਹਰ ਨਾ ਧੁੱਪੇ ਐਂ ਕਹਿਣ ਲੱਗੇ, ਮੈਂ ਕਿਹਾ ਸ਼ਾਇਦ ਪਤਾ ਨਹੀਂ ਕਹਿੰਦੇ ਧੁੱਪ ਹੈ ਕੱਪੜੇ ਸੁਕਾ ਦੋ ਹੈ, ਕਹਿੰਦੇ ਤੁਸੀਂ ਨਾ ਬਾਹਰ 10 ਮਿੰਟ ਨਾ ਧੁੱਪੇ ਜ਼ਰੂਰ ਬਹਿ ਜਿਓ, ਕੰਮ ਭਾਵੇਂ ਘੱਟ ਕਰਿਓ ਵੀਰ ਜੀ। ਉਹ ਮਤਲਬ ਉਹ ਜਿਹੜੀ ਖੁਸ਼ੀ ਸੀ ਨਾ, ਤਾਂ ਮਤਲਬ ਏਦਾਂ ਲੱਗਿਆ ਕਿ ਹਾਏ ਵੀ ਦੇਖੋ ਕਿੰਨੀ ਕੇਅਰ ਕਰ ਰਹੇ ਹੈ, ਤੇ ਮੇਰੇ ਬੰਦੇ ਨੂੰ ਕਿੰਨੀ ਫਿਕਰ ਹੈ ਕਿ ਇਹ ਕੰਮ ਹੀ ਕਰਦੀ ਰਹੂਗੀ, ਇਹਨੂੰ ਇੰਨਾ ਕੁ ਖਿਆਲ ਹੈ ਧੁੱਪੇ ਵੀ ਬਹਿਣਾ। ਇਸ ਰੀਅਲੀ ਮਤਲਬ ਮੈਨੂੰ ਏਦਾਂ ਲੱਗਾ ਕਿ ਜੇ ਮੈਨੂੰ ਕੋਈ ਮਤਲਬ ਮੈਨੂੰ ਕਹਿ ਦਿੰਦੇ ਨਾ ਕਿ ਤਾਂ ਗੋਲਡ ਲੈਣਾ ਹੈ ਕੋਈ, ਮਤਲਬ ਉਹ ਸਾਰੀਆਂ ਚੀਜ਼ਾਂ ਤੇ ਚੀਜ਼ਾਂ ਫੇਲ
1: ਸੀਗੀਆਂ, ਕਿਉਂਕਿ ਤੁਹਾਨੂੰ ਅਸਲ ਮਤਲਬ ਨਹੀਂ ਨਾ ਸਮਝ ਆਇਆ, ਉਹ ਬੰਦੇ ਦਾ ਅਸਲ ਮਤਲਬ ਇਹ ਹੁੰਦਾ ਵੀ ਟੀਵੀ ਅੱਗੇ ਨਾ ਬੈਠੇ ਰਹੀ ਧੁੱਪ ਲਵਾ ਲਈ ਸਰੀਰ
2: ਨੂੰ, ਗਰਮੀ ਨੂੰ ਗਰਮੀ ਮਾਰਦੀ।
1: ਗਰੀਬ ਨੂੰ ਇਹ ਲੱਗਾ ਹੋਵੇ ਜਦੋਂ ਮੈਂ ਘਰ ਆਉਣਾ ਰਿਮੋਟ ਗਰਮ ਹੋਇਆ ਹੁੰਦਾ,
3: ਮੈਂ ਨਾ ਸਾਡੇ ਫਿਲਮਾਂ ਤਾਂ ਦੇਖਣ ਦਾ ਟਾਈਮ ਹੀ ਨਹੀਂ ਮਿਲਦਾ ਸਾਡੀ ਇੱਕ ਫਿਲਮ ਤਾਂ ਘੱਟੋ ਘੱਟ ਇੱਕ ਮਹੀਨਾ ਚੱਲਦੀ ਹੁੰਦੀ ਹੈਗੀ ਆ ਉਹ ਜਦੋਂ ਕਦੀ ਖਾਣਾ ਖਾਣਾ 10 ਮਿੰਟ ਲਈ ਦੇਖ ਲਿਆ ਬਸ ਟੀਵੀ ਬੰਦ ਨਾ ਮੈਂ ਇਹਨਾਂ ਨੂੰ ਸਿਰਫ ਇਹੀ ਕਿਹਾ ਮੈਂ ਕਿ ਸੱਚੀ ਗੱਲ ਆ ਮੈਂ ਕਿ ਜੇ ਤੁਸੀਂ ਕਿਤੇ ਨਾ ਕੈਮਰਾ ਲਗਾਇਆ ਹੁੰਦਾ ਨਾ ਮਤਲਬ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਹਾਂ ਵੀ ਮੈਂ ਕਿੱਦਾਂ ਉਹ ਮਸ਼ੀਨਰੀ ਜੇ ਵਾਂਗੂ ਜਿਵੇਂ ਘੁੰਮਦੀ ਰਹਿੰਦੀ ਹੈਗੀ ਆ ਇੰਨਾ ਕੰਮ ਕਰਦੀ ਰਹਿੰਦੀ ਆ ਤੇ ਇਹ ਤਾਂ ਚਲੋ ਹੱਥ ਸਮਝਾ ਕੇ ਕਰਨਾ ਵੀ ਚਾਹੀਦਾ ਇਸ ਤੋਂ ਬਿਨਾਂ ਜ਼ਿੰਦਗੀ ਹੈ ਨੀ ਪਰ ਲਿਟਰਲੀ ਸੱਚੀ ਜੈਸਮੀਨ ਜੀ ਵਾਲਾ ਮੈਂ ਬੜਾ ਕੰਮ ਕਰਦੀ ਹਾਂ ਬਹੁਤ ਜ਼ਿਆਦਾ ਸਾਰੀ ਕਰਦੇ ਆ ਘਰ ਦੇ ਬਹੁਤ ਸਾਰੇ ਕੰਮ ਹੁੰਦੇ ਆ
1: ਸਾਰੀਆਂ ਮਾਵਾਂ ਨੂੰ ਵੇਖੋ ਇਦਾਂ ਸੌਖਾ ਥੋੜੀ ਹੁੰਦਾ ਕਿਤੇ
2: ਜਿਵੇਂ ਮੇਰੀ ਮੁੜ ਦੀ ਤੁਸੀਂ ਗੱਲ ਕਰਦੀ ਮੈਨੂੰ ਲੱਗਦਾ ਆਪਣਾ ਭਾਈ ਆਪਣਾ ਮੈਂ ਨੋਟਿਸ ਕੀਤਾ ਵੈਸੇ ਨਾ ਜਿਵੇਂ ਤੁਸੀਂ ਘਰ ਆਉਂਦੇ ਕੰਮ ਤੋਂ ਆਉਂਦੇ ਨਾ ਤੇ ਜਿਵੇਂ ਤੁਸੀਂ ਆਪਣਾ ਟੀਵੀ ਔਨ ਕਰ ਜਾਂਦੇ ਹੋ ਤੁਹਾਨੂੰ ਰਿਮੋਟ ਨਹੀਂ ਲੱਭਦਾ ਹਨਾ ਤੇ ਘਰ ਆਪਣੇ ਵਾਈਫ ਨੂੰ ਪੁੱਛਿਆ ਰਿਮੋਟ ਕਿਤੇ ਲੈ ਮੈਂ ਕਹਿੰਦਾ ਲਾਈਵ ਸੀ ਟੀਵੀ ਮੈਂ ਟੀਵੀ ਦੇਖਦੀ ਹਾਂ ਤੇ ਰਿਮੋਟ ਤੁਹਾਨੂੰ ਵਾਜ ਨਾ ਸੋਫੇ ਦੀ ਸੀਟ ਹੇਠਾਂ ਮਿਲੂਗਾ
1: ਜਿਹੜੀ ਜਿਹੜੀ ਸੀਟ ਤੇ ਉਹ ਪੈਂਦੀ
2: ਔਰ ਦੋ ਗੱਦੇ ਵਿੱਚ ਫਸਿਆ ਹੋਇਆ ਰਿਮੋਟ
3: ਮੈਨੂੰ ਲੱਗਦਾ ਕਿ ਉਹਨਾਂ ਨੇ ਵੀ ਉਸ ਵਿੱਚ ਨੀ ਕਿਹਾ ਹੋਊਗਾ ਕਿਉਂਕਿ ਮੈਨੂੰ ਵੀ ਜੇ ਕੋਈ ਕਹਿੰਦਾ ਨਾ ਮੈਂ ਤਾਂ ਆਪ ਕਿਸੇ ਨੂੰ ਕਹਿੰਦੀ ਦੇਖਿਓ ਕਰਿਓ ਹਾਸਾ ਮਜ਼ਾਕ ਕਰਿਓ ਮੇਰੀ ਬੇਇੱਜ਼ਤੀ ਕਰਿਓ ਮਤਲਬ ਮਜ਼ਾ ਮਤਲਬ ਅਸੀਂ ਇੰਜੋਏ ਕਰਦੇ ਹਾਂ ਮਤਲਬ ਕਈ ਵਾਰ ਕਿਸੇ ਕਹਿਣ ਦਾ ਮਤਲਬ ਨੀ ਇਹ ਹੁੰਦਾ ਹੁੰਦਾ ਤੇ ਆਪਣੇ ਆਪ ਤੇ ਲਗਾ ਕੇ ਨਾ ਮਤਲਬ ਬਸੰਤ ਜੀ ਤੇ ਮਤਲਬ ਜਿੱਦਾਂ ਮੈਨੂੰ ਲੱਗਦਾ ਕਿ ਉਹ ਨੀ ਫੀਲ ਕਰਦੇ ਮੈਨੂੰ ਵੀ ਏਦਾਂ ਹੁੰਦਾ ਮੈਂ ਆਪਣੀਆਂ ਗੱਲਾਂ ਤੇ ਆਪ ਹੱਸ ਕੇ ਮੈਂ ਆਹ ਚੀਜ਼ ਕਰਦੀ ਹਾਂ ਮੈਂ ਖੁਦ ਹੀ ਬੜਾ ਇੰਜੋਏ ਕਰਦੀ ਹਾਂ ਤੇ ਜਿੱਦਾਂ ਨਾ ਮੈਂ ਹੁਣ
2: ਭਾਈ ਦੇ ਮੈਸੇਜ ਆ ਗਿਆ ਕਹਿੰਦਾ ਯਕੀਨ ਨਾ ਕਰਿਓ ਉਹ ਭਾਈ ਦੇ ਮੈਸੇਜ ਆ ਗਿਆ
3: ਉਹਨਾਂ ਨੂੰ ਪਤਾ ਜਦੋਂ ਕਿਤੇ ਅਸੀਂ ਕਿਤੇ ਵੀ ਜਾਂਦੇ ਹਾਂ ਨਾ ਮਹਿਫਿਲ ਲੱਗੀ ਹੁੰਦੀ ਆ ਬੈਠਦੇ ਹਾਂ ਗੱਲਾਂ ਕਰਦੇ ਆ ਸੱਚੀ ਉਹਨਾਂ ਦੀ ਤਾਂ ਨਾ ਮੂੰਹ ਚੋਂ ਕੁਛ ਨਿਕਲਦਾ ਹੀ ਨਹੀਂ ਉਹ ਕਹਿੰਦੇ ਇੰਨੀਆਂ ਗੱਲਾਂ ਇੰਨਾ ਬੋਲਦੇ ਕਹਿੰਦੇ ਮੈਂ ਤਾਂ ਛੁੱਟੀ ਕਰ ਦੇਣਾ ਮੇਰੇ ਤਾਂ ਮਤਲਬ ਕਿੱਦਾਂ ਜਿੱਦਾਂ ਲਾਸਟ ਟਾਈਮ ਉਹ ਯਸ਼ਟੀ ਕਵਿਤਾ ਨੀ ਸੁਣਾ ਸੀ ਚੱਲ ਮੇਰੇ ਸਾਥ ਜੰਗ ਤੇ ਹਨਾ ਕੁਛ ਐਵੇਂ ਦੀ ਕਰਕੇ ਸੀਗਾ ਸਪੀਕਿੰਗ ਦਾ ਟੈਸਟ ਜਦੋਂ ਦਿੰਦੇ ਆ ਜਦੋਂ ਕੋਈ ਬੰਦਾ ਪਹਿਲੀ ਵਾਰੀ ਦਿੰਦਾ ਹੈ ਔਰ ਵੈਸੇ ਵੀ ਖਾਸ ਕਰਕੇ ਜਦੋਂ ਆਪਣਾ ਗੈਪ ਪਿਆ ਹੋਵੇ ਉਦੋਂ ਤਾਂ ਕਿੰਨਾ ਔਖਾ ਲੱਗਦਾ ਹੈ ਨਾ ਤੇ ਅੱਜ ਕੱਲ੍ਹ ਜਿਹੜੇ ਬੱਚੇ ਉਹਨਾਂ ਨੂੰ ਤਾਂ ਨਹੀਂ ਲੱਗਦਾ ਬੜਾ ਔਖਾ ਕੀ ਬੋਲਿਆ ਸੀਗਾ ਉਹਨੇ ਆਪਾਂ ਫਿਰ ਫਟਾਫਟ ਉਹ ਕਰਨਾ ਹੁੰਦਾ ਨਾ ਕੁਛ ਕੁਐਸਚਨ ਹੁੰਦੇ ਆ ਮੈਂ ਭੁੱਲ ਗਈ ਉਹ ਕਿਉਂਕਿ ਜੋ ਨਿਕਲ ਜਾਂਦਾ ਫਿਰ ਦੁਬਾਰਾ ਰਿਪੀਟ ਤਾਂ ਹੁੰਦਾ ਨੀ ਹੈਗਾ ਨਾ ਉਹ
1: ਬਿਲਕੁਲ
3: ਤੇ ਮੈਂ ਕਿਹਾ ਬਸੰਤ ਲਾਲ ਜੀ ਵੀ ਇੱਦਾਂ ਹੀ ਹੈ ਮਤਲਬ ਜਦੋਂ ਇਹਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਆ ਨਾ ਹੌਲੀ ਹੌਲੀ ਲੱਗਦਾ ਕੀ ਬੋਲਦਾ ਕੀ ਬੋਲਦਾ ਜਿਉਂ ਜਿਉਂ ਤੁਸੀਂ ਇਹਨਾਂ ਨੂੰ ਸੁਣਨ ਲੱਗ ਜਾਂਦੇ ਹੋ ਨਾ ਫਿਰ ਤੁਹਾਨੂੰ ਪੂਰਾ ਕਲੀਅਰ ਹੋ ਜਾਂਦਾ ਹੁਣ ਸਾਨੂੰ ਵੀ ਇੱਦਾਂ ਹੀ ਲੱਗਦਾ ਨਾ ਹੁਣ ਪੂਰੀ ਇੰਗਲਿਸ਼ ਤਾਂ ਨਹੀਂ ਆਉਂਦੀ ਹੈਗੀ ਪਰ ਫਿਰ ਵੀ ਕਾਫੀ ਹੱਦ ਤੱਕ ਹੁਣ ਜਿੱਦਾਂ ਸਮਝ ਆ ਗਈ ਹੁਣ ਤੁਹਾਡਾ ਵੀ ਮੈਨੂੰ ਬਹੁਤ ਵਧੀਆ ਸਮਝ ਆਉਂਦਾ ਪਹਿਲਾਂ ਨਹੀਂ ਸੀ ਆਉਂਦਾ ਮੈਨੂੰ ਤੁਸੀਂ ਉਹ ਟੈਸਟ ਦੀ ਗੱਲ ਫੀਲਿੰਗ ਆ ਰਹੀ ਹੈ
2: ਮੈਂ ਤੁਹਾਡੀ ਗੱਲ ਸੁਣ ਕੇ ਨਾ ਮੈਨੂੰ ਬੜਾ ਫੀਲ ਹੋਇਆ ਮੈਂ ਸੋਚਦਾ ਵੀ ਜਿਵੇਂ ਹੁਣ ਨਾ ਕਿਸੇ ਨੇ ਜਿਵੇਂ ਪੰਜਾਬ ਦੀ ਆਪਣਾ ਉਹ ਲੈਣੀ ਹੋਵੇ ਨਾ ਸਿਟੀਜ਼ਨਸ਼ਿਪ ਤਾਂ ਪੰਜਾਬੀ ਦਾ ਆਈਲੈਟ ਮੈਂ ਬਣਾਇਆ ਕਰਾਂਗਾ
1: ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਚ ਰਹੋ ਵੇਖੋ ਇਹੋ ਹੀ ਆ ਜ਼ਿੰਦਗੀ ਨਹੀਂ ਤੇ ਫਿਰ ਕੀ ਆ ਦੌਰਾ ਹੀ ਆ
2: ਇਹੀ ਹੈ ਜ਼ਿੰਦਗੀ
1: ਹੈ ਨਾ ਜਿੱਦਾਂ ਭਾਈ ਸੁਣਾ ਕੇ ਗਏ ਕੋਈ ਪਤਾ ਥੋੜ੍ਹੀ ਹੈ ਬੰਦੇ ਦਾ ਕਿਹੜੇ ਵੇਲੇ ਕਿਹੜੀ ਚੀਜ਼ ਕਦੋਂ ਹੋ ਜਾਣੀ ਹੈ ਤੁਹਾਨੂੰ ਪਤਾ ਹੀ ਨਹੀਂ ਅੰਦਰ ਕੀ ਪਿਆ ਵਾ ਬੰਦਾ ਹੱਸਦਾ ਰਵੇ ਤਾਂ ਕਹਿੰਦੇ ਵੀ ਪੱਥਰੀਆਂ ਪੁੱਥਰੀਆਂ ਇੱਧਰ ਉੱਧਰ ਖਿਸਕਦੀਆਂ ਰਹਿੰਦੀਆਂ ਵਾ ਹੱਸਦਾ ਰਵੇ ਬੰਦਾ ਚਰਬੀ ਅੰਦਰ ਜਿਹੜੀ ਮਾੜੀ ਕੈਸਟਰੋਲ ਆ ਉਹ ਖੁਰਦੀ ਰਹਿੰਦੀ ਹੈ ਨਾ ਆਹੋ ਤੇ ਹੋਰ ਕੀ ਬੰਦਾ ਹੱਸਦਾ ਰਵੇ
2: ਨਾ ਮੈਂ ਜਦੋਂ ਹੱਸਦਾ ਛਣ ਛਣ ਦੀ ਆ ਜਾਂਦੀ ਤੂੰ ਛਣ ਛਣ ਦੀ ਆ ਜਾਂਦੀ
1: ਤੁਹਾਡੇ ਅੰਦਰ ਪੱਥਰੀ ਨਹੀਂ ਪਰ ਛਣਕਣਾ

0: ਡਾਕਟਰ ਵੀ ਪਰੇਸ਼ਾਨ ਹੋਣਾ ਵਾ ਡਾਕਟਰ ਵੀ ਕਹਿਣਾ ਕੀ ਹੈ ਇੱਕ ਬ੍ਰੇਕ ਲੈ ਕਰਦੇ ਨੀ ਆਪਾਂ ਉਹਨੇ ਚਿਰ ਤੱਕ ਆਪਾਂ
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
5: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au।
6: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
7: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
6: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
11: ਹਾਂਜੀ ਰੇਡੀਓ।
12: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business plate lai gal karo, vehicle experts Tim Forbes ya Corey Nal. Radio Hanji de hawale nal pao 10 saal di free service. Chadston Ford, ready, set, Ford.
13: हमारी लव स्टोरी तो लेजेंडरी बन गई।
14: लेजेंडरी लव स्टोरीज की तो एंडिंग ट्रैजिक होती है।
15: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
16: Chand
17: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ।
4: मेरा देश इनक्रेडिबल इंडिया त्रुगनेना विच
11: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनियां दा एक मजबूत घर हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 04332802

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਨਜ਼ਰਾਂ ਤੋਂ ਗਿਰ ਗਏ ਕੀ ਕਰੀਏ ਅਤੇ ਇਹ ਗਾਣਾ ਬਸੰਤ ਲਾਲ ਜੀ ਦੇ ਵੱਲੋਂ ਖਾਸ ਤੌਰ ਦੇ ਉੱਤੇ ਸੈਮੀ ਸਾਹਿਬ ਨੂੰ ਡੈਡੀਕੇਟਡ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੈਮੀ ਸਾਹਿਬ ਜੀ ਆਇਓ ਹੁਣ ਨਜ਼ਰਾਂ ਤੋਂ ਡਿੱਗ ਗਏ
0: ਨਜ਼ਰਾਂ ਤੋਂ ਡਿੱਗ ਕੇ ਆਏ ਵਾਹ ਇਹੋ ਜਿਹੀਆਂ ਗੱਲਾਂ
1: ਇਹੋ ਜਿਹੇ ਬੰਦੇ ਟਰੱਕ ਤੋਂ ਉੱਤਰਦੇ ਟਾਈਮ ਡਿੱਗ ਜਾਂਦੇ ਹੁੰਦੇ
0: ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਸੁੱਖ ਸੁਖਾਨਾ ਮਤਲਬ ਵੇਖੋ ਹੈ ਨਾ ਨਹੀਂ ਤਾਂ ਅੱਗੇ ਰੱਬ ਰੱਬ ਕਰਦੇ ਹਾਂ ਵੀ ਠੀਕ ਠਾਕ ਰਹਿਣ
1: ਬੰਦਾ ਆਪਣਾ
0: ਕੋਈ ਨੀ ਫਰਕ ਪੈਂਦਾ
1: ਨਹੀਂ ਨਹੀਂ
0: ਉੱਠੋ ਉੱਠੋ ਕੀੜੀ ਦਾ ਆਟਾ ਡੋਲਗਾ ਉੱਠੋ ਉੱਠੋ ਉੱਠੋ
1: ਨਹੀਂ ਨਹੀਂ ਸੈਮੀ ਸਾਹਿਬ ਆਓ ਬਖਸ਼ੋ ਕੋਈ ਦਾਨ ਬਖਸ਼ੋ ਕੋਈ ਗਾਣੇ ਗੁਣੇ ਦਾ
0: ਕੀ ਬਖਸ਼ੋ
1: ਦਾਨ
0: ਮੈਂ ਕਿਹਾ ਚੁੱਪ ਦਾ ਦਾਨ ਕਹਿਣ ਕਹੀ ਦਿੰਦਾ ਗਾਣਾ ਗੁਣਾ ਸੁਣਾਓ ਕੋਈ ਰੌਣਕਾਂ ਲਾਓ ਕਹੀ ਦਿੰਦਾ ਰੌਣਕਾਂ ਲਾਓ ਅਤੇ ਚਲੋ ਆਓ ਸੈਮੀ ਸਾਹਿਬ ਰੌਣਕਾਂ ਰੌਣਕਾਂ ਲਾਓ ਜੇ ਕਹਿੰਦੇ ਹਾਏ ਹੋਏ ਮਾਰਨਾ ਜੇ ਸਰਕੂਲ ਸਿਕੰਦਰ ਦਾ ਗਾਣਾ ਲਾ ਛੱਡਿਆ ਮੈਸੇਜ ਆ ਗਿਆ ਉਹਨਾਂ ਦਾ ਹੈਨਾ ਲਵ ਯੂ ਹੋ ਗਿਆ ਕਹਿੰਦੇ ਲਾਲ ਜੀ ਤੁਹਾਡੇ ਨਾਲ ਅੱਜ
1: ਅੱਛਾ
0: ਲਓ ਫਿਰ ਓਕੇ ਰਿਪੋਰਟ ਹੋ ਗਿਆ ਅੱਜ ਤੁਹਾਨੂੰ ਕੌਫੀ ਪਾਉਣਗੇ ਕੌਫੀ ਤਾਂ ਮੈਨੂੰ ਯਾਦ ਆਇਆ ਵੀ ਆਪਣਾ ਜਿਹੜਾ ਭਾਜੀ ਪਹਿਲਾਂ ਸੁਣਾ ਕੇ ਗਏ ਆ ਅਤੇ ਲਾਲ ਜੀ ਤੁਸੀਂ ਮੇਰੇ ਖਿਆਲ ਨਾਲ ਉਹਨਾਂ ਨੂੰ ਆਪਾਂ ਪਾਸ ਦੇ ਦਈਏ ਕੋਈ ਨੀਤੂ ਜੀ ਅਤੇ ਆਪਣਾ ਸਿਡ ਨੀਤੂ ਨੇ ਉਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਆ
1: ਅਤੇ
0: ਹੈ ਨਾ ਅਤੇ ਮੈਲਬਨ ਦੇ ਵਿੱਚ ਸ਼ੋਅ ਆ ਅਤੇ ਇਸ ਕਰਕੇ ਆਪਾਂ ਉਹਨਾਂ ਨੂੰ ਦੇ ਦਈਏ ਆਪਾਂ ਹੈ ਨਾ ਮੈਂ ਨੰਬਰ ਕੱਢ ਕੇ ਅਤੇ ਮੈਂ ਉਹਨਾਂ ਨੂੰ ਮੈਸੇਜ ਕਰਦਾ ਵਾਂ ਅਤੇ ਮੈਂ ਇੱਕ ਮਿੰਟ ਵੇਖ ਲਵਾਂ ਮੈਂ ਹਾਂਜੀ ਰਣਵੀਰ ਭਾਅ ਜੀ ਤੁਸੀਂ ਆਪਣੇ ਕਿਉਂਕਿ ਬੜੀ ਵਧੀਆ ਤੁਸੀਂ ਲਿਖ ਕੇ ਸੁਣਾਈ ਆਪਣੀ ਕਹਾਣੀ ਬਿਮਾਰ ਹੋਣ ਤੋਂ ਲੈ ਕੇ ਅਤੇ ਹੁਣ ਤੰਦਰੁਸਤ ਹੋਣ ਤੱਕ ਅਤੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਰਣਜੀਤ ਬਾਵਾ ਦਾ ਸ਼ੋਅ ਵੇਖਣ 30 ਤਰੀਕ ਨੂੰ ਆ ਅਤੇ ਸਾਡੇ ਕੋਲ ਪਾਸ ਨੇ ਅਤੇ ਆਪਾਂ ਦੋ ਪਾਸ ਜਿਹੜੇ ਆ ਉਹ ਤੁਹਾਡੇ ਲਈ ਅਤੇ ਜੇ ਤੁਸੀਂ ਮੈਸੇਜ ਕਰ ਦਿਓ ਜੇ ਤੁਸੀਂ ਕਲੇਮ ਕਰਨੇ ਆ ਨਹੀਂ ਤਾਂ ਫਿਰ ਆਪਾਂ ਅੱਗੇ ਤੋਰ ਦਿੰਦੇ
1: ਬਿਲਕੁਲ
0: ਧੰਨਵਾਦ ਤੁਹਾਡਾ ਮਿਹਰਬਾਨੀ ਲਾਲ ਜੀ ਤੁਹਾਡੀ ਆਪਾਂ ਫਿਰ ਸੁਣਦੇ ਹਾਂ ਪਹਿਲਾਂ ਇੱਕ ਕਾਲ ਸੀ ਸਾਡੇ ਨਾਲ ਇਹਨਾਂ ਨੂੰ ਵਿਹਲਿਆਂ ਕਰਤੀ 791 ਤੁਸੀਂ ਆਉਂਦੇ ਰਹੋ ਜੀ
1: ਬਰਫਾਲਾ ਬਾਬਾ ਹੋਣਾ ਜੀ
0: ਬਰਫਾਲਾ ਉਹ ਬਦਲਾਲਾ ਜੀ ਵਧੀਆ ਯਾਰ ਨਾ ਬਰਫਾਲਾ ਗਗਨ ਤੇ ਤੁਹਾਡਾ ਤਾਂ ਫਿਰ ਨਾ ਗਰਮੀਆਂ ਚ ਬਦਲ ਜਾਣਾ ਪਿਘਲਿਆ ਗਗਨ ਹੋ
1: ਜਾਣਾ ਬਰਫਾਲਾ ਗਗਨ ਏਦਾਂ ਕਹਿੰਦੇ ਜਿਵੇਂ ਪੰਜਾਬੀ ਸੈਂਟਾ ਕਲੋਜ ਤੂੰ ਹੀ ਹੋ ਬਰਫਾਲਾ ਗਗਨ
0: ਸਾਡੇ ਸਾਰੇ ਬੰਦੇ ਕੋਲ ਨਾ ਆਂਡਿਆਂ ਵਾਲਾ ਮੰਡ ਮੈਂ ਕੀ ਕਿਹਾ
1: ਨਹੀਂ ਸਹੀ ਕਿਹਾ ਮੈਨੂੰ ਉਲਟਾ ਲੱਗਾ
0: ਮੰਡੇ ਵਾਲਾ ਅੰਡ
2: ਏਦਾਂ ਨਾਮ ਫਿਰ ਗੱਲ ਚੱਲੀ ਨਾ ਥੋੜੇ ਦਿਨ ਪਹਿਲਾਂ ਇੱਕ ਹੋਰ ਮੁੰਡਾ ਮੈਨੂੰ ਆਇਆ ਟ੍ਰੇਨਿੰਗ ਤੇ
0: ਪੈਸੇ ਪੂਹੇ ਵਧੀਆ ਨੇ ਕਿੰਨੇ ਤੋਂ ਕਿੰਨੇ ਦਾ ਕੰਮ
2: ਸਾਢੇ 1800 ਵੀਕ ਦਾ ਦਿੰਦਾ
0: ਮੈਂ ਕਿੰਨੇ ਤੋਂ ਕਿੰਨੇ ਕੰਮ
2: ਸਾਢੇ 1800 ਇੱਕ ਤੇ 2100 ਭਾਈ ਸਵੇਰੇ ਸ਼ੁਰੂ ਹੁੰਦਾ
0: ਲਫਾਫੇ ਚ ਜਾਗ ਰੱਖਣੇ ਬਸ ਔਖਾ ਕੰਮ ਹੈ
2: ਕੋਈ ਨੀ
0: ਦੱਸੋ 12 ਵਜੇ ਤੋਂ ਬਾਅਦ ਜੇ ਹੁੰਦਾ ਤੇ ਆਪਾਂ ਆ ਜਾ ਕਰਾਂਗੇ ਠੰਡਾ ਕੰਮ ਹੈ ਯਾਰ ਧੁੱਪ ਚੜੀ ਦੇ ਧੁੱਪ ਚੜੀ ਤੇ ਜਾਵੇ ਤੂੰ ਏਦਾਂ ਕਰੋ ਸਵੇਰੇ ਸਵੇਰੇ ਕਰ ਲਿਆ ਕਰੋ ਬਾਅਦ ਚ ਮੈਂ ਤੁਹਾਨੂੰ ਆ ਕੇ ਛੁੱਟੀ ਦੇ ਦਿਆ ਕਰਨੀ ਫਿਰ ਤੁਸੀਂ ਜਿੱਥੇ ਮਰਜ਼ੀ ਐਸ਼ ਕਰੋ ਤੁਸੀਂ
1: ਜਾਓ
0: ਤੁਸੀਂ ਘਰ
1: ਜਿੱਥੇ ਬੀਪੀ ਰੱਖਦੇ ਨਾ ਤੇ ਉੱਥੇ 12 ਵਜੇ ਕਰੋ ਆਹੀ ਆ ਕੇ ਅੰਦਰ ਰੱਖਦੇ ਕਰ
2: ਮੈਂ ਕਹਿੰਦਾ ਮੇਰਾ ਮਰਚੈਂਟਾਈਜ਼ਰ ਆਊਗਾ ਹਾਂਜੀ
0: ਦੱਸੋ ਭਾਈ ਕਿਸੇ ਨੂੰ ਜੋਬ ਚਾਹੀਦੀ ਆ ਤੇ ਤੁਸੀਂ ਏਦਾਂ ਹੀ ਆ ਜੀ, ਹਰ ਕੋਈ ਕਹੀ ਜਾਂਦਾ ਜੋਬ ਜੋਬ, ਅੱਜ ਕੱਲ੍ਹ ਨਾ ਮਿਹਨਤ ਵਾਲੇ ਬੰਦੇ ਅੱਜ ਕੱਲ੍ਹ ਸਾਰੇ ਸੌਖਾ ਸੌਖਾ ਜਿਹਾ ਭਾਲਦੇ ਆ, ਤੇ ਜੇ ਕੋਈ
2: ਭਾਜੀ ਕਈ ਆਏ ਆ ਤੇ ਦੋ ਤਿੰਨ ਆਏ ਆ, ਇੱਕ ਬੰਦਾ ਤਾਂ ਉਬਰ ਚਲਾਉਂਦਾ ਸੀ ਪਰਮਾਨੈਂਟ ਨਾ,
0: ਅੱਛਾ
2: ਉਹ ਉਬਰ ਛੱਡ ਕੇ ਮੇਰੇ ਕੋਲ ਆਇਆ, ਮੈਨੂੰ ਪਹਿਲੇ ਦਿਨ ਆਏ ਬੜੀਆਂ ਫੋੜੀਆਂ ਜੇ ਮਾਰੇ, ਬਾਈ ਯਾਰ ਉਬਰ ਚਲਾ ਕੇ ਢਿੱਡ ਮੋਟਾ ਹੋ ਗਿਆ, ਕੋਈ ਕੰਮ ਚਾਹੀਦਾ ਜ਼ੋਰ ਲੱਗੇ, ਮੈਂ ਕਿਹਾ ਆ ਜਾ ਫਿਰ। ਇੱਕ ਦਿਨ ਆਇਆ ਭਾਜੀ, ਪਹਿਲੇ ਦਿਨ ਪੂਰੇ ਜੋਸ਼ ਨਾਲ ਬਹਿ ਗਿਆ, ਤਾਂ ਚੱਕੇ ਪਤਾ ਨੀ ਕਿੰਨਾ ਕੁਆਂਟਲ ਭਾਰ ਚੱਕ ਲੈਂਦਾ ਇਹਨਾਂ ਕੱਲਾ ਹੀ।
0: ਹਾਂਜੀ।
2: ਤੇ ਦੂਏ ਦਿਨ ਮੇਰੀ ਸ਼ਾਮ ਨੂੰ ਮੈਸੇਜ ਕਿਹਾ, ਮਰ ਕੇ ਤਾਂ ਬਾਈ ਮੇਰੇ ਢੂੰਗੀ ਦੋਖਦੀ, ਮੈਂ ਕਹਿੰਦਾ ਛੁੱਟੀ ਕਰ ਲਾ।
0: ਨਹੀਂ ਇਹਦਾ ਹੁੰਦਾ ਵਾ, ਤੁਸੀਂ ਭਾਵੇਂ ਭਾਰ ਭਾਵੇਂ ਕਿਲੋ ਹੀ ਹੋਵੇ, ਵਾਰ ਵਾਰ ਜਦੋਂ ਥੱਲੇ ਉੱਤੇ ਹੋਣਾ, ਵਾਰ ਵਾਰ ਥੱਲੇ ਉੱਤੇ ਹੋਣਾ ਨਾ, ਉਹ ਬਹੁਤ ਚੁੱਭਦਾ। ਮੈਂ ਨਵਾਂ ਨਵਾਂ ਇੱਕ ਵਾਰੀ ਨਾ ਮੈਨੂੰ ਜੋਬ ਮਿਲੀ ਸੀ ਆਪਣੇ ਆ ਬੀਰਾਂ ਵਾਲੇ ਟਰੱਕ ਵਿਹਲੇ ਕਰਨ ਦੀ ਬੋਟਲ ਸ਼ੋਪ ਤੇ, ਤੇ ਮੈਂ ਮੈਨੂੰ ਵੀ ਏਦਾਂ ਲੱਗਾ ਜਾ ਕੇ, ਮੈਂ ਵੀ ਆਹ ਤਾਂ ਕੋਈ ਚੱਕਰ ਹੀ ਨਹੀਂ, ਹੌਲੀ ਆ ਹੈ ਨਾ, ਮੈਂ ਦੋ ਦੋ ਤਿੰਨ ਤਿੰਨ ਲਿਆਂਦੇ ਚੁੱਕੇ, ਮਛੇਤੀ ਨਿਬੜੂਗਾ ਕੰਮ। ਬਾਅਦ ਚ ਮੈਂ ਰਿਲਾਈਜ਼ ਕੀਤਾ ਵੀ ਵਾਰ ਵਾਰ ਜਿਹੜਾ ਝੁਕਣਾ ਹੈ ਨਾ, ਉਹ ਤੁਹਾਡੀ ਤੁਹਾਡਾ ਜਲੂਸ ਕੱਢਦਾ ਵਾ, ਓਦਾਂ ਓਦਾਂ ਨਹੀਂ ਕੋਈ ਚੱਕਰ।
2: ਲਾਰ
0: ਕਰਨ ਵਾਲੀ ਟਰਾਲੀ ਬਣਾਓ ਤੇ ਉੱਥੇ ਉਹਦੇ ਪੰਪ ਦੇ ਅੱਗੇ ਜਾ ਕੇ ਲਾਰ ਕਰਤੇ ਬੰਦਾ।
2: ਪੱਠੀ ਪਰ ਕੰਮ ਕਰਦਾ ਹੁੰਦਾ ਬੰਦਾ ਨਾ, ਬੰਦਾ ਜਿਹੜਾ ਮਾਲਕ ਹੁੰਦਾ ਉਹ ਹੁੰਦਾ ਹਕਲਾਉਂਦਾ ਥੋੜਾ ਜਿਹਾ ਨਾ, ਤੇ ਉਹਨੂੰ ਕਹਿੰਦਾ ਨਹੀਂ ਜਿਹੜਾ ਕੰਮ ਕਰਨਾ ਹੁੰਦਾ ਹਕਲਾਉਂਦਾ,
1: ਦੋਨੋਂ ਹਕਲਾਉਂਦੇ ਹੁੰਦੇ ਬਾਈ,
2: ਦੋਨੋਂ ਹਕਲਾਉਂਦੇ
0: ਹੁੰਦੇ, ਮਾਲਕ ਮਾਲਕ ਸਾਡੇ ਸਾਹਮਣੇ ਬੈਠਾ,
2: ਥੋੜਾ ਮਾਰੋ ਕਹਿੰਦਾ ਬੰਦਾ ਨਾ, ਬੰਦਾ ਜਿਹੜਾ ਮਾਲਕ ਹੁੰਦਾ ਉਹ ਹੁੰਦਾ ਹਕਲਾਉਂਦਾ ਥੋੜਾ ਜਿਹਾ ਨਾ, ਤੇ ਉਹਨੂੰ ਕਹਿੰਦਾ ਨਹੀਂ ਜਿਹੜਾ ਕੰਮ ਕਰਨਾ ਉਹ ਹਕਲਾਉਂਦਾ,
1: ਦੋਨੋਂ ਹਕਲਾਉਂਦੇ ਹੁੰਦੇ ਬਾਈ,
2: ਦੋਨੋਂ ਹਕਲਾਉਂਦੇ
0: ਹੁੰਦੇ, ਮਾਲਕ ਮਾਲਕ ਸਾਡੇ ਸਾਹਮਣੇ ਬੈਠਾ,
2: ਕਹਿੰਦਾ ਇੱਥੇ ਕਹਿੰਦਾ ਇੱਥੇ ਥੋੜਾ ਵਾਰ, ਕਹਿੰਦਾ ਸਿਸਟਰ ਬਾਜਵਾ ਸਿਸਟਰ ਕਿਹੜੇ ਸਿਸਟਰ ਸੀਗੇ,
0: ਤੁਸੀਂ ਰਣਜੀਤ ਬਾਬਾ ਸੁਣ ਕੇ ਬਾਬਾ ਸਿਸਟਰ ਹੀ ਬਣਾ
2: ਦਿੱਤੀ,
1: ਸ਼ੁਕਰਾ ਇਹ ਨੀ ਕਰ ਰਣਜੀਤ ਜੀ ਭੈਣ।
0: ਹਾਂਜੀ ਹਾਂਜੀ, ਲਾਚੀ ਬਾਬਾ ਗਲੋਰੀ ਬਾਬਾ,
2: ਜਦ ਤੁਸੀਂ ਕਿਹਾ ਨਾ ਕਿ 007 ਤੁਸੀਂ ਆਨ ਏਅਰ,
0: ਹਾਂਜੀ
2: ਮੈਂ ਉਦੋਂ ਸਮਝ ਗਿਆ, ਮੈਂ ਕਿਹਾ ਲਾਲ ਜੀ ਹੁਣ ਕੁਛ ਬੋਲਣਗੇ ਪੱਕੀ ਗੱਲ।
1: ਕੋਈ
2: ਨਾ ਕੋਈ ਗੱਲ ਆਊਗੀ, ਦੇਖੀ ਜਾਏ, ਹਲੇ ਮਿੰਟ ਨੀ ਹੋਇਆ ਜਦੋਂ ਚਾਹ ਦੀ ਗੱਲ ਆ ਗਈ, ਗੱਲ ਬਹੁਤ ਫੁਰਦੀ ਹੈ। ਚਲੋ ਚਾਰ ਕੁ ਲੈਣਾ ਆ ਬਸ, ਮੈਂ ਹਾਰ ਗਿਆ ਮੇਰਾ ਯਾਰ ਗਿਆ, ਮੈਂ ਖੁਦ ਹੀ ਆਪਣਾ ਮਾਰ ਪਿਆਰ ਲਿਆ, ਨਾ ਮਿਲਣਾ ਮੈਨੂੰ ਤੇਰੇ ਜਿਹਾ, ਜੋ ਜ਼ਿੰਦਗੀ ਚੋਂ ਮੈਂ ਕਰ ਬਾਹਰ ਲਿਆ, ਜਿਸ ਕਦੇ ਨਾ ਕੁਝ ਵੀ ਮੰਗਿਆ ਸੀ, ਮੈਂ ਏਦਾਂ ਦਾ ਦੂਰ ਕਰ ਯਾਰ ਲਿਆ, ਹੁਣ ਉਹ

0: जो मैं कदे नहीं मन्नी, गलती मेरी ही सी जो मैं कदे नहीं मन्नी, ते हुण ओदा उठ मुहब्बत तो एतवार गया, ते ओदा उठ मुहब्बत तो एतवार गया।
1: वाह जी वाह जी।
2: एक लाइन मेरे लिए, गलती मेरी ही सी, ओनू बर्फ दा कम दे के ठार लिया।
1: ਜਾਣਾ ਚਾਹੋਗੇ ਰਣਜੀਤ ਬਾਵਾ ਦਾ ਸ਼ੋਅ ਵੇਖਣ? ਜਾਓ ਫਿਰ ਜਰੂਰ। ਜਰੂਰ ਜੇ ਕੋਈ ਆ ਮੈਸੇਜ ਤੇ ਤੁਹਾਨੂੰ ਆਪਾਂ ਦੇ ਦਾਂਗੇ ਨੰਬਰ।
0: ਇੱਕ ਤਾਂ ਇਸ ਕੰਮ ਲਈ ਚਾਹੀਦਾ, ਬਰਫ ਲਈ ਚਾਹੀਦਾ, ਤੇ ਦੂਜਾ ਮੈਨੂੰ ਚਾਹੀਦਾ ਉਹ ਪੈਲਟ ਔਨ ਪੈਲਟ ਆਫ ਵਰਕਆਊਟ ਵਿੱਚ। ਫਿਜ਼ੀਕਲ ਵਰਕ ਕੋਈ ਨਹੀਂ, ਸਿਰਫ ਟਰੱਕ ਐਚਆਰ ਲਾਇਸੈਂਸ ਚਾਹੀਦਾ।
1: ਓਕੇ, ਆ ਇੱਕ ਤੋਂ ਆਉਂਦੇ ਹੁੰਦੇ ਆ ਮੈਸੇਜ ਆ ਗਿਆ ਕੋਈ ਤੇ ਫਿਰ ਤੁਹਾਨੂੰ ਦੇ ਦਿੰਦੇ ਆ।
0: ਉਹਦੇ ਵਿੱਚ ਲਿਟਰਲੀ ਕੋਈ ਫਿਜ਼ੀਕਲ ਵਰਕ ਨਹੀਂ ਹੈ, ਤੁਸੀਂ ਟਰੱਕ 'ਚ ਉਤਰਨਾ, ਪਰਦੇ ਖੋਲਣੇ, ਦੈਟਸ ਇਟ।
1: ਜੀ ਜੀ ਨਹੀਂ, ਥੈਂਕ ਯੂ ਤੁਹਾਡਾ ਵੀ, ਤੁਹਾਨੂੰ ਆਪਾਂ ਭੇਜਦੇ ਹਾਂ, ਤੁਹਾਨੂੰ ਨਾ ਪਾਸ ਦਾ ਵੀ ਤੁਹਾਨੂੰ ਭੇਜਦੇ ਹਾਂ। ਇੱਕ ਮੈਸੇਜ ਵਟਸਐਪ ਦੇ ਉੱਤੇ ਮੈਸੇਜ ਕਰ ਦਿਓ।
0: ਮਿਹਰਬਾਨੀ
1: ਜੀ, ਮਿਹਰਬਾਨੀ, ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਕਹਿੰਦੇ ਨੇ ਇੱਕ ਮੂਰਤੀ ਵਿਸਰਜਨ ਸੇਵਾ ਦਾ ਮੈਸੇਜ ਭੇਜਦੇ ਨੇ ਜਤਿੰਦਰ ਜੀ, ਕਹਿੰਦੇ ਨੇ ਵੀ ਕੋਈ ਮੂਰਤੀ ਕਿਸੇ ਦੇ ਘਰ ਪਈ ਹੋਵੇ, ਕੋਈ ਇਸਤੇਮਾਲ ਨਹੀਂ ਕਰ ਰਿਹਾ, ਤੇ ਆਦਰ ਸਾਹਿਤ ਨੂੰ ਆਪਾਂ ਇਕੱਠਾ ਕਰਦੇ ਹਾਂ, ਅਤੇ ਜੇ ਤੁਸੀਂ ਚਾਹੋ ਤਾਂ ਖੁਦ ਵੀ ਡਰੋਪ ਕਰ ਸਕਦੇ ਹੋ। ਅਤੇ 6 ਮਹੀਨੇ ਤੋਂ ਲਗਭਗ ਸੇਵਾ ਮੈਲਬਨ ਤੋਂ ਸ਼ੁਰੂ ਹੋਈ ਹੈ, ਅਤੇ ਹੁਣ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਲਗਾਤਾਰ ਆਪਾਂ ਸੰਪਰਕ ਕਰ ਰਹੇ ਹਾਂ, ਅਤੇ ਜੇ ਤੁਹਾਡੇ ਕੋਲ ਕੋਈ ਮੂਰਤੀ ਆ ਘਰ ਦੇ ਵਿੱਚ ਵਾਧੂ ਆ ਜਾਂ ਖੰਡਿਤ ਹੋਈ ਆ, ਤਾਂ ਸਾਡੇ ਨਾਲ ਸੰਪਰਕ ਕਰ ਲਿਓ ਤੁਸੀਂ। ਅਤੇ ਵੱਖ ਵੱਖ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਵਲੰਟੀਅਰਸ ਦੀ ਵੀ ਕਹਿੰਦੇ ਸਾਨੂੰ ਲੋੜ ਹੈ, ਅਤੇ ਵਟਸਐਪ ਨੰਬਰ ਇਹਨਾਂ ਦਾ ਆ ਗਿਆ, ਜੇ ਕਿਸੇ ਨੂੰ ਚਾਹੀਦਾ ਹੋਊਗਾ ਤਾਂ ਆਪਾਂ ਵਟਸਐਪ ਨੰਬਰ ਤੁਹਾਡਾ ਫੋਰਵਰਡ ਇਹਨਾਂ ਦਾ ਤੁਹਾਨੂੰ ਕਰ ਦਾਂਗੇ। ਧੰਨਵਾਦ ਜੀ। ਮਨਜੀਤ ਬਟਾਲਾ ਜੀ ਕਹਿੰਦੇ ਕਿ ਚੰਗੀ ਸਿਹਤ ਬਖਸ਼ੇ ਰੱਬ ਅੰਕਲ ਜੀ ਨੂੰ, ਬੜਾ ਸੋਹਣਾ ਉਹਨਾਂ ਨੇ ਸੁਣਾਇਆ। ਸੁਖਿੰਦਰ ਭੈਣ ਜੀ ਵੀ ਕਹਿੰਦੇ ਕਿ ਬਹੁਤ ਸੋਹਣਾ, ਅਤੇ ਮੋਹਨ ਜੀ ਵੀ ਕਹਿੰਦੇ ਕਿ ਬਹੁਤ ਸੋਹਣਾ। ਅਰਨਵ ਜੀ ਕਹਿੰਦੇ ਸਹੀ ਵਾਲ ਵੀਰ ਜੀ, ਲਾਲ ਜੀ ਜਦੋਂ ਹੱਸਦੇ ਨੇ ਤਾਂ ਛਨਛਨ ਦੀ ਵਾਕਈ ਆਵਾਜ਼ ਆਉਂਦੀ ਹੈ। ਹਾਂ ਨਹੀਂ ਤਾਂ ਲੱਗਦਾ ਪਿਆਜ਼ ਛਣਕਣਾ ਇਹਨਾਂ ਦਿਨ। ਕਹਿੰਦੇ ਸੇਠੀ ਸਾਹਿਬ ਦੇ ਕੋਲੋਂ ਅੱਜ ਸੌਂਗ ਸੁਣਨਾ ਵਾ, ਲਾਸਟ ਟਾਈਮ ਰਹਿ ਗਿਆ ਸੀ ਸੇਠੀ ਸਾਹਿਬ ਦੇ ਕੋਲੋਂ। ਸੇਠੀ ਸਾਹਿਬ ਆਉਣਗੇ ਤਾਂ ਸੌਂਗ ਸੁਣਾਂਗੇ, ਦੱਸੋ ਸੇਠੀ ਸਾਹਿਬ ਕੋਲ ਕਿੱਥੋਂ ਸੁਣ ਲਈਏ। ਜਤਿੰਦਰ ਜੀ ਕਹਿੰਦੇ ਵੈਲਕਮ ਲਾਲ ਜੀ,
2: ਅਤੇ
1: ਕਹਿੰਦੇ ਕਿ ਜੈਮ ਆਫ ਰੇਡੀਓ, ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਸੈਮੀ ਸਾਹਿਬ ਆ ਗਏ ਨੇ। ਸੈਮੀ ਸਾਹਿਬ ਕੀ ਹਾਲ ਨੇ?
3: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ ਪਿਆਰੇ?
1: ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਹੈ ਜੀ
3: ਲਾਲ ਜੀ? ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ।
2: ਸਾਡੇ ਕਹਿੰਦੇ ਨੇ ਸਰਦੂਲ ਸਿਕੰਦਰ ਦੇ ਕਹਿਣ ਤੇ ਆਏ ਤੁਸੀਂ?
1: ਆਹੋ ਵੇਖ ਲਾ, ਸਰਦੂਲ ਸਿਕੰਦਰ ਨੇ ਮਜਬੂਰ ਕਰਤਾ ਇਹਨਾਂ ਨੂੰ ਆਉਣ ਲਈ। ਕੋਈ ਐਸ ਐਸ ਤੇ ਐਸ ਏ ਵੀ ਸੈਮੀ ਤੇ ਵੀ ਐਸ ਐਸ ਐਵੇਂ ਥੋੜੀ,
3: ਜਿੱਥੋਂ ਸਰਦੂਲ ਸਿਕੰਦਰ ਸਾਹਿਬ ਨੇ ਆਵਾਜ਼ ਮਾਰੀ ਨਾ, ਪਰ ਮੇਰਾ ਮੈਂ ਫਿਰ ਆ ਹੀ ਗਿਆ, ਫਿਰ ਮੈਂ ਕਿਹਾ ਜਾਣਾ
1: ਹੀ, ਜਿੱਥੇ ਉਹ ਗਏ ਨੇ ਉੱਥੋਂ ਹੀ ਮਾਰੀ ਹੋ ਸਕਦੀ ਆ।
2: ਮੈਂ ਉਹੀ ਕਹਿਣ ਲੱਗਾ
1: ਆਵਾਜ਼ ਮਾਰ ਕੇ ਲੈ ਜਿਹੜਾ ਆ ਕੋਰਸ ਤੇ ਚਾਹੀਦਾ ਬੰਦਾ ਨਾ, ਤੁਸੀਂ ਪਹਿਲਾਂ ਉੱਠ ਕੇ ਤੁਰ ਪੋ।
3: ਨਹੀਂ
1: ਉਹ ਨੀ ਮੰਨਦੇ ਯਾਰ, ਉਹ ਕਹਿੰਦੇ ਮਾਈਕ ਉੱਚਾ ਕਰਨਾ ਪੈਂਦਾ।

0: ਮੈਨੂੰ ਆ ਪੁੱਛਿਆ ਤੁਸੀਂ ਕਿਸੇ ਨੂੰ
1: ਤੁਹਾਡੀ ਤੁਹਾਡੀ ਗੱਲ ਬਣਨੀ ਆ ਸਰਤਾਜ ਨਾਲ।
2: ਬਾਬਰ ਕੱਪ ਭਰਨ ਲਈ
1: ਇਹ ਵੀ ਇਹ ਵੀ ਮਜੀਠੇ ਵਾਲੇ ਇਹਨਾਂ ਨੇ ਚੁਲੀ ਨਾ ਭਰਦਾ ਕਰਨਾ ਆਪ ਹੀ ਬੋਤਲ ਪਹਿਲਾਂ ਵਿਹਲੀ ਕਰਨੀ ਜਿਹਦੇ ਚਿਰ ਉਹਨੇ ਪੀਣਾ ਵਾਲੇ ਚਿਰ ਨੂੰ ਬ੍ਰੇਕ ਲੈਣੀ ਪਵੇ ਉਹਨੂੰ
0: ਪਾਣੀ
1: ਭਰਨਾ ਉਹ ਨੀ ਚੱਜਣਾ ਭਰਨ
0: ਸਰਤਾਜ ਨੇ ਕਿਹਾ ਮਾੜਾ ਮਾੜਾ ਭਰੀ ਦੋ ਘੋਟੀ
2: ਚਾਈਨਾ ਸ਼ੋਅ ਲਾ ਕੇ
1: ਗਮਛਾ ਕਰਕੇ ਆਏ
2: ਛੋਟੇ ਕੱਪ ਹੀ ਲਾਇਆ ਬੜਾ ਛੋਟਾ ਕੱਪ
1: ਹੀ ਯਾਰ ਕੇ ਕੱਪ ਛੋਟਾ ਕੀਤਾ ਇੱਕੋ ਹੀ ਘੁੱਟ ਮਹਾਂ ਭਰਿਆ ਜਾਂਦਾ ਹੈ ਟਿਕਟਾਂ ਟੁੱਟਣ ਮਿਲ ਜਾ ਕਰਨਗੀਆਂ ਫ੍ਰੀ ਜਦੋਂ ਸੈਮੀ ਸਾਹਿਬ ਦੇ ਤਾਲੂ ਨੂੰ ਪਾਣੀ ਵੱਜਦਾ ਨਾ ਨਾਲ ਹੀ ਕਰ ਦਿੰਦਾ
2: ਬੜਾ ਗਰਮੀ ਬੜਾ
0: ਗਰਮ ਘੁੱਟ ਭਰਦਾ ਨਾ
1: ਜਦੋਂ ਘੁੰਮ ਕੇ ਵਹਿੰਦਾ ਨਾ ਵੀ ਕੋਈ ਗਲਤ ਹੋਇਆ ਹੁੰਦਾ ਤੇ ਉਹ ਗਾਣਿਆਂ ਚ ਗੱਲ ਕਰਦਾ ਤੁਸੀਂ ਨੋਟ ਕੀਤਾ ਮਤਲਬ ਇੰਨਾ ਸਕਿੱਲ ਆ ਬੰਦੇ ਚ ਏਦਾਂ ਨੀ ਕਹਿੰਦਾ ਉਹ ਘੁੰਮ ਕੇ ਵਹਿੰਦਾ ਵਾ ਵੀ
0: ਚੌਂਕੀ
1: ਤੇ ਬਹਿ ਕੇ ਉਹ ਏਡਾ ਤਗੜਾ ਸ਼ੋ ਲਾ ਗਿਆ ਤੇ ਸਾਡੇ ਅਰਗੇ ਉਹ ਸੋਚੀ ਜਾਂਦੇ ਹੁੰਦੇ ਯਾਰ ਇੰਨਾ ਚਿਰ ਚੌਂਕੜੀ ਕਿੱਦਾਂ ਮਾਰਦਾ
2: ਨਹੀਂ ਸਹੀ ਗੱਲ ਹੈ ਸਾਰੇ ਇਹੀ ਸੋਚਦੇ
1: ਖੁੱਲੇ ਨਾ ਸਾਡੇ ਅਰਗਿਆਂ ਦੀ
2: ਮੇਰੇ ਨਾਲ ਦੀ ਕਹਿੰਦਾ ਜਿੱਦਾਂ ਗਰਲਫ੍ਰੈਂਡ ਨੂੰ ਗਿਆ ਹੁੰਦਾ ਮੇਰੇ ਨਾਲ ਦੀ ਕਹਿੰਦੀ ਮੇਰੇ ਨਾਲ ਦੀ ਏਦਾਂ ਕਹਿੰਦਾ ਜਿੱਦਾਂ ਗਰਲਫ੍ਰੈਂਡ ਨੂੰ ਗਿਆ ਹੁੰਦਾ
1: ਚੱਲ ਸੁਣਨ ਵਾਲਿਆਂ ਨੂੰ ਕੀ ਪਤਾ
0: ਨਹੀਂ
1: ਦੱਸੋ ਦੱਸੋ ਵਧੀਆ ਗੱਲ ਦੱਸੀ ਦਿੰਦੀ
0: ਵਧੀਆ ਗੱਲ ਇਹ ਮੈਂ ਆਉਂਦੇ ਹਾਂ ਬੈਲਟ ਨੂੰ
1: ਬੈਲਟ ਤੋਂ ਕਿ ਬੈਲਟ ਨੂੰ
0: ਬੈਲਟ ਨੂੰ ਜਾਣ ਡਿਆ
1: ਅੱਛਾ ਜਾਣ ਡਿਆ
0: ਤੇ ਲਾਲ ਜੀ ਆਉਂਦੇ ਸੀ ਰੇਡੀਓ ਵੱਲੋਂ ਸਾਡਾ ਬੱਬੀ ਨਾ ਸਾਡਾ ਕੁਦਰਤੀ ਟਾਈਮ ਬਣਿਆ ਅੱਧਾ ਘੰਟਾ ਬਚ ਗਿਆ ਲਾਲ ਬੈਕ ਸਮਾਜ ਤੋਂ ਆਉਂਦੇ ਮੈਂ ਆਉਂਦਿਆਂ ਮੈਲਬਨ ਵੱਲੋਂ ਜਲੌਂਗ ਵਾਲਾ ਜਿਹੜਾ ਆਪਣਾ ਮਿਲਟਰ ਵਾਲਾ ਬੀਪੀ ਨੀ ਆ ਉੱਥੇ ਸਾਡੇ ਮੇਲ ਹੋਏ ਫਿਰ ਆਪਾਂ ਉੱਥੇ 20 ਮਿੰਟ ਬਹਿ ਕੇ ਧੁੱਪੇ ਸੇਕ ਨਾਲ ਕਾਫੀ ਦਾ ਕੱਪ ਕੱਪ ਪੀਤਾ ਪਿਆਲਾ
1: ਲੇਟ ਕਰਵਾਇਆ ਇਹਨਾਂ ਨੂੰ
2: ਕੱਟੋ ਫੋਨ
1: ਇਹ ਕੌਣ ਨੇ ਲੋਕ ਯਾਰ ਬੰਦਾ ਕੰਮ ਤੇ ਚੱਲਿਆ ਭਰਾ ਚ ਕਾਂਡੀ ਮਾਰ ਕੇ ਬਹਿ ਗਏ ਤੁਸੀਂ ਅੱਧੇ ਨਾ ਪੀਲੀ ਹੁਣ ਅੱਧੇ ਅੱਧੇ ਨਾ ਰੇੜੀਆਂ ਚ ਆ ਕੇ ਪੀਣੀ ਪੈਣੀ ਹਾਂਜੀ ਜ਼ੋਰਦਾਰ ਤਾੜੀਆਂ ਦੇ ਵਿੱਚ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ
0: ਅੱਧੇ ਨੇ ਰਾਜ ਪੀਤੀ ਤੇ ਮੇਰੇ ਨਾਲ ਪੀਤੀ ਅੱਧੇ ਨੇ ਪੀਤੀ ਟੇਲਰ ਲਈ ਟੇਲਰ ਹਿੱਲ ਤੇ
1: ਅੱਛਾ
0: ਅੱਧੇ ਨੇ ਰੇਡੀ ਲਵਾ ਕੇ ਪੀਤੀ ਡੇਢ ਕੰਮ ਹੋ ਗਿਆ ਹੁਣ ਤੇ
2: ਨਹੀਂ ਹੁਣ
1: ਕੌਣ ਮੈਲਬਨ
2: ਉਹਨੇ ਚੌਂਕੜੀ ਮਾਰ ਕੇ ਗਾ ਲਿਆ ਸੀ ਤੁਸੀਂ ਗਾਣਾ ਨੀ ਗਾਓ ਤੁਸੀਂ ਵੀ ਇਹਦੇ ਵਰਗਾ ਸੈਮੀ ਸੈਮੀ ਸਾਹਿਬ ਵੀ ਕਹਿੰਦੇ ਮੈਂ ਚੌਂਕੜੀ ਮਾਰ ਕੇ ਗਾਣਾ ਚੌਂਕੜੀ ਮਾਰੀ ਤੇ ਸਾਰੇ ਕਹਿੰਦੇ ਕਿੱਥੇ ਗਿਆ ਕਿੱਥੇ ਗਿਆ
1: ਸਿੰਗਰ ਕਿੱਥੇ ਉਹਨੇ ਤਬਲਾ ਪਰੇ ਕਰਕੇ ਲੱਭਿਆ

0: ਉਹਦਾ ਬੰਦੇ ਹੋ ਗਿਆ ਸਾਮੀ ਸਾਹਮਣੇ ਉੱਪਰ ਨਾ ਹੱਥ ਦਾ ਤਾੜੀ ਵਜਾਈ ਤਾਂ ਲੋਕਾਂ ਪਤਾ ਕੀ ਹਾਂ ਵੀ ਤਾੜੀ ਵੱਜ ਗਈ
1: ਕੋਈ ਉਹ ਵੀ ਤਾਈ ਵਜਾਉਣਾ
0: ਉਹਨਾਂ ਨੂੰ ਲੱਗਾ ਕੱਛੂ ਕੰਮ
2: ਗਾਣਾ ਸੁਣ ਸ਼ੇਰ ਸੁਣਦੇ ਮੈਂ ਤੁਹਾਨੂੰ ਸੁਣਾ ਲਾਲ ਜੀ ਦੇ ਨਾ ਪਿੰਡ ਨਾ ਵਾਹ ਬਜ਼ੁਰਗ ਜਵਾਰਾ ਕੋਈ ਸੌ ਸਾਲ ਪਲੱਸ ਸੀ ਨਾ ਉਹ ਮਰ ਗਿਆ ਜਵਾਰਾ ਨਾ ਲਾਲ ਜੀ ਥਲੇਟੀ ਜਾਣ ਕਹਿੰਦੇ ਕੀ ਹੋਇਆ ਕਹਿੰਦੇ ਸਰਬਾਲਾ ਮੈਂ ਬਣਨਾ ਇਹਦਾ

0: ਉਹ ਕਹਿੰਦਾ ਹਟੋ ਜਸ਼ਨ ਦਾ ਵਿਆਹ ਹੋਣ ਵਾਲਾ ਸੀ ਜੋ ਜਸ਼ਨ ਦਾ ਵਿਆਹ ਕਰਨਾ ਨਾ ਤੇ ਸੈਮੀ ਸਾਹਿਬ ਕਹਿੰਦੇ ਕਿਸੇ ਨੂੰ ਸਰਵਾਲਾ ਬਣਾਉਣਾ ਸੈਮੀ ਸਾਹਿਬ ਕਹਿੰਦੇ ਕਦ ਦੇ ਹਿਸਾਬ ਨਾਲ ਮੈਂ ਬੰਦਾ
1: ਸੱਜਣਾ ਵੇ ਨਹੀਂ ਹੋ ਕਦੇ ਝਗੜੇ ਕਰੀ ਦੇ ਸੱਜਣਾ ਵੇ ਨਹੀਂ ਓ ਕਦੇ ਝਗੜੇ ਕਰੀ ਦੇ ਓਏ ਸ਼ਿਕਵੇ ਸ਼ਿਕਾਇਤਾਂ ਨਾਲ ਪਿਆਰ ਨੀ ਨਬੀ ਦੇ ਓਏ ਸੱਜਣਾ ਵੇ ਨਹੀਂ ਓ ਕਦੇ ਝਗੜੇ ਕਰੀ ਦੇ ਓਏ ਸ਼ਿਕਵੇ ਸ਼ਿਕਾਇਤਾਂ ਨਾਲ ਪਿਆਰ ਨੀ ਨਬੀ ਦੇ ਓਏ ਇੰਜਨੀ ਕਰੀ ਦੇ ਇੰਜਨੀ ਕਰੀ ਦੇ ਸੱਜਣਾ ਵੇ ਇੰਜਨੀ ਕਰੀ ਦੇ ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ ਅੱਲੇ ਅੱਲੇ ਜਖ ਮਾਤੇ ਲੂਣ ਨੀ ਤਰੀ ਦੇ ਓਏ ਇੰਜ ਨੀ ਕਰੀ ਦੇ ਗੈਰਾਂ ਦੀਆਂ ਗੱਲਾਂ ਸੁਣ ਦਿਲ ਜੇ ਵਟਾਉਣਾ ਸੀ ਕੱਚੇ ਆ ਪਿਆਰ ਦਿਆ ਪਿਆਰ ਕਾਨੂੰ ਪਾਉਣਾ ਸੀ ਚਾਂਦੀ ਵਾਲੇ ਚ ਪੱਲੜੇ ਚ ਦਿਲ ਨੀ ਤਲੀ ਦੇ ਓਏ ਇੰਜ ਨੀ ਕਰੀ ਦੇ ਸੱਜਣਾ ਵੇ ਇੰਜ ਨੀ ਕਰੀ ਦੇ ਮੁੰਦਰੀ ਮੁਹੱਬਤਾਂ ਦੀ ਨਗ ਪਾਇਆ ਕੱਚ ਦਾ ਦੌਰੀ ਆਵੇ ਤੇਥੋਂ ਨਾ ਪਛਾਣ ਹੋਇਆ ਸੱਚ ਦਾ ਮੁੰਦਰੀ ਮੁਹੱਬਤਾਂ ਦੀ ਨਗ ਪਾਇਆ ਕੱਚ ਦਾ ਜੋਰੀ ਆਵੇ ਤੇਥੋਂ ਨਾ ਪਛਾਣ ਹੋਇਆ ਸੱਚ ਦਾ ਤਾਂ ਵੇ ਨਗੀਨਿਆਂ ਦੀ ਕੱਚ ਨੀ ਜੜੀ ਦੇ ਓਏ ਇੰਜ ਨੀ ਕਰੀ ਦੇ ਦਿਲ ਨੂੰ ਦਿਲ ਨਾ ਨੂੰ ਤੋੜੀ ਚੱਲੇ ਮਰ ਜਾਣੇ ਮਾਨਦਾ ਪਿਆਰ ਦੀਆਂ ਗੱਲਾਂ ਦਿਲ ਦਾ ਸੋਰੀ ਯਾਰ
2: ਹਾਂਜੀ ਹਾਂਜੀ ਗੁੱਡ ਗੁੱਡ ਗੁੱਡ ਜੀ ਬੜਾ ਸੋਹਣਾ ਗਾਣਾ ਪਿਕ ਕੀਤਾ
0: ਲਾਗੇ ਚਾਹ ਦਾ ਕੱਪ ਰੱਖ ਲਿਆ ਕਰੋ
2: ਹਾਂਜੀ
0: ਚਾਹ ਦਾ ਕੱਪ ਰੱਖ ਲਿਆ ਕਰੋ ਲਾਗੇ ਲਿਰਿਕਸ ਜ਼ਿਆਦਾ ਆਉਂਦੇ ਨਹੀਂ ਨਹੀਂ ਬਹੁਤ ਵਧੀਆ ਥੈਂਕ ਯੂ ਸਾਹਿਬ
2: ਥੈਂਕ ਯੂ
0: ਓਕੇ
2: ਥੈਂਕ ਯੂ ਬਹੁਤ ਵਧੀਆ
0: ਹੋਰ ਕੋਈ ਹੈ
2: ਹਾਂਜੀ ਨਹੀਂ ਨਹੀਂ ਹੁਣ ਚੱਲੀਏ ਕਿ ਆਪਾਂ ਟਾਈਮ ਹੋ ਗਿਆ ਆਪਾਂ ਸਮਅਪ ਕਰੀਏ ਤੁਸੀਂ ਸੁਣਾਓ ਕੁਛ
0: ਮੈਂ ਸੁਣਾਵਾਂ
2: ਆਹੋ ਤੇ ਹੋਰ
0: ਅੱਛਾ ਜੀ ਕਹਿੰਦੇ ਮੇਕਅਪ ਤੋਂ ਖੁਸ਼ ਨਹੀਂ ਹੁੰਦੀ ਤਾਂ ਸ਼ੀਸ਼ੇ ਤੇ ਕੱਪੜਾ ਮਾਰਦੀ ਹੈ
2: ਓਹੋ ਮੇਕਅਪ ਤੋਂ ਖੁਸ਼ ਨਹੀਂ ਦੀ
0: ਤੇ ਸ਼ੀਸ਼ੇ ਦਾ ਕੱਪੜਾ ਮਾਰਦੀ ਹੈ
2: ਓਹੋ
0: ਮੇਕਅਪ ਤੋਂ ਖੁਸ਼ ਨਹੀਂ ਹੁੰਦੀ ਤਾਂ ਸ਼ੀਸ਼ੇ ਦਾ ਕੱਪੜਾ ਮਾਰਦੀ ਹੈ ਉਹ ਸਤਰੀ ਹੈ ਸਾਹਿਬ ਉਹ ਕਿਹੜਾ ਹਾਰ ਮਾਰਦੀ ਉਹ ਕਿਹੜਾ ਉਹ ਭਲਾ ਕਿੱਥੇ ਹਾਰਦੀ ਹੈ
2: ਹਾਰਦੀ ਹੈ ਹਾਂ ਦੁਬਾਰਾ ਦੁਬਾਰਾ ਮੁਕਰਰ ਮੁਕਰਰ
0: ਮੇਕਅਪ ਤੋਂ ਖੁਸ਼ ਨਹੀਂ ਹੁੰਦੀ ਤਾਂ ਸ਼ੀਸ਼ੇ ਤੇ ਕੱਪੜਾ ਮਾਰਦੀ ਹੈ ਉਹ ਸਤਰੀ ਹੈ ਸਾਹਿਬ ਉਹ ਭਲਾ ਕਿੱਥੇ ਹਾਰ ਹਾਰਦੀ ਹੈ
2: ਹਾਰਦੀ ਹੈ
0: ਸੌ ਦੀ ਸਪੀਡ ਤੇ ਉਹ ਚਾਲੀ ਚ ਜਾਂਦੀਆਂ ਨੇ ਸੌ ਦੀ ਸਪੀਡ ਤੇ ਵੀ ਉਹ ਚਾਲੀ ਤੇ ਜਾਂਦੀਆਂ ਨੇ ਖੱਬੇ ਮੁੜਨ ਲਈ ਸੱਜਾ ਇੰਡੀਕੇਟਰ ਚਲਾਉਂਦੀਆਂ ਨੇ।
2: ਆਹਾ,
0: ਘਰ ਬੈਠੇ ਬੰਦੇ ਤੇ ਗੱਡੀ ਇਹ ਚਾੜਦੀ ਹੈ। ਉਹ ਸਤਰੀ ਹੈ ਸਾਹਿਬ, ਉਹ ਭਲਾ ਕਿੱਥੇ ਹਾਰਦੀ ਹੈ।
2: ਵਾਹ,
0: ਤੁਹਾਡੇ ਕੋ ਘਰ ਤੁਹਾਡੇ ਕੋਲੋਂ ਬਾਰ ਬਾਰ ਪੁੱਛ ਕੇ ਆਪਣੀ ਮਰਜ਼ੀ ਦਾ ਖਾਣਾ ਬਣਾਉਂਦੀ ਹੈ। ਘਰ ਵਾਲੇ ਕੋਲ ਬਾਰ ਬਾਰ ਪੁੱਛ ਕੇ ਆਪਣੀ ਮਰਜ਼ੀ ਦਾ ਖਾਣਾ ਬਣਾਉਂਦੀ ਹੈ। ਮੈਂ ਬੁਰੀ ਹੈ ਨਾ ਕਹਿ ਕੇ ਘਰ ਵਾਲੇ ਕੋਲ ਇੱਕ ਘੰਟਾ ਆਪਣੀ ਤਾਰੀਫ ਕਰਾਉਂਦੀ ਹੈ।
2: ਵਾਹ ਵਾਹ, ਮੈਂ ਬੁਰੀ ਹੈ ਨਾ,
0: ਹਾਂ ਮੈਂ ਬੁਰੀ ਹੈ ਨਾ ਕਹਿ ਕੇ ਤਾਰੀਫ ਕਰਾਉਂਦੀ ਹੈ। ਇੱਕ ਬਿਮਾਰ ਹੋਵੇ ਤਾਂ ਖਿਚੜੀ ਸਾਰਿਆਂ ਲਈ ਚਾੜਦੀ ਹੈ। ਉਹ ਸਤਰੀ ਹੈ ਸਾਹਿਬ, ਉਹ ਭਲਾ ਕਿੱਥੇ ਹਾਰਦੀ।
2: ਵਾਹ ਵਾਹ ਵਾਹ ਵਾਹ।
0: ਕਹਿੰਦਾ ਮੈਂ ਤਾਂ ਤੁਹਾਨੂੰ ਕੁਛ ਨਹੀਂ ਕਹਿ ਕੇ ਬਹੁਤ ਕੁਛ ਕਹਿ ਜਾਂਦੀਆਂ ਨੇ ਇਹ ਤਾਂ ਟੰਗ ਕਲੀਨਰ ਨਾਲ ਜ਼ੁਬਾਨ ਤਿੱਖੀ ਕਰ ਲੈਂਦੀਆਂ ਨੇ। ਤੁਸੀਂ ਨੋਟਿਸ ਕੀਤਾ ਬੰਦੇ ਕਦੇ ਟੰਗ ਕਲੀਨਰ ਯੂਜ ਨਹੀਂ ਕਰਦੇ, ਬੀਬੀਆਂ ਯੂਜ ਕਰਦੀਆਂ, ਬੀਬੀਆਂ ਜ਼ਿਆਦਾ ਯੂਜ ਕਰਦੀਆਂ। ਬੰਦਾ ਵੀ ਚੁੱਪ ਚਾਪ ਕੰਮ ਕਰਦਾ ਜਦੋਂ ਬੱਚਿਆਂ ਨੂੰ ਮਾਰਦੀ ਨੇ, ਉਹ ਤਾਂ ਸਤਰੀ ਸਾਹਿਬ, ਉਹ ਭਲਾ ਕਿੱਥੇ ਹਾਰਦੀ ਹੈ। ਭਲਾ ਕਿੱਥੇ ਹਾਰਦੀ ਹੈ। ਓਕੇ ਜੀ, ਥੈਂਕ ਯੂ ਜੀ,
2: ਬਹੁਤ ਸੋਹਣਾ ਲਾਲ ਜੀ।
0: ਥੈਂਕ ਯੂ, ਬਸ ਇੱਥੇ ਬੈਠ ਕੇ ਮੈਂ ਕਿਹਾ ਲਿਖਿਆ ਅਸੀਂ ਵੀ ਥੋੜ੍ਹਾ ਜਿਹਾ।
2: ਵੈਰੀ ਨਾਈਸ, ਅੱਛਾ ਇੱਥੇ ਬਹਿ ਬਹਿ ਕੇ ਲਿਖਿਆ?
0: ਹਾਂਜੀ ਜੀ।
2: ਵਾਹ, ਕੀ ਬਾਤ ਹੈ, ਤੁਸੀਂ ਸਾਈਟ 'ਤੇ ਸਮਾਨ ਤਿਆਰ ਕਰਨ ਲੱਗ ਪਏ, ਵੈਰੀ ਨਾਈਸ ਹੈ ਨਾ। ਥੈਂਕ ਯੂ। ਅਤੇ ਭਾਰਦਵਾਜ ਸਾਹਿਬ ਕਹਿੰਦੇ ਨੇ ਕਿ ਅਨਪਲੱਗਡ ਬਸੰਤ ਲਾਲ ਹੀ ਇਜ਼ ਸੋ, ਮਤਲਬ ਅੰਗਰੇਜ਼ੀ 'ਚ ਕੁਛ ਕਹਿੰਦੇ ਆ ਵੀ ਨਾਲ ਦੀ ਨਾਲ ਜਵਾਬ ਦੇਣ ਵਾਲਾ ਜਿਹੜਾ ਹੁੰਦਾ, ਸਪੋਂਟੇਨੀਅਸ ਕਹਿੰਦਾ।
0: ਭਾਈ ਭਾਈ ਬਾਕੀ ਠੀਕ ਹੈ, ਮੈਂ ਬਿਜਲੀ 'ਤੇ ਚੱਲਦਾ ਜਿਹੜਾ ਤੁਸੀਂ ਅਨਪਲੱਗ ਕਿਹਾ,
2: ਵਰਿੰਦਰ ਸ਼ਰਮਾ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ,
2: ਪ੍ਰੋਗਰਾਮ ਇਜ਼ ਗੋਇੰਗ ਗੁੱਡ, ਕਹਿੰਦੇ ਸਲੀਪ ਐਂਡ ਰਿਲੈਕਸ ਦੀ ਸੇਲ 50% ਇੰਜੋਏ ਕਰੋ ਐਪਿੰਗ ਸਟੋਰ ਦੇ ਉੱਤੇ, ਤੇ ਬੈੱਡ ਲੈਣ ਦੇ ਉੱਤੇ ਇੱਕ ਮੈਟਰਸ ਫ੍ਰੀ ਜੀ ਰੇਡੀਓ ਹਾਂਜੀ ਦਾ ਹਵਾਲਾ ਦਿੰਦੇ ਉੱਤੇ। ਇੰਡੀਅਨ ਸਟਾਈਲ ਵੁਡਨ ਬਾਕਸ ਬੈੱਡ ਅਵੇਲੇਬਲ ਸੂਨ।
0: ਥੈਂਕ ਯੂ, ਥੈਂਕ ਯੂ ਜੀ,
2: ਵੈਰੀ ਨਾਈਸ, ਥੈਂਕ ਯੂ ਜੀ। ਅਤੇ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਲਾਲ ਜੀ ਨੂੰ ਕੁਐਸਚਨ ਆ ਕਿ ਮੇਰੇ ਕੁਛ ਫਰੈਂਡ ਨੇ ਲਗਵਾਇਆ ਆ ਫਿਲਟਰ ਆਪਣੇ ਘਰ। ਵੇਖੋ ਜੀ, ਆਪਾਂ ਕੋਈ ਸਲਾਹ ਨਹੀਂ ਦੇ ਸਕਦੇ ਇਹਦੇ ਉੱਤੇ, ਕੋਈ ਨਾ ਹੋ, ਬਹੁਤ ਸਾਰੇ ਆਪਣੇ, ਹਾਂ ਬਹੁਤ ਸਾਰੇ ਆਪਣੇ ਪਰਿਵਾਰ, ਆਪਣੇ ਵੀਰ ਭਰਾ ਕੋਈ ਇਸ ਕਿੱਤੇ ਦੇ ਵਿੱਚ ਇਨਵੋਲਵ ਹੋਣਗੇ, ਅਤੇ ਆਪਾਂ ਵੀ ਆਰ ਨੋ ਵਨ, ਹਾਂ ਤੁਸੀਂ ਆਪਣੀ ਆਪਣੀ ਪੜਤ ਤੁਸੀਂ ਕਰੋ, ਅਤੇ ਇਸ ਕਰਕੇ ਆਪਾਂ ਸੋਰੀ, ਇਹ ਦੋ ਇੱਕ ਦੋ ਜਾਣੇ ਦੇ ਹੋਰ ਵੀ ਮੈਸੇਜ ਸੀ,
0: ਉਹ ਆਪਣੀ ਆਪਣੀ ਸੋਚ ਆ ਭਾਈ ਜੀ।
2: ਤੁਸੀਂ ਅੱਜ ਕੱਲ੍ਹ ਸਾਰਾ ਕੁਛ ਨੈੱਟ 'ਤੇ ਹੈਗਾ ਵਾ, ਤੁਸੀਂ ਲੱਭੋ ਕਰੋ, ਤੁਸੀਂ ਬਹੁਤ ਸਾਰਿਆਂ ਨੇ ਲਵਾਇਆ ਵਾ, ਉਹ ਵੀ ਗਲਤ ਨਹੀਂ ਆ, ਨਹੀਂ ਲਵਾਇਆ ਨਹੀਂ ਲਵਾਉਂਦੇ ਤੁਸੀਂ, ਉਹ ਕਿਉਂ ਨਹੀਂ ਅਤੇ ਉਹਦਾ ਕੀ ਫਰਕ ਆ?
0: ਅੱਜ ਕੱਲ੍ਹ ਲੋਕ ਤੁਹਾਨੂੰ ਦੱਸਦਾ ਆਪਣਾ ਕਹਿੰਦੇ ਆ ਰੀਲ ਬਣਾਉਂਦੇ ਫਿਲਟਰ ਲਾਉਂਦੇ, ਤੁਸੀਂ ਤਾਂ ਦੂਜੀ ਫਿਲਟਰ
2: ਪਾਣੀ ਪੀਣ 'ਤੇ ਲੱਗ ਜੂਗਾ, ਕੋਈ ਵੱਡੀ ਗੱਲ ਨਹੀਂ, ਕੋਈ ਕੋਈ ਫਰਕ ਨਹੀਂ ਪੈਣ ਲੱਗਾ। ਅੱਜ ਕੱਲ੍ਹ ਸਾਨੂੰ ਹਰ ਇੱਕ ਚੀਜ਼ 'ਤੇ ਫਿਲਟਰ ਲਾਉਣੀ ਹੈਗੀ ਆਦਤ। ਅਤੇ ਕਮਲਜੀਤ ਰਾਜੀ ਕਹਿੰਦੇ ਕਿ ਪਲੀਜ਼ ਪਲੇ ਨੀਚੇ ਸੇ, ਅੱਛਾ ਨੱਚਾਂਗੇ, ਓਕੇ, ਗਾਣਿਆਂ ਦੀ ਗੱਲ ਕਰ ਰਹੇ, ਓਕੇ। ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਸ਼ਰਾਬੀ, ਓਕੇ, ਇਹ ਤਾਂ ਬਾਬਾ ਜੀ, ਓਕੇ, ਖੁਸ਼ੀਆਂ ਖੇੜਿਆਂ ਦਾ ਕੋਈ ਮੁੱਲ ਨਹੀਂ ਹੁੰਦਾ, ਖੂਨ ਦਾਨ ਤੋਂ ਵੱਡਾ ਕੋਈ ਮਹਾਨ ਪੁੰਨ ਨਹੀਂ ਹੁੰਦਾ, ਵੋਟਾਂ ਤੋਂ ਬਗੈਰ ਮੰਤਰੀ ਸੰਤਰੀ ਕਦੇ ਵੀ ਚੁਣ ਨਹੀਂ ਹੁੰਦਾ, ਅਤੇ ਪਰਾਤ ਤੋਂ ਬਗੈਰ ਆਟਾ ਸੋਹਣਾ ਗੁੰਨ ਨਹੀਂ ਹੁੰਦਾ। ਸ਼ਰਾਬੀ ਅਤੇ ਵਿਕਾਰੀ ਬੰਦਾ ਸ਼ਰਾਬ ਅਤੇ ਨਸ਼ੇ ਤੋਂ ਬਗੈਰ ਕਦੇ ਵੀ ਟੁੰਨ ਨਹੀਂ ਹੁੰਦਾ। ਫਿਲਮੀ ਕਲਾਕਾਰ ਸਨੀ ਦਿਓਲ ਦੇ ਵਰਗਾ 2.5 ਕਿਲੋ ਦਾ ਜੱਗ 'ਤੇ ਕੋਈ ਘਸੁੰਨ ਨਹੀਂ ਹੁੰਦਾ। ਆਪਰੇਸ਼ਨ ਵੇਲੇ ਇਨਸਾਨ ਦਾ ਸਰੀਰ ਟੀਕੇ ਤੋਂ ਬਗੈਰ ਸੁੰਨ ਨਹੀਂ ਹੁੰਦਾ। ਜਗ੍ਹਾ ਜਗ੍ਹਾ ਖੁੱਲ੍ਹ ਗਏ ਨੌਜਵਾਨ ਪੀੜ੍ਹੀ ਦੇ ਲਈ ਲੇਜ਼ਰ ਸੈਂਟਰ, ਕਿਉਂਕਿ ਵਾਲਾਂ ਨੂੰ ਹੁਣ ਮਸ਼ੀਨ ਦੇ ਨਾਲ 100% ਮੁੰਨ ਨਹੀਂ ਹੁੰਦਾ। ਸਿਆਲ ਅਤੇ ਨਿੰਮ ਦੀ ਵਧੀਆ ਲੱਕੜ ਨੂੰ ਕਦੇ ਵੀ ਲੱਗਦਾ ਘੁਣ ਨਹੀਂ ਹੁੰਦਾ। ਕਹਿੰਦਾ ਘੁੰਮਣ ਜਿਸ ਇਨਸਾਨ ਉੱਪਰ ਜੋ ਆਵੇ ਅਕਾਲ ਪੁਰਖ ਦੀ ਮਿਹਰ, ਫਿਰ ਉਹ ਇਨਸਾਨ ਵਿੱਚ ਕੋਈ ਔਗੁਣ ਨਹੀਂ ਹੁੰਦਾ। ਅਤੇ ਇੱਧਰ ਘੁੰਮਣ ਵਰਗਿਆਂ ਨੇ ਤਾਂ ਹਮੇਸ਼ਾ ਗੱਲਾਂ ਲਿਖਦੇ ਰਹਿਣਾ ਸੱਚੀਆਂ, ਅਤੇ ਕੰਨਾਂ ਦੇ ਕੱਚਿਆਂ ਤੋਂ ਫਿਰ ਸੁਣ ਨਹੀਂ ਹੁੰਦਾ। ਖੁਸ਼ੀਆਂ ਖੇੜਿਆਂ ਦਾ ਕੋਈ ਮੁੱਲ ਨਹੀਂ ਹੁੰਦਾ, ਮੁੱਲ ਨਹੀਂ ਹੁੰਦਾ। ਬਹੁਤ ਸੋਹਣਾ ਜੀ, ਬਹੁਤ ਗੁਰਜੀਤ ਜੀ, ਧੰਨਵਾਦ ਤੁਹਾਡਾ, ਕਹਿੰਦੇ ਅੱਜ ਦਾ ਡੀਜੇ ਬੜਾ ਵਧੀਆ ਸੀ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਕਿ ਨਾ ਕਿਸੇ ਨਾਲ ਮੁਕਾਬਲਾ ਹੈ ਅਤੇ ਨਾ ਕਿਸੇ ਦੀ ਰੀਸ ਆ, ਜਿਵੇਂ ਚੱਲੀ ਜਾਂਦੀ ਆ ਜ਼ਿੰਦਗੀ, ਬਸ ਠੀਕ ਆ। ਅੱਖਾਂ ਵਿੱਚ ਸੁਪਨੇ ਨੇ, ਦਿਲ ਵਿੱਚ ਅੱਗ ਹੈ, ਅੱਗ ਹੈ, ਅੱਗ ਹੈ, ਵਿਰੋਧ ਵੀ ਵਿੱਚ ਬਹੁਤ ਨੇ, ਸਪੋਰਟ ਵਿੱਚ ਰੱਬ ਹੈ ਰੱਬ ਹੈ ਰੱਬ ਹੈ। ਧੰਨਵਾਦ ਭੈਣ ਜੀ। ਜਸਪ੍ਰੀਤ ਜੀ ਕਹਿੰਦੇ ਕਿ ਬਸੰਤ ਲਾਲ ਜੀ ਤੇ ਸਤਿ ਸ਼੍ਰੀ ਅਕਾਲ। ਤੇ ਸੰਦੀਪ ਰੱਖੜੇ ਕਹਿੰਦੇ ਕਿ ਸੋਰੀ ਆਈ ਜਸਟ ਮੈਸੇਜ ਯੂ ਫਨੀ ਨੋਟ ਨਥਿੰਗ ਪਰਸਨਲ। ਹਾਂਜੀ ਹਾਂਜੀ ਵੋਲ ਗੁੱਡ ਹੈ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਅਤੇ ਕੁਲਵੰਤ ਬਾਟ ਜੀ ਕਹਿੰਦੇ ਕਿ ਲਾਲ ਜੀ ਰੌਣਕਾਂ ਲਾ ਦਿੰਦੇ ਹੋ ਅਤੇ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਵਰਿੰਦਰ ਜੀ ਕਹਿੰਦੇ ਨੇ ਕਿ ਥੈਂਕ ਯੂ, ਹਾਂਜੀ ਮਿਹਰਬਾਨੀ ਜੀ। ਸੁਰਜੀਤ ਜੀ ਕਹਿੰਦੇ ਨੇ ਕਿ ਭਾਜੀ ਵੈਲਕਮ, ਅਤੇ ਲਾਲ ਜੀ ਗੱਲ ਬਣ ਗਈ ਕਹਿੰਦੇ,
0: ਸਤਿ ਸ਼੍ਰੀ ਅਕਾਲ ਜੀ।
2: ਅਤੇ ਜੀ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਅਤੇ ਜੇ ਮੈਂ ਮੈਸੇਜ ਕੋਈ ਭੁੱਲ ਗਿਆ ਵਾਂ ਤਾਂ ਉਹਦੇ ਲਈ ਮਾਫ਼ੀ। ਅਤੇ ਅੱਛਾ ਨਹੀਂ ਹਲੇ ਤਾਂ ਵਾਹਵੇ ਨੇ, ਓਕੇ ਥੈਂਕ ਯੂ ਤੁਹਾਡਾ ਜੀ। ਜੈਰਿਕਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਜੀ। ਕਹਿੰਦੇ ਮੈਨੂੰ ਲੱਗਦਾ ਸਤਿੰਦਰ ਦੇ ਕੱਪ ਦੇ ਵਿੱਚ ਉਹਨੇ ਬੱਚਿਆਂ ਵਾਲਾ ਪੋਟ ਚੋਰੀ ਕੀਤਾ ਵਾ, ਬੱਚਿਆਂ ਵਾਲਾ ਨਹੀਂ ਉਹ ਦੂਜਾ ਵਾ, ਲਿੱਲੀ ਪੁੱਟ ਵਾਲਾ। ਕਹਿੰਦੇ ਕਿ ਭਾਈ ਮੇਰੇ ਲਾਲ ਜੀ ਦਾ ਬਹੁਤ ਬਹੁਤ ਧੰਨਵਾਦ, ਲਾਲ ਜੀ ਨੇ ਬੜਾ ਹਸਾਇਆ ਅੱਜ। ਅਤੇ ਅਸੀਂ ਸਾਰੇ ਰੋਜ਼ਾਨਾ ਜ਼ਿੰਦਗੀ ਦੇ ਇੰਨੇ ਬਿਜ਼ੀ ਹੁੰਦੇ ਹਾਂ ਵੀ ਹੱਸਣ ਦੇ ਵਿੱਚ ਹੱਸਣਾ ਅਤੇ ਗੁੰਮ ਹੀ ਹੋ ਗਿਆ। ਅਤੇ ਜਸਵਾਲ ਸਾਹਿਬ ਕਹਿੰਦੇ ਵਾਹ ਵਾਹ, ਸਹਿਮੀ ਸਾਹਿਬ ਨੇ ਕਹਿੰਦੇ ਕਿ ਵੱਟ ਕੱਢਤੇ। ਅਤੇ ਮੋਹਨ ਜੀ ਕਹਿੰਦੇ ਕਿ ਸਾਨੂੰ ਵੀ ਇੱਕ ਸਾਨੂੰ ਮੌਕਾ ਦੇ ਦੇ ਸਾਨੂੰ ਭੁੱਲਾ, ਇੱਕ ਮੌਕਾ ਦੇ ਦੇ ਸਾਨੂੰ ਭੁੱਲਾ। ਅੱਛਾ ਓਕੇ, ਜਿਹੜਾ ਗਾਣਾ ਭੁੱਲਿਆ ਮੇਰੇ ਖਿਆਲ ਉਹਦੇ ਵਿੱਚ ਇਹ ਸ਼ਬਦ ਹੋਣੇ ਆ ਨਾ, ਇਹ ਜਿਹੜੇ ਦੱਸਣ ਦੇ।
0: ਜਸਵਾਲ ਜੀ ਕੀ ਕਹਿੰਦੇ? ਕੁੱਬੜੇ ਕੋਲੋਂ ਆਪਣਾ ਬੰਦਾ ਹੁੰਦਾ, ਕੁੱਬ ਨੀ ਹੁੰਦੇ ਨਿਕਲਣ ਦਾ, ਉਹਦੇ ਕੋਲ ਕੁੱਟ ਖਾ ਜਾਂਦੇ। ਉਹ ਇੱਕ ਦਿਨ ਨਾ ਸਿੱਧਾ ਹੋ ਕੇ ਚੱਲ ਰਿਹਾ ਹੁੰਦਾ,
2: ਹਾਂਜੀ,
0: ਉਹਨੂੰ ਕਹਿੰਦਾ ਅੱਜ ਸਿੱਧਾ ਚੱਲ ਰਿਹਾ, ਕੀ ਗੱਲ ਚੁੱਕ ਪੈ ਗਈ।
2: ਅਤੇ ਉਬੀ ਸਾਹਿਬ ਕਹਿੰਦੇ ਕਿ ਬਹੁਤ ਵਧੀਆ ਸੁਣਾ ਗਏ ਅੱਜ ਸੈਮੀ ਸਾਹਿਬ।
0: ਅਤੇ
2: ਸਿਮਰਨ ਜੀ ਕਹਿੰਦੇ ਕਿ ਮੇਰੀ ਬੱਸ ਵਿੰਡਸ਼ੀਲਡ 'ਤੇ ਪਾਣੀ ਦਾ ਫੁਹਾਰਾ ਵੱਜ ਗਿਆ ਵਾ, ਅਤੇ ਚੌਂਕੜੀ ਮਾਰੇ ਸੈਮੀ ਸਾਹਿਬ ਗਏ ਬੜੀ ਗੱਲ ਦੇ ਉੱਤੇ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਕਿ ਬਾਜੀ ਸ਼ੁੱਧ ਬੁੱਧ ਨੂੰ ਭੁਲਾਉਣਾ ਤਾਂ ਸਰਤਾਜ ਨੇ, ਅਤੇ ਐਸਾ ਜਾਦੂ ਕੀਤਾ ਸਾਡੇ ਦਿਲ ਦੇ ਉੱਤੇ, ਖੁਦ ਨੂੰ ਭੁਲਾਉਣਾ ਤਾਂ ਸਰਤਾਜ ਨੇ। ਪੰਜਾਬੀ 'ਚ ਲਿਖ ਕੇ ਭੇਜਿਆ ਕਰੋ ਜੀ, ਮੈਨੂੰ ਵੀ ਥੋੜ੍ਹਾ ਪੜ੍ਹਨ 'ਚ ਮੈਨੂੰ ਸੌਖਾ ਹੋ ਜਾਂਦਾ, ਅਤੇ ਇੱਦਾਂ ਥੋੜ੍ਹਾ ਜਿਹਾ ਮੇਰੇ ਲਈ ਔਖਾ ਵਾ, ਮਾਫ਼ੀ ਚਾਹੁੰਦੇ। ਥੈਂਕ ਯੂ ਤੁਹਾਡਾ ਲਿਖਣ ਦੇ ਲਈ। ਅਤੇ ਕਹਿੰਦੇ ਲਾਲ ਜੀ ਨੇ ਵੀ ਪਾਣੀ ਫਿਲਟਰ ਕਰਨ ਦੇ ਲਈ ਕੋਲੇ ਪਾਏ ਸੀ, ਪਾਣੀ ਧੁਆਂਖਿਆ ਗਿਆ, ਗਲਤੀ ਨਾਲ ਬਲ ਦੇ ਕੋਲੇ ਪਾਤੇ ਇਹਨਾਂ ਨੇ। ਥੈਂਕ ਯੂ ਜੀ, ਮਿਹਰਬਾਨੀ। ਅਤੇ ਨਵੀਂ ਜੀ ਬਹੁਤ ਬਹੁਤ ਸ਼ੁਕਰੀਆ। ਅਤੇ ਹੁਣ ਆਪਾਂ ਲਾਲ ਜੀ ਲਈਏ ਇਜਾਜ਼ਤ ਆਪਾਂ। ਥੈਂਕ ਯੂ। ਵੀਕੈਂਡ ਦੇ ਉੱਤੇ ਤੁਸੀਂ ਖੁਸ਼ ਰਹੋ, ਆਸ ਪਾਸ ਬਹੁਤ ਕੁਛ ਆ ਇਸ ਹਫ਼ਤੇ ਦੇ ਵਿੱਚ, ਇਸ ਵੀਕੈਂਡ ਦੇ ਉੱਤੇ ਤੁਸੀਂ ਇੰਜੋਏ ਕਰ ਸਕਦੇ ਹੋ। ਜਿੱਥੇ ਟੀ ਵੀ 'ਤੇ ਬਹਿ ਕੇ ਤੁਸੀਂ ਆਈ ਪੀ ਐੱਲ ਦੇ ਮੈਚ ਵੇਖ ਸਕਦੇ ਹੋ, AFL ਵੇਖ ਸਕਦੇ ਹੋ, ਜਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ। ਉੱਥੇ ਸਿਟੀ ਦੇ ਵਿੱਚ ਕੁਛ ਇੱਕ ਚੀਜ਼ਾਂ, ਜੇ ਤੁਸੀਂ ਪੁਰਾਣੀ ਸੱਭਿਅਤਾ, ਪੁਰਾਣਾ ਸਾਮਰਾਜ ਰੋਮ ਦਾ ਵੇਖਣਾ ਚਾਹੁੰਦੇ ਹੋ, ਉੱਥੋਂ ਦੇ ਲੋਕਾਂ ਦਾ ਡਰੈਸਅਪ ਜਾਂ ਹੋਰ ਵਨਗੀਆਂ, ਅਤੇ ਮੈਲਬਨ ਮਿਊਜ਼ੀਅਮ ਦੇ ਵਿੱਚ ਇਸ ਟਾਈਮ ਦੇ ਉੱਤੇ ਇੱਕ ਪ੍ਰਦਰਸ਼ਨੀ ਚੱਲ ਰਹੀ ਹੈ। ਸੋ ਪ੍ਰਾਚੀਨ ਸਮੇਂ ਦਾ ਕਿੱਦਾਂ ਦਾ ਰੋਮ ਸੀ, ਇਤਿਹਾਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਦੀਆਂ, ਉਹਨਾਂ ਦੇ ਵਿੱਚ ਇੱਕ ਡੂੰਘੀ ਝਾਤ ਪਾਉਣ ਦੇ ਲਈ ਆਪਣੇ ਬੱਚਿਆਂ ਨੂੰ ਵਿਖਾਉਣ ਦੇ ਲਈ, ਜੇ ਤੁਹਾਡਾ ਇੰਟਰਸਟ ਆ ਤਾਂ ਤੁਸੀਂ ਇਸ ਪ੍ਰਦਰਸ਼ਨੀ ਦੇ ਵਿੱਚ ਜਾ ਸਕਦੇ ਹੋ। ਸੋ ਉੱਥੋਂ ਦੇ ਰਾਜਿਆਂ ਬਾਰੇ, ਉੱਥੋਂ ਦੇ ਯੁੱਧਾਂ ਬਾਰੇ, ਕਿੱਦਾਂ ਦਾ ਹੁੰਦਾ ਸੀ ਰੋਮ, ਰੋਮ ਬੜੀ ਅਮੀਰ ਸੱਭਿਅਤਾ, ਕੱਲ੍ਹ ਵੀ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਰੋਮ ਕਿੱਦਾਂ ਲੋਕਤੰਤਰ ਸੀ, ਉੱਥੇ ਸ਼ੁਰੂਆਤੀ ਸਮੇਂ ਦੇ ਵਿੱਚ ਜੱਜਾਂ ਦੀ ਚੋਣ ਕਿਹੜੇ ਤਰੀਕੇ ਦੇ ਨਾਲ ਕੀਤੀ ਜਾਂਦੀ ਸੀ, ਉਹ ਸਾਰਾ ਜਿਹੜਾ ਰੋਮਨ ਸਾਮਰਾਜ ਦਾ ਹੀ ਇੱਕ ਹਿੱਸਾ ਹੀ ਸੋਚਣ ਸਮਝਣ ਸੀ, ਕਿੱਦਾਂ ਦੇ ਉਹ ਕੱਪੜੇ ਪਹਿਨਦੇ ਸੀ, ਕਿੱਦਾਂ ਉਹ ਰਹਿੰਦੇ ਸੀ। ਸੋ ਇਹ ਸਾਰਾ ਕੁਛ ਜਿਹੜਾ ਇੱਥੇ ਤੁਸੀਂ ਵੇਖ ਸਕਦੇ ਹੋ। ਸੋ 150 ਤੋਂ ਵੱਧ ਇਹਨਾਂ ਨੇ ਜਿਹੜੇ ਗਹਿਣੇ, ਮੂਰਤੀਆਂ, ਘਰੇਲੂ ਵਸਤਾਂ ਅਤੇ ਹੋਰ ਬਹੁਤ ਕੁਛ ਲੈ ਕੇ ਆਏ ਨੇ। ਇਸ ਤੋਂ ਇਲਾਵਾ ਕਾਫੀ ਕੁਛ, ਮਤਲਬ ਯੁੱਧ 'ਚ ਇਸਤੇਮਾਲ ਹੋਣ ਵਾਲਾ, ਅਤੇ ਲਾਲਾ ਭਾਵਾ ਮਿਊਜ਼ੀਅਮ ਦੇ ਵਿੱਚ ਪ੍ਰਦਰਸ਼ਨੀ ਹੋ ਗਈ ਨਾ, ਪ੍ਰਦਰਸ਼ਨੀ ਹੋ ਗਈ। ਸੋ ਇਹ ਮੈਲਬਨ ਮਿਊਜ਼ੀਅਮ ਦੇ ਵਿੱਚ ਜਾ ਕੇ ਅਤੇ ਤੁਸੀਂ ਵੇਖ ਸਕਦੇ ਹੋ, 9 ਵਜੇ ਤੋਂ ਲੈ ਕੇ ਅਤੇ 5 ਵਜੇ ਦੇ ਦਰਮਿਆਨ ਇਹ ਖੁੱਲ੍ਹਾ ਰਹਿੰਦਾ। ਅਤੇ ਹੁਣ ਕੁਛ ਇੱਕ ਚੀਜ਼ਾਂ ਹੋਰ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਉਹਨਾਂ ਦੇ ਵਿੱਚ, ਆਪਣਾ ਇੱਕ ਤਾਂ ਡਿਜ਼ਾਈਨ ਵੀਕ ਤੁਸੀਂ ਵੇਖ ਸਕਦੇ ਹੋ, ਮੈਲਬਨ ਡਿਜ਼ਾਈਨ ਵੀਕ ਵੀ ਆ। ਸੋ ਇੱਕ ਸਾਲਾਨਾ ਪ੍ਰੋਗਰਾਮ ਆ ਜਿਹਦਾ ਕਿ NGV ਯਾਨੀ ਕਿ ਨੈਸ਼ਨਲ ਗੈਲਰੀ ਆਫ ਵਿਕਟੋਰੀਆ ਦੇ ਵਿੱਚ ਕੀਤਾ ਜਾਂਦਾ। ਸੋ ਇਸ ਵਾਰੀ ਮੁੱਖ ਜਿਹੜਾ ਇਹਦਾ, ਵੈਸੇ ਹਰ ਵਾਰੀ ਮਕਸਦ ਇਹ ਹੁੰਦਾ ਵੀ ਡਿਜ਼ਾਈਨਰ, ਕਲਾਕਾਰ, ਆਰਕੀਟੈਕਚਰ ਅਤੇ ਹੋਰ ਲੋਕ ਜਿਹੜੇ ਨੇ ਉਹ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਅਤੇ ਆਪਣੀਆਂ ਉਹ ਕਲਾਕ੍ਰਿਤੀਆਂ ਵਿਖਾ ਸਕਣ। ਸੋ ਆਧੁਨਿਕ ਸਮਿਆਂ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਡਿਜ਼ਾਈਨ ਜਿਹੜੇ ਅੱਜ ਕੱਲ੍ਹ ਕੀਤੇ ਜਾਂਦੇ ਨੇ, ਅੱਜ ਕੱਲ੍ਹ ਕਿਹੜਾ ਚਰਚਾ ਦੇ ਵਿੱਚ ਆ, ਸੋ ਉਹ ਤੁਸੀਂ ਅੱਜ ਜਾ ਕੇ ਵੇਖ ਸਕਦੇ ਹੋ। ਇਹ 24 ਤੱਕ ਰਹਿਣਾ, ਅੱਜ ਦੇ ਦਿਨ ਤੋਂ ਸ਼ੁਰੂ ਹੋ ਕੇ ਅਤੇ 24 ਤੱਕ ਤੱਕ ਯਾਨੀ ਕਿ ਇੱਕੋ ਵੀਕਐਂਡ ਦੇ ਉੱਤੇ ਹੋਣਾ ਵਾ। ਸੋ ਸ਼ਹਿਰ ਭਰ ਦੇ ਵਿੱਚ ਕਈ ਅਲੱਗ ਅਲੱਗ ਥਾਵਾਂ ਦੇ ਉੱਤੇ ਵੈਸੇ ਪ੍ਰਦਰਸ਼ਨੀਆਂ ਲੱਗਣੀਆਂ ਵਾ। ਅੱਜ ਕੱਲ੍ਹ ਕਿਹੜਾ ਫਰਨੀਚਰ ਚੱਲਦਾ ਵਾ, ਮਾਡਰਨ ਫਰਨੀਚਰ, ਫਿਰ ਸਸ ਹੋਰ ਜਿਹੜੀਆਂ ਕੋਈ ਅੱਜ ਕੱਲ੍ਹ ਦਾ ਜਿਹੜਾ ਫੈਸ਼ਨ ਕਿਹੜਾ ਚੱਲ ਰਿਹਾ ਵਾ, ਭਵਿੱਖ ਦੇ ਵਿੱਚ ਕੀ ਆਰਕੀਟੈਕਚਰ ਲੈ ਕੇ ਆ ਰਹੇ ਨੇ, ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਸੋਚ ਵਿਚਾਰ ਦੇ ਵਿੱਚ ਨੇ, ਉਹ ਇਹਨਾਂ ਸੋਚ ਪ੍ਰਦਰਸ਼ਨੀਆਂ 'ਤੇ ਤੁਸੀਂ ਵੇਖ ਸਕਦੇ ਹੋ। ਸੋ ਵਰਕਸ਼ਾਪ ਅਤੇ ਵਿੱਚ ਕਈ ਥਾਵਾਂ ਦੇ ਉੱਤੇ ਟੋਕਸ ਵੀ ਨੇ, ਤੁਸੀਂ ਜਾ ਕੇ ਅਤੇ ਹਿੱਸਾ ਵੀ ਬਣ ਸਕਦੇ ਹੋ, ਆਪਣੇ ਵੀ ਤਜਰਬੇ ਤੁਸੀਂ ਸਾਂਝੇ ਕਰ ਸਕਦੇ ਹੋ, ਮਾਹਰਾਂ ਨੂੰ ਪੁੱਛ ਸਕਦੇ ਹੋ, ਕਿਸੇ ਵੀ ਤੁਹਾਡਾ ਡਿਜ਼ਾਇਨਿੰਗ ਪੱਖੋਂ ਕੋਈ ਤੁਹਾਡਾ ਸਵਾਲ ਹੋਵੇ ਅਤੇ ਆਪਣੇ ਘਰਾਂ ਨੂੰ ਕਿੱਦਾਂ ਸਜਾਉਣਾ, ਇਹ ਵੀ ਆਈਡੀਆ ਤੁਸੀਂ ਉੱਥੋਂ ਲੈ ਸਕਦੇ ਹੋ ਜੇ ਤੁਹਾਡਾ ਇੰਟਰਸਟ ਹੈ, ਅਤੇ ਇਹ ਵੀ ਤੁਸੀਂ ਜਾ ਸਕਦੇ ਹੋ। ਸੋ ਇਹ ਨੈਸ਼ਨਲ ਗੈਲਰੀ ਦੇ ਵਿੱਚ। ਸੋ ਹੋਰ ਵੀ ਬਹੁਤ ਸਾਰਾ ਕੁਛ ਤੁਹਾਡੇ ਆਸ ਪਾਸ ਹੋ ਰਿਹਾ ਵਾ, ਅਤੇ ਜੇ ਤੁਸੀਂ ਜਾ ਰਹੇ ਹੋ ਅਤੇ ਤੁਸੀਂ ਥੋੜ੍ਹੀ ਬਹੁਤੀ ਸਰਚ ਮਾਰ ਕੇ ਅਤੇ ਤੁਸੀਂ ਲੱਭ ਲਿਓ, ਅਤੇ ਮੁੱਕ ਦੀ ਗੱਲ ਵੀ ਤੁਸੀਂ ਇੰਜੋਏ ਕਰੋ ਇਸ ਸਾਰੇ ਨੂੰ। ਗ੍ਰੇਟ ਓਸ਼ੀਅਨ ਰੋਡ ਦੇ ਉੱਤੇ ਵੀ ਤੁਸੀਂ ਜਾ ਸਕਦੇ, ਹੁਣ ਆਹ ਸਮਾਂ ਜਿਹੜਾ ਵਾ ਕਾਫੀ ਠੰਡਾ ਪੈ ਜਾਂਦਾ ਵਾ, ਅਤੇ ਇੱਧਰ ਦਾ ਵੀ ਰੁੱਖ ਤੁਸੀਂ ਕਰ ਸਕਦੇ ਹੋ। ਸੋ ਇਸ ਟਾਈਮ ਦੇ ਉੱਤੇ ਐਂਗਲੇਸੀ ਬੀਚ ਹੋ ਗਿਆ ਜਾਂ ਫਿਰ ਏਰਲੀ ਇਨਲੈਟਸ, ਸੋ ਇੱਥੇ ਸਮੁੰਦਰ ਕੰਢੇ ਤੁਸੀਂ ਜਾ ਕੇ ਅਤੇ ਸੈਰ ਕਰ ਸਕਦੇ ਹੋ। ਸੋ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਦੁਕਾਨਦਾਰ ਨੇ, ਉਹਨਾਂ ਨੇ ਕੁਛ ਖਾਸ ਇਹਨਾਂ ਦਿਨਾਂ ਦੇ ਵਿੱਚ ਇਸ ਕਰਕੇ ਲਾਈਟ ਹਾਊਸ ਵਗੈਰਾ ਉੱਥੇ ਸਜਾਏ ਹੁੰਦੇ, ਇਸ ਕਰਕੇ ਉਹਨਾਂ ਨੇ ਜਿਹੜੇ ਰੱਖੇ ਹੁੰਦੇ ਵਾ ਇਹ ਖਾਸ ਤਰ੍ਹਾਂ ਦੀਆਂ ਤੁਹਾਡੇ ਲਈ ਚੀਜ਼ਾਂ ਜਾਂ ਫਿਰ ਡਿਸਕਾਊਂਟਸ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਲੋਕ ਠੰਡ ਹੋ ਜਾਂਦੀ, ਘੱਟ ਜਾਂਦੇ ਨੇ, ਅਤੇ ਉਹਨਾਂ ਨੂੰ ਥੋੜ੍ਹਾ ਕੀ ਉਹ ਕਹਿੰਦੇ ਹੁੰਦੇ ਆ ਆਕਰਸ਼ਿਤ ਜਾਂ ਫਿਰ ਕੀ ਕਹਿ ਲਓ ਉਹਨਾਂ ਨੂੰ, ਮਤਲਬ ਅਟਰੈਕਟ ਕਰਨ ਦੇ। ਹਾਂਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਲਾਲ ਜੀ, ਕੁਛ ਰਹਿਤ ਨਹੀਂ ਗਿਆ?
0: ਨਹੀਂ, ਬਸ ਬਸ ਜੀ, ਥੈਂਕ ਯੂ ਜੀ ਸਾਰਿਆਂ ਦਾ, ਅਤੇ ਤੁਹਾਡਾ ਵੀਕਨ ਬਹੁਤ ਵਧੀਆ ਰਹੇ, ਰੱਬ ਚੜ੍ਹਦੀ ਕਲਾ 'ਚ ਰੱਖੇ, ਅਤੇ ਹਮੇਸ਼ਾ ਹੱਸਦੇ ਰਹੋ। ਲਾਈਫ 'ਚ ਬਹੁਤ ਕੁਛ ਹੁੰਦਾ ਹੈ ਪਰ ਹੱਸਣਾ ਬਹੁਤ ਜ਼ਰੂਰੀ ਹੈ
2: ਜੀ।
0: ਥੈਂਕ ਯੂ,
2: ਹਮੇਸ਼ਾ ਹੱਸਦੇ ਰਹੋ। ਅਤੇ ਫਿਲਮਾਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦੇ ਹਾਂ, 40 ਦਿਨ ਫਿਲਮ ਰਿਲੀਜ਼ ਹੋਣੀ ਆ 19 ਤਰੀਕ ਨੂੰ, 19 ਜੂਨ ਨੂੰ, ਅਤੇ ਉਹ ਇਹ ਭੁੱਲੇ ਹੋਏ ਫਿਲਮ ਵੀ ਇਸੇ ਮਹੀਨੇ ਰਿਲੀਜ਼ ਹੋ ਜਾਣੀ ਆ, ਸੋਰੀ ਅਗਲੇ ਮਹੀਨੇ 12 ਤਰੀਕ ਨੂੰ, ਯਾਨੀ ਕਿ ਇੱਕ ਹਫ਼ਤੇ ਦੇ ਫਰਕ ਨਾਲ ਪਹਿਲਾਂ ਉਹ ਇਹ ਭੁੱਲੇ ਹੋਏ, ਫਿਰ ਉਸ ਤੋਂ ਅਗਲੇ ਹਫ਼ਤੇ 40 ਦਿਨ, ਅਤੇ ਕੈਰੀ ਔਨ ਜੱਟਾ ਵੀ ਆ ਗਈ। ਕੈਰੀ ਔਨ ਜੱਟਾ ਫਿਲਮ ਜਿਹੜੀ ਆ ਇਹ 26 ਜੂਨ ਨੂੰ ਰਿਲੀਜ਼ ਹੋ ਜਾਣੀ ਆ, ਅਤੇ 10 ਜੁਲਾਈ ਨੂੰ ਮਿਲੇ ਉਹ ਕੁੜੀ ਰਿਦਮ ਬੋਇਜ਼ ਦੀ ਅਗਲੀ ਫਿਲਮ ਆ ਰਹੀ ਹੈ, ਅਤੇ ਇਸ ਤੋਂ ਇਲਾਵਾ ਰਣਜੀਤ ਬਾਵਾ ਦੇ ਆਪਾਂ ਗੱਲ ਕਰ ਰਹੇ ਹਾਂ, 30 ਤਰੀਕ ਨੂੰ, 30 ਮਈ ਨੂੰ ਰਣਜੀਤ ਬਾਵਾ ਦਾ ਸ਼ੋਅ, ਅਤੇ ਬਾਕੀ ਸ਼ੇਰਾ ਫਿਲਮ ਹਾਲੇ ਚੱਲ ਰਹੀ ਆ, ਉਹ ਤੁਸੀਂ ਜਾ ਕੇ ਅਤੇ ਵੇਖ ਸਕਦੇ ਹੋ। ਪਤੀ ਪਤਨੀ ਔਰ ਵੋ 2 ਆਈ ਥਿੰਕ ਇਹ ਭੜੋਪ ਹੋ ਗਈ ਆ, ਜੇ ਤੁਸੀਂ ਸ਼ੋਅ ਵੇਖਣਾ ਹੈ ਤਾਂ ਕਰੀ ਤੁਸੀਂ ਔਨਲਾਈਨ ਜਾ ਕੇ ਵੇਖ ਸਕਦੇ ਹੋ। ਅਤੇ ਬਾਕੀ ਧੰਨਵਾਦ ਤੁਹਾਡਾ ਸਾਥ ਦੇਣ ਦੇ ਲਈ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।

ਦਿਨੀ ਤੌਣ ਹਾਂਜੀ ਹਾਂਜੀ ਹਾਂਜੀ ਕੌਣ ਮੁੰਡਾ ਕੌਣ ਇਹਦੀ ਝੁੱਕਦੀ ਨੀ ਤੌਣ। ਨਮਸਤੇ ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਆਈ ਐਮ ਵੈਰੀ ਮੱਚ ਹੈਪੀ ਟੂਡੇ ਕਿਉਂਕਿ ਦੁਬਾਰਾ ਤੋਂ ਇੱਕ ਸਲੋਟ ਮਿਲ ਗਿਆ ਆਪਣੇ ਖੁਦ ਦੇ ਸ਼ੋਅ ਦਾ। ਇਹਦਾ ਮਤਲਬ ਇਹ ਕਿ ਪਿਛਲੀ ਵਾਰੀ ਜਿਹੜਾ ਸ਼ੋਅ ਕੀਤਾ ਸੀਗਾ ਉਹਦੀ ਫੀਡਬੈਕ ਵਧੀਆ ਹੀ ਆਈ ਹੋਣੀ ਹੈ, ਸੋ ਥੈਂਕਸ ਟੂ ਐਵਰੀ ਵਨ ਜਿਨ੍ਹਾਂ ਨੇ ਸੁਣਿਆ। ਜਿਨ੍ਹਾਂ ਨੇ ਨਹੀਂ ਸੁਣਿਆ ਅੱਜ ਸੁਣ ਲਓ ਪਲੀਜ਼, ਥੈਂਕ ਯੂ ਸੋ ਮੱਚ, ਪਲੀਜ਼ ਪਲੀਜ਼ ਪਲੀਜ਼ ਸੁਣ ਲਓ। ਵਧੀਆ ਗੱਲ ਹੀ ਕਰਕੇ ਜਾਊਂਗਾ, ਮਜ਼ੇਦਾਰ ਕੋਈ ਗੱਲ ਕਰਕੇ ਜਾਊਂਗਾ, ਕੋਈ ਨਾ ਕੋਈ ਕੰਸੈਪਟ ਸਮਝਾ ਕੇ ਜਾਊਂਗਾ। ਯੂਜਲੀ ਕੋਈ ਕੰਸੈਪਟ ਜੇ ਮੈਂ ਸਮਝਾ ਕੇ ਜਾਊਂਗਾ ਫਿਰ ਉਹਦਾ ਮੇਰੇ ਲਈ ਪੁਆਇੰਟ ਆਫ ਵਿਊ ਹੁੰਦਾ ਕਿ ਤੁਹਾਨੂੰ ਇਸ ਤਰ੍ਹਾਂ ਹੀ ਲੱਗੇ ਕਿ ਬਈ ਕੋਈ ਪ੍ਰੋਬਲਮ ਜੇ ਮੇਰੇ ਮਨ ਦੇ ਅੰਦਰ ਮੇਰੇ ਜ਼ਿਹਨ ਦੇ ਅੰਦਰ ਘੁੱਟ ਘੁੱਟ ਕੇ ਪਈ ਹੋਈ ਹੈ ਨਾ, ਤਾਂ ਉਹ ਯੂਨੀਕ ਨਹੀਂ ਹੈ, ਉਹ ਇੱਕ ਸਿਸਟਮੈਟਿਕ ਬਿਹੇਵੀਅਰਲ ਇਸ਼ੂ ਹੈ ਅਤੇ ਬੇਸਿਕਲੀ ਸਸਤੀ ਥੈਰੇਪੀ ਜੇ ਮੈਂ ਸਹੀ ਗੱਲ ਕਹਾਂ। ਸੋ ਸਸਤੀ ਥੈਰੇਪੀ ਲੈਣ ਲਈ ਆਪਾਂ ਅੱਜ ਇਕੱਠੇ ਹੋ ਚੁੱਕੇ ਹਾਂ। ਉਮੀਦ ਕਰਦਾ ਲਾਸਟ ਟਾਈਮ ਜਦੋਂ ਸਾਡੀ ਗੱਲ ਹੋਈ ਸੀਗੀ ਉਸ ਤੋਂ ਲੈ ਕੇ ਹੁਣ ਤੱਕ ਤੁਹਾਡਾ ਦਿਨ ਤੁਹਾਡੇ ਸ਼ਾਮਾਂ ਸਾਰਾ ਕੁਛ ਵਧੀਆ ਹੀ ਨਿਕਲਿਆ ਹੋਏਗਾ। ਹੋਪਿੰਗ ਯੂ ਆਲ ਆਰ ਡੂਇੰਗ ਵੈਲ। ਅਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਵੀ ਕਾਫੀ ਵਧੀਆ ਮਾਹੌਲ ਚੱਲ ਰਿਹਾ ਜੀ ਪਿਛਲੇ 2-3 ਹਫ਼ਤੇ। ਵਟ ਹੈਵ ਆਈ ਡਨ ਵੈਲ, ਖਿਆਲ ਨਹੀਂ ਆ ਰਿਹਾ ਬਈ ਕੁਛ ਖਾਸ। ਹਾਂ ਬਸ ਕੌਨਸਰਟ ਸੀਗਾ ਸਰਤਾਜ ਦਾ ਮੇਜਰ, ਤਾਂ ਉਹੀ ਸੀ ਜਿਹੜਾ ਆਪਾਂ ਵੇਖਿਆ, ਇਟ ਵਾਜ਼ ਗੁੱਡ। ਤੁਸੀਂ ਵੀ ਜੇ ਦੇਖਿਆ ਅਤੇ ਉੱਥੇ ਜੇ ਸੀਗੇ ਤਾਂ ਜ਼ਰੂਰ ਦੱਸਣਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ, ਸਾਡੇ ਨਾਲ ਜ਼ਰੂਰ ਗੱਲਬਾਤ ਕਰਨਾ। ਬਾਕੀ ਅੱਜ ਦੇ ਸ਼ੋਅ ਨੂੰ ਆਪਾਂ ਥੋੜ੍ਹਾ ਅੱਗੇ ਵਧਾਉਂਦੇ ਹਾਂ, ਤੁਹਾਡੇ ਨਾਲ ਥੋੜ੍ਹੇ ਥੋੜ੍ਹੇ ਗਾਣੇ ਵੀ ਸਾਂਝੇ ਕਰਾਂਗੇ, ਜਾਣ ਲੱਗੇ ਇੱਕ ਪਿਆਰੀ ਜੀ ਕਹਾਣੀ ਵੀ ਤੁਹਾਨੂੰ ਇੱਕ ਦੱਸਾਂਗੇ ਕੋਈ ਰੀਅਲ ਪਰਸਨੈਲਿਟੀ ਤੋਂ ਰਿਲੇਟਡ। ਪਰ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਅੱਜ ਦੇ ਕੰਸੈਪਟ ਲਈ। ਸੋ ਕਲਾਸ ਆਪਣੀ ਕਾਪੀ ਪੈਨ ਲੈ ਕੇ ਇਕੱਠੇ ਹੋ ਜਾਓ ਅਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਟੋਪਿਕ ਦੇ ਬਾਰੇ। ਉਸ ਟੋਪਿਕ ਦਾ ਨਾਮ ਹੈ ਸੰਕ ਕੋਸਟ ਫੈਲਸੀ। ਕਿਆ ਖੂਬਸੂਰਤ ਨਾਮ ਹੈ, ਸੰਕ ਕੋਸਟ ਫੈਲਸੀ। ਅੱਛਾ, ਇਹਦਾ ਨਾਮ ਜੇ ਸੁਣਿਆ ਜੋ ਉਸ ਤੋਂ ਤੁਹਾਡੇ ਜ਼ਿਹਨ ਦੇ ਅੰਦਰ ਕੀ ਆਉਂਦਾ, ਮੈਂ ਇਸ ਕਰਕੇ ਥੋੜ੍ਹਾ ਬਫਰ ਲੈ ਰਿਹਾ ਕਿ ਤੁਹਾਡੇ ਜ਼ਿਹਨ 'ਚ ਕੀ ਆਉਂਦਾ। ਤੁਸੀਂ ਇੱਕ ਇਹ ਵੀ ਸੋਚੋ ਕਿ ਵਟ ਡੂ ਯੂ ਥਿੰਕ ਕਿ ਇਜ਼ ਗੋਇੰਗ ਔਨ ਇਨ ਯੋਰ ਹੈਡ ਵੈਨ ਆਈ ਸਪੀਕ ਕਿ ਯਾਰ ਅਸੀਂ ਸੰਕ ਕੋਸਟ ਫੈਲਸੀ ਬਾਰੇ ਗੱਲਬਾਤ ਕਰਨੀ ਹੈ, ਹੈ ਨਾ ਜੀ। ਬਹੁਤ ਬੇਸਿਕ ਜੀ ਚੀਜ਼ ਹੈ ਪਰ ਬਹੁਤ ਜ਼ਰੂਰੀ ਚੀਜ਼ ਹੈ। ਟੈਕਨੀਕਲ ਡੈਫੀਨੇਸ਼ਨ ਜੀ ਇਸ ਚੀਜ਼ ਦੀ ਹੈ ਕਿ ਜੀ ਦ ਟੈਂਡੈਂਸੀ ਟੂ ਕੰਟੀਨਿਊ ਇਨਵੈਸਟਿੰਗ ਇਨ ਸਮਥਿੰਗ ਬਿਕੋਜ਼ ਆਫ ਪ੍ਰੀਵੀਅਸਲੀ ਇਨਵੈਸਟਿਡ ਰਿਸੋਰਸਿਸ ਈਵਨ ਵੈਨ ਕੰਟੀਨਿਊਇੰਗ ਇਜ਼ ਨੋ ਲੋਂਗਰ ਦ ਬੈਸਟ ਡਿਸੀਜਨ। ਜੀ ਬਿਲਕੁਲ ਜੀ, ਇਹਦਾ ਮਤਲਬ ਇਹ ਹੁੰਦਾ ਹੈ ਕਿ ਜੀ ਆਪਾਂ ਆਪਣਾ ਹੱਥ ਨਾ ਰੋਕ ਪਾਉਣਾ, ਆਪਣਾ ਮਨ ਨਾ ਰੋਕ ਪਾਉਣਾ ਕਿਸੇ ਚੀਜ਼ 'ਤੇ ਬਾਰ ਬਾਰ ਇਨਵੈਸਟ ਕਰਨ ਤੋਂ, ਭਾਵੇਂ ਸਾਡਾ ਟਾਈਮ ਹੋਵੇ, ਭਾਵੇਂ ਸਾਡਾ ਐਫਰਟ ਹੋਵੇ, ਭਾਵੇਂ ਸਾਡਾ ਮਨੀ ਹੋਵੇ, ਕਿਉਂਕਿ ਅਸੀਂ ਪਹਿਲੇ ਵੀ ਉਹਦੇ 'ਤੇ ਇਨਵੈਸਟ ਕਰਦੇ ਆ ਰਹੇ ਹਾਂ ਅਤੇ ਸਾਨੂੰ ਪਤਾ ਹੈ ਕਿ ਇਹ ਖੂਹ ਖਾਤੇ ਜਾਣਾ ਹੈ ਕਿ ਕਿਸੇ ਕੰਮ ਨਹੀਂ ਆਉਣੀ ਇਹ ਚੀਜ਼, ਜੇ ਭਾਵੇਂ ਉਹ ਕਿਸੇ ਚੀਜ਼ ਦੇ ਅੰਦਰ ਇਨਵੈਸਟਮੈਂਟ ਹੋਵੇ, ਭਾਵੇਂ ਕਿਸੇ ਦੇ ਨਾਲ ਤੁਹਾਡਾ ਕੋਈ ਆਪਸੀ ਰਿਸ਼ਤਾ ਹੋਵੇ, ਜਾਂ ਫਿਰ ਕਿਸੇ ਇੱਦਾਂ ਦੇ ਸਰਕਲ ਜਾਂ ਗਰੁੱਪ ਦੇ ਅੰਦਰ ਤੁਸੀਂ ਕਿਸੇ ਔਰਗਨਾਈਜੇਸ਼ਨ ਦੇ ਨਾਲ ਜੁੜੇ ਹੋ ਜਿਨ੍ਹਾਂ ਲਈ ਤੁਸੀਂ ਐਕਸਟਰਾ ਐਫਰਟ ਪੁੱਟ ਕਰਦੇ ਹੋ। ਤੁਸੀਂ ਪੁੱਟ ਕਰਦੇ ਰਹੋਗੇ ਤਦ ਤੱਕ ਜਦ ਤੱਕ ਤੁਹਾਨੂੰ ਟੈਂਡੈਂਸੀ ਤੁਹਾਡੀ ਰੋਕਦੀ ਨਹੀਂ ਹੈ ਖੁਦ ਨੂੰ। ਤੁਹਾਨੂੰ ਦਿਸ ਰਿਹਾ ਹੋਏਗਾ ਕਿ ਯਾਰ ਇਹ ਜੋ ਮੈਂ ਕਰ ਰਿਹਾ ਨਾ ਘਾਟੇ ਦਾ ਸੌਦਾ, ਕਿ ਇੱਥੇ ਸ਼ਾਇਦ ਮੇਰੀ ਉਹ ਵਾਲੀ ਵੈਲਿਊ ਨਹੀਂ ਪੈਣੀ, ਇੱਥੇ ਜਿਹੜੇ ਮੈਂ ਪੈਸੇ ਲਗਾ ਰਿਹਾ ਨਾ ਬਾਰ ਬਾਰ, ਮੇਰਾ ਜਿਹੜਾ ਉਹ ਫਲਾਨ ਦੋਸਤ ਹੈਗਾ ਜਾਂ ਫਿਰ ਰਿਸ਼ਤੇਦਾਰ ਹੈ ਉਹਨੂੰ ਮੈਂ ਜਿਹੜੀ ਆਰਥਿਕ ਸਹਾਇਤਾ ਕਰਦਾ ਜਾਂ ਫਿਰ ਮੈਂ ਉਹਨੂੰ ਸਹਾਇਤਾ ਨਹੀਂ, ਤਾਂ ਅੱਜ ਕੱਲ੍ਹ ਵੀ ਬਹੁਤ ਚੱਲਦਾ ਨਾ ਕਿ ਯਾਰ ਤੂੰ ਮੈਨੂੰ ਥੋੜ੍ਹੇ ਪੈਸੇ ਦੇ ਦੇ ਅਤੇ ਜੇ ਮੇਰੀ ਗੱਲਬਾਤ ਬਣ ਗਈ ਤਾਂ ਮੈਂ ਤੈਨੂੰ ਵੱਧ ਕਰਕੇ ਮੋੜਾਂਗਾ, ਹੈ ਨਾ। ਉਹ ਤੁਸੀਂ ਵੀ ਜਾਣਦੇ ਹੁੰਦੇ ਹੋ ਅੰਦਰ ਖਾਤੇ ਕਿ ਯਾਰ ਹੋਣਾ ਕੁਛ ਵੀ ਨਹੀਂ ਆ, ਇੱਥੋਂ ਵਾਪਸੀ ਕੋਈ ਨਹੀਂ ਆਉਣੀ, ਪਰ ਕਿਉਂਕਿ ਤੁਸੀਂ ਪਹਿਲੇ ਵੀ ਦਿੰਦੇ ਆ ਰਹੇ ਹੋ ਤਾਂ ਤੁਸੀਂ ਹੁਣ ਵੀ ਨਹੀਂ ਰੋਕੋਗੇ। ਸੇਮ ਗੱਲ ਆਪਾਂ ਹੋਰ ਵੀ ਕਾਫੀ ਚੀਜ਼ਾਂ ਦੇ ਉੱਪਰ ਲਗਾ ਸਕਦੇ ਹਾਂ ਅਤੇ ਉਹ ਜਿਹੜੀ ਸੇਮ ਗੱਲ ਆ ਉਹ ਰਿਸ਼ਤਿਆਂ 'ਤੇ ਵੀ ਲਗਾ ਸਕਦੇ ਕਿ ਹੋ ਸਕਦਾ ਤੁਹਾਡਾ ਭਰਾ ਭੈਣ ਹੋਣ, ਤੁਹਾਡੀ ਮੈਰਿਜ 'ਚ ਹੋ ਸਕਦਾ, ਯੰਗ ਆਡੀਅੰਸ ਜੇ ਸੁਣ ਰਹੀ ਹੈ ਤੁਹਾਡਾ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਹੋ ਸਕਦਾ, ਤੁਹਾਡੇ ਦੋਸਤ ਯਾਰ ਮਿੱਤਰ ਹੋ ਸਕਦੇ ਆ, ਕਿ ਹੋ ਸਕਦਾ ਤੁਸੀਂ ਉਹਨਾਂ ਨੂੰ ਬਹੁਤਾ ਦਿਓ ਆਪਣੇ ਵੱਲੋਂ, ਆਪਣਾ ਮਨ, ਆਪਣੀ ਇੰਟਲੈਕਚੁਅਲ ਪਾਵਰ, ਆਪਣੀ ਹੈਲਪ ਤੁਸੀਂ ਕਰਦੇ ਰਹੋ ਪਰ ਤੁਹਾਨੂੰ ਕਦੀ ਉਹ ਵਾਪਸੀ ਨਾ ਮਿਲੇ, ਕਦੀ ਰੈਸੀਪ੍ਰੋਕੇਟ ਨਾ ਹੋਵੇ, ਅਤੇ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਕਰਦੇ ਆ ਰਹੇ ਹੋ, ਤਾਂ ਵੀ ਤੁਸੀਂ ਹੁਣ ਵੀ ਨਹੀਂ ਰੁਕ ਪਾ ਰਹੇ ਜਦਕਿ ਤੁਹਾਨੂੰ ਦੱਸਦਾ ਕਿ ਇਹਦਾ ਕੋਈ ਫਾਇਦਾ ਨਹੀਂ, ਹੈ ਨਾ।
पिछले सीजन क्या बात है पिछले शो के अंदर जो आप गलबात की सी ना तो यही क्या कि जिन्हें भी इदा के कंसैप्ट ने ना यह सुने सुनाए ने हर किसी पता है कि कोई अलग चीज़ नहीं निकलूगी ये अंदर जब मैं बोलूँगा पर पॉइंट यह है कि इनू अपना साइंस बैक्ड गल करनी है सो साइंस बैक्ड गल यह होंगी कि जे तुसी सोर्स दस दो कि भाई ए वाला रिसर्च पेपर लिखा गया इस बारे यह गलबात हुई है तो फिर थानू एक स्टैंप लग जाता थोड़ी उस सोच के उपर कि कोई इन्नी रौले वाली गल नहीं है भाई कि दिस हैपन्स टू एवरी वन एटलीस्ट एवरी वन दैट वी नो है ना। सो जी ये जड़ा ये उपर गलबात की है इस कंसैप्ट उपर जिदा नाम है संक कॉस्ट फैलेसी ये उपर गलबात की है जी आर्क्स एंड ब्लमर ये दो प्रोफेसर ने ओहायो यूनिवर्सिटी के अंदर उन्होंने पेपर लिखा द साइकोलॉजी ऑफ संक कॉस्ट पब्लिश किया उन्होंने ऑर्गनाइजेशनल बिहेवियर एंड ह्यूमन डिसीजन प्रोसेसिस वॉल्यूम 35 पन्ना नंबर 124-140 ओहायो यूनिवर्सिटी के प्रोफेसर ने ये उपर बाद चो भी काफ़ी काम होया इनू होर विस्थार च रिचर्ड थैलर नाम के एक इकोनोमिस्ट ने उन्होंने ये उपर बिहेवियरल अपनी बिहेवियरल इकोनॉमिक्स की किताब के अंदर जो ये बारे गलबात की है इनू होर थोड़ा विस्थार नाल जो वो सोचते सके बारे गल की है ही हैज़ ऑलसो वन नोबल प्राइज़ ऑलसो फॉर द सेम। उस तो बाद स्ट्रॉ एंड रॉस 1989 च अंडरस्टैंडिंग बिहेवियर इन एसकलेशन सिचुएशन थैलर जिन्हों की आप गल की टूवर्ड अ पॉजिटिव थ्योरी ऑफ कंज्यूमर चॉइस 1980 ते कानेमन एंड टवर्सकी लॉर्ड्स लॉस अवर्जन रिसर्च जिहड़ा इहदे नाल ही जुड़िया होया कंसैप्ट है वह भी इहदे तो ही निकल के आया। सो इट्स अ वेरी साइंस बैक्ड थिंग जे थानू लगता ना कि ये थानू कि तुसी अपने आप नू रोक ही नहीं पाने हो कि तुसी इस तरह क्यों कर रहे हो थानू लगता कि यार मैं हर वारी अपने मन नू मनाना कि यार हुन अज मैं बेइज्जत हो गया इस महफिल के अंदर या फिर मैं अज इस चीज़ के उपर पैसे खर्च करते हैं मैं नैक्सट टाइम नहीं करने या फिर इस महफिल च मैं दोबारा वापस नहीं आना या फिर इस रिश्ते नू मैं अगे नहीं वधाना फिर भी तुसी अपने नू रोक नहीं पाने हो तो देर इज़ अ साइंस बिहाइंड इट तो आप हुन होर इहदे बारे अगे जाके गलबात करते हैं। हुन जी इहदे अंदर आप नैक्सट पॉइंट के अंदर गलबात यह करांगे कि आप एग्जाम्पल्स यूज़ कर सकते हैं गिवन कि इस सिचुएशन के अंदर इस तरह का की है जो अपन नॉर्मल लाइफ के अंदर वेखते हैं ना जैसे रिलेशनशिप के अंदर अगेन उही ना लेट सपोज कभी कोई बंदा कह दिया कि यार 5 साल हो गए मैनू इस दोस्ती नो कायम रखद्या होया मैं जादा आया यही मेरे यार मित्र ने यही मेरे हाउसमेट रहे हैं है ना हुण भावें उन्हां दा मेरे नाल वर्तन का तरीका बदल गया मैनू दिसदा पर चलो कोई गल नहीं मैं लगा रहना है ना। करीयर के अंदर आप लास्ट टाइम भी गल की सी कि आप क्योंकि एक चीज़ पढ़ी होंगी है एक सैक्शन पढ़िया होंगे क्योंकि मैं कमर्स की है या फिर क्योंकि मैं इंजीनियरिंग की है मैं उस पढ़ाई के अकॉर्डिंगली ही जॉब करदा या फिर मेरी जिहड़ी पिछली जॉब सी मैं उहदे ही अगली जॉब करन दी कोशिश करदा। कुछ लोग बिजनेस परिवारों तो आते हैं है ना या फिर एग्रीकल्चर परिवारों तो आते कि फिर जो जद्दी पुश्तैनी काम चलता पाया कि उही करते रहना हो सकता थोड़ी फिनेस थोड़ा टैलेंट थोड़ा एक्साइटमेंट लैवल भी शायद किसी होर काम के अंदर ज़्यादा उभर के आंदा होवे शायद तुसी किसी होर काम के अंदर फील करते होवो कि आई कुड डू मच बैटर बट जस्ट बिकॉज आई हैव बीन डूइंग दिस फॉर अ वाइल क्योंकि मैं करता आ रहा इन्ने टाइम तो तब मैं अपने आप नू रोक नहीं पाता। अच्छा सेम वैसे सेम चीज़ जे आप छुट मुट गल नाल कर लीए तो इंडियन टीवी इंडस्ट्री भी ये ही चल रही है किन्ने सीरीयल्स ने वो अज तक इस करके चल रहे हैं क्योंकि सानू आदत है सानू पता है कि यार वो 10 बजे फलान चैनल ते एक बीबी ने आके रोना ते असी सारे ने उन्हों अद्धा घंटा वेखना इस करके आप शो वेखते रहने सानू एक टाइम तो बाद डिसअपॉइंटमेंट होंगी है कि यार ये स्टोरी लाइन भी कुछ नहीं है ना कि यह की बकवास बनाई जाते पे की कड़ी को ली जाते पे है पर फिर भी आप रुकते नहीं है क्योंकि असी आदत पाली हुई है सानू होंगे कि यार ये मैं 1000 एपीसोड वेख चुका मैं पिछले 3 साल तो यह चीज़ देख रहा हूँ यदा एंड तो मैं वेखूंगा ही जबकि आई नो इट इज़ नॉट वर्थ माई टाइम सीक्वल फिल्म दे कि फिल्म का सीक्वल है जो थानू
ਵਧੀਆ ਲੱਗਾ ਹੋਵੇ ਬਾਈ। ਮੈਂ ਧੁਰੰਦਰ ਤੋਂ ਬਾਅਦ ਧੁਰੰਦਰ 2 ਦੇਖੀ, ਆਈ ਵੁੱਡ ਸਟਿਲ ਸੇ ਕਿ ਠੀਕ ਠਾਕ ਹੀ ਸੀ, ਇੰਨੀ ਵਧੀਆ ਨਹੀਂ ਸੀ। ਪਰ ਕਈ ਸੀਕੁਅਲ ਤਾਂ ਬਹੁਤ ਹੀ ਮਾੜੇ ਆਉਂਦੇ ਹੈ ਨਾ, ਅਤੇ ਅੱਜ ਕੱਲ੍ਹ ਤਾਂ ਸੀਕੁਅਲਸ ਨੂੰ ਮਿਲਕ ਕਰਨ ਦਾ ਕਿ ਉਹਨਾਂ ਤੋਂ ਜਿੰਨੀ ਕਮਾਈ ਨਿਚੋੜੀ ਜਾ ਸਕੇ ਉਹਦਾ ਵੀ ਬਹੁਤ ਜ਼ਿਆਦਾ ਸਿਸਟਮ ਹੈਗਾ। ਸੋ ਇਹ ਚੀਜ਼ਾਂ ਦੇ ਅੰਦਰ ਵੀ ਆਪਣੇ ਕਾਫੀ ਜ਼ਿਆਦਾ ਆਪਾਂ ਟਾਈਮ ਬਰਬਾਦ ਕਰਦੇ ਹਾਂ। ਹੋਰ ਬਿਜ਼ਨਸ ਇਨਵੈਸਟਮੈਂਟਸ ਹੋ ਗਈਆਂ ਹੈ ਨਾ, ਕਿ ਖਾਸ ਕਰ ਸ਼ੇਅਰਸ ਦੇ ਅੰਦਰ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਮੈਂ ਦੇਖਿਆ ਸ਼ੇਅਰ ਮਾਰਕੀਟ ਦੇ ਅੰਦਰ ਪੈਸਾ ਲਗਾਉਂਦੇ ਆ, ਦੇਰ ਇਜ਼ ਅ ਕੰਸੈਪਟ ਕਾਲਡ ਸਟੋਪ ਲੋਸ, ਕਿ ਹਮੇਸ਼ਾ ਪਹਿਲੇ ਸਟੋਪ ਲੋਸ ਬੁੱਕ ਕਰੋ ਸ਼ੇਅਰ ਖਰੀਦਣ ਲੱਗੇ, ਕਿ ਇੱਦਾਂ ਨਹੀਂ ਫਾਇਦਾ ਹੁੰਦਾ ਕੋਈ। ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਪੈਸੇ ਲਗਾ ਲੈਂਦੇ ਹਾਂ ਅਤੇ ਅੱਜ ਡਾਊਨ ਹੋਇਆ ਕੱਲ੍ਹ ਥੋੜ੍ਹਾ ਹੋਰ ਡਾਊਨ ਹੋਇਆ, ਕੀ ਕਰਦੇ ਹਾਂ ਅਸੀਂ ਹੋਰ ਡਾਊਨ ਹੋਏ ਅਤੇ ਹੋਰ ਖਰੀਦ ਲੈਂਦੇ ਹਾਂ ਕਿ ਐਵਰੇਜ ਸੈੱਟ ਹੋ ਜਾਏਗੀ। ਆਪਾਂ ਲੋਸ ਮੇਕਿੰਗ ਦੇ ਉੱਪਰ ਹੋਰ ਲੋਸ ਮੇਕ ਕਰਦੇ ਰਹਿੰਦੇ ਕਿ ਸ਼ਾਇਦ ਪੈਸੇ ਵੱਧ ਜਾਣ, ਕਿਉਂ ਕਿਉਂਕਿ ਮੈਂ ਪਹਿਲੇ ਲਾਏ ਸੀਗੇ ਨਾ, ਅਤੇ ਅੱਜ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਇਹ ਹੈਗੇ ਜੀ ਛੋਟੇ ਮੋਟੇ ਆਪਣਾ ਕੰਸੈਪਟਸ। ਆਪਣਾ ਸਭ ਤੋਂ ਵੱਡੀ ਪ੍ਰੋਬਲਮ, ਮੇਰਾ ਇੱਕ ਮਿੱਤਰ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇੰਡੀਆ ਦੇ ਅੰਦਰ ਬਾਰਬੀਕਿਊ ਨੇਸ਼ਨ ਹੈ ਨਾ। ਸੋ ਉਹਨੇ ਆਪਣੇ ਆਪ ਨੂੰ ਡਾਇਰੀਆ ਕਰਾ ਲਿਆ, ਫੂਡ ਪੋਇਜ਼ਨਿੰਗ ਕਰਾ ਲਈ, ਪਰ ਉਹ ਕਹਿੰਦਾ ਮੈਂ 1000 ਦੇ ਬੈਠਾ, ਮੇਰਾ ਪੇਟ ਭਰੇ ਨੂੰ ਘੰਟਾ ਹੋ ਗਿਆ। ਪਰ ਨਹੀਂ ਜੀ ਨਹੀਂ, ਜਦ ਤੱਕ ਉਹਨਾਂ ਦਾ ਨਾਲ ਨਹੀਂ ਮੁੱਕਦੇ ਮੈਂ ਨਹੀਂ ਰੁਕੂੰਗਾ। ਸੋ ਵੀ ਸ਼ੁੱਡ ਨੋ ਵੈਨ ਟੂ ਸਟੋਪ, ਵੇਅਰ ਟੂ ਸਟੋਪ। ਅਤੇ ਆਪਾਂ ਹੁਣ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਸਟੋਪੇਜ ਮੈਂ ਵੀ ਲੈਂਦਾ, ਕਿ ਮੈਨੂੰ ਵੀ ਜ਼ਿਆਦਾ ਹੀ ਸਵਾਦ ਆਉਣਾ ਸ਼ੁਰੂ ਹੋ ਜਾਂਦਾ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਥੋੜ੍ਹੇ ਜਿਹੇ ਗਾਣੇ ਵੀ ਸੁਣਾਊਂਗਾ, ਥੋੜ੍ਹਾ ਜਿਹਾ ਕੰਸੈਪਟ ਵੀ ਸਮਝਾਊਂਗਾ। ਅੱਗੇ ਆਪਾਂ ਫਿਰ ਦੇਖਦੇ ਹਾਂ ਜੀ ਕਿ ਕੀ ਗੱਲਬਾਤ ਹੈ ਇਹਦੇ ਅੰਦਰ। ਪਰ ਉਸ ਤੋਂ ਪਹਿਲਾਂ ਤੁਸੀਂ ਰਸ਼ਮੀਤ ਕੌਰ ਕੁਝ ਕਹਿਣਾ ਚਾਹ ਰਹੀ ਤੁਹਾਨੂੰ ਸਾਰਿਆਂ ਨੂੰ, ਉਹ ਵੀ ਸੁਣੋ ਨਾ।

ਕਰਦੇ ਪਏ ਹਾਂ ਅਤੇ ਜੇ ਆਪਾਂ ਉਹਦੇ ਅੰਦਰ ਸਾਨੂੰ ਲੱਗਦਾ ਸਾਡਾ ਪੈਸਾ ਵੱਧ ਲੱਗ ਗਿਆ ਅਤੇ ਅਸੀਂ ਆਪਣਾ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਜੋ ਸਾਡੇ ਹੱਥ 'ਚ ਹੈ ਸਾਡਾ ਸਮਾਂ ਉਹ ਆਪਾਂ ਨੂੰ ਦੇ ਦਿੰਦੇ ਹਾਂ, ਉਹ ਸਮਾਂ ਆਪਾਂ ਖਰਾਬ ਕਰ ਦਿੰਦੇ ਹਾਂ ਇੱਕ ਛੋਟੀ ਜਿਹੀ ਗੱਲ ਦੇ ਉੱਪਰ ਕਿ ਆਪਣਾ ਕੀ ਕਹਿੰਦੇ ਆ, ਕੋਈ ਗੱਲ ਨਹੀਂ, ਜੋ ਹੁੰਦਾ ਸੋ ਹੋਵੇ, ਮੈਂ ਤਾਂ ਪੈਸੇ ਖਰਚੇ ਆ ਉਹਦੇ 'ਤੇ ਮੈਂ ਕਮਾਈ ਕਰਨੀ ਆ ਜਿੰਨੀ ਮਰਜ਼ੀ ਹੋ ਸਕੇ ਭਾਵੇਂ ਨਾ ਵੀ ਹੋਵੇ। ਹੁਣ ਇਹਦੇ ਅੰਦਰ ਜੀ ਇੱਕ ਇਹ ਵੀ ਚੀਜ਼ ਹੈ ਜਿਹੜੀ ਆਪਾਂ ਗੱਲ ਕਰਦੇ ਸੀਗੇ ਜੀ ਲੋਸ ਐਵਰਜਨ ਥਿਊਰੀ ਦੀ ਅੱਗੇ ਜਾ ਕੇ, ਅਤੇ ਉਹਦੇ ਉੱਪਰ ਮੈਂ ਗੱਲ ਤਾਂ ਕਰ ਲਵਾਂ ਪਰ ਮੈਂ ਇਹ ਸੋਚ ਰਿਹਾ ਸੀਗਾ ਕਿ ਬਾਈ ਜ਼ਿਆਦਾ ਕੰਮ ਥੋੜ੍ਹਾ ਹੈਵੀ ਹੋ ਗਿਆ, ਥੋੜ੍ਹਾ ਜਿਹਾ ਮੂਡ ਨੂੰ ਲਾਈਟ ਕਰ ਦਿੱਤਾ ਜਾਵੇ। ਅਤੇ ਮੂਡ ਲਾਈਟ ਕਿਸ ਤਰ੍ਹਾਂ ਕੀਤਾ ਜਾਏਗਾ? ਮੂਡ ਇਸ ਤਰ੍ਹਾਂ ਲਾਈਟ ਕੀਤਾ ਜਾਏਗਾ ਬਾਈ ਕਿ ਮੈਂ ਤੁਹਾਨੂੰ ਇਹ ਕਹੂੰਗਾ ਕਿ ਥੋੜ੍ਹਾ ਜਿਹਾ ਨਾ ਹੋਰ ਆਪਾਂ ਸ਼ਾਂਤ ਹੁੰਦੇ ਹਾਂ, ਆਪਾਂ ਇੱਥੇ ਬਾਹਰ ਆਏ ਹੋਏ ਹਾਂ, ਇੱਧਰ ਘਾਟੇ ਵਾਧੇ ਹੁੰਦੇ ਰਹਿੰਦੇ ਆ। ਪਰ ਅਰਜਨ ਬਾਈ ਨੇ ਨਾ ਇੱਕ ਬਹੁਤ ਵਧੀਆ ਗੱਲ ਕਹੀ ਆ, ਬਹੁਤ ਸੋਹਣਾ ਗਾਣਾ ਲਿਖਿਆ ਬਾਹਰ ਆਏ ਹੋਏ ਸਾਡੇ ਵਰਗੇ ਹੋਰ ਕਾਫੀ ਲੋਕਾਂ ਦੇ ਉੱਪਰ। ਮੈਂ ਚਾਹੁੰਦਾ ਕਿ ਆਪਾਂ ਪਹਿਲੇ ਉਹ ਸੁਣ ਲਈਏ ਫਿਰ ਬਾਅਦ 'ਚੋਂ ਆਪਾਂ ਇਹਦੇ ਐਂਡ ਵੱਲ ਨੂੰ ਵੀ ਤੁਰਾਂਗੇ। ਸਹੀ ਹੋ ਗਿਆ ਕਿ ਨਹੀਂ ਹੋ ਗਿਆ ਜੀ? ਬਿਲਕੁਲ ਸਹੀ ਹੋ ਗਿਆ। ਬਾਕੀ ਨਵੀਂ ਐਲਬਮ ਵੀ ਆ ਰਹੀ ਹੈ ਅਰਜਨ ਦੀ, ਦੱਸਿਓ ਕਿ ਤੁਹਾਨੂੰ ਕਿੱਧਰ ਦੀ ਲੱਗਦੀ ਹੈ, ਕਿੱਧਰ ਦੀ ਨਹੀਂ ਲੱਗਦੀ ਹੈ। 13 ਗਾਣੇ ਆ ਰਹੇ ਨੇ, ਪਰ ਉਸ ਤੋਂ ਪਹਿਲਾਂ ਰਾਂਝਾ ਸੁਣੋ।

ਜੀ ਹਾਂ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਏ ਫੋਰ ਅਰਜਨ 2 ਤੋਂ ਅਰਜਨ ਢਿੱਲੋਂ ਦੀ ਆਵਾਜ਼ ਅਤੇ ਲਿਖਤ। ਅਸੀਂ ਜੀ ਹੁਣ ਆਪਣੇ ਸ਼ੋਅ ਦੇ ਮਿਡਲ ਨੂੰ ਪਾਰ ਕਰ ਲਿੱਤਾ, ਵੀ ਆਰ ਅਰਾਊਂਡ ਕਲਾਈਮੈਕਸ। ਮੈਂ ਤੁਹਾਨੂੰ ਇਹ ਦੱਸ ਦਿੱਤਾ ਬਿਮਾਰੀ ਹੈ, ਹੈ ਨਾ। ਫਿਰ ਮੈਂ ਦੱਸ ਦਿੱਤਾ ਜੀ ਕਿ ਸਿਮਟਮ ਹੈ ਇਹਨੇ ਬਿਮਾਰੀ ਦੇ। ਤੁਸੀਂ ਇਹ ਕਹੋਗੇ ਕ੍ਰਿਸ਼ਨਾ, ਇਹ ਤਾਂ ਸਮਝ ਆ ਗਿਆ, ਬਈ ਕੌਜ਼ ਕੀ ਹੈ, ਵਾਟ ਇਜ਼ ਦਾ ਰੀਜ਼ਨ। ਅਤੇ ਰੀਜ਼ਨ ਵੀ ਦੇ ਦਿੰਦੇ ਯਾਰ, ਗੁੱਸਾ ਕਿਉਂ ਹੋ ਰਿਹਾ, ਮੈਂ ਬੈਠਾ ਤਾਂ ਪਿਆ, ਭਾਈ ਆਇਆ ਸਭ ਬਤਾ ਕੇ ਜਾਏਗਾ, ਈਜ਼ੀ ਬ੍ਰੋ ਈਜ਼ੀ, ਹੈ ਨਾ। ਸੋ ਜੀ ਇਹਦੇ ਅੰਦਰ ਅੱਗੋ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹਨਾਂ ਇਹ ਦੱਸਿਆ ਕਿ ਇਹ ਹੁੰਦਾ ਕਿਉਂ ਆ, ਹੈ ਨਾ। ਕੁਇਕਲੀ ਆਪਾਂ 3-4 ਪੁਆਇੰਟਸ ਹੀ ਨੇ, ਉਹਨਾਂ ਨੂੰ ਆਪਾਂ ਸਮਝ ਲੈਂਦੇ ਹਾਂ। ਵੈਸੇ ਤੁਹਾਨੂੰ ਜੇ ਤੁਸੀਂ ਹੁਣ ਤੱਕ ਨਾਲ ਬਣੇ ਪਏ ਹੋ, ਤੁਹਾਨੂੰ ਇੰਨਾ ਕੁ ਆਈਡੀਆ ਲੱਗ ਹੀ ਗਿਆ ਹੋਣਾ ਹੈ ਕਿ ਇਹ ਕਿਉਂ ਆਪਣਾ ਹੁੰਦੇ ਹੋਣਗੇ, ਹੈ ਨਾ। ਸੋ ਪਹਿਲਾ ਜੀ, ਅਗੇਨ ਜੋ ਮੈਂ ਪਹਿਲੇ ਦੱਸਿਆ ਗਿਆ, ਲੋਸ ਐਵਰਜਨ। ਸੋ ਲੋਸ ਐਵਰਜਨ ਥਿਊਰੀ ਜੋ ਕਹਿੰਦੇ

ਮੈਨ ਐਂਟਵਰਸਕੀ ਨੇ ਦਿੱਤੀ ਆ ਉਹਦੇ ਅੰਦਰ ਇਹ ਹੈ ਕਿ ਐਵਰੀਥਿੰਗ ਦੈਟ ਵੀ ਡੂ ਅਸੀਂ ਜਿੰਨਾ ਮਰਜ਼ੀ ਲੌਜਿਕ ਲਾ ਲਈਏ ਇਨਸਾਨ ਫੀਲ ਬਹੁਤ ਕਰਦਾ ਹੈ ਨਾ ਅਤੇ ਜੇ ਫੀਲਿੰਗਸ ਦੀ ਗੱਲ ਆ ਨਾ ਅਸੀਂ ਨੁਕਸਾਨ ਨੂੰ ਜ਼ਿਆਦਾ ਹੈਵੀਲੀ ਫੀਲ ਕਰਦੇ ਹਾਂ ਪ੍ਰੋਫਿਟ ਨਾਲੋਂ ਮੈਨੂੰ 10,000 ਦਾ ਨੁਕਸਾਨ ਜ਼ਿਆਦਾ ਚੁੱਭੂਗਾ ਜਿੰਨ ਓਨਾ ਹੀ ਮੈਨੂੰ 10,000 ਦਾ ਫਾਇਦਾ ਨਹੀਂ ਖੁਸ਼ੀ ਦਊਗਾ ਜਿੰਨਾ 10,000 ਦਾ ਨੁਕਸਾਨ ਚੁੱਭਦਾ ਹੈ ਨਾ ਮੈਨੂੰ ਕਿਸੇ ਨਾਲ ਰਿਲੇਸ਼ਨ ਖਤਮ ਹੁੰਦਾ ਹੋਇਆ ਜ਼ਿਆਦਾ ਚੁੱਭਦਾ ਕੋਈ ਨਵਾਂ ਰਿਸ਼ਤਾ ਬਣਨ ਨਾਲੋਂ ਹੈ ਨਾ ਇਹ ਸਾਡੀ ਹਿਊਮਨ ਟੈਂਡੈਂਸੀ ਹੈ ਸੋ ਕਹਿੰਦੇ ਕਿ ਕਿਉਂਕਿ ਇਹ ਸਾਡੀ ਟੈਂਡੈਂਸੀ ਹੈ ਇਸ ਕਰਕੇ ਵੀ ਆਪਾਂ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ ਅਗੇਨ ਪੈਸਾ ਜਾਂ ਇਨਸਾਨ ਆਪਾਂ ਰੁਕ ਨਹੀਂ ਪਾਉਂਦੇ ਦੂਸਰਾ ਫਿਰ ਉਹ ਕਹਿੰਦੇ ਆ ਇਹਦੇ ਅੰਦਰ ਪੁਆਇੰਟ ਇੱਕ ਹੋਰ ਹੈ ਉਹ ਹੈ ਕਮਿਟਮੈਂਟ ਐਂਡ ਕੰਸਿਸਟੈਂਸੀ ਬਾਇਸ ਹੈ ਨਾ ਕਿ ਇੱਕ ਵਾਰ ਜੋ ਮੈਨੇ ਕਮਿਟਮੈਂਟ ਕਰ ਦੀ ਫਿਰ ਤੋਂ ਮੈਂ ਆਪਣੇ ਆਪ ਕੇ ਵੀ ਨਹੀਂ ਸੁਣਦਾ ਇਹ ਜਿਹੜੀ ਸਲਮਾਨ ਖਾਨ ਸਟਾਈਲ ਗੱਲਾਂ ਬਾਤਾਂ ਨੇ ਨਾ ਉਹ ਸਿਰਫ ਫਿਲਮਾਂ 'ਚ ਹੀ ਠੀਕ ਹੈ ਐਵੇਂ ਇੱਧਰ ਉੱਧਰ ਨਾ ਜਾਇਆ ਕਰੋ ਸੋ ਯੈਸ ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ ਇਨਸਾਨ ਆਪਣੀ ਨਜ਼ਰਾਂ 'ਚ ਥੋੜ੍ਹਾ ਜ਼ਿਆਦਾ ਇੱਜ਼ਤ ਆਪਣੀ ਮਹਿਸੂਸ ਕਰਦਾ ਜਦੋਂ ਉਹਨੂੰ ਦੱਸਦਾ ਕਿ ਇਹ ਜਿਹੜਾ ਮੈਂ ਸ਼ਬਦ ਬੋਲਿਆ ਉਹਨੂੰ ਮੈਂ ਉਸ ਵਾਅਦੇ ਤੋਂ ਮੈਂ ਮੁਕਰ ਨਹੀਂ ਰਿਹਾ ਜਾਂ ਫਿਰ ਮੈਂ ਕੰਸਿਸਟੈਂਟ ਹਾਂ ਕਿ ਆਈ ਐਮ ਕੰਸਿਸਟੈਂਟਲੀ ਡੂਇੰਗ ਸਮਥਿੰਗ ਭਾਵੇਂ ਮੈਂ ਰੋਂਗ ਕਰ ਰਿਹਾ ਹਾਂ ਆਈ ਐਮ ਕੰਸਿਸਟੈਂਟਲੀ ਵਰਕਿੰਗ ਇਨ ਐਨ ਔਰਗਨਾਈਜੇਸ਼ਨ ਵੇਅਰ ਆਈ ਐਮ ਨੋਟ ਰਿਸਪੈਕਟਡ ਐਟ ਆਲ ਮੈਂ ਕੰਸਿਸਟੈਂਟਲੀ ਉਸ ਫਰੈਂਡ ਗਰੁੱਪ ਦਾ ਹਿੱਸਾ ਜਿੱਥੇ ਮੈਨੂੰ ਪਤਾ ਮੈਨੂੰ ਯੂਜ਼ ਹੀ ਕੀਤਾ ਜਾਂਦਾ ਪਰ ਕਿਉਂਕਿ ਮੈਂ ਕੰਸਿਸਟੈਂਟਲੀ ਸ਼ੋਅ ਅਪ ਕਰਦਾ ਉਹ 5 ਸੈਕਿੰਡ ਉਹ 10 ਸੈਕਿੰਡ ਜਦੋਂ ਮੈਨ ਉਹ ਚੀਜ਼ ਮੈਨੂੰ ਮੇਰੇ ਸਬਕੌਂਸ਼ੀਅਸ ਦੇ ਅੰਦਰ ਪ੍ਰਾਊਡ ਫੀਲ ਕਰਾਉਂਦੀ ਮੇਰੇ ਬਾਰੇ ਅਤੇ ਇਹ ਜਿਹੜਾ ਨਸ਼ਾ ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ ਆਪਣੇ ਆਪ ਨੂੰ ਜਿਹੜਾ ਪਸੰਦ ਕਰਨ ਵਾਲਾ ਹੋਣਾ ਵੀ ਚਾਹੀਦਾ ਦੈਟ ਇਜ਼ ਗੁੱਡ ਪਰ ਇਹ ਇਸ ਕੇਸ ਦੇ ਅੰਦਰ ਕਈ ਵਾਰੀ ਕੰਮ ਪੁੱਠਾ ਕਰ ਦਿੰਦਾ ਸੋ ਕਹਿੰਦੇ ਕਿ ਇਹ ਵਾਲਾ ਜਿਹੜਾ ਬਾਇਸਨੈਸ ਅਸੀਂ ਲੈ ਕੇ ਆਉਂਦੇ ਨਾ ਕਿਉਂਕਿ ਮੈਂ ਕੰਸਿਸਟੈਂਟ ਰਹਿਣਾ ਚਾਹੁੰਦਾ ਇਸ ਕਰਕੇ ਵੀ ਇਸ਼ੂ ਆਉਂਦਾ ਫਿਰ ਆਉਂਦਾ ਜੀ ਵੇਸਟ ਅਵਰਜਨ ਹੈ ਨਾ ਇਹ ਸਭ ਤੋਂ ਜ਼ਿਆਦਾ ਹੋਏਗਾ ਇਹਦਾ ਪੁਆਇੰਟ ਪਤਾ ਕੀ ਹੈ ਜੀ ਇਹ ਥਰਡ ਵਾਲੇ ਦਾ ਇਹ ਹਰ ਕਿਸੇ ਨਾਲ ਹੁੰਦਾ ਹੋਏਗਾ ਤੁਸੀਂ ਸਾਰੇ ਸਾਰੇ ਜਦੋਂ ਇਸ ਵਕਤ ਜੇ ਅਗੇਨ ਜੇ ਬਣੇ ਹੋਏ ਹੋ ਦੇਖੋ ਮੇਰੀ ਸੈਲਫ ਕੌਨਫੀਡੈਂਸ ਦੇਖੋ ਜੇ ਬਣੇ ਹੋਏ ਹੋ ਅਤੇ ਤੁਸੀਂ ਸਾਰੇ ਸਾਰੇ ਨਾ ਇਹ ਚੀਜ਼ ਜਾਣਦੇ ਹੋਵੋਗੇ ਇਹ ਚੀਜ਼ ਜ਼ਰੂਰ ਬੋਲਦੇ ਹੋਵੋਗੇ ਇੱਧਰ ਕੇਸ ਦੇ ਅੰਦਰ ਚੱਲ ਯਾਰ ਹੁਣ ਜਿੱਥੇ ਇੰਨਾ ਟਾਈਮ ਲਾਤਾ ਚੱਲ ਯਾਰ ਜਿੱਥੇ ਇੰਨਾ ਖਰਚਾ ਕਰਤਾ ਅਤੇ ਹੋਰ ਸਹੀ ਇਹ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਮਾਰਦੀ ਹੈ ਕਿ ਆਪਾਂ ਜਿਹੜਾ ਚੱਲ ਯਾਰ ਕਰ ਦਿੰਦੇ ਨਾ ਕਿ ਕੋਈ ਗੱਲ ਨਹੀਂ ਯਾਰ ਇੰਨਾ ਤਾਂ ਮੈਂ ਖਰਾਬੀ ਕਰ ਹੀ ਚੁੱਕਾ ਥੋੜ੍ਹਾ ਹੋਰ ਕਰ ਲਵਾਂਗਾ ਐਂਡ ਆਈ ਪਰਸਨਲੀ ਨੋ ਸੋ ਮੈਨੀ ਪੀਪਲ ਜਿਹੜੇ ਇਸ ਕੰਸੈਪਟ ਨੂੰ ਜੀਂਦੇ ਹੋਏ ਐਕਸਟਰਾ ਸ਼ਾਇਦ ਕੰਮ ਕਰਦੇ ਜਾਂ ਐਕਸਟਰਾ ਐਫਰਟ ਪੁੱਟ ਕਰਦੇ ਆ ਲੋਕਾਂ ਦੇ ਅੱਗੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਥਕਾਉਂਦੇ ਆ ਐਕਸਟਰਾ ਤਾਂ ਕਿ ਉਹ ਮੀਟ ਅਪ ਕਰ ਸਕਣ ਕਿਉਂਕਿ ਲਾਈਫ ਦੇ ਅੰਦਰ ਹੋਰ ਵੀ ਤਾਂ ਚੀਜ਼ਾਂ ਵੱਧਦੀਆਂ ਰਹਿੰਦੀਆਂ ਹੈ ਨਾ ਪਰ ਕਿਉਂਕਿ ਉਹ ਇੱਕ ਕਮਿਟਮੈਂਟ ਹੈ ਕੰਸਿਸਟੈਂਸੀ ਕਹਿ ਲਓ ਹੈ ਨਾ ਜਾਂ ਫਿਰ ਤੁਸੀਂ ਕਹਿ ਲਓ ਕਿ ਬਈ ਮੈਂ ਨੁਕਸਾਨ ਨਹੀਂ ਵੇਖਣਾ ਚਾਹੁੰਦਾ ਭਾਵੇਂ ਫਾਇਦਾ ਮੈਨੂੰ ਬਹੁਤ ਕੁਝ ਕਰਨ ਤੋਂ ਬਾਅਦ ਢੇਲੇ ਦਾ ਹੋਵੇ ਪਰ ਆਪਾਂ ਇਹ ਕੰਮ ਕਰਦੇ ਰਹਿੰਦੇ ਐਂਡ ਲਾਸਟ ਹੋਪ ਐਂਡ ਆਪਟੀਮਿਜ਼ਮ ਬਾਇਸ ਕੀ ਪਤਾ ਅੱਜ ਇਹਨਾਂ ਨੂੰ ਮੇਰੀ ਕਦਰ ਸਮਝ ਆ ਜਾਵੇ ਕੀ ਪਤਾ ਜੇ ਮੈਂ ਇਹ ਕਰ ਦੇਵਾਂ ਅਤੇ ਸ਼ਾਇਦ ਮੇਰਾ ਬੌਸ ਮੈਨੂੰ ਥੋੜ੍ਹੀ ਇੱਜ਼ਤ ਦੀ ਨਿਗਾਹ ਨਾਲ ਦੇਖ ਲਵੇ ਕੀ ਪਤਾ ਜੇ ਮੈਂ ਥੋੜ੍ਹਾ ਜ਼ਿਆਦਾ ਬੈਟਰ ਗੱਲਬਾਤ ਕਰਨ 'ਚ ਆ ਜਾਵਾਂ ਮੈਨੂੰ ਮੇਰੀ ਪਰਸਨੈਲਿਟੀ ਥੋੜ੍ਹੀ ਹੋਰ ਅਪਲਿਫਟ ਹੋ ਜਾਵੇ ਮੈਂ ਕਿਸੇ ਦੀ ਥੋੜ੍ਹੀ ਮਾਲੀ ਤੌਰ 'ਤੇ ਮਦਦ ਕਰ ਦੇਵਾਂ ਤਾਂ ਸ਼ਾਇਦ ਮੇਰਾ ਉਹ ਜਿਹੜਾ ਦੋਸਤ ਹੈ ਉਹ ਮੈਨੂੰ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕਰ ਦੇ ਜਾਂ ਫਿਰ ਕੀ ਪਤਾ ਜਿਹੜੇ ਆ ਸ਼ੇਅਰਾਂ 'ਚ ਮੇਰੇ ਪੈਸੇ ਡੁੱਬਦੇ ਪਏ ਆ ਬਾਰ ਬਾਰ ਜਾਂ ਫਿਰ ਜਿਹੜਾ ਮੈਂ ਕਰਾਊਨ ਦੇ ਅੰਦਰ $5,000-6,000 ਦੇ ਘਾਟੇ 'ਚ ਹੈਗਾ ਕੀ ਪਤਾ ਇਸ ਵਾਰੀ ਉਹ ਚਿੱਪ ਆ ਜਾਵੇ ਗੁਨਾ ਹੋਵੇ 36 ਨਾਲ ਰੂਲਰ ਟੇਬਲ ਦੇ ਅਤੇ ਬਸ ਮੇਰੇ ਵਾਰੇ ਨਿਆਰੇ ਹੋ ਜਾਣ ਇਹ ਚੀਜ਼ ਨੂੰ ਸਟੋਪੇਜ ਦੀ ਬਹੁਤ ਜ਼ਿਆਦਾ ਲੋੜ ਹੈ ਜਦੋਂ ਇਹ ਵਾਲੀ ਚੀਜ਼ ਸਾਨੂੰ ਆਉਂਦੀ ਹੈ ਆ ਕੇ ਖਾਂਦੀ ਹੈ ਅਤੇ ਅਸੀਂ ਫਿਰ ਇਸ ਸੰਕ ਕੋਸਟ ਫੈਲਸੀ ਦੇ ਅੰਦਰ ਨਾ ਬਹੁਤ ਬੁਰੇ ਤਰੀਕੇ ਨਾਲ ਨਾ ਫਸਦੇ ਹਾਂ ਬਹੁਤ ਬੁਰੇ ਤਰੀਕੇ ਨਾਲ ਅਤੇ ਹੁਣ ਜੀ ਇੰਨੀ ਸਾਰੀ ਗੱਲਬਾਤ ਤਾਂ ਤੁਹਾਨੂੰ ਦੱਸਦੀ ਹੁਣ ਤੁਸੀਂ ਕਹਿੰਦੇ ਕ੍ਰਿਸ਼ਨਾ ਬਿਮਾਰੀ ਦੱਸਤੀ ਸਿਮਟਮ ਦੱਸਤਾ ਕੋਜ਼ ਦੱਸਤਾ ਤੂੰ ਭਰਾ ਸਲਿਊਸ਼ਨ ਵੀ ਤਾਂ ਦੱਸ ਕੇ ਜਾ ਮੈਂ ਕਹਿ ਰਿਹਾ ਨਾ ਮੈਂ ਦੱਸਾਂਗਾ ਤੁਹਾਡੀ ਸਾਰੀ ਦੀ ਸਾਰੀ ਭਸੂੜੀਆਂ ਦਾ ਹੱਲ ਕ੍ਰਿਸ਼ਨਾ ਕਰਕੇ ਜਾਏਗਾ ਪਰ ਉਸ ਤੋਂ ਪਹਿਲਾਂ ਬਾਰਡਰ ਦੇ ਉਸ ਪਾਰ ਵਾਲੀ ਭਸੂੜੀ ਵੀ ਤਾਂ ਸੁਣ ਲਈਏ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਨ ਵਿਰਾਸਤੋਂ ਕੇ ਗੁਲਿਸਤਾਂ ਹਮੇਸ਼ਾ ਸ਼ਾਦਾਬ ਰਹਤੇ ਹੈਂ, ਜਿਨਕੀ ਰਹਿਨੁਮਾਈ ਸਰਤਾਜ ਜੈਸੇ ਬਾਗਬਾਂ ਕਰਤੇ ਹੈਂ। ਸੋਸ਼ਲ ਮੀਡੀਆ ਉੱਪਰ ਲੋਕਾਂ ਨੂੰ ਹੁਣ ਅਲੱਗ ਤਰੀਕੇ ਨਾਲ ਤੋੜਿਆ ਕਿ ਯਾਰ ਅਮਿਤਾਭ ਬੱਚਨ ਨੂੰ ਚਾਰ ਚਾਰ ਬੱਚੇ ਕਿਉਂ ਪੈਦਾ ਕੀਤੇ, ਬਈ ਤੂੰ ਸੇਵਿੰਗ ਕੋਈ ਕੀਤੀ ਨਹੀਂ
0: ਹੈ। ਇਹ ਨਾ ਸੋਸ਼ਲ ਮੀਡੀਆ ਜਿਹੜਾ ਨਾ ਇਹ ਬਹੁਤ ਬਦਤਮੀਜ਼ੀ ਵੀ ਕਰਦਾ,
1: ਬਹੁਤ।
0: ਆਪਾਂ ਜਿੱਥੇ ਫਾਇਦਿਆਂ ਦੀ ਗੱਲ ਕਰਦੇ, ਅੱਛਾ ਆਪਾਂ ਦੱਸ ਦਈਏ ਕਿ ਵਾਰ ਵਾਰ ਆਪਾਂ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ,
1: ਕਿਉਂਕਿ
0: ਅੱਗੇ ਚੱਲ ਕੇ ਆਪਾਂ ਅੱਜ ਜ਼ਿਆਦਾ ਸੋਸ਼ਲ ਮੀਡੀਆ 'ਤੇ ਹੀ ਗੱਲ ਕਰਨੀ ਹੈ, ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਭਾਪੇ ਦਾ ਜਨਮ ਦਿਨ ਹੈ।
1: ਪਤਾ ਉਹ ਭਾਪਾ ਜੀ ਬਣੇ ਕਿੱਦਾਂ? ਪਤਾ
0: ਕਿਹੜੇ?
1: 2003 ਦੀ ਗੱਲ,
0: ਚਾਰ ਦੀ ਤਿੰਨ ਦੀ,
1: ਤਿੰਨ ਦੀ ਗੱਲ। ਲੜਕਾ ਇਸੇ ਤਰ੍ਹਾਂ ਆਪਾਂ ਆਮੋ ਸਾਹਮਣੇ ਬੈਠੇ ਨਾ, ਮੁੰਡਾ ਡੇਟ ਤੇ ਗਿਆ ਹੋਇਆ,
0: ਅੱਛਾ,
1: ਹਨਾ, ਆਪਣੀ ਕਾਲਜ ਮੇਟ ਦੇ ਨਾਲ, ਤੇ ਇੰਟਰਸਟ ਹੀ ਨਹੀਂ ਉਹਦਾ, ਕਿਉਂਕਿ ਉਹ ਇੱਕ ਬਹੁਤ ਹੀ ਤਗੜਾ ਬੋਏ ਬੈਂਡ ਸੀਗਾ, ਇੱਕ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਇੱਕ ਕਹਿ ਲਓ ਸੋਸਾਇਟੀ ਹੁੰਦੀ ਆ, ਆਪਸ 'ਚ ਸਟੂਡੈਂਟ ਸੀ, ਉਹ ਉਹਨੂੰ ਮਿਲੀ ਨਹੀਂ, ਉਹ ਸੋਸਾਇਟੀ ਦੇ ਅੰਦਰ ਹਿੱਸਾ ਨਹੀਂ ਮਿਲਿਆ ਉਹਨੂੰ,
0: ਉਹ ਮੁੰਡੇ ਨੂੰ,
1: ਓਕੇ, ਵੈਰੀ ਸੈਡ। ਕੁੜੀ ਇਰੀਟੇਟ ਹੋ ਗਈ ਕਿ ਯਾਰ ਤੂੰ ਤਾਂ ਬੜਾ ਸੈਲਫ ਓਬਸੈਸਡ ਆ, ਉਹਨੇ ਕਿਹਾ ਯੂ ਆਰ ਅ ਵੈਰੀ ਕੋਲਡ ਬਲੱਡਡ ਇਨਸਿਕਿਓਰ ਮੈਨ, ਵੀ ਆਰ ਬ੍ਰੇਕਿੰਗ ਅਪ।
0: ਅੱਛਾ, ਜੇ ਤੂੰ ਇੰਟਰਸਟਿੰਗ ਨਹੀਂ ਆ ਤੂੰ,
1: ਹਾਂ, ਜੇ ਇਹ ਨਾ ਕਹਿੰਦੀ ਤੇ ਸਾਡੇ ਕੋਲ ਫੇਸਬੁੱਕ, ਇੰਸਟਾਗ੍ਰਾਮ ਐਂਡ ਵਗੈਰਾ ਵਗੈਰਾ ਨਾ ਹੁੰਦਾ, ਕਿਉਂਕਿ ਉਹ ਮੁੰਡੇ ਨੂੰ ਗੁੱਸਾ ਚੜਿਆ, ਆਪਣੇ ਹੋਸਟਲ ਰੂਮ ਚ ਗਿਆ, ਉਹਨੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਪੀਤੀ, ਹਾਰਵਰਡ ਦਾ ਉਹਨੇ ਕਰ ਲਿੱਤਾ ਜੀ ਹੈਕ ਸਰਵਰ, ਜਿੰਨੀ ਵੀ ਹਾਰਵਰਡ ਚ ਪੜਨ ਵਾਲੀਆਂ ਉਸ ਟਾਈਮ ਤੇ ਫੀਮੇਲ ਸਟੂਡੈਂਟ ਸੀਗੀਆਂ, ਉਹਨਾਂ ਦੀ ਜਿਹੜੀ ਹੁੰਦੀ ਨਾ ਪਾਸਪੋਰਟ ਟਾਈਪ ਫੋਟੋਜ਼ ਵਗੈਰਾ ਹੁੰਦੀਆਂ, ਉਹ ਸਾਰੀਆਂ ਉਹਨੇ ਇੰਪੋਰਟ ਕਰ ਲਿੱਤੀ ਆਪਣੇ PC ਤੇ, ਵੈਬਸਾਈਟ ਬਣਾਈ ਫੇਸ ਮੈਸ਼, ਸਕਰੀਨ ਖੋਲੂਗੇ, ਉੱਥੇ ਦੋ ਕੁੜੀਆਂ ਦੀ ਫੋਟੋ ਹੋਏਗੀ, ਉੱਪਰ ਸਵਾਲ ਹੋਏਗਾ ਕਿ ਹੂ ਇਜ਼ ਮੋਰ ਅਟ੍ਰੈਕਟਿਵ, ਕੌਣ ਜ਼ਿਆਦਾ ਖੂਬਸੂਰਤ ਆ, ਤੁਸੀਂ ਚੂਜ਼ ਕਰੋਗੇ, ਤੇ ਇਸ ਤਰ੍ਹਾਂ ਕਾਲਜ ਦੇ ਅੰਦਰ ਗੱਲ ਫੈਲ ਗਈ ਕਿ ਬਈ ਕੁੜੀਆਂ ਨੂੰ ਤੁਸੀਂ ਰੈਂਕ ਕਰ ਸਕਦੇ ਹੋ।
0: ਓਕੇ,
1: ਹਾਰਵਰਡ ਦਾ ਸਰਵਰ ਪੂਰੇ 48 ਘੰਟੇ ਦੇ ਅੰਦਰ ਠੱਪ, ਇੰਨਾ ਟ੍ਰੈਫਿਕ ਆ ਗਿਆ ਉਸ ਵੈਬਸਾਈਟ ਤੇ, ਸਾਰੇ ਬੱਚੇ ਲੱਗੇ ਹੋਏ ਕਿ ਬਈ ਅਸੀਂ ਕੁੜੀਆਂ ਨੂੰ ਹਨਾ ਨੰਬਰ ਦੇਵਾਂਗੇ। ਮੁੰਡਾ ਸਸਪੈਂਡ ਹੋ ਗਿਆ, ਸਸਪੈਂਡ ਹੋਇਆ ਤੇ ਦੋ ਜੁੜਵਾ ਭਰਾ, ਵੈਸੇ ਜੁੜਵਾ ਭਰਾ ਦੋ ਹੀ ਹੁੰਦੇ ਰੇਲੀ, ਸੋਰੀ ਗਾਇਸ, ਇੱਕ ਜੋੜਾ
0: ਜੁੜਿਆ, ਬੋਲਣ ਚ ਇੱਦਾਂ ਕਹਿ ਦਿੰਦੇ ਹਾਂ, ਦੋ ਜੁੜਵਾ ਭਰਾ,
1: ਉਹ ਹਾਰਵਰਡ ਦੇ ਹੀ ਪੜ੍ਹਨ ਵਾਲੇ ਸੀਗੇ, ਰੋਇੰਗ ਵੀ ਕਰਦੇ ਸੀਗੇ, ਰੋਇੰਗ ਯੂ ਗਾਇਸ ਯੂ ਨੋ, ਉਹ ਰੋਇੰਗ ਹੁੰਦੀ ਜਿਹੜੀ ਉਹ ਚੱਪੂ ਜਿਹਾ ਚਲਾਉਂਦੇ,
0: ਮੈਂ ਕਹਿੰਦੇ ਰੋਂਦੇ ਰਹਿੰਦੇ।
1: ਬੀਜਿੰਗ ਓਲੰਪਿਕਸ ਦੇ ਅੰਦਰ ਵੀ ਗਏ ਉਹ ਮੁੰਡੇ, ਉਹਨਾਂ ਨੇ ਕਿਹਾ ਜੀ ਅਸੀਂ ਹਾਰਵਰਡ ਲਈ ਨਾ ਇੱਕ ਬਣਾਉਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਇੱਕ ਗਰੁੱਪ ਜਿਹਾ ਕਿ ਆਪਸ 'ਚ ਲੋਕ ਉੱਠਣ ਬੈਠਣ, ਤੇ ਤੂੰ ਸਾਡੇ ਲਈ ਬਣਾ ਦੇ, ਮੁੰਡੇ ਦੀ ਹੁਣ ਗੱਲਬਾਤ ਹੋ ਗਈ ਨਾ ਕਿ ਇਹ ਤਾਂ ਜਾਣਦਾ ਸਭ ਕੁਛ, ਉਹਨੇ ਕਿਹਾ ਹਾਂ ਬਣਾਉਣਾ।
0: ਅੱਛਾ,
1: ਉਹਨੇ ਬਣਾਈ ਨਹੀਂ ਪਰ ਆਈਡੀਆ ਚੱਕ ਲਿਆ, ਆਪਣੇ ਇੱਕ ਦੋਸਤ ਕੋਲ ਗਿਆ, ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ, ਤੇ ਉਹਨੇ facebook.com ਬਣਾਈ, ਮਾਰਕ ਜ਼ਕਰਬਰਗ।
0: ਅੱਛਾ,
1: ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਯੇਲ, ਸਟੈਨਫੋਰਡ, ਮਤਲਬ ਉੱਦਾਂ ਦੇ ਹੀ ਆਈਵੀ ਲੀਗ ਸਕੂਲਸ ਦੇ ਅੰਦਰ। $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ, ਠੀਕ ਹੈ। ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ 4 ਸਾਲ ਬਾਅਦ, ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ, ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ, ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ, ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ, ਅਨਓਫੀਸ਼ੀਅਲੀ ਇਹੀ ਗੱਲ ਆ, ਠੀਕ ਹੈ, ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ। ਉਹ ਬੰਦਾ ਮਿਲਿਆ, ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਈ, ਪਹਿਲੇ ਤਾਂ ਦ ਹਟਾ, ਇਹਨੂੰ ਕਰ facebook.com।
0: ਅੱਛਾ, ਕੱਲੇ ਪਹਿਲਾਂ ਦ ਫੇਸਬੁੱਕ,
1: ਹਾਂ, ਤਦ ਸੀਗਾ ਸਿਰਫ ਆਹ ਆਈਵੀ ਲੀਗ ਸਕੂਲਸ ਦੇ ਅੰਦਰ, ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਿਤ, ਹੈ ਨਾ। ਫਿਰ ਜੀ ਉਹਨੇ ਕਿਹਾ ਕਿ ਆਹ ਜਿਹੜਾ ਤੇਰਾ ਦੋਸਤ ਹੈ ਨਾ, ਇਹਨੂੰ ਥੋੜ੍ਹਾ ਫੇਜ਼ ਆਊਟ ਕਰ, ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ,
0: ਜੇ ਕੋਈ ਸ਼ੁਰੂ 'ਚ ਪੈਸੇ ਲਏ,
1: ਜੇ ਤੋਂ ਪੈਸੇ ਲਿੱਤੇ 20,000, ਉਹਦਾ ਨਾਮ ਹੈ ਐਡ, ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ, ਠੀਕ ਹੈ ਜੀ।
0: ਅੱਛਾ,
1: ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਤਾਂ ਆਪਣਾ ਮੈਂਟਰ, ਬਾਅਦ 'ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ, ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ, ਹਨਾ, 2008 'ਚ ਗਲੋਬਲੀ ਫਟਿਆ ਦੁਨੀਆ 'ਚ ਪੂਰੇ ਤਰੀਕੇ ਨਾਲ, ਅਤੇ ਜਦੋਂ ਇਨਵੈਸਟਰਸ ਕੋਲ ਗਏ, ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ 'ਚ ਹਰ ਕਿਸੇ ਨੂੰ ਜਾਣਦੇ ਸੀਗੇ, ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ, ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ, ਪਰ ਜਿਹੜਾ ਐਡ ਸੀਗਾ ਨਾ ਉਹਦੇ ਸਾਰੇ ਸ਼ੇਅਰ ਡੈਲਿਊਟ ਕਰਤੇ। ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ, ਮਗਰੋਂ ਸਾਰੇ ਸ਼ੇਅਰ ਗਏ।
0: ਓਕੇ,
1: ਬਹੁਤ ਤਗੜਾ ਲੋਸੂਟ ਹੋਇਆ
0: ਜੀ,
1: ਲਾਅ ਸੂਟ ਦੇ ਐਂਡ ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ ਉਹਨਾਂ ਨੇ ਵੀ ਲਾਅ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਦੇ ਸੀਗੇ ਤੇ ਮੇਰਾ ਕੀਤਾ 34% ਹਿੱਸਾ ਲੈਸ ਤੇ ਮੈਨੂੰ ਮੇਰੇ ਨਾਮ ਵੀ ਹਟਾ ਦਿੱਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ ਤੇ ਲਾਅ ਸੂਟ $20 million ਕੈਸ਼ ਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ ਪਰ ਇਹ ਹੈ ਕਿ ਉਹਦਾ ਮੈਸਟ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ ਤੇ ਉਹ ਹੁਣ ਸਿੰਗਾਪੁਰ ਰਹਿੰਦਾ ਤੇ ਉਹ ਇੱਦਾਂ ਦੇ ਹੀ ਬਿਜ਼ਨਸ ਨੂੰ ਫੰਡ ਕਰਦਾ ਹੀ ਇਜ਼ ਅ ਬਿਲੀਅਨਰ ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ ਫੇਸਬੁੱਕ ਦਾ ਆਈ ਪੀ ਓ ਆ ਗਿਆ ਉਸ ਤੋਂ 5-6 ਸਾਲ ਬਾਅਦ ਹੋਰ ਫਟਿਆ ਉਹ ਹੋ ਗਏ 100 million ਵਗੈਰਾ ਚ ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ
0: ਅੱਛਾ
1: ਉਹਨਾਂ ਉਹ ਚਲਾ ਦਿੱਤਾ ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ 60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ ਹੀ ਵਾਜ਼ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ ਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ ਹੈਪੀ ਬਰਥਡੇ ਮਾਰਕ ਜ਼ਕਰਬਰਗ
0: ਹੈਪੀ ਬਰਥਡੇ ਵੀ ਹੈਪੀ ਬਰਥਡੇ
1: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ AI ਲੈ ਆਏ ਤੇ ਮੈਟਾ ਦੇ ਅੰਦਰ ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ ਹਨਾ ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲਾਟ ਖਰੀਦੋ
0: ਚੱਲੀ ਨਹੀਂ ਵੈਸੇ ਉਹ ਚੀਜ਼
1: ਚੱਲਿਆ ਨਹੀਂ ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੌਗ ਨੂੰ ਲੈ ਕੇ ਆਉਂਦਾ ਸਨੂਪ ਡੌਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ ਕੰਸਰਟ ਕਰਾਇਆ ਇੱਕ ਦੋ ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲਾਟ ਖਰੀਦੋ $1 million ਚ ਵਰਚੁਅਲ ਪਲਾਟ ਵੀ
0: ਚੰਨ ਤੇ ਵੀ ਪਲਾਟ ਮਿਲੇ
1: ਪਰ ਉਹ ਗੱਲ ਨਹੀਂ ਬਣੀ ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁਲਿਸ਼ ਆਦਮੀ ਆ ਮੈਂ ਤੈਨੂੰ ਛੱਡ ਰਹੀ ਹਾਂ
0: ਉਂਗਲ ਮੇਰੇ ਵੱਲ ਨੂੰ ਕਰੀ
1: ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ ਪਰ ਅਲਟੀਮੇਟ ਪੁਆਇੰਟ ਇਹ ਸੀ ਜੀ ਕਿ ਦੇਖੋ ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ
0: ਪਰ ਇਹਦੇ ਚੋਂ ਕੁਛ ਇੱਕ ਚੀਜ਼ਾਂ ਇਸ ਸਾਰੀ ਸਟੋਰੀ ਚੋਂ ਸ਼ਾਇਦ ਬਾਕੀ ਵੀ ਓਬਜ਼ਰਵ ਕਰ ਰਹੇ ਹੋਣਗੇ ਤੇ ਮੈਂ ਆਪਾਂ ਚਾਹਾਂਗੇ ਕਿ ਤੁਸੀਂ ਇਸ ਸਟੋਰੀ ਚੋਂ ਕੀ ਓਬਜ਼ਰਵ ਕੀਤਾ ਸਾਡੇ ਸਰੋਤੇ ਤੁਸੀਂ ਵੀ ਦੱਸਿਓ ਕਿ ਕੀ ਇਹਦੇ ਵਿੱਚੋਂ ਰਲਦਾ ਮਿਲਦਾ ਜਾਂ ਤੁਸੀਂ ਵੀ ਫੀਲ ਕਰਦੇ ਹੋ ਕਿ ਅੱਜ ਵੀ ਸੋਸ਼ਲ ਮੀਡੀਆ ਦੇ ਵਿੱਚ ਇਹ ਫੀਲ ਹੈਗੀ ਆ ਜਿਹੜੀ ਇਸ ਇਹਦੀ ਕਹਾਣੀ ਦੇ ਵਿੱਚ ਉਹ ਕੀ ਆ ਚਲੋ ਆਪਾਂ ਵੇਖਦੇ ਹਾਂ ਤੁਸੀਂ ਇਹਦੇ ਚੋਂ ਕੀ ਕੱਢਿਆ ਤੇ ਉਸ ਲਿਹਾਜ਼ ਦੇ ਨਾਲ ਤੁਹਾਨੂੰ ਕੀ ਫਾਇਦੇ ਨੁਕਸਾਨ ਲੱਗਦੇ ਆ ਸੋਸ਼ਲ ਮੀਡੀਆ ਦੇ ਜੇ ਮੰਨ ਲਓ ਵੈਸੇ ਤਾਂ ਇੱਦਾਂ ਹੁੰਦਾ ਵਾ ਵੀ ਜੇ ਇੱਕ ਨਾ ਕਰਦਾ ਤਾਂ ਦੂਸਰਾ ਕੋਈ ਕਰ ਦਿੰਦਾ ਪਰ ਜੇ ਮੰਨ ਲਓ ਆਪਾਂ ਮੰਨ ਲੈਂਦੇ ਹਾਂ ਵੀ ਇੱਕ ਮਾਰਕ ਜ਼ਕਰਬਰਗ ਨਾ ਹੁੰਦਾ ਤੇ ਸ਼ਾਇਦ ਇਹ ਨਾ ਹੁੰਦੇ ਪਲੇਟਫਾਰਮ ਨਾ ਹੁੰਦੇ ਫਿਰ ਤੁਹਾਡੀ ਲਾਈਫ ਤੁਸੀਂ ਕਿੱਥੇ ਕਿ ਜੇ ਵੇਖਦੇ ਹੋ ਕੀ ਫਾਇਦੇ ਕੀ ਨੁਕਸਾਨ ਕੀ ਪ੍ਰੋ ਕੀ ਕੌਨਸ ਤੁਸੀਂ ਇਸ ਟਾਈਮ ਦੇ ਉੱਤੇ ਵੇਖ ਰਹੇ ਹੋ ਤੁਸੀਂ ਤੇ ਮਤਲਬ ਕਹਿ ਲਓ ਤੁਸੀਂ ਵੀ ਇਸ ਟਾਈਮ ਦੇ ਉੱਤੇ ਮੋਟੇ ਅਮੀਰਾਂ ਚੋਂ ਮੋਟਾ ਪੈਸਾ ਕਮਾਉਣ ਵਾਲਿਆਂ ਚੋਂ ਇੱਕ ਸਿਰਫ ਮਤਲਬ ਇੱਕ ਆਈਡੀਆ ਤੇ ਉਹ ਵੀ ਆਪਣਾ ਨਹੀਂ
1: ਉਹ ਵੀ ਆਪਣਾ ਸਿਰਫ ਕੋਡਿੰਗ
0: ਹਾਂ ਸੋ ਇਹ ਬੜਾ ਕੁਛ ਜਿਹੜਾ ਇਸ ਕਹਾਣੀ ਦੇ ਵਿੱਚੋਂ ਵੇਖੋ ਹੁਣ ਤੁਸੀਂ ਕੀ ਕੱਢਦੇ ਹੋ ਇਹਦੇ ਵਿੱਚੋਂ ਤੇ ਜਿਹੜੇ ਬੰਦੇ ਦੀ ਤੁਸੀਂ ਇੰਨੀ ਵੈਲਥ ਗਣਾਈ ਆ ਮੈਂ ਤਾਂ ਇਹਦਾ ਇਹ ਵੀ ਸੁਣਿਆ ਵੀ ਇਹਦੀ ਤਨਖਾਹ ਹੀ $1 ਆ
1: ਉਹ ਕਿਉਂਕਿ ਉਹਦਾ ਮੇਨ ਹਿੱਸਾ ਹੈ ਨਾ ਆਪਾਂ ਦੇਖੋ ਇਹਦੇ ਅੰਦਰ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਵੇਖਦੇ ਨੇ ਕਿ 2017-18 ਦੇ ਅੰਦਰ ਇਲੈਕਸ਼ਨ ਜਿਹੜੇ ਹੋਏ ਸੀ US ਦੇ ਅੰਦਰ ਤੇ ਡਾਟਾ ਬਰੀਚ ਹੋਇਆ ਤੇ ਜਿਹੜੀ ਪਾਰਟੀ ਹਾਰੀ ਕਹਿੰਦੇ ਕਿ ਉਹਨਾਂ ਨੇ ਉਹ ਯੂਜ਼ ਕੀਤਾ ਸੀਗਾ ਕਿ ਉਸ ਹਿਸਾਬ ਦੀ ਐਡਵਰਟਾਈਜ਼ਿੰਗ ਹੋਈ ਕਿ
0: ਇੰਡੀਆ 'ਚ ਵੀ ਰੌਲਾ ਪੈਂਦਾ ਰਿਹਾ
1: ਹਾਂ ਉਹ ਵੀ ਹੁੰਦਾ ਇੱਕ ਅਨਓਫੀਸ਼ੀਅਲ ਜੀ ਗੱਲ ਆ ਬਹੁਤ ਮਜ਼ੇਦਾਰ ਕਿ ਟਿਕਟੋਕ ਬੈਨ ਹੋਣ ਤੋਂ ਇੰਡੀਆ ਦੇ ਅੰਦਰ ਟਿਕਟੋਕ ਬੈਨ ਹੋਣ ਤੋਂ ਕੁਛ ਇੱਕ 1.5 ਸਾਲ ਹੋ ਗਿਆ ਸੀ ਕਿ ਇੰਡੀਆ ਦੇ ਅੰਦਰ ਇੰਟਰਨੈਟ ਦਾ ਸੀਨ ਬਹੁਤ ਜ਼ਿਆਦਾ ਗਲੋਬਲੀ ਵਾਈਡ ਹੋ ਗਿਆ ਕਿਉਂਕਿ ਜੀਓ ਆ ਗਿਆ ਜੀਓ ਨੇ ਫ੍ਰੀ 'ਚ ਪਲਾਨ ਵਗੈਰਾ ਦਿੱਤੇ ਜੀਓ ਨੇ ਸਾਰੀ ਮਾਰਕੀਟ ਕੈਪਚਰ ਕਰ ਲਿੱਤੀ ਹਰ ਕਿਸੇ ਦੇ ਘਰ 5G ਆ ਗਿਆ ਜਦੋਂ ਗੱਲਬਾਤ ਚੱਲ ਰਹੀ ਸੀ ਸਰਕਾਰ ਦੀ ਕਿ ਅਸੀਂ ਚਾਈਨੀਜ਼ ਐਪਸ ਬੰਦ ਕਰਨੀ ਹੈ ਉਸ ਤੋਂ ਕੁਛ 1.5-2 ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਆਇਆ ਸੀ ਤੇ ਮਾਰਕ ਜ਼ਕਰਬਰਗ ਨੇ ਮੀਟਿੰਗ ਕੀਤੀ ਸੀ ਮੁਕੇਸ਼ ਅੰਬਾਨੀ ਨਾਲ ਤੇ ਮੁਕੇਸ਼ ਅੰਬਾਨੀ ਨੇ ਅਗੇਨ ਗੋਪਨੀਯ ਗੁਪਤ ਅਮਾਊਂਟ ਇਨਵੈਸਟ ਕੀਤੀ ਹੈ ਮੈਟਾ ਦੇ ਅੰਦਰ ਕਹਿੰਦੇ ਆ ਕੁਛ ਕਿ 6% ਹਿੱਸਾ ਪਾਇਆ ਮੁਕੇਸ਼ ਅੰਬਾਨੀ ਨੇ ਉਸ ਟਾਈਮ
0: ਤੇ
1: ਦੇਖੋ ਹਨਾ ਤੇ ਮੇਨ ਗੱਲ ਦੇਖੋ ਟਿਕਟੋਕ ਬੈਨ ਹੁੰਦਾ ਇੰਡੀਆ ਦੇ ਅੰਦਰ ਤੇ ਇੰਸਟਾਗ੍ਰਾਮ ਪੂਰੇ 1 ਹਫ਼ਤੇ ਕੁ ਬਾਅਦ ਰੀਲਸ ਲੈ ਕੇ ਆ ਜਾਂਦਾ ਜੋ ਕਿ ਬੇਸਿਕਲੀ
0: ਟਿਕਟੌਕ ਤੋਂ ਚੱਕੀ ਹੋਈ ਇੰਡੀਆ 'ਚ ਸਭ ਤੋਂ ਵੱਧ ਫੇਮਸ
1: ਸਭ ਤੋਂ ਵੱਧ ਇਹ ਹੈ ਕਿ ਬਹੁਤ ਚੀਜ਼ਾਂ ਜੁੜਦੀਆਂ ਇੱਕ ਛੋਟੇ ਜਿਹੇ ਉਹੀ ਕਿ ਗੁਰੇਜ਼ ਨਾਲ।
0: ਹਾਂ, ਅਦਰਵਾਈਜ਼ ਕੋਈ ਇੱਡੀ ਗੱਲ ਨਹੀਂ ਹੈ। ਮੰਨ ਲਓ ਜੇ ਟਿਕਟੌਕ ਹੁਣ ਯੂ ਐਸ ਏ ਸਭ ਤੋਂ ਵੱਧ ਤੇ ਰੌਲਾ ਉਹੀ ਪਾਉਣ ਡੇ ਸੀ ਨਾ, ਜੇ ਉੱਥੇ ਹਲੇ ਤੱਕ ਚੱਲ ਸਕਦੀ ਹੈ ਤੇ ਇੱਥੇ ਵੀ ਕੀ ਸੀ।
1: ਉਹੀ ਸੀ ਕਿ ਇੱਕ ਤਰੀਕੇ ਦੀ ਮਾਰਕੀਟ ਕੈਪਚਰ ਕਰਨੀ ਸੀ। ਤੁਸੀਂ ਕੋਈ ਅੰਗਰੇਜ਼ ਭਾਸ਼ਾ, ਚਲੋ ਥੋੜ੍ਹਾ ਡਿਫਰੈਂਟ ਹੁੰਦਾ, ਪਰ ਤੁਸੀਂ ਯੂ ਐਸ ਦਾ ਹੀ ਕਹਿ ਲਓ ਜਾਂ ਯੂਰੋਪੀਅਨ ਵੀ ਕਹਿ ਲਓ, ਹੈ ਨਾ, ਵੱਖੋ ਵੱਖਰੇ ਕੋਈ ਵੀ ਰੇਸ ਦਾ ਹੋਵੇ, ਉਹ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਕਰਦੇ ਆ, ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਚੀਜ਼ ਦੇ ਉੱਪਰ ਰਿਐਕਸ਼ਨ ਵੀਡੀਓਜ਼ ਬਣਾਉਂਦੇ ਆ, ਕੁਛ ਕਰਦੇ, ਜਿਹਦੇ ਅੰਦਰ ਇੰਡੀਅਨ ਆਡੀਅੰਸ ਕਿਸੇ ਤਰੀਕੇ ਆ ਜਾਵੇ। ਕਿਉਂਕਿ ਸਭ ਤੋਂ ਵੱਡਾ ਡਾਇਸਪੋਰਾ ਇਸ ਵਕਤ ਇੰਟਰਨੈਟ ਦੇ ਉੱਪਰ ਇੰਡੀਅਨ ਆ। ਚਾਈਨਾ ਇਸ ਕਰਕੇ ਨਹੀਂ, ਚਾਈਨਾ ਨੇ ਹਰ ਤਰ੍ਹਾਂ ਦੀ ਚੀਜ਼ ਉੱਪਰ ਬੈਨ ਲਾਇਆ ਹੋਇਆ। ਸੋ ਇੰਡੀਆ ਹੀ ਸਭ ਤੋਂ ਵੱਡਾ ਡਾਇਸਪੋਰਾ, ਅਤੇ ਹਰ ਕ੍ਰੀਏਟਰ ਦੀ ਥੋੜ੍ਹੀ ਚਾਹ ਹੁੰਦੀ ਆ ਕਿ ਕੋਈ ਇੱਦਾਂ ਦੀ ਗੱਲ ਕਹਿ ਦੇਵਾਂ ਜਿਹਦੇ ਨਾਲ ਭਾਵੇਂ ਨੈਗੇਟਿਵ ਜਾਂ ਪੋਜ਼ਿਟਿਵ ਇੰਗੇਜਮੈਂਟ ਆ ਜਾਵੇ।
0: ਉਹ ਚਾਈਨਾ ਦੀ ਗੱਲ ਕੀਤੀ ਤੁਸੀਂ, ਉਹ ਕਹਿੰਦੇ ਉਹਨਾਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਕਹਿੰਦੇ ਲੈਣ ਨਹੀਂ ਆਇਆ ਟਰੰਪ ਨੂੰ।
1: ਉਹ ਇਸੇ ਕਰਕੇ ਨਹੀਂ ਆਇਆ, ਟਿਕਟੌਕ ਚਲਾ ਰਿਹਾ ਸੀਗਾ, ਉਹਨੂੰ ਟਾਈਮ ਨਹੀਂ ਲੱਗਾ।
0: ਉੱਥੇ ਤਾਂ ਟਿਕਟੌਕ ਘੱਟ ਚਲਾਉਂਦੇ ਆ ਸਗੋਂ।
1: ਅੱਛਾ, ਘੱਟ ਚਲਾਉਂਦੇ ਆ।
0: ਹਾਂ, ਚਾਈਨਾ 'ਚ ਮੈਂ ਵੇਖਿਆ ਉੱਥੇ।
1: ਅੱਛਾ, ਕਿ ਵੀ
0: ਪੁੱਛਿਆ ਵੀ ਮੈਂ,
1: ਉਹਨਾਂ ਦਾ ਐਲਗੋਰਿਥਮ ਬੜਾ ਡਿਫਰੈਂਟ ਆ ਤੁਹਾਨੂੰ ਪਤਾ। ਚਾਈਨਾ ਦੇ ਅੰਦਰ ਉਹ ਟਿਕਟੌਕ ਦੇ ਉੱਪਰ ਉਹ ਵਾਲਾ ਕੰਟੈਂਟ ਪੁਸ਼ ਹੁੰਦਾ ਜ਼ਿਆਦਾ ਜਿਹੜਾ ਨੌਲੇਜੇਬਲ ਹੋਵੇ, ਕੋਈ ਚੀਜ਼ ਕੋਈ ਸਕਿੱਲ ਐਨਹਾਂਸ ਕਰਨ ਸਿਖਾਉਣ ਵਾਲਾ ਹੋਵੇ। ਪਰ ਯੂ ਐਸ ਵਾਲੀ ਸਾਈਡ ਜਾਂ ਯੂਰੋਪ ਵਾਲੀ ਸਾਈਡ ਡਾਂਸ ਵੀਡੀਓਜ਼, ਟ੍ਰਾਂਜੀਸ਼ਨ ਵੀਡੀਓਜ਼, ਅਤੇ ਤੁਹਾਨੂੰ ਪਤਾ ਹੈ ਨਾ, ਗੰਦ ਬਲਾ ਜੋ ਮਰਜ਼ੀ ਬੋਲਣਾ ਬੋਲੋ, ਹੈ ਨਾ, ਉਹ ਸਭ ਚੀਜ਼ਾਂ ਜ਼ਿਆਦਾ ਪੁਸ਼ ਹੁੰਦੀਆਂ। ਇਹ ਵੀ ਇੱਕ, ਇਹਨੂੰ ਕੀ ਕਹਿੰਦੇ ਅੱਜ ਕੱਲ੍ਹ, ਡਿਜੀਟਲ ਵਾਰਫੇਅਰ ਕਹਿੰਦੇ ਆ ਜੀ, ਕੋਲਡ ਵਾਰ ਦਾ ਇਹ ਵੀ ਹਿੱਸਾ ਹੋ ਗਿਆ ਹੁਣ।
0: ਹਾਂ, ਅਤੇ ਉਹਨਾਂ ਨੇ ਚਾਈਨਾ ਨੇ ਪਿਛਲੇ ਦਿਨ ਹੀ ਇਹ ਵੀ ਕਰਤਾ ਵਾ ਨਾ ਕਿ ਜਿਹੜਾ ਐਵੇਂ ਨਜਾਇਜ਼ ਜਿਹੜਾ ਮਰਜ਼ੀ ਉੱਠ ਕੇ ਉਪਦੇਸ਼ ਜਿਹੜਾ ਦੇਣ ਲੱਗ ਪੈਂਦਾ ਸੀ, ਉਹਨੂੰ ਵੀ ਸਖ਼ਤ ਉਹਨਾਂ ਨੇ ਹੁਣ ਸਜ਼ਾਵਾਂ ਦੇਣੀਆਂ ਸ਼ੁਰੂ ਕਰ।
1: ਉਹਨਾਂ ਨੇ ਕਿੱਥੇ ਬਖਸ਼ਣਾ, ਉਹਨਾਂ ਨੇ ਉਹ ਨਹੀਂ ਬਖਸ਼ਿਆ ਸੀ ਵਿਚਾਰਾ ਅਲੀ ਬਾਬਾ ਵਾਲਾ।
0: ਨਹੀਂ, ਉਹ ਤੇ ਚਲੋ ਵੱਡੀ ਉਹ ਹੋ ਗਿਆ ਨਾ, ਉਹ ਤੇ ਅਲੱਗ ਉਹਦੇ ਪਿੱਛੇ ਰੀਜ਼ਨ ਮੁੜ ਕੇ ਨਿਕਲ ਕੇ ਆਇਆ ਸੀ। ਪਰ ਇਹਦਾ ਜੇ ਜਿੱਦਾਂ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਆਪਾਂ ਦੇ ਦਿੰਦੇ ਹਾਂ ਗਿਆਨ, ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਆ, ਜਾਂ ਤੁਸੀਂ ਕੋਈ ਐਵੇਂ ਪੁੱਠੀ ਸਿੱਧੀ ਕੋਈ ਐਕਸਰਸਾਈਜ਼ ਦੱਸਤੀ, ਕੋਈ ਖਾਣ ਪੀਣ, ਕੋਈ ਡਾਇਟਿੰਗ ਦੱਸਤੀ, ਦੇ ਉਹ ਨਾ, ਅਤੇ ਉੱਦਾਂ ਦੀ ਚੀਜ਼ ਜੇਕਰ ਬਿਨਾਂ ਤੁਸੀਂ ਕੁਆਲੀਫਿਕੇਸ਼ਨ ਦੇ ਕਰਦੇ ਹੋ, ਅਤੇ ਈਵਨ ਚਾਈਨਾ ਵਾਲਿਆਂ ਨੇ ਤਾਂ ਸਟੈਪ ਲੈ ਲਿਆ ਵਾ, ਬਾਕੀਆਂ ਨੂੰ ਮੇਰੇ ਹਿਸਾਬ ਨਾਲ ਲੈ ਲੈਣਾ
1: ਚਾਹੀਦਾ ਇਹ ਜ਼ਰੂਰੀ ਆ।
0: ਜਾਂ ਤੁਸੀਂ ਉਹ ਚੀਜ਼ ਦਾ ਪ੍ਰੋਪਰ ਤੁਸੀਂ ਦੱਸੋ ਵੀ ਇਹ ਕਿਹੜੇ ਰੈਲੀਵੈਂਟ ਸੋਰਸ ਦੀ ਆ, ਅਤੇ ਜਾਂ ਫਿਰ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨ ਦੱਸੋ। ਜਿੱਦਾਂ ਹੁਣ ਕੱਲ੍ਹ ਪ੍ਰੀਤਿੰਦਰ ਭਾਈ ਨੇ ਗੱਲ ਕਰ ਰਹੇ ਵੀ ਨਾਲ ਮਾਰਾ ਨੰਬਰ ਤੁਹਾਨੂੰ ਦੱਸਣਾ ਪਊਗਾ ਜੇਕਰ ਤੁਸੀਂ ਸਲਾਹ ਦਿੰਦੇ ਹੋ, ਤਾਂ ਤੁਸੀਂ ਕਿਸੇ ਪਬਲਿਕ ਪਲੇਟਫਾਰਮ ਦੇ ਉੱਤੇ ਸਲਾਹ ਦਿੰਦੇ ਹੋ ਅਤੇ ਮਾਰਾ ਨੰਬਰ ਆਪਣਾ ਬੋਲ ਕੇ ਦੱਸੋ, ਅਤੇ ਫਿਰ ਮਤਲਬ ਪ੍ਰੋਪਰ ਜਿਹੜੇ ਰੈਗੂਲੇਸ਼ਨ ਨੇ ਹੋਏ ਨੇ।
1: ਠੀਕ ਹੈ, ਬਿਲਕੁਲ ਸਹੀ ਗੱਲ,
0: ਵੱਖਰੀ ਗੱਲ ਹੈ ਤੁਸੀਂ ਅਣਗਹਿਲੀ ਮਾਰ ਦਿੰਦੇ ਹੋ ਅਤੇ ਜੇ ਕਿਤੇ ਤੁਸੀਂ ਫਸ ਗਏ ਤਾਂ ਫਸ ਗਏ। ਸੋ ਇਹ ਤਾਂ ਬਾਕੀਆਂ 'ਤੇ ਵੀ ਚਾਹੀਦਾ ਵਾ, ਬਾਕੀ ਜਿਹੜੀਆਂ ਚੀਜ਼ਾਂ ਆਪਣਾ ਚਾਈਨਾ ਤੋਂ ਚਲੋ ਚੱਲੀਆਂ ਸੀ ਅਤੇ ਫਿਰ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਇੰਡੀਆ ਜੇਕਰ ਰਹਿੰਦੀ ਟਿਕਟੌਕ, ਅਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੰਸਟਾ ਇੰਨਾ ਫੇਮਸ ਨਹੀਂ ਹੋਣਾ, ਟਿਕਟੌਕ ਅੱਜ ਵੀ ਨੰਬਰ ਵਨ ਚੋਇਸ ਹੁੰਦੀ ਸ਼ਾਇਦ, ਕਿਉਂਕਿ ਟਿਕਟੌਕ ਬਹੁਤ ਲੋਕੀ ਵਰਤਦੇ ਸੀ ਉੱਥੇ।
1: ਟਿਕਟੌਕ ਲੋਕੀ ਵਰਤਦੇ ਬਹੁਤ ਸੀਗੇ, ਨਾਲੇ ਇੰਨਾ ਤਕੜਾ ਕ੍ਰੀਏਟਰ ਉਹਨਾਂ ਦੇ ਕੋਲ ਆ ਗਿਆ ਸੀਗਾ ਡਾਟਾ ਬੇਸ, ਇੰਨੇ ਜ਼ਿਆਦਾ ਕ੍ਰੀਏਟਰ ਸੀਗੇ ਜਿਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ। ਇੰਸਟਾਗ੍ਰਾਮ 'ਤੇ ਵੱਖਰੀ ਆਡੀਅੰਸ ਹੈ, ਸਭ ਕੁਛ ਹੈ। ਸੋ ਫਰਕ ਤਾਂ ਹੈ ਹੀ ਹੈ ਇਸ ਚੀਜ਼ ਦਾ, ਕਿ ਜੇ ਟਿਕਟੌਕ ਫਿਲਹਾਲ ਇੰਡੀਆ ਹੁੰਦਾ ਤਾਂ ਸ਼ਾਇਦ ਇੰਸਟਾਗ੍ਰਾਮ ਦਾ। ਪਰ ਉਹੀ ਗੱਲ ਆ ਨਾ ਕਿ ਜੇ ਕਿਸੇ ਨੇ ਪੈਸਾ ਇਨਵੈਸਟ ਕਰਨਾ ਇੰਨਾ ਤਗੜਾ, ਅਤੇ ਕਿਹਾ ਜਾਂਦਾ ਕਿ ਸਰਕਾਰ ਵੀ ਈਜ਼ੀਲੀ ਗੱਲਬਾਤ ਮੰਨ ਲੈਂਦੀ ਆ, ਤਾਂ ਉਹ ਮਨਵਾ ਲਈ। ਨਾਲੇ ਨੈਸ਼ਨਲਿਜ਼ਮ ਦੇ ਅੰਦਰ ਬੜੀ ਵਧੀਆ ਗੱਲ ਹੈ ਜੀ, ਅਸੀਂ ਹਮ ਬਾਹਰ ਕਾ ਵੋ ਨਹੀਂ ਯੂਜ਼ ਕਰੇਂਗੇ।
0: ਦੇਖੋ, ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਨੇ ਨਾ, ਆਪਾਂ ਗੰਦੀ ਤੋਂ ਗੰਦੀ ਚੀਜ਼ ਦੇ ਵੀ ਬੜੇ ਫਾਇਦੇ ਤੁਸੀਂ ਗਣਾ ਕੇ ਵੇਚ ਦਿੰਦੇ। ਜਿੱਥੇ ਆਪਾਂ ਵੇਖਦੇ ਹਾਂ ਵੀ ਇੰਨੀਆਂ ਅਨਹੈਲਦੀ ਚੀਜ਼ਾਂ, ਉਹਨਾਂ ਨੂੰ ਐਡਾਂ ਦੇ ਵਿੱਚ ਘਿਓ ਸ਼ੱਕਰ ਕਹਿ ਕੇ ਵੇਚ ਦਿੱਤਾ ਜਾਂਦਾ, ਹੈ ਨਾ।
1: ਠੀਕ ਗੱਲ ਹੈ, ਬਿਲਕੁਲ।
0: ਗੂਗਲ ਕਿੱਡੇ ਵੱਡੇ ਬਲੰਡਰ ਨੇ,
1: ਬਿਲਕੁਲ ਬਿਲਕੁਲ,
0: ਜਿਹੜੀਆਂ ਚੀਜ਼ਾਂ ਪ੍ਰਮਾਣਿਤ ਨੇ। WHO ਖੁਦ ਕਹਿੰਦਾ ਵਾ ਵੀ ਆਹ ਇੰਨੀ ਮਾਤਰਾ ਤੋਂ ਵੱਧ ਤੁਹਾਡੇ ਲਈ ਨੁਕਸਾਨਦੇਹ ਆ, ਤੁਹਾਡੇ ਬੱਚਿਆਂ ਲਈ ਨੁਕਸਾਨਦੇਹ ਆ, ਇਹਦੇ 'ਚ ਇੰਨੀ ਖੰਡ ਵੱਧ ਆ, ਇਹਦੇ 'ਚ ਇੰਨਾ ਸੋਡੀਅਮ ਵੱਧ ਆ, ਇਹਦੇ 'ਚ ਇੰਨੀ ਲੈੱਡ ਵੱਧ ਆ, ਅਤੇ ਉਹ ਵੀ ਚੀਜ਼ਾਂ ਫਿਰ ਵੀ ਸ਼ਰੇਆਮ ਖਿਲਵਾੜ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚਾਰਿਆ ਜਾਂਦਾ। ਇਹ ਨਹੀਂ ਵੀ ਸਿਰਫ ਵੇਚਿਆ ਜਾਂਦਾ TV ਦੇ ਉੱਤੇ, ਤੁਹਾਡਾ ਉਹ ਐਡਾਂ ਵੀ ਹੁਣ ਤਾਂ ਪ੍ਰੂਵ ਨੇ ਵੀ ਗਲਤ ਨੇ।
1: ਅੱਛਾ, ਐਡ ਕਰਨ ਦਾ ਵੀ ਇੱਕ ਤਰੀਕਾ ਬਹੁਤ ਵਧੀਆ ਕਿ ਕੱਲ੍ਹ ਨੂੰ ਕੋਈ ਲੀਗੈਲਿਟੀ ਨਾ ਪਵੇ ਉਹਨਾਂ ਦੇ ਉੱਪਰ, ਕਿ ਉਹ ਸਬਸਟੀਟਿਊਟ ਟਾਈਪ ਲਿਖ ਦੇਣਗੇ ਕਿ ਔਰ ਪ੍ਰੋਟੀਨ ਸਬਸਟੀਟਿਊਟ, ਪ੍ਰੋਟੀਨ ਨਹੀਂ ਹੈ ਸਬਸਟੀਟਿਊਟ ਹੈ, ਅਤੇ ਪਿੱਛੇ ਇਨਗਰੀਡੀਅੰਟ ਤਾਂ ਲਿਖੇ ਪਏ, ਕੋਈ ਪੜ੍ਹਦਾ ਹੀ ਨਹੀਂ ਆ। ਇੱਕ ਕ੍ਰੀਏਟਰ ਆ, ਐਵਰੀਵਨ ਸ਼ੁਡ ਚੈੱਕ ਹਿਮ ਆਊਟ, ਉਹਦਾ ਨਾਮ ਆ ਫੂਡ ਫਾਰਮਾ, ਤੇ ਉਹ ਲੜਕਾ ਕੁਛ ਨਹੀਂ ਕਰਦਾ, ਉਹ ਤੇ ਕੇਸ ਨੈਸਲੇ ਵਰਗੀ ਕੰਪਨੀਆਂ ਤੱਕ ਨੇ ਕੇਸ ਕੀਤੇ ਤੇ ਉਹ ਬਾਅਦ ਚੋਂ ਜਿੱਤੇ ਆ, ਉਹ ਕੁਛ ਨਹੀਂ ਕਰਦਾ, ਉਹ ਸਿਰਫ ਤੁਹਾਨੂੰ ਇਨਗਰੀਡੀਐਂਟ ਪੜ੍ਹ ਕੇ ਦੱਸਦਾ।
0: ਅੱਛਾ,
1: ਕੀ ਬਈ ਜਿਸ ਸੋਫਟ ਡਰਿੰਕ, ਆਪਾਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦੇ, ਪਰ ਸੋਫਟ ਡਰਿੰਕ ਆ ਤੇ ਤੁਸੀਂ ਉਹਦੇ ਅੰਦਰ ਪਾਣੀ ਪਾਓ, ਫਿਰ ਉਹਦੇ ਅੰਦਰ 24 ਚਮਚ ਖੰਡ ਦੇ ਪਾ ਦਿਓ, ਤੇ ਉੱਪਰੋਂ ਤੁਸੀਂ ਕਲਰ ਪਾ ਦਿਓ, ਤੇ ਇਹ ਹੈ ਜੀ ਤੁਹਾਡੀ, ਤੇ ਉਹ ਬਾਏ ਕਾਰਬੋਨੇਟ ਵਾਟਰ, ਹਨਾ ਸੋਡਾ ਵਾਟਰ ਉਹ ਪਾ ਦਿਓ, ਤੇ ਇਹ ਹੈ ਜੀ ਠੰਡਾ, ਮਤਲਬ ਹਾਂ ਇਹ ਇੱਦਾਂ ਹੀ ਤੁਹਾਡੇ ਦੂਧ ਕੀ ਸ਼ਕਤੀ ਬਣਾਉਣੇ ਵਾਲੇ ਜਿਹੜੇ ਹੈਗੇ ਆ, ਹਨਾ, ਤੇ ਉਹ ਵੀ ਇਹੀ ਨੇ, ਦੇਅਰ ਆਲ ਸ਼ੂਗਰ ਨਥਿੰਗ ਐਲਸ, ਕਿਉਂਕਿ ਇਹਦੇ ਉੱਪਰ ਵੀ ਦੇਖੋ ਕਿੰਨੀ ਤਕੜੀ ਕੋਂਸਪੀਰੇਸੀ ਥਿਊਰੀ ਹੈ ਕਿ ਬੇਸਿਕਲੀ ਕੋਕੇਨ ਤੇ ਸ਼ੂਗਰ ਦੀਆਂ ਸੇਮ ਪ੍ਰੋਪਰਟੀਜ਼ ਆ, ਬਸ ਉਹ ਥੋੜ੍ਹੀ ਜਿਹੀ ਘੱਟ ਆ, ਕਹਿ ਲਓ ਰੇਂਜ ਉਹਦੀ ਘੱਟ ਆ, ਕਿ ਸਮਝੋ ਜੋ ਕੋਕੇਨ ਸ਼ਾਇਦ ਕਿਸੇ ਨੂੰ 100% ਹਿੱਟ ਕਰਦੀ ਹੈ ਤੇ ਸ਼ੂਗਰ 50 ਕਰਦੀ ਹੈ, ਪਰ ਐਗਜੈਕਟਲੀ ਉਹੀ ਵਾਲੇ ਨਿਊਰੋ ਰਿਸੈਪਟਰਸ ਨੂੰ ਹਿੱਟ ਕਰਦੀ ਹੈ ਜੋ ਕੋਕੇਨ ਕਰਦੀ ਹੈ, ਉਸੇ ਲੈਵਲ ਦਾ ਐਨਰਜੀ ਹਾਈ ਦਿੰਦੀ ਹੈ, ਤੇ ਉਸੇ ਲੈਵਲ ਦਾ ਬਾਅਦ ਚੋਂ ਐਨਰਜੀ ਦਾ ਕਰੈਸ਼ ਵੀ ਦਿੰਦੀ ਹੈ, ਕਿ ਜਦੋਂ ਤੁਸੀਂ ਸ਼ੂਗਰ ਦੀ ਮਾਤਰਾ ਘੱਟ ਗਈ ਹੈ ਬਾਡੀ ਵਿੱਚੋਂ, ਤੁਸੀਂ ਹੁਣ ਨਹੀਂ ਲੈ ਰਹੇ ਹੋ, ਤੁਹਾਨੂੰ ਹੁੰਦਾ ਕਿ ਯਾਰ ਮੈਂ ਕੁਛ ਮਿੱਠਾ ਖਾਣ ਦਾ ਮਨ
0: ਕਰਦਾ, ਦੁਬਾਰਾ ਖਾਣ ਨੂੰ ਜੀ ਕਰਦਾ,
1: ਐਗਜੈਕਟਲੀ ਸੇਮ ਹੈ, ਪਰ ਉਹਨਾਂ ਵੇਲਿਆਂ 'ਚ ਕਿਉਂਕਿ ਜਿਹੜੀ ਸ਼ੂਗਰ ਬਣਾਉਣ ਵਾਲੀ ਇੰਡਸਟਰੀ ਸੀਗੀਆਂ, ਅਗੇਨ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਜਾ ਤੇ ਰਾਜੇ ਦੇ ਠਾਕੁਰ ਯਾਰ ਦੋਸਤ, ਬਸ ਉਹ ਉਹਨਾਂ ਲੋਕਾਂ ਦੀ ਮਿਲਣਾ ਸੀਗੀਆਂ ਤੋਂ ਕਦੀ ਬੈਨ ਨਹੀਂ ਹੋ ਪਾਈ,
0: ਨਹੀਂ ਸੋ ਇਹ ਇੱਕ ਤਰ੍ਹਾਂ ਦੇ ਨਾਲ ਸਲੋ ਐਨਰਜੀ, ਸਲੋ
1: ਨਸ਼ਾ ਹੋ ਗਿਆ,
0: ਹਾਂ ਸਲੋ ਨਸ਼ਾ ਹੋ ਗਿਆ, ਹਾਂ ਤੇ ਵੈਸੇ ਪਤਾ ਹੀ ਆ ਸਾਨੂੰ ਸਾਰਿਆਂ ਨੂੰ,
1: ਹਾਂ ਪਤਾ ਸਭ ਨੂੰ ਹੀ ਆ, ਪਰ
0: ਫਿਰ ਵੀ ਆਪਾਂ ਹੁਣ ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਹਾਡੇ ਰਚ ਗਈ ਹੋਵੇ ਹੱਡਾਂ ਦੇ ਵਿੱਚ, ਉਹ ਬਹੁਤ ਵਧੀਆ, ਤੁਹਾਡਾ ਜੀ ਕਰਦਾ ਵੀ ਫੇਰ ਉਹ ਮਿਲੇ, ਜਿੰਨਾ ਚਿਰ ਤੱਕ ਸਾਨੂੰ ਹੱਥ ਨਹੀਂ ਨਾ ਲੱਗਦੇ, ਚਾਹੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਆਪਾਂ ਖਾਣ ਪੀਣ ਦੀ ਗੱਲ ਕਰੀਏ, ਚਾਹੇ ਆਪਾਂ ਇਸ ਸਮਾਜ ਦੀ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ, ਕਿਸੇ ਦੇ ਰਵੱਈਏ ਦੀ ਗੱਲ ਕਰੀਏ, ਜਿੰਨਾ ਚਿਰ ਸਾਡੇ ਤੱਕ ਨਹੀਂ ਨਾ ਅੱਗ ਪਹੁੰਚਦੀ, ਜਿੰਨਾ ਚਿਰ ਸਾਡਾ ਸਰੀਰ ਨਹੀਂ ਦੱਸਦਾ ਵੀ ਹਾਂ ਹੁਣ ਤੈਨੂੰ ਕੁਛ ਹੋਇਆ ਤੈਨੂੰ, ਉਹਨਾਂ ਚਿਰ ਤੱਕ ਬੜਾ ਔਖਾ ਹੁੰਦਾ ਆਪਣੇ ਆਪ ਨੂੰ ਰੋਕਣਾ, ਸਾਨੂੰ ਲੱਗ ਰਿਹਾ ਹੁੰਦਾ ਵੀ ਸਾਰਾ ਕੁਛ ਠੀਕ ਠਾਕ ਚੱਲੀ ਜਾ ਰਿਹਾ, ਪਰ ਆਪਾਂ ਇੱਕ ਚੀਜ਼ ਨਹੀਂ ਧਿਆਨ ਦਿੰਦੇ ਕਿ ਅੰਦਰੋਂ ਅੰਦਰੀ ਤੇ ਹੌਲੀ ਹੌਲੀ ਹੌਲੀ ਹੌਲੀ ਖਰਾਬ ਹੋ ਰਿਹਾ, ਸੋ ਕਿਸੇ ਦਾ ਸੁਣਿਆ ਵੇਖ ਕੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਾਡੇ ਤੱਕ ਪਹੁੰਚਦਾ, ਇਸ ਕਰਕੇ ਇਹਦਾ ਨਾਲ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਹੁੰਦੀਆਂ ਤੇ ਸ਼ਾਇਦ ਇੰਨੀ ਵੱਡੀ ਮਾਤਰਾ ਚ ਤੇ ਇੰਨੀ ਜ਼ਿਆਦਾ ਫ੍ਰੀਕੁਐਂਟਲੀ ਸਾਡੇ ਤੱਕ ਪਹੁੰਚਦੀਆਂ ਨਾ ਆਏ, ਸੋ ਇਹ ਵੀ ਸੋਸ਼ਲ ਮੀਡੀਆ ਦਾ ਹੀ ਉਹ ਆ ਕਿ ਸਾਡੇ ਤੱਕ ਇਹ ਰਾਤੋ ਰਾਤ ਪਹੁੰਚ ਜਾਂਦੀਆਂ ਨੇ, ਤੇ ਆਪਾਂ ਹੱਥ 'ਚ ਲੈ ਕੇ ਘੁੰਮਦੇ ਹਾਂ ਜਦੋਂ ਮਰਜ਼ੀ, ਟੀ ਵੀ ਦਾ ਵੀ ਫਿਰ ਇਹ ਵੀ ਜਦੋਂ ਕਿਤੇ ਤੁਸੀਂ ਬਹਿੰਦੇ ਹੋ ਟੀ ਵੀ ਵੇਖਦੇ ਹੋ ਸਿਰਫ ਉਦੋਂ ਤੱਕ ਹੀ, ਪਰ ਹੁਣ ਆਪਾਂ ਚੱਤੇ ਪੈਰ ਨਾਲ ਲੈ ਕੇ ਘੁੰਮਦੇ ਹਾਂ,
1: ਹੁਣ ਆਪਾਂ ਪਾਰਟੀਸਪੈਂਟ ਹੋ ਗਿਆ ਨਾ ਪ੍ਰੋਪਰ, ਜਿਸ ਤਰ੍ਹਾਂ ਇਹ ਲੈਜਰ ਐਕਟੀਵਿਟੀ ਜਾਂ ਫਿਰ ਇੱਕ ਸੋਸ਼ਲਾਈਜ਼ਿੰਗ ਤੋਂ ਤਾਂ ਹੁਣ ਉਹ ਤਾਂ ਹੁਣ ਚੀਜ਼ ਹੀ ਖਤਮ ਹੋ ਗਈ, ਹੁਣ ਹਰ ਕੋਈ ਇਨਫਲੂਐਂਸਰ ਆ, ਹਰ ਕਿਸੇ ਦਾ ਬਿਜ਼ਨਸ ਆ ਜਿਹਨੂੰ ਮਾਰਕੀਟ ਕਰਨਾ ਹੀ ਪੈਣਾ ਸੋਸ਼ਲ ਮੀਡੀਆ ਤੇ, ਅਦਰਵਾਈਜ਼ ਚੱਲਣਾ ਨਹੀਂ। ਛੋਟਾ ਜਿਹਾ ਇੱਕ ਅੰਕਲ ਆ ਨਾ, ਯੂ ਐਸ ਦਾ ਡੇਟਾ ਸੀਗਾ ਇਹ ਮੇਰੇ ਖਿਆਲ ਨਾਲ ਕੋਰਨਲ ਯੂਨੀਵਰਸਿਟੀ ਦਾ, ਕਿ ਜਿਹੜੀ ਕ੍ਰੀਏਟਰ ਇਕੋਨਮੀ ਆ, ਕਿ ਜਿਹੜੀ ਕੰਪਨੀਆਂ ਐਡਵਰਟਾਈਜ਼ਮੈਂਟ ਕਰਾਉਂਦੀਆਂ ਇਨਫਲੂਐਂਸਰਸ ਨੂੰ ਦੇ ਕੇ, ਠੀਕ ਹੈ, ਉਹ ਫਿਲਹਾਲ ਵਰਲਡ ਦੇ ਅੰਦਰ ਕੁਛ $3 billion ਦੀ ਹੈ, ਤੇ ਆਉਣ ਵਾਲੇ 5 ਸਾਲਾਂ 'ਚ 25 ਦੀ ਰਿਪੋਰਟ ਆ, ਸੋ 2030 ਤੱਕ ਇਹ ਡਬਲ ਹੋ ਜਾਣੀ ਹੈ। ਐਂਡ ਮੈਂ ਖੁਦ ਪਰਸਨਲ ਤੌਰ 'ਤੇ ਵੀ ਦੇਖਿਆ ਕਿ ਜਦੋਂ ਮੈਂ ਕਦੀ ਕਿਸੇ ਲਈ ਮਾਰਕੀਟ ਕੀਤਾ ਜਾਂ ਕੁਛ ਕੀਤਾ, ਤੇ ਆਮ ਤੌਰ 'ਤੇ ਇਹ ਕਿ ਛੋਟੀ ਜਿਹੀ ਕਿਸ
0: ਦੇ ਉੱਤੇ ਚਾਹੇ ਆਪਾਂ ਕਰਕੇ ਵੀ ਹਾਂ ਠੀਕ ਹੈ ਚਲੋ ਚੱਲਣ ਦਿਓ ਹੁਣ, ਮਤਲਬ ਆਪਾਂ ਉਸ ਟਾਣੀ 'ਤੇ ਬੈਠੇ ਸਾਰੇ ਕਾਰੋਬਾਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਜਿੱਥੇ ਇਹ ਚੀਜ਼ਾਂ ਸਾਡੇ ਆਸ ਪਾਸ ਨੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਈ ਵਾਰੀ ਕਿ ਆਪਾਂ ਜੰਕ ਫੂਡ ਹੋ ਗਿਆ, ਡਰਿੰਕਸ ਹੋ ਗਈਆਂ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਸਾਡਾ ਨੁਕਸਾਨ ਦੇ ਨੇ, ਕਦੀ ਸਰਕਾਰਾਂ ਨੇ ਸ਼ਾਇਦ ਇਸ ਚੀਜ਼ ਦੇ ਉੱਤੇ ਨਹੀਂ ਸੋਚਿਆ, ਜਾਂ ਫਿਰ ਉਹਨਾਂ ਨੂੰ ਨਹੀਂ ਇਲਮ ਹੋਊਗਾ ਵੀ ਇਹਨਾਂ ਨੂੰ ਆਪਾਂ ਨਾ ਵਿਕਣ ਦੇਈਏ ਜਾਂ ਨਾ ਇਹੋ ਜਿਹੇ ਪ੍ਰੋਡਕਟ ਆਉਣ ਮਾਰਕੀਟ ਦੇ ਵਿੱਚ। ਪਹਿਲੀ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਪੋਲਿਸੀਆਂ ਬਣਾਉਂਦੀਆਂ ਨੇ, ਉਹ ਵੱਡੀਆਂ ਕੰਪਨੀਆਂ ਮਾਰਕੀਟ 'ਚ ਆਉਂਦੀਆਂ ਨੇ, ਅਤੇ ਫਿਰ ਜਾ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਘਰ ਕਰ ਜਾਂਦਾ ਵਾ ਵੀ ਉਹ ਲੋਕ ਉਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਕਰ ਪਾਉਂਦੇ, ਉਹਨਾਂ ਦਾ ਵਿਸਥਾਰ ਹੀ ਆਪਾਂ ਵੇਖਦੇ ਹਾਂ, ਉਹਨਾਂ ਦਾ ਉਹ ਨਹੀਂ ਵੇਖਦੇ ਆਪਾਂ।
1: ਸਭ ਤੋਂ ਵੱਡਾ ਸਟਾਰ, ਸਭ ਤੋਂ ਤਗੜਾ ਐਡ ਬਣਾਉਣ ਵਾਲਾ ਫਿਲਮ ਮੇਕਰ ਉਸ ਚੀਜ਼ ਰਿਆਰਡ ਕਰੇਗਾ ਹੈ ਨਾ ਸਾਰੇ ਚੈਨਲਸ ਦੇ ਉੱਪਰ ਸਾਰੇ ਸਭ ਤੋਂ ਮਸ਼ਹੂਰ ਟੀ ਵੀ ਸੀਰੀਅਲ ਮੈਚ ਹਰ ਜਗ੍ਹਾ ਦੇ ਅੰਦਰ ਉਹ ਚੀਜ਼ ਹੈ ਨਾ ਚੱਲਦੀ ਹੋਊਗੀ ਅਤੇ ਅੱਜ ਕੱਲ੍ਹ ਤਾਂ ਅਵਾਰਡ ਸ਼ੋਅ ਵੀ ਹੈ ਨਾ ਉਸ ਹਿਸਾਬ ਨਾਲ ਨਾਮ ਬੜੇ ਆਉਂਦੇ ਆ ਪਹਿਲੇ ਹੈ ਨਾ ਪਾਨ ਮਸਾਲੇ ਹਰ ਤਰ੍ਹਾਂ ਦੇ ਨਾਮ ਆਉਂਦੇ ਫਿਰ ਇਹ ਬੈਸਟ ਐਕਟਰ ਅਵਾਰਡ ਮਿਲਦਾ ਹੈ
0: ਆਪਣੇ ਮੈਚਾਂ ਚਲਾ ਲਓ ਫਿਲਮਾਂ ਚਲਾ ਲਓ ਵੱਡੇ ਵੱਡੇ ਈਵੈਂਟਸ

0: ਦੇ ਵਿੱਚ ਲਾ ਲਓ।
1: ਕ੍ਰਿਕਟਰਸ ਕ੍ਰਿਕਟਰਸ ਦੀ ਕਿੰਨੀ ਫਾਰਮਿੰਗ ਕੀਤੀ ਜਾਂਦੀ ਹੈ ਕਿ ਉਹ ਐਲਕੋਹਲ ਬ੍ਰਾਂਡਸ ਲਈ ਕਰ ਲੈਣ ਐਡ, ਜਦਕਿ ਐਲਕੋਹਲ ਤੁਸੀਂ ਸਿੱਧੇ ਤੌਰ 'ਤੇ ਨਹੀਂ ਵੇਚ ਸਕਦੇ, ਐਡ ਨਹੀਂ ਕਰ ਸਕਦੇ ਇੰਡੀਆ ਦੇ ਅੰਦਰ, ਇੰਡੀਆ 'ਚ ਅਲਾਊਡ ਨਹੀਂ ਹੈ। ਇਸੇ ਕਰਕੇ ਜਿਸ ਤਰ੍ਹਾਂ ਸੀਗਰਮਸ ਹੈ ਤਾਂ ਉਹ
0: ਸੋਡਾ ਕਰ ਦਿੰਦੇ,
1: ਹਾਂ ਉਹ ਸੋਡਾ ਕਰ ਦਿੰਦੇ ਆ, ਅਤੇ ਕੁਛ ਹੈਗੇ ਉਹ ਅਨਪਲੱਗਡ ਗਾਣੇ ਬਣਾ ਕੇ ਸੀਡੀਆਂ ਕਹਿੰਦੇ ਕਿ ਆਹ ਸੀਡੀ ਖਰੀਦ ਲਓ, ਹੈ ਨਾ, ਕਿ ਮਤਲਬ ਉਹ ਸਿੱਧੇ ਤੌਰ 'ਤੇ ਕਹਿੰਦੇ ਨਹੀਂ, ਅਤੇ ਉਹ ਕਹਾਣਗੇ ਵੀ ਕਿਸੇ ਨਾ ਕਿਸੇ ਸਪੋਰਟਸ ਪਰਸਨ ਤੋਂ, ਕਿ ਲੋਕਾਂ ਨੂੰ ਹੋਵੇ ਕਿ ਲੈ ਬਈ ਇਹ ਕ੍ਰਿਕਟਰ ਹੋ ਕੇ, ਜਾਂ ਫਿਰ ਨਾ ਹੋਰ ਤਾਂ ਵੈਸੇ ਕਿਸੇ ਨੂੰ ਆਪਾਂ ਸਪੋਰਟਸ ਪਰਸਨ ਆਕਦੇ ਨਹੀਂ ਇੰਡੀਆ ਦੇ ਅੰਦਰ, ਆਹ ਬੜੀ ਪ੍ਰੋਬਲਮ ਹੈ।
0: ਇਨਡਾਇਰੈਕਟਲੀ ਉਹ ਚੀਜ਼ਾਂ, ਹੁਣ ਜੇ ਮੰਨ ਲਓ ਕੋਈ ਸ਼ਰਾਬੀ ਆ ਕੇ ਕਹੂਗਾ ਵੀ ਸ਼ਰਾਬ ਪੀ ਲਓ, ਅਤੇ ਉਹਦੀ ਥੋੜ੍ਹੀ ਕਿਸੇ ਨੇ ਮੰਨਣੀ ਆ।
1: ਅੱਛਾ ਦੇਖਿਆ, ਵੈਸੇ ਵਧੀਆ ਤਰੀਕਾ ਤਾਂ ਹੀ ਹੋਣਾ ਚਾਹੀਦਾ, ਦੇਖੋ ਮੈਂ ਜ਼ਿੰਦਗੀ ਖਰਾਬ ਕਰ ਲਈ, ਹੁਣ ਵੀ ਪੂਰਾ ਰੱਜਿਆ ਪਿਆ, ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ, ਟਰਾਈ
0: ਕਰ ਕੇ ਕੋਈ ਯਾਰ ਤੁਸੀਂ
1: ਬ੍ਰਾਂਡ ਹੀ ਇਹ ਵਧੀਆ,
0: ਉਹਦੀ ਥੋੜੀ ਕੋਈ ਮੰਨੂਗਾ ਨਾ, ਮੰਨੂਗਾ ਤੇ ਕੋਈ ਉਹਦੀ, ਹੁਣ ਕਿ ਜਿੰਨੀਆਂ ਵੀ ਮਸ਼ਹੂਰੀਆਂ ਨੇ, ਮੰਨ ਲਓ ਕੋਈ ਬਹੁਤ ਫਿੱਟ ਜਿਹਾ ਬੰਦਾ ਆਊਗਾ ਤੇ ਉਹ ਆ ਕੇ ਤੁਹਾਨੂੰ ਕਹੂਗਾ ਉਹ ਜਿਹਾ ਕੋਈ ਫੂਡ ਖਾਣ ਨੂੰ, ਹੈ ਨਾ,
1: ਕੋਈ ਸੌਫਟ ਡਰਿੰਕ ਬ੍ਰਾਂਡ ਵਗੈਰਾ ਤੁਸੀਂ,
0: ਹਾਂ ਕੋਈ ਬੜੀ ਖੂਬਸੂਰਤ ਜੀ ਹੀਰੋਇਨ ਆਊਗੀ ਤੇ ਉਹ ਕਹੂਗੀ ਆਹ ਵਾਲਾ ਸਾਬਣ ਲਾਓ, ਹੈ ਨਾ, ਨਹੀਂ ਥੋੜੀ ਹੋਵੇ ਕੋਈ।
1: ਬਿਲਕੁਲ ਸਹੀ ਗੱਲ
0: ਹੈ, ਇਹ ਥੋੜੀ ਹੋਊਗਾ ਵੀ ਬੰਦਾ ਅੱਗੇ ਤੁਹਾਨੂੰ ਉਹੋ ਜਿਹਾ ਬਣਾਉਣਾ ਪੈਂਦਾ ਵਾ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ, ਜਿਹੜਾ ਤੁਹਾਡਾ ਆਈਡੀਅਲ ਹੋਵੇ ਬਹੁਤਿਆਂ ਦਾ,
1: ਹਾਂ
0: ਫਿਰ ਉਹ ਗੱਲ ਕਿਤੇ ਬਣਦੀ ਆ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ, ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
7: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चले गए, और ये तीसरी दोस्त ही है ना।
8: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
9: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, पार्टे करनो बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या अज ही विजिट करो 104 कॉलिंस रोड मेल्टन।
10: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
11: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
10: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
12: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
3: ਹਾਂਜੀ ਓਏ ਹਾਂਜੀ ਰੇਡੀਓ

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332852 ਤੇ।

gentlemen, I'm your DJ.

0: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 45 ਤੇ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ ਲਾਦੇ ਫੇਰੇ

डांस नहीं करना, वो जाके अपनी भैंस चराए।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਸਟੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਉਹ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋ ਝੋਟਾ ਨਹੀਂ ਖਾ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸੇਈ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਮ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾਹ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸੇ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆ ਵਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਪੁਬ ਅੰਤ ਕੋ ਨਾਂਗੇ ਬਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੁਬ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦ ਦੁਬਾ ਸੁ ਸਾਜ ਸਨਾਹ ਦੁਰਜ

ਪਾਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਰ ਵਿਸ਼ਨ ਸਚੀ ਪਤ ਅੰਤ ਬਸ

ਚਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ, ਜੇ ਤੂੰ ਚਲਾਏ ਤਿਵੇ ਚੱਲੇ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਹਾਵੇ, ਜਿਸ ਨੂੰ

0: ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਸੱਚਾ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਦਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਹੀ ਪਾਤਸ਼ਾਹੀਓਂ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਸਹਿਤ ਆਪ ਸਮੂਹ ਸੰਗਤਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਇਕੱਤਰ ਹੋਏ ਹੋ। ਸੋ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਆਸਾ ਦੀ ਵਾਰ ਦੇ ਕੀਰਤਨ ਆਪ ਸੰਗਤਾਂ ਨੇ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਸਰਵਣ ਕੀਤੇ ਨੇ। ਆਓ ਗੁਰਸੰਗਤ ਜੀ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਜੋ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸਾਡੇ ਜੀਵਾਂ ਦੇ ਉਧਾਰ ਵਾਸਤੇ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ। ਆਪ ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ।

0: ਕੀਰਤਨ
1: ਹੈ। ਅੱਜ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਮੁਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 709 ਉਪਰ ਸੁਭਾਇਮਾਨ ਹੈ। ਜੈਤ ਸ੍ਰੀ ਕੀ ਵਾਰ ਦੇ ਅੰਦਰ 17ਵੀਂ ਪੌੜੀ ਦੇ ਨਾਲ ਸੰਬੰਧਿਤ ਇਹ ਦੋ ਸਲੋਕਾਂ ਸਮੇਤ ਉਚਾਰਨ ਕੀਤਾ ਹੋਇਆ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਇਸ ਪਾਵਨ ਸ਼ਬਦ ਦੇ ਪਹਿਲੇ ਸਲੋਕ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਆਸਰੰ ਗੋਪਾਲ ਕੀਰਤਨ ਹੈ, ਜਿਨ੍ਹਾਂ ਸੰਤ ਜਨਾਂ ਨੇ ਗੋ ਧਰਤੀ ਦੇ ਪਾਲਕ ਪਰਮਾਤਮਾ ਦਾ, ਜੋ ਧਰਤੀ ਨੂੰ ਪਾਲਣਹਾਰ ਪਰਮਾਤਮਾ ਵਾਹਿਗੁਰੂ ਹੈ, ਜਿਨ੍ਹਾਂ ਨੇ ਉਸ ਦਾ ਕੀਰਤਨ ਉਚਾਰਨ ਕੀਤਾ ਹੈ, ਉਹਨਾਂ ਸੰਤ ਜਨਾਂ ਨੂੰ ਦਿਆਲੂ ਪਰਮਾਤਮਾ ਨੇ ਇਸ ਸੰਸਾਰ ਤੋਂ ਤਾਰਿਆ ਹੈ ਅਤੇ ਉਹ ਦਿਆਲੂ ਸੰਤ ਜਨ ਸੰਸਾਰ ਤੋਂ ਆਪ ਤਾਂ ਤਰਦੇ ਨੇ ਅਤੇ ਦੂਜੇ ਨੂੰ ਵੀ ਤਾਰਨ ਦੀ ਸਮਰੱਥਾ ਰੱਖਦੇ ਨੇ। ਆਪ ਤਰੇ ਤਾਰੇਨ ਸ੍ਰਿਠਾ, ਪਰ ਉਹ ਤਰੇ ਕਿਸ ਦੇ ਆਸਰੇ ਨੇ? ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਆਸਰੰ ਗੋਪਾਲ ਕੀਰਤਨ ਹੈ, ਪਰਮਾਤਮਾ ਵਾਹਿਗੁਰੂ ਦੀ ਕੀਰਤੀ ਦਾ ਉਹਨਾਂ ਨੇ ਆਸਰਾ ਲਿਆ। ਗੁਰਸੰਗਤ ਜੀ, ਜਿਹੜੇ ਵੀ ਸੰਸਾਰ ਸਾਗਰ ਤੋਂ ਜੀਵ ਤਰੇ ਹਨ ਉਹਨਾਂ ਨੇ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਲਿਆ ਹੈ, ਉਹਨਾਂ ਦਾ ਹੀ ਸੰਸਾਰ ਤੋਂ ਉਧਾਰ ਹੋਇਆ ਹੈ। ਇਸ ਸੰਸਾਰ ਦੇ ਅੰਦਰ ਜਗਤ ਨੂੰ ਤਾਰਨ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾਂ ਨੇ ਸਵਾਲ ਕੀਤਾ ਸੀ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਤਰ ਦਿੱਤਾ ਸੀ ਕਿ ਇਹ ਸੰਸਾਰ ਸਾਗਰ ਤੋਂ ਤਰਨ ਦਾ ਵੇਲਾ ਤੇ ਮਨੁੱਖਾ ਜਨਮ ਹੀ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਸੰਸਾਰ ਤੋਂ ਉਹੀ ਜੀਵ ਤਰ ਸਕਦਾ ਹੈ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ। ਆਸਰੰ ਗੋਪਾਲ ਕੀਰਤਨ ਹੈ। ਇਸ ਲਈ ਭਵ ਸਾਗਰ ਤੋਂ ਤਾਰਨ ਦੇ ਲਈ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਸਿਆਈ, ਬਾਝੋ ਗੁਰੂ ਗੁਬਾਰ ਹੈ ਹੈ ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਹ ਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਸੁਲਤਾਨਪੁਰ ਲੋਧੀ ਤੋਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਨੂੰ ਉਧਾਰਨ ਵਾਸਤੇ ਉਦਾਸੀਆਂ ਪ੍ਰਚਾਰ ਫੇਰੀਆਂ ਆਰੰਭ ਕੀਤੀਆਂ ਨੇ। ਪ੍ਰਚਾਰ ਫੇਰੀ ਦੀ ਆਰੰਭਤਾ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ। ਭਾਈ ਮਰਦਾਨਾ ਜੀ, ਕਿਉਂਕਿ ਸਿੱਖ ਜਗਤ ਅੰਦਰ ਕੀਰਤਨ ਦੀ ਦੇਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ, ਗੁਰੂ ਸਾਹਿਬ ਜੀ ਤੋਂ ਹੀ ਕੀਰਤਨ ਦੀ ਆਰੰਭਤਾ ਹੋਈ ਹੈ। ਕੀਰਤਨ ਦਾ ਅਰਥ ਪਰਮਾਤਮਾ ਦੀ ਕੀਰਤੀ ਕਰਨੀ ਹੈ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਵਿੱਚ ਆਉਂਦੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਕੋਲੋਂ ਭਾਈ ਫਿਰੰਦੇ ਪਾਸੋਂ ਰਬਾਬ ਮੰਗਾਈ ਸੀ। ਪਹਿਲਾ ਸਾਜ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਰਬਾਬ ਹੈ ਜਿਹਦੇ ਨਾਲ ਕੀਰਤਨ ਗਾਇਨ ਹੋਇਆ ਅਤੇ ਉਹ ਰਬਾਬ ਭਾਈ ਮਰਦਾਨੇ ਨੇ ਭਾਈ ਫਿਰੰਦੇ ਪਾਸੋਂ ਲਿਆਂਦੀ। ਤੇ ਸਭ ਤੋਂ ਪਹਿਲੀ ਭੇਟਾ ਸਾਜ ਲਿਆਉਣ ਦੀ ਜਿਹੜੀ ਹੈ ਨਾ, ਉਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅੰਦਰ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭੈਣ ਜੀ ਬੇਬੇ ਨਾਨਕੀ ਜੀ ਨੇ ਭੇਟਾ ਦਿੱਤੀ ਸੀ। ਪਹਿਲਾ ਸਾਜ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਆਇਆ। ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਲਿਆਂਦੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ, ਮਰਦਾਨਿਆਂ ਰਬਾਬ ਵਜਾ। ਗੁਰੂ ਸਾਹਿਬ ਦੀ ਹੁਕਮ ਰਜਾ ਦੇ ਅੰਦਰ ਭਾਈ ਮਰਦਾਨਾ ਜੀ ਨੇ ਰਹਿ ਕੇ ਜਦੋਂ ਰਬਾਬ ਵਜਾਈ ਹੈ ਨਾ, ਉਸ ਵੇਲੇ ਇਹ ਧੁਨ ਪ੍ਰਗਟ ਹੋਈ ਸੀ ਕਿ ਧੰਨ ਨਿਰੰਕਾਰ ਤੂੰ ਹੀ ਨਿਰੰਕਾਰ ਸਤ ਕਰਤਾਰ। ਸੋ ਉਸ ਵੇਲੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਸ਼ੂ ਪੰਛੀ ਸਨ ਉਹਨਾਂ ਦੇ ਵੀ ਮਨ ਸ਼ੁੱਧ ਹੋ ਗਏ। ਪਸ਼ੂ ਪ੍ਰੇਤ ਮੁਗਧ ਕਾ ਉਤਾਰੇ ਪਾਹਨ ਪਾਰ ਉਤਾਰੇ, ਤੇ ਜਿਹੜੇ ਰੁੱਖ ਸਨ ਉਹਨਾਂ ਚੋਂ ਵੀ ਰਸ ਨਿਚੁਰਨ ਲੱਗਾ ਤੇ ਸਾਰਿਆਂ ਦੇ ਮਨਾਂ ਦੇ ਫੁਰਨੇ ਜਿਹੜੇ ਸੀ ਉਹ ਦੂਰ ਕਰ ਦਿੱਤੇ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਰਬਾਬ ਵਜਾਉਂਦੇ ਨੇ ਤੇ ਉਹ ਰਬਾਬ ਨੇ ਬੜਾ ਭਲਾ ਕੀਤਾ ਸੰਸਾਰ ਦਾ। ਘੱਲ ਕੇ ਫਿਰਦੇ ਤਾਂ ਹੀ ਰਬਾਬ ਸੀ ਮੰਗਾਇਆ, ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਂਦਾ ਨਾ ਬਜਾਨਾ ਸੀ। ਚਾਰੇ ਕੁੰਡੀ ਤਾਰ ਬੱਜੀ ਜੰਗਲੀ ਪਹਾੜੀ ਥਲੀ ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜਿਹੇ ਠੱਗ ਜੱਗ ਲੋਧੀ ਜਿਹੇ ਕਾਬਰਾਂ ਨੇ ਬਾਬਰ ਜਿਹੇ ਜਾਬਰਾਂ ਨੇ ਸੁਣਿਆ ਤਰਾਨਾ ਸੀ। ਰੱਬ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜੱਗ ਤਾਰਨਾ ਬਹਾਨਾ ਸੀ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੰਸਾਰ ਦਾ ਉਧਾਰ ਕੀਤਾ ਤੇ ਜਦੋਂ ਵੀ ਕਿਸੇ ਜੀਵ ਦਾ ਉਧਾਰ ਕਰਨਾ ਜਾਂ ਇਕਾਂਤ ਵਿੱਚ ਬੈਠ ਕੇ ਪਰਮਾਤਮਾ ਦਾ ਜਸ ਗਾਇਨ ਕਰਨਾ ਜਾਂ ਕਿਸੇ ਸ਼ਰਨ ਆਏ ਨੂੰ ਉਪਦੇਸ਼ ਦੇਣ ਵਾਸਤੇ ਉਪਦੇਸ਼ ਉਚਾਰਨ ਕਰਨਾ ਤੇ ਭਾਈ ਮਰਦਾਨੇ ਨੇ ਗੁਰੂ ਸਾਹਿਬ ਕਹਿੰਦੇ ਸਨ ਮਰਦਾਨਿਆਂ ਰਬਾਬ ਵਜਾ ਕਾਈ ਸਿਫਤ ਕਰਤਾਰ ਦੀ ਕਰੀਏ। ਇਹ ਬਚਨ ਆਪਾਂ ਗੁਰਬਾਣੀ ਅੰਦਰ ਪੜ੍ਹਦੇ ਹਾਂ ਨਾ, ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਉਹ ਸੰਤ ਜਨ ਤਰੇ ਹਨ ਗੋਪਾਲ ਆਸਰੰ ਕੀਰਤਨ ਹੈ। ਸੋ ਉਹਨਾਂ ਨੂੰ ਆਸਰਾ ਹੈ, ਆਸਰੰ ਗੋਪਾਲ ਕੀਰਤਨ ਹੈ ਪਰਮਾਤਮਾ ਦੇ ਕੀਰਤਨ ਦਾ, ਉਸ ਦੀ ਸਿਫਤ ਸਲਾਹ ਦਾ। ਤੇ ਭਾਈ ਮਰਦਾਨਾ ਜੀ ਤੋਂ ਬਾਅਦ ਕਿਉਂਕਿ ਆਪ ਜੀ ਅਫਗਾਨਿਸਤਾਨ ਦੇ ਵਿੱਚ ਕੁਰਮ ਦਰਿਆ ਹੈ, ਸੋ ਉਹ ਕੁਰਮ ਸ਼ਹਿਰ ਹੈ, ਉਸ ਦੇ ਦਰਿਆ ਦੇ ਕੰਢੇ ਤੇ ਭਾਈ ਮਰਦਾਨਾ ਜੀ ਨੇ ਉਹਨਾਂ ਦਾ ਦੇਹਾਂਤ ਹੋਇਆ, ਅੰਤਮ ਸਵਾਸ ਲਏ ਤੇ ਚਲਾਣੇ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੁੱਛਿਆ ਸੀ ਮਰਦਾਨਿਆਂ ਤੁਹਾਡੀ ਦੇਹ ਦਾ ਸੰਸਕਾਰ ਕਰੀਏ, ਦੇਹ ਨੂੰ ਦਫ਼ਨ ਕਰੀਏ ਜਾਂ ਜਲ ਪ੍ਰਵਾਹ ਕਰੀਏ। ਤੇ ਉਸ ਵੇਲੇ ਆਸ਼ਰਮ ਗੋਪਾਲ ਕੀਰਤਨ ਹੈ ਜਿਨ੍ਹਾਂ ਨੂੰ ਪਰਮਾਤਮਾ ਦੇ ਹੀ ਕੀਰਤਨ ਦਾ ਆਸਰਾ ਜਿਨ੍ਹਾਂ ਦਾ ਬਣ ਗਿਆ ਸੀ ਨਾ, ਹੱਥ ਬੰਨ੍ਹ ਕੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਪ੍ਰੇਮ ਦੇ ਵਿੱਚ ਭਿੱਜ ਕੇ ਸਾਰੀ ਉਮਰ ਆਪ ਜੀ ਨੇ ਰੱਬ ਦੀ ਕੀਰਤੀ ਕਰਾਈ, ਰੱਬ ਦਾ ਜਸ ਗਾਇਨ ਕਰਵਾਇਆ ਤੇ ਮਹਾਰਾਜ ਹੁਣ ਵੀ ਦੇਹ ਦੀਆਂ ਗੱਲਾਂ, ਇਹ ਇੱਕ ਪ੍ਰੇਮ ਦੀ ਗੱਲ ਸੀ। ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਜੀ ਦੇ ਦੇਹਾਂਤ ਤੋਂ ਬਾਅਦ ਇਹ ਸੇਵਾ ਜਿਹੜੀ ਸੀ ਭਾਈ ਮਰਦਾਨਾ ਜੀ ਦੇ ਸਪੁਰਦ ਕੀਤੀ ਹੈ। ਜਦੋਂ ਭਾਈ ਮਰਦਾਨਾ ਜੀ ਦੇ ਪੁੱਤਰ ਨੇ ਨੇਤਰ ਭਰੇ ਨਾ, ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਦੀ ਰਬਾਬ ਉਹਨਾਂ ਦੇ ਪੁੱਤਰ ਦੇ ਹਵਾਲੇ ਕੀਤੀ ਸੀ। ਸੋ ਉਸ ਵੇਲੇ ਭਾਈ ਮਰਦਾਨੇ ਦੇ ਪੁੱਤਰ ਤੋਂ ਬਾਅਦ ਉਹਨਾਂ ਦੇ ਪੋਤਰੇ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਕੀਰਤਨ ਗਾਇਨ ਕੀਤਾ। ਇਸੇ ਤਰ੍ਹਾਂ ਭਾਈ ਸਾਧੂ ਜੀ, ਭਾਈ ਬਾਧੂ ਜੀ ਤੋਂ ਬਾਅਦ ਭਾਈ ਸੱਤਾ ਤੇ ਬਲਵੰਡ ਜੀ। ਸੋ ਇਹ ਵੀ ਮਹਿਮਾ ਪ੍ਰਕਾਸ਼ ਵਾਲਿਆਂ ਨੇ ਲਿਖਿਆ ਕਿ ਰਾਏ ਬਲਵੰਡ ਜੀ ਦੇ ਪੁੱਤਰ ਸਨ ਭਾਈ ਸੱਤਾ ਜੀ। ਰਹੁ ਵਿਚਾਰ, ਫਿਰ ਬਾਬਕ ਨਾਮੀ ਰਬਾਬ ਦਾ ਜ਼ਿਕਰ ਆਉਂਦਾ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ, ਦਸਮ ਪਾਤਸ਼ਾਹ ਜੀ ਦੇ ਸਮੇਂ ਭਾਈ ਸੱਧੂ ਤੇ ਭਾਈ ਮਧੂ ਰਬਾਬੀ ਸਨ ਜਿਹੜੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਕੀਰਤਨੀਏ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ ਨਾ, ਕੁਰੁੱਤਾ ਬੀਜ ਬੀਜੈ ਨਹੀਂ ਜੰਮੈ ਸਭ ਲਾਹਾ ਮੂਲ ਗਵਾਏਂਦਾ। ਬੇਮੌਸਮਾ ਜਿਹੜਾ ਬੀਜ ਹੈ ਉਹ ਫਲਦਾ ਨਹੀਂ, ਸਗੋਂ ਲਾਹਾ ਕੀ ਲੈਣਾ ਹੈ, ਬੰਦਾ ਆਪਣਾ ਮੂਲ ਹੀ ਗਵਾ ਬੈਠਦਾ ਹੈ, ਸਮਾਂ ਜਾਂਦਾ ਹੈ, ਬੀਜ ਖਰਾਬ ਹੁੰਦਾ ਹੈ, ਧਨ ਦੀ ਬਰਬਾਦੀ, ਥਕੇਵਾਂ ਜਿਹੜਾ ਉਹ ਵੱਖਰਾ। ਸੋ ਬੀਜ ਉਹੀ ਫਲਦਾ ਹੈ ਜਿਹੜਾ ਮੌਸਮ ਹੋਵੇ। ਤੇ ਮਹਾਰਾਜ ਹੁਣ ਕਿਹੜਾ ਮੌਸਮ ਹੈ, ਕਿਹੜਾ ਸਮਾਂ ਹੈ ਜਿਹਦੇ ਨਾਲ ਸਾਡਾ ਸੰਸਾਰ ਤੋਂ ਪਾਰ ਉਤਾਰਾ ਹੋਵੇ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਹਨ, ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਸਾਹਿਬ ਕਹਿੰਦੇ ਨੇ ਗੁਰਮੁਖ ਬਣ ਕੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਧਿਆਨ ਨੂੰ ਲਾ ਕੇ ਜੇ ਆਪਾਂ ਰੱਬ ਦੀ ਕੀਰਤੀ ਸੁਣਾਂਗੇ ਨਾ, ਤੇ ਇਹ ਸੰਸਾਰ ਸਾਗਰ ਤੋਂ ਪਾਰ ਉਤਾਰਾ ਜ਼ਰੂਰ ਹੋਵੇਗਾ। ਕਿਉਂਕਿ ਜਿੰਨੇ ਵੀ ਸੰਤ ਜਨ ਸੰਸਾਰ ਵਿੱਚ ਹੋਏ ਨੇ ਉਹ ਪਰਮਾਤਮਾ ਦੀ ਕੀਰਤੀ ਕਰਕੇ ਹੀ, ਮਾਲਕ ਦਾ ਜਸ ਕਰਕੇ ਹੀ, ਸੰਤ ਉਧਰਨ ਦਿਆਲਨ ਦਿਆਲੂ ਪਰਮਾਤਮਾ ਨੇ ਉਹਨਾਂ ਸੰਤ ਜਨਾਂ ਨੂੰ ਤਾਰ ਦਿੱਤਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਤੁਸੀਂ ਅੰਮ੍ਰਿਤ ਵੇਲੇ ਪੜ੍ਹੇ ਨੇ, ਆਵੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਤੇਰੀ ਕਿਤ ਦੁਆਰੇ ਪਾਈਏ। ਸੋ ਜਿਹੜੇ ਰੱਬ ਦੀ ਕੀਰਤੀ ਗਾਉਂਦੇ ਨੇ ਉਹਨਾਂ ਦਾ ਹੀ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋਇਆ, ਉਹਨਾਂ ਨੇ ਇਸ ਮਾਰਗ ਤੇ ਤੁਰ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਵਾਲੇ ਉਹ ਹੋਏ ਨੇ। ਇਸੇ ਤਰ੍ਹਾਂ ਸੰਤ ਉਧਰਨ ਦਿਆਲਨ, ਜਿਹੜੇ ਸੰਤ ਜਨ ਹਨ ਉਹਨਾਂ ਦੇ ਅੰਦਰ ਦਇਆ ਬਹੁਤ ਹੈ। ਸੋ ਪਹਿਲੇ ਅਰਥ ਤਾਂ ਇਹੋ ਹੀ ਹਨ ਕਿ ਸੰਤ ਉਧਰਨ ਦਿਆਲਨ, ਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਇਆ ਦਾ ਸੋਮਾ ਹੈ, ਦਇਆ ਦਾ ਘਰ ਹੈ। ਸੋ ਇਸੇ ਤਰ੍ਹਾਂ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਜੀ, ਉਹਨਾਂ ਵਰਗੀ ਦਇਆ ਕਿਸੇ ਵਿੱਚ ਨਹੀਂ ਹੈ। श्रीमान भाई गुरदास जी दे बचन आपां पढ़दे आं। श्री गुरु दयाल की दया ना आन देव मैं, जब खंड ब्रह्मांड उदय अस्त लो ताई है। भाई गुरदास जी कहिंदे ने कि गुरु वर्गी दया किस विच है जी, भावें चढ़दे तो लहिंदे तक जाके देख लईए, गुरु नानक साहिब वर्गी दया किसे होर विच नहीं है। केड़ा अपने परिवार नूं छड के संसार दे भले वास्ते सारे जीवन की कालना घालदा है। सो भावें बड़े अज दे समय अंदर आपां देख रहे हां कि अपने आप दे विच गुरु बन बैठे ने, पर किसे दा भला करन वास्ते, किसे दा धर्म बचाउन वास्ते अपना सिर कोई देंदा है? ਇਹ ਦਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਹੀ ਹੈ। ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋ ਧਾਈਐ, ਮਨੁੱਖਤਾ ਦੀ ਫਲਵਾੜੀ ਨੂੰ ਖੜਾਉਣ ਖਾਤਰ ਆਪਣੇ ਪੁੱਤਰ ਕੋਈ ਨਹੀਂ ਜੇ ਵਾਰਦਾ। ਆਪਣੇ ਪਰਿਵਾਰ ਨਾਲ, ਘਰਾਂ ਦੇ ਨਾਲ, ਪੁੱਤਰਾਂ ਦੇ ਨਾਲ, ਬੱਚਿਆਂ ਦੇ ਨਾਲ ਮੋਹ ਹੀ ਇੰਨਾ ਹੈ, ਪਰ ਉਹ ਦਇਆ ਗੁਰੂ ਵਰਗੀ ਹੋਰ ਕਿਸੇ ਵਿਚ ਨਹੀਂ ਹੈ। ਤੇ ਐਸੀ ਹੀ ਦਇਆ ਦਾ ਸਬਕ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਪੜਾਇਆ ਹੈ। ਧੌਲ ਧਰਮ दया का पूत, जेड़ा धर्म है वह दया का पुत्र है। सो इसे करके तुलसी जीवी ने भी लिखा है ना कि तुलसी दया ना छोड़ी है जब लग घट मैं प्राण, क्योंकि सौ सियाने एको मत, सियाणियां दा मत एक हुंदा है, मूर्खां दी कावां रौली हुंदी है कि फलाना धर्म माड़ा, फलाना पहरावा माड़ा, फलाने दा फिरका माड़ा। ਉਹ ਦੂਜਿਆਂ ਨੂੰ ਭੰਡਦਿਆਂ ਨਿੰਦਦਿਆਂ ਹੀ ਆਪਣਾ ਸਮਾਂ ਖਰਾਬ ਕਰ ਲੈਂਦੇ ਨੇ, ਪਰ ਸਿਆਣਿਆਂ ਦਾ ਇੱਕੋ ਇੱਕ ਮਤ ਹੈ ਕਿ ਦਇਆ ਵਿੱਚੋਂ ਧਰਮ ਪੈਦਾ ਹੁੰਦਾ ਹੈ ਤੇ ਧਰਮ ਵਿੱਚੋਂ ਸੰਤੋਖ ਤੇ ਸੰਤੋਖ ਦੇ ਵਿੱਚੋਂ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ। ਜਾਂ ਇੰਝ ਕਹਿ ਲਓ ਕਿ ਦਇਆ ਵਿੱਚੋਂ ਧਰਮ ਨਿਕਲਦਾ ਹੈ ਤੇ ਦਇਆ ਦੇ ਨਾਲ ਹੀ ਸੇਵਾ ਕਰਨ ਦੀ ਜਾਚ ਆਉਂਦੀ ਹੈ, ਕਿਉਂਕਿ ਦਇਆ ਤੋਂ ਬਿਨਾਂ, ਸੇਵਾ ਤੋਂ ਬਿਨਾਂ ਜਿਹੜੀ ਦਇਆ ਹੈ ਉਹਨੂੰ ਬਾਂਝ ਦਇਆ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ। ਜਿਸ ਤਰ੍ਹਾਂ ਪਾਵਨ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਪੜ੍ਹਦੇ ਹਨ, ਸਿਰ ਖੁਹਾਏ ਪੀਹੇ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੋਹ ਲੈਣ ਪੜਾਸਾ। ਸੋ ਇਹ ਪਾਵਨ ਸ਼ਬਦ ਉਹਨਾਂ ਦੇ ਪਰਥਾਏ ਲਿਖਿਆ ਜਿਨ੍ਹਾਂ ਕੋਲ ਬਾਂਝ ਦਇਆ ਹੈ, ਕਿਉਂਕਿ ਸੇਵਾ ਕਰਨ ਦਾ ਚਾਅ ਹੀ ਨਾ ਬਣਿਆ। ਇਸ ਕਰਕੇ ਸੇਵਾ ਮਾਂ ਹੈ ਤੇ ਸਿਮਰਨ ਪਿਤਾ ਹੈ। ਦਇਆ ਵਿੱਚੋਂ ਸੇਵਾ ਜਨਮ ਲੈਂਦੀ ਹੈ, ਸੰਤੋਖ ਵਿੱਚੋਂ ਸਿਮਰਨ, ਤੇ ਜੇ ਸੰਤੋਖ ਹੀ ਨਹੀਂ ਤੇ ਸਿਮਰਨ ਕੇਵਲ ਇੱਕ ਪਖੰਡ ਦਿਖਾਵਾ ਆਪਾਂ ਕਰ ਰਹੇ ਹਾਂ, ਕਿਉਂਕਿ ਜੇ ਮਨ ਵਿੱਚ ਸੰਤੋਖ ਹੀ ਨਾ ਬਣਿਆ। ਸਿਮਰਨ ਦੀ ਤਾਂ ਪਹਿਲੀ ਨਿਸ਼ਾਨੀ ਹੈ ਕਿ ਉਹਦਾ ਅੰਤਰ ਸੰਤੋਖੀ ਹੋ ਜਾਂਦਾ ਹੈ। ਇਸੇ ਤਰ੍ਹਾਂ ਦਇਆਲੂ ਉਹ ਹੈ ਜਿਹੜੀ ਦਇਆ ਵਿੱਚੋਂ ਸੇਵਾ ਨੇ ਜਨਮ ਲਿਆ, ਨਹੀਂ ਤੇ ਦਇਆ ਤੋਂ ਬਿਨਾਂ ਜਿਹੜੀ ਕੀਤੀ ਸੇਵਾ ਹੈ ਨਾ, ਉਹ ਵੀ ਇੱਕ ਸਿਰ ਦਾ ਬੋਝ ਹੈ, ਦਿਖਾਵਾ ਹੈ, ਪਖੰਡ ਹੈ। ਕਈ ਆਪਾਂ ਮਨੁੱਖ ਦੇਖਦੇ ਹਾਂ ਕੇਵਲ ਦਿਖਾਵੇ ਮਾਤਰ ਸੇਵਾ ਕਰਦੇ ਨੇ ਕਿ ਅਸੀਂ ਤਾਂ ਜੀ ਦੇਸ਼ ਦੀ ਕੌਮ ਦੀ ਸੇਵਾ ਕਰਨੀ ਹੈ, ਪਰ ਮਨ ਵਿੱਚ ਉਹ ਦਇਆ ਨਹੀਂ ਹੁੰਦੀ। ਦਇਆ ਤੋਂ ਬਿਨਾਂ ਇੱਕ ਸਿਰਫ ਦਿਖਾਵਾ ਹੈ, ਪਰ ਦਇਆ ਦੇ ਨਾਲ ਜਿਹੜਾ ਸੇਵਾ ਕਰਦਾ ਉਸੇ ਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਮਨ ਵਿੱਚ ਦਇਆ ਹੈ, ਤਰਸ ਹੈ। ਸੋ ਇਸੇ ਤਰ੍ਹਾਂ ਦੁਆਪਰ ਕ੍ਰਿਸ਼ਨ ਮੁਰਾਰ, ਕ੍ਰਿਸ਼ਨ ਜੀ ਦੇ ਸਮੇਂ, ਸੋ ਉਸ ਵੇਲੇ ਯੁਧਿਸ਼ਟਰ ਜਦੋਂ ਉਹਨਾਂ ਦੀ ਲੱਗੀ ਸਭਾ ਵਿੱਚ ਆਵੇ ਨਾ, ਤੇ ਉਹਨੂੰ ਕਿਹਾ ਕਰਨ ਕਿ ਆਓ ਰਾਜਨ। ਮਨ ਵਿੱਚ ਬੜੀ ਵਾਰ ਖਿਆਲ ਆਉਣਾ ਕਿ ਆਪ ਤਾਂ ਇਹ ਭਗਵਾਨ ਨੇ ਤੇ ਮੈਨੂੰ ਰਾਜਨ ਕਰਕੇ ਬੁਲਾਉਂਦੇ ਨੇ, ਮੇਰੇ ਮਨ ਦੀ ਪ੍ਰਸੰਨ

0: ਬੰਦ ਕਰਕੇ ਅੱਖਾਂ ਬੰਨ ਕੇ ਉਸ ਦੇ ਬੱਚੇ ਦਾ ਜਨਮ ਦਵਾਇਆ, ਦਾਈ ਵਾਲਾ ਕੰਮ ਕੀਤਾ ਤੇ ਜਦੋਂ ਕ੍ਰਿਸ਼ਨ ਜੀ ਦੀ ਸਭਾ ਦੇ ਵਿੱਚ ਆਏ ਤੇ ਆਉਂਦਿਆਂ ਹੀ ਕਹਿੰਦੇ ਆਓ ਭਗਤ ਜੀ, ਭਗਤ ਜੀ ਕਹਿ ਕੇ ਸਤਿਕਾਰਿਆ। ਸੋ ਮਨ ਬੜਾ ਹੈਰਾਨ ਹੋਇਆ, ਕਹਿੰਦੇ ਕਿ ਅੱਜ ਤੱਕ ਤਾਂ ਤੁਸੀਂ ਮੈਨੂੰ ਰਾਜਨ ਕਹਿ ਕੇ ਸੰਬੋਧਨ ਕਰਦੇ ਸੀ ਪਰ ਅੱਜ ਭਗਤ ਜੀ ਕਹਿ ਕੇ ਸੰਬੋਧਨ ਕੀਤਾ ਹੈ। ਕਾਰਨ ਕਹਿੰਦੇ ਅੱਜ ਤੂੰ ਭਗਤਾਂ ਵਾਲਾ ਕੰਮ ਕੀਤਾ ਹੈ, ਅੱਜ ਤੂੰ ਦਇਆ ਕਰਕੇ ਆਇਆ ਹੈ ਤੇ ਜਿਹੜੀ ਦਇਆ ਕੀਤੀ ਹੈ, ਸੇਵਾ ਕੀਤੀ ਹੈ ਨਾ, ਇਹੋ ਹੀ ਭਗਤੀ ਦੀ ਨਿਸ਼ਾਨੀ ਹੈ। ਜਦੋਂ ਤੁਸੀਂ ਧਰਮ ਦੇ 10 ਅੰਗ ਪੜੋਗੇ ਨਾ ਗ੍ਰੰਥਾਂ ਵਿੱਚ ਤੇ ਸਭ ਤੋਂ ਪਹਿਲਾਂ ਅੰਗ ਧਰਮ ਦਾ ਹੈ ਹੀ ਦਇਆ ਹੈ। ਵਿਦਵਾਨਾਂ ਨੇ 10 ਅੰਗ ਧਰਮ ਦੇ ਲਿਖੇ ਨੇ, ਦਇਆ ਅਹਿੰਸਾ ਖਿਮਾ ਮ੍ਰਿਧ ਸਤ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ 10 ਜਾਂ। ਪਰ ਸਭ ਤੋਂ ਪਹਿਲਾਂ ਜਿਹੜਾ ਅੰਗ ਹੈ ਉਹ ਦਇਆ ਹੈ ਧਰਮ ਦਾ। ਸੋ ਗੁਰੂ ਕਲਗੀਧਰ ਜੀ ਦੇ ਬਚਨ ਵੀ ਆਪਾਂ ਪੜ੍ਹਦੇ ਹਾਂ ਨਾ ਮਹਾਰਾਜ ਜੀ ਦੇ, ਅਲਪ ਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿਬੋ ਹਵਾਗੋ ਤ੍ਰਿਗੁਣ ਅਤੀਤ। ਇਸ ਕਰਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਰੱਬ ਦੇ ਪਰਮਾਤਮਾ ਦੇ ਕੀਰਤਨ ਦਾ ਜਿਨ੍ਹਾਂ ਨੇ ਆਸਰਾ ਲਿਆ ਉਹ ਸੰਤ ਜਨ ਇੰਨੇ ਕੁ ਦਿਆਲੂ ਬਣੇ। ਫਿਰ ਉਹਨਾਂ ਸੰਤ ਜਨਾਂ ਨੇ ਦੂਜਿਆਂ ਦਾ ਵੀ ਸੰਸਾਰ ਤੋਂ ਭਲਾ ਕੀਤਾ, ਦੂਜਿਆਂ ਨੂੰ ਵੀ ਤਾਰ ਦਿੱਤਾ ਹੈ।
1: ਨਿਰਮਲੰ ਸੰਤ ਸੰਗੇਣ,
0: ਉਹਨਾਂ ਸੰਤ ਜਨਾਂ ਦੀ ਸੰਗੇਣ ਸੰਗਤ ਕਰਕੇ ਹੋਰ ਜਿਹੜੇ ਜੀਵ ਨੇ ਉਹਨਾਂ ਦੇ ਮਨ ਵੀ ਜਿਹੜੇ ਨੇ ਨਾ ਉਹ ਮੈਲ ਤੋਂ ਰਹਿਤ ਹੋ ਗਏ। ਕਿਉਂਕਿ ਜਿੱਦਾਂ ਦੀ ਸੰਗਤ ਵਿੱਚ ਜਾਵਾਂਗੇ ਮਨ ਕੋਰਾ ਹੈ ਕਾਗਜ਼ ਦੀ ਤਰ੍ਹਾਂ, ਉਸੇ ਤਰ੍ਹਾਂ ਦਾ ਰੰਗ ਚੜ੍ਹਦਾ ਹੈ ਨਾ। ਜੇ ਨਸ਼ੇੜੀਆਂ ਦੀ ਜੇ ਜੁਆਰੀਆਂ ਦੀ ਸੰਗਤ ਵਿੱਚ ਬੈਠਦਾ ਹੈ ਜਾ ਜਾ ਕੇ ਕਿ ਮੈਂ ਤਾਂ ਜੀ ਨਸ਼ੇ ਕਰਦਾ ਹੀ ਨਹੀਂ, ਜੁਆ ਖੇਡਦਾ ਹੀ ਨਹੀਂ, ਬਸ ਮਿੱਤਰ ਨੇ ਆਪਣੇ ਇਹਨਾਂ ਲਾਗੇ ਬੈਠਣਾ ਪੈਂਦਾ, ਬੈਠਣ ਦੇ ਨਾਲ ਹੀ ਮਨ ਦੇ ਉੱਤੇ ਰੰਗ ਚੜ੍ਹਦਾ ਤੇ ਮਨ ਮੈਲਾ ਹੋਣ ਲੱਗ ਪੈਂਦਾ। ਪਹਿਲਾਂ ਹੀ ਮਨ ਇੰਨਾ ਮੈਲਾ, ਜਨਮ ਜਨਮ ਕੇ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆਹੋ, ਪਰ ਧੋਣ ਦਾ ਆਪਾਂ ਯਤਨ ਹੀ ਨਹੀਂ ਕਰ ਰਹੇ। ਨਿਰਮਲੰ ਸੰਤ ਸੰਗੇਣ, ਮੈਲ ਉਤਰੇਗੀ ਕਿੱਥੇ? ਸਾਹਿਬ ਕਹਿੰਦੇ ਨੇ ਸੰਤਾਂ ਦੀ ਸੰਗੇਣ ਸੰਗਤ ਕਰ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠੇਗਾ ਨਾ ਤੇ ਮਨ ਦੇ ਉੱਪਰ ਵੈਸਾ ਹੀ ਅਸਰ ਹੋਵੇਗਾ, ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਹੈ ਉਤਰੇਗੀ। ਫਿਰ ਨਿਰਮਲ ਉਹਨਾਂ ਦੇ ਮਨ ਹੀ ਜਿਹੜੇ ਮੈਲ ਤੋਂ ਰਹਿਤ ਹੁੰਦੇ ਹਨ।
1: ਓਟ ਨਾਨਕ ਪਰਮੇਸ਼ੁਰ ਹੈ,
0: ਸੰਤ ਜਨ ਹਮੇਸ਼ਾ ਪਰਮੇਸ਼ੁਰ ਦੀ ਹੀ ਓਟ ਲੈਂਦੇ ਨੇ, ਉਸ ਮਾਲਕ ਦਾ ਰੱਬ ਦਾ ਹੀ ਆਸਰਾ ਤੱਕਦੇ ਹਨ।
1: ਚੰਦਨ ਚੰਦ ਨਾ ਸਰਦ ਰੁੱਤ,
0: ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੂਜੇ ਸਲੋਕ ਅੰਦਰ ਬਖਸ਼ਿਸ਼ ਕਰਦੇ ਨੇ ਕਿ ਸੰਸਾਰ ਦੇ ਲੋਕਾਂ ਨੇ ਨਾ ਤਪਸ਼ ਤੋਂ ਬਚਣ ਵਾਸਤੇ ਕਈ ਜਿਹੜੇ ਹਨ ਉਹ ਚੰਦਨ ਦਾ ਲੇਪ ਕਰਦੇ ਨੇ। ਲੋਕਾਂ ਨੇ ਚੰਦਨ ਬਹੁਤ ਠੰਡਾ ਮੰਨਿਆ ਹੈ, ਜਾਂ ਚੰਦ ਦੀਆਂ ਕਿਰਨਾਂ ਕਹਿੰਦੇ ਨੇ ਬਹੁਤ ਠੰਡੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਚੰਦਨ ਚਾਂਦਨਾ ਸਰਦ ਰੁੱਤ, ਫਿਰ ਕਹਿੰਦੇ ਨੇ ਜਦ ਸਰਦ ਰੁੱਤ ਆਵੇਗੀ ਨਾ ਤੇ ਠੰਡ ਪੈ ਜਾਵੇਗੀ। ਆਪਾਂ ਦੇਖਦੇ ਹਾਂ ਸਰਦ ਰੁੱਤ ਦੇ ਵਿੱਚ ਕਿੰਨੀ ਠੰਡ ਪੈਂਦੀ ਹੈ। ਕਈ ਗਰਮੀਆਂ ਦੇ ਵਿੱਚ ਤਪਸ਼ ਨੂੰ ਦੂਰ ਕਰਨ ਵਾਸਤੇ ਜਿਹੜੇ ਅਮੀਰ ਲੋਕ ਨੇ ਉਹ ਚੰਦਨ ਦੇ ਸ਼ਰਬਤ ਬਣਾ ਬਣਾ ਕੇ ਵੀ ਪੀਂਦੇ ਨੇ ਕਿ ਚੰਦਨ ਦਾ ਸ਼ਰਬਤ ਹੈ। ਚੰਦਰਮਾ ਦੀਆਂ ਕਿਰਨਾਂ ਨੂੰ ਠੰਡੀਆਂ ਮੰਨਦੇ ਨੇ ਤੇ ਸਰਦ ਰੁੱਤ ਕਿੰਨੀ ਬਰਫ਼ ਪਈ ਹੋਵੇ, ਕਈ ਵਾਰ ਤਾਂ ਕਿੰਨੇ ਕਿੰਨੇ ਮਾਈਨਸ ਦੇ ਵਿੱਚ ਟੈਂਪਰੇਚਰ ਚਲਾ ਜਾਂਦਾ ਹੈ। ਕੀ ਫਿਰ ਜਿਹੜੀ ਅੰਦਰ ਦੀ ਤਪਸ਼ ਹੈ ਉਹਦੇ ਨਾਲ ਦੂਰ ਕਿਸੇ ਦੀ ਹੋਈ ਹੈ? ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ,
1: ਮੋਲ ਨਾ ਮਿਟਾਈ ਕਾਮ,
0: ਚੰਦਨ ਦੇ ਨਾਲ ਚੰਦ ਦੀਆਂ ਕਿਰਨਾਂ ਦੇ ਨਾਲ ਤੇ ਸਰਦ ਰੁੱਤ ਦੇ ਨਾਲ ਕਾਮ ਨਾਮ ਹੈ ਤਪਸ਼ ਦਾ। ਇਹ ਹਰਿਆਣਵੀ ਬੋਲੀ ਦੇ ਵਿੱਚ ਤਪਸ਼ ਨੂੰ ਕਹਿੰਦੇ ਨੇ ਬਹੁਤ ਕਾਮ ਹੈ, ਗਾਮ ਕਰਕੇ ਬੋਲਦੇ ਨੇ। ਮੂਲ ਨਾ ਮਿਟਈ ਕਾਮ, ਉੱਕਾ ਹੀ ਉਹਨਾਂ ਦੀ ਤਪਸ਼ ਅੰਦਰੋਂ ਤ੍ਰਿਸ਼ਨਾ ਦੀ ਮਿਟਦੀ ਨਹੀਂ। ਅਗਿਆਨ ਰੂਪੀ ਸੂਰਜ ਕਰਕੇ ਤ੍ਰਿਸ਼ਨਾ ਦੀ ਜਿਹੜੀ ਤਪਸ਼ ਹੈ ਉਹ ਉਹਨਾਂ ਨੂੰ ਅੰਦਰੋਂ ਤਪਾ ਰਹੀ ਹੈ। ਬੜੇ ਯਤਨ ਕਰਦੇ ਨੇ ਕਿ ਆਪਾਂ ਫਲਾਣੀ ਜਗ੍ਹਾ ਚਲੇ ਜਾਈਏ ਤੇ ਗਰਮੀ ਤੋਂ ਰਾਹਤ ਮਿਲੇ, ਪਰ ਜਿਹੜੀ ਅੰਦਰਲੀ ਤ੍ਰਿਸ਼ਨਾ ਦੀ ਅੱਗ ਲੱਗੀ ਪਈ ਹੈ ਇਹ ਕਿਸ ਤਰ੍ਹਾਂ ਬੁਝੇਗੀ? ਇਹ ਤਾਂ ਭਾਈ ਸਰਦ ਰੁੱਤ ਵਿੱਚ ਵੀ ਨਹੀਂ ਬੁਝਦੀ। ਕਿੰਨੀ ਬੰਦੇ ਅੰਦਰ ਮਨੁੱਖ ਅੰਦਰ ਈਰਖਾ ਹੈ, ਇੱਕ ਦੂਜੇ ਦੇ ਨਾਲ ਈਰਖਾ ਦਵੈਸ਼ ਬੰਦਾ ਕਰ ਰਿਹਾ ਹੈ। ਠੰਡੇ ਏਸੀਆਂ ਦੇ ਵਿੱਚ ਬਹਿ ਕੇ ਏਅਰ ਕੰਡੀਸ਼ਨਰ ਲਾ ਕੇ ਵੀ ਸੋਚੀ ਜਾਂਦਾ ਕਿ ਮੈਂ ਦੂਜੇ ਦਾ ਬੁਰਾ ਕਿਸ ਤਰ੍ਹਾਂ ਕਰਨਾ ਹੈ। ਮੂਲ ਨਾ ਮਿਟਈ ਕਾਮ, ਉਹਨਾਂ ਦੇ ਅੰਦਰੋਂ ਠੰਡੀ ਜਗ੍ਹਾ ਰਹਿ ਕੇ ਵੀ ਉੱਕਾ ਵੀ ਜਿਹੜੀ ਤਪਸ਼ ਹੈ ਉਹ ਮਿਟਦੀ ਨਹੀਂ, ਦੂਰ ਨਹੀਂ ਹੁੰਦੀ।

0: ਸਹਿਬ ਬਖਸ਼ਿਸ਼ ਕਰਦੇ ਨੇ ਜਪੰਦੜੋ ਹਰ ਨਾ। ਭਾਈ ਜਿਨ੍ਹਾਂ ਨੇ ਹਰੀ ਦਾ ਨਾਮ ਜਪੰਦੜੋ ਜਪਿਆ ਹੈ ਨਾ, ਸੀਤਲ ਥੀਵੈ ਨਾਨਕਾ। ਸਤਨਾਮ ਵਾਹਿਗੁਰੂ ਜਪ ਕੇ ਉਹਨਾਂ ਦਾ ਮਨ ਜਿਹੜਾ ਹੈ ਉਹ ਸੀਤਲ ਹੋ ਜਾਂਦਾ ਹੈ। ਤਾਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਨਾਮ ਵਿੱਚ ਇੰਨੀ ਠੰਡ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪ ਤੱਤੀ ਤਵੀ ਤੇ ਬੈਠ ਕੇ ਗਰਮ ਰੇਤਾ ਸੀਸ ਵਿੱਚ ਪਵਾ ਕੇ ਉਬਲਦੀ ਦੇਗ ਦੇ ਵਿੱਚ ਉਬਾਲੇ ਖਾ ਕੇ ਵੀ ਸਤਿਗੁਰੂ ਕਿੰਨੇ ਸ਼ਾਂਤ ਹਨ। ਮਹਾਰਾਜ ਨੂੰ ਕਿਸੇ ਤਰ੍ਹਾਂ ਦੀ ਇਹ ਜਿਹੜੀ ਕਾਮ ਹੈ ਤਪਸ਼ੀ ਉਹ ਤਪਾ ਨਾ ਸਕੀ। ਸੋ ਉਸ ਵੇਲੇ ਦਾ ਸੀਨ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਲਿਖਿਆ ਹੈ, ਚਾਰੋਂ ਤਰਫੋਂ ਅੱਗ ਬਰਸੇ ਸੇਖ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਗਿਆ ਕੁਲ ਰੋਪਿਆ ਚੀਕ ਤੇ ਤਾਹੀ ਮਾਰਦਾ, ਸੁਣ ਸਤਿਗੁਰ ਕਹਿਆ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਿਹਾ ਹਮ ਸ਼ਾਂਤ ਹੈ ਹਰੀ ਨਾਮ ਸੇ। ਕੀ ਹੋਇਆ ਇਹ ਤਨ ਸਾੜ ਰਹੇ ਨੇ, ਇਹ ਤਨ ਨੂੰ ਸਾੜ ਕੇ ਵੀ ਮੈਨੂੰ ਅੰਦਰੋਂ ਤਪਾ ਨਹੀਂ ਸਕਦੇ ਕਿਉਂਕਿ ਪਰਮਾਤਮਾ ਦੇ ਨਾਮ ਦੇ ਵਿੱਚ ਠੰਡ ਹੀ ਇੰਨੀ ਹੈ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹੁਣ ਆਪਾਂ ਸਮਝ ਸਕਦੇ ਹਾਂ ਕਿ ਜੇ ਸਾਡੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਹੀ ਨਹੀਂ ਬੁੱਝ ਰਹੀ, ਵਿਕਾਰਾਂ ਦੀ ਅੱਗ ਬੁੱਝ ਨਹੀਂ ਰਹੀ, ਸ਼ਾਂਤ ਨਹੀਂ ਹੋ ਰਹੀ, ਜੇ ਆਪਾਂ ਇੱਕ ਦੂਜੇ ਨਾਲ ਈਰਖਾ ਕਰ ਰਹੇ ਹਾਂ, ਦਵੈਸ਼ ਕਰ ਰਹੇ ਹਾਂ ਕਿ ਉਹ ਤਾਂ ਕਰਦਾ ਤੇ ਅਸੀਂ ਉਸੇ ਤਰ੍ਹਾਂ ਕਰਨਾ, ਇਸ ਦਾ ਭਾਵ ਹੈ ਕਿ ਹਲੇ ਜਪੰਦੜੋ ਹਰ ਨਾਮ ਉਹ ਜਪਿਆ ਹੋਇਆ ਨਾਮ ਸਾਡੇ ਅੰਦਰ ਵਸਿਆ ਹੀ ਨਹੀਂ, ਉਹ ਸਾਡੇ ਹਿਰਦੇ ਤੱਕ ਪਹੁੰਚਿਆ ਹੀ ਨਹੀਂ, ਜਿਹੜਾ ਨਾਮ ਸਾਨੂੰ ਇਸ ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ ਹੈ। ਸਹਿਬ ਬਖਸ਼ਿਸ਼ ਕਰਦੇ ਨੇ ਸੀਤਲ ਥੀਵੈ ਨਾਨਕਾ, ਉਹੀ ਭਾਈ ਸੀਤਲ ਠੰਡੇ ਹੋਏ ਨੇ ਮਨ ਕਰਕੇ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ।
1: ਪੌੜੀ
0: ਪੌੜੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ,
1: ਚਰਨ ਕਮਲ ਕੀ ਓਟ ਉਧਰੇ ਸਗਲ ਜਨ।
0: ਉਧਰੇ ਸਗਲ ਜਨ ਜਿਹੜੇ ਸੰਤ ਜਨ ਹਨ ਨਾ ਸਾਰੇ, ਉਹ ਕਿਸ ਤਰ੍ਹਾਂ ਤਰੇ ਹਨ ਤੇ ਸਹਿਬ ਬਖਸ਼ਿਸ਼ ਕਰਦੇ ਨੇ ਚਰਨ ਕਮਲ ਕੀ ਓਟ, ਉਹਨਾਂ ਨੂੰ ਤੇ ਭਾਈ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੀ ਹੀ ਓਟ ਆਸਰਾ ਹੈ। ਜਿਨ੍ਹਾਂ ਨੇ ਪਰਮਾਤਮਾ ਦੇ ਚਰਨ ਕਮਲ ਕਿਹੜੇ ਹਨ, ਚਿੱਤ ਚਰਨ ਨਾਮ, ਨਾਮ ਦਾ ਹੀ ਆਸਰਾ ਤੱਕਿਆ ਹੈ ਨਾ, ਉਧਰੇ ਸਗਲ ਜਨ। ਨਾਮ ਜਪਣ ਵਾਲੇ ਸਾਰੇ ਹੀ ਜਨ ਜਿਹੜੇ ਨੇ ਸੰਸਾਰ ਤੋਂ ਤਰੇ ਨੇ। ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇਤ ਹੀ ਪਤਤ ਪਵਿੱਤ ਭਏ, ਰਾਮ ਕਹਿਤ ਹੀ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਾ ਸੁਰ ਧਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਵਿਦ ਕੋ ਸਵਾਮੀ ਤੈਂ ਕਾਹੇ ਬਿਸਰਾਇਆ, ਜਬ ਹੀ ਸਰਨ ਗਹੀ ਕਿਰਪਾ ਨਿਦ ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ, ਅਜਾਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੈ ਪਾਰ। ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਨਾਮ ਦੀ ਓਟ ਲੈ ਆਸਰਾ ਤੱਕ ਜਿਨ੍ਹਾਂ ਨੇ ਨਾਮ ਜਪਿਆ ਉਹੀ ਸੰਸਾਰ ਸਾਗਰ ਤੋਂ ਤਰੇ ਹਨ।
1: ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ,
0: ਉਸ ਗੋ ਨਾਮ ਧਰਤੀ ਦਾ ਹੈ ਤੇ ਬਿੰਦ ਨਾਮ ਜੋ ਧਰਤੀ ਦੀ ਰੱਖਿਆ ਕਰਨ ਵਾਲਾ ਪਰਮਾਤਮਾ ਹੈ, ਸੋ ਉਸ ਦਾ ਪ੍ਰਤਾਪ ਸੁਣ ਕੇ ਨਾ ਮੇਰਾ ਮਨ ਵੀ ਜਿਹੜਾ ਹੈ ਉਹ ਨਿਰਭਉ ਹੋ ਗਿਆ। ਜਦੋਂ ਸੁਣਿਆ ਕਿ ਪਰਮਾਤਮਾ ਦਾ ਜਿਹੜਾ ਨਾਮ ਜਪਦੇ ਨੇ ਨਾ ਉਹਨਾਂ ਨੂੰ ਪਰਮਾਤਮਾ ਉਹਨਾਂ ਦੀ ਰੱਖਿਆ ਕਰਨ ਵਾਸਤੇ ਆਪ ਪਹੁੰਚਦਾ ਹੈ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ। ਦੱਸੋ ਭਲਾ ਕੋਈ ਥੰਮ ਚੋਂ ਪਾੜ ਕੇ ਥੰਮ ਨੂੰ ਤੇ ਬਾਹਰ ਨਿਕਲ ਸਕਦਾ ਕਿਸੇ ਦੀ ਮਦਦ ਵਾਸਤੇ ਰੱਖਿਆ ਦੇ ਲਈ? ਉਹ ਜਿਸ ਦਾ ਜਨਮ ਹੁੰਦਾ ਹੈ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਦੇ ਸੰਬੰਧ ਦੁਆਰਾ ਹੀ ਸਰੀਰ ਬਣਦਾ ਹੈ ਨਾ, ਪਰ ਜਦੋਂ ਪਰਮਾਤਮਾ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ, ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ ਹਰਨਾਕਸ਼ ਛੇਦੇ ਉਹ ਨੱਖ ਬਿਦਾਰ, ਥੰਮ ਤੋਂ ਪ੍ਰਗਟ ਹੋ ਕੇ ਵੀ ਹਰਨਾਕਸ਼ ਨੂੰ ਨਹਾਂ ਦੇ ਨਾਲ ਪਾੜ ਕੇ ਰੱਖ ਦਿੱਤਾ। ਸੁਣ ਪ੍ਰਤਾਪ ਗੋਬਿੰਦ, ਐਸਾ ਮੇਰੇ ਪ੍ਰਤਾਪ ਮਾਲਕ ਦਾ ਵਾਹਿਗੁਰੂ ਦਾ ਪ੍ਰਤਾਪ ਹੈ, ਸੋ ਆਪਣੇ ਭਗਤਾਂ ਦੀ ਉਹ ਰੱਖਿਆ ਕਰਨ ਵਾਲਾ ਨਿਰਭਉ ਭਏ ਮਨ, ਤੇ ਉਹਦੇ ਪ੍ਰਤਾਪ ਨੂੰ ਸੁਣ ਕੇ ਨਾ ਮੇਰਾ ਮਨ ਵੀ ਨਿਰਭਉ ਹੋ ਗਿਆ। ਕਿਸ ਤਰ੍ਹਾਂ ਨਿਰਭਉ ਹੋਇਆ, ਕਿਸੇ ਦਾ ਡਰ ਮਨ ਵਿੱਚ ਫਿਰ ਰਿਹਾ ਹੀ ਨਹੀਂ, ਕਿਉਂ ਮਨ ਵਿੱਚ ਦੁਨਿਆਵੀ ਡਰ ਰੱਖੀਏ, ਮੇਰੇ ਮਾਲਕ ਦਾ ਪ੍ਰਤਾਪ ਹੀ ਇੰਨਾ ਵੱਡਾ ਹੈ ਕਿ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ, ਫਿਰ ਤੁਹਾਡੇ ਪ੍ਰਤਾਪ ਅੱਗੇ ਤਾਂ ਜਮ ਦੂਤ ਵੀ ਛੱਡ ਜਾਂਦੇ ਨੇ, ਫਿਰ ਉਸ ਤੋਂ ਵੱਡਾ ਤੇ ਕੋਈ ਹੋਰ ਹੋ ਹੀ ਨਹੀਂ ਸਕਦਾ। ਇਸ ਕਰਕੇ ਮੈਂ ਮਾਲਕ ਦੀ ਓਟ ਲਈ ਹੈ। ਇੰਨਾ ਵੱਡਾ ਉਹਦਾ ਪ੍ਰਤਾਪ ਹੈ, ਸੰਸਾਰ ਦੇ ਅੰਦਰ ਇੱਕ ਰੋਮ ਦੇ ਵਿੱਚ ਕਰੋੜਾਂ ਹੀ ਬ੍ਰਹਿਮੰਡ ਨਿਵਾਸ ਰੱਖਦੇ, ਏਡਾ ਵੱਡਾ ਪ੍ਰਤਾਪ, ਊਚ ਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਗਾਵਤੈ ਉਧਰੈ ਸੁਣਤੈ ਉਧਰੈ ਬਿਨਸੇ ਪਾਪ ਕਨੇਰੇ, ਐਸਾ ਉਸਦਾ ਪ੍ਰਤਾਪ ਹੈ। ਸੋ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲੇ, ਸੋ ਗਨਕਾ ਦਾ ਉਧਾਰ ਕੀਤਾ, ਫਿਰ ਐਸਾ ਉਸਦਾ ਪ੍ਰਤਾਪ ਹੈ। ਦ੍ਰੋਪਦੀ ਦੀ ਲਾਜ ਭਰੀ ਸਭਾ ਵਿੱਚ ਕਿਹਨੇ ਰੱਖੀ ਸੀ ਜੀ, ਉਸਨੇ ਆਪ ਹੀ ਪ੍ਰਗਟ ਹੋ ਕਰਕੇ ਦ੍ਰੋਪਦੀ ਦੀ ਲੱਜਾ ਰੱਖ ਲਈ, ਐਸਾ ਉਸਦਾ ਪ੍ਰਤਾਪ ਹੈ ਸੰਸਾਰ ਦੇ ਅੰਦਰ। ਇਸ ਕਰਕੇ ਨਿਰਭਉ ਭਏ ਮਨ, ਕਿ ਮੇਰਾ ਮਨ ਜਿਹੜਾ ਉਹ ਨਿਰਭਉ ਹੋ ਗਿਆ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਤਾਪ ਦੇ ਅੱਗੇ ਸਾਰਿਆਂ ਨੂੰ ਝੁਕਣਾ ਪਿਆ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਕਲਗੀਧਰ ਸਾਹਿਬ ਦੇ ਤੇਜ ਪ੍ਰਤਾਪ ਦੇ ਅੱਗੇ ਕੱਲੇ ਕੱਲੇ ਸਿੰਘ ਨੂੰ ਮਹਾਰਾਜ ਜੀ ਨੇ ਲੱਖਾਂ ਦੇ ਨਾਲ ਉਹਨਾਂ ਨੂੰ ਲੜਾਇਆ। ਸੋ ਗੁਰਸਨਹਿ ਚਿਕਾਰੇ ਕੁਨਦ ਚਿਹਲ ਨਰ ਕੇ ਦਹਿ ਲੱਖ ਬਰਾਇਦ ਬਰੋ ਬੇਖਬਰ, ਏਡਾ ਵੱਡਾ ਪ੍ਰਤਾਪ, ਇੱਕ ਪਾਸੇ ਲੱਖਾਂ ਫੌਜਾਂ ਹੋਣ ਤੇ ਇੱਕ ਪਾਸੇ ਕੇਵਲ 40 ਸਿੰਘ ਭੁੱਖੇ ਭਾਣੇ, ਐਸਾ ਉਸਦਾ ਵੱਡਾ ਪ੍ਰਤਾਪ ਹੈ। ਤਾਂ ਉਸਦੇ ਪ੍ਰਤਾਪ ਨੂੰ ਦੇਖ ਕੇ ਨਾ ਮੇਰਾ ਮਨ ਵੀ ਨਿਰਭਉ ਹੋ ਗਿਆ, ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਭਉ ਰਿਹਾ ਹੀ ਨਹੀਂ। ਕਿਉਂ? ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੇ, ਜੇ ਤੂੰ ਮੇਰੇ ਵੱਲ ਹੈ ਫਿਰ ਲੱਖਾਂ ਬਾਹਾਂ ਵੀ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ। ਇਸ ਕਰਕੇ ਮੇਰਾ ਮਨ ਜਿਹੜਾ ਹੈ ਉਹ ਡਰ ਤੋਂ ਰਹਿਤ ਹੋ ਗਿਆ।
1: ਤੋਟ ਨਾ ਆਵੇ ਮੂਲ ਸੰਚਿਆ ਨਾਮ ਧਨ,
0: ਜਿਨ੍ਹਾਂ ਨੇ ਨਾਮ ਧਨ ਸੰਚਿਆ ਭਾਵ ਇਕੱਠਾ ਕੀਤਾ ਹੈ। ਮਾਰੇ ਕਥਨ ਕਰਦੇ ਨੇ ਤੋਟ ਨਾ ਆਵੇ ਮੂਲ, ਉਹਨਾਂ ਨੂੰ ਭਾਈ ਉੱਕਾ ਵੀ ਜਿਹੜੀ ਹੈ ਨਾ ਕਿਸੇ ਤਰ੍ਹਾਂ ਤੋਟਾ ਉਹਨਾਂ ਨੂੰ ਪੈਂਦਾ ਹੀ ਨਹੀਂ, ਘਾਟਾ ਪੈਂਦਾ ਹੀ ਨਹੀਂ। ਜਿਨ੍ਹਾਂ ਨੇ ਤੋਟ ਨਾ ਆਵੇ ਵੱਧ ਤੋਂ ਜਾਏ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਕਿਉਂਕਿ ਨਾਮ ਧਨ ਐਸਾ ਹੈ ਨਾ ਮੁੱਕਦਾ ਤੇ ਨਾ ਕਿਤੇ ਜਾਂਦਾ ਹੈ। ਇਸ ਕਰਕੇ ਉਹ ਪਰਮਾਤਮਾ ਦੇ ਅਖੁੱਟ ਨਾਮ ਧਨ ਦੀ ਪ੍ਰਾਪਤੀ ਹੋਣ ਕਰਕੇ ਨਾ ਏਡੀ ਵੱਡੀ ਬਖਸ਼ਿਸ਼ ਹੋਈ ਹੈ। ਤੋਟ ਨਾ ਆਵੇ ਮੂਲ, ਕਿਸੇ ਤਰ੍ਹਾਂ ਦਾ ਹੁਣ ਤੋਟਾ ਘਾਟਾ ਪੈਂਦਾ ਹੀ ਨਹੀਂ। ਸੋ ਜਿਸ ਤਰ੍ਹਾਂ ਇਹ ਸੰਸਾਰ ਤੋਂ ਅੱਗੇ ਚੱਲਣ ਲੱਗਿਆ ਨਾ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਆਮ ਪ੍ਰਜਾ ਦਾ ਬੰਦਾ ਹੈ, ਸੋ ਉਸ ਨੂੰ ਖਾਲੀ ਹੱਥੀ ਸੰਸਾਰ ਤੋਂ ਤੁਰਨਾ ਪਿਆ। ਪਰ ਰੱਬ ਦੇ ਪਿਆਰੇ ਜਿਹੜੇ ਨੇ ਉਹ ਨਾਮ ਧਨ ਇਕੱਠਾ ਕਰਦੇ ਨੇ। ਸੰਚਿਆ ਨਾਮ ਧਨ, ਜਹ ਮਾਤ ਪਿਤਾ ਸੁੱਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸ ਕਰਕੇ ਉਹਨਾਂ ਨੇ ਨਾਮ ਧਨ ਵੀ ਨਾਲ ਨਾਲ ਇਕੱਠਾ ਕਰ ਲਿਆ। ਸੋ ਇਹ ਨਾਮ ਧਨ ਹੈ ਬਹੁਤ ਹੌਲਾ, ਪਰ ਅੱਗੇ ਜਾ ਕਰਕੇ ਫਲ ਬਹੁਤ ਵੱਡਾ ਪ੍ਰਾਪਤ ਹੁੰਦਾ ਹੈ। ਕਿਸ ਤਰ੍ਹਾਂ ਹੌਲਾ ਹੈ? ਭਾਈ ਗੁਰਦਾਸ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ, ਭਾਈ ਸਾਹਿਬ ਜੀ ਲਿਖਦੇ ਨੇ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀ ਇਹ ਦਮਕਨ ਭਰਤ ਭੰਡਾਰ। ਹੀਰਾ ਬਹੁਤ ਛੋਟਾ ਏ, ਪਰ ਜਦੋਂ ਆਪਾਂ ਉਹਦਾ ਮੁੱਲ ਪਵਾਉਂਦੇ ਹਾਂ ਨਾ ਤੇ ਦੇਖੋ ਘਰਾਂ ਦੇ ਘਰ ਹੀ ਧਨ ਨਾਲ ਭਰ ਦਿੰਦਾ ਹੈ। ਇਸੇ ਤਰ੍ਹਾਂ ਨਾਮ ਇਉਂ ਲੱਗਦਾ ਕਿ ਚਾਰ ਅੱਖਰਾਂ ਹੈ, ਸੋ ਵਾਹ ਵਾਹ, ਤੇ ਇਸੇ ਤਰ੍ਹਾਂ ਹਾਹਾ ਤੇ ਗੱਗਾ ਤੇ ਰਾਰਾ, ਪਰ ਇਸ ਇਹਨਾਂ ਅੱਖਰਾਂ ਦੇ ਵਿੱਚ ਹੀ ਏਡੀ ਬਖਸ਼ਿਸ਼ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਇਸ ਕਰਕੇ ਰੱਬ ਦੇ ਪਿਆਰਿਆਂ ਨੇ ਨਾਮ ਧਨ ਇਕੱਠਾ ਕੀਤਾ, ਸੰਚਿਆ ਨਾਮ ਧਨ, ਉਹਨਾਂ ਨੂੰ ਨਾ ਤੇ ਸੰਸਾਰ ਵਿੱਚ ਕੋਈ ਘਾਟਾ ਪੈਂਦਾ ਹੈ। ਭਗਤ ਕਬੀਰ ਸਾਹਿਬ ਨਾਮ ਧਨ ਜਿਨ੍ਹਾਂ ਨੇ ਇਕੱਠਾ ਕੀਤਾ ਸੀ, ਸੋ ਉਸ ਵੇਲੇ ਜਾਤ ਅਭਿਮਾਨੀ ਲੋਕਾਂ ਨੇ ਭਗਤ ਜੀ ਦੀ ਹੇਠੀ ਕਰਾਉਣ ਦੇ ਲਈ ਨਾ ਸਾਰਿਆਂ ਨੂੰ ਹੌਕਾ ਦੇ ਦਿੱਤਾ, ਅੱਜ ਭਗਤ ਕਬੀਰ ਸਾਹਿਬ ਦੇ ਘਰੇ ਜੱਗ ਰੱਖਿਆ ਹੈ। ਸੰਚਿਆ ਨਾਮ ਧਨ, ਤੋਟ ਨਾ ਆਵੇ ਮੂਲ, ਤੇ ਲੋਕ ਇਕੱਠੇ ਹੋ ਕੇ ਭਗਤ ਕਬੀਰ ਸਾਹਿਬ ਦੇ ਜੱਗ ਦੇ ਵਿੱਚ ਪਹੁੰਚ ਗਏ। ਹੁਣ ਭਗਤ ਕਬੀਰ ਸਾਹਿਬ ਦੇ ਕੋਲ ਦੁਨਿਆਵੀ ਧਨ ਤਾਂ ਨਹੀਂ ਸੀ, ਨਾਮ ਧਨ ਕੋਲ ਹੋਣ ਕਰਕੇ ਉਹਨਾਂ ਦੀ ਲਾਜ ਉਹਨਾਂ ਦੀ ਪਤ ਪਰਮੇਸ਼ਰ ਨੇ ਆਪ ਹੀ ਰੱਖ ਲਈ। ਇਸ ਕਰਕੇ ਭਾਈ ਜਿਸ ਤਰ੍ਹਾਂ ਉਹ ਬ੍ਰਾਹਮਣ ਮਹਾਰਾਜ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਰਹਿ ਕੇ ਕਥਾ ਸੁਣਾਇਆ ਕਰੇ ਕਿ ਮੇਰਾ ਵੀ ਗੁਜ਼ਾਰਾ ਚੱਲਦਾ ਰਹੇ, ਤੇ ਇੱਕ ਵਾਰ ਕਹਿੰਦਾ ਮਹਾਰਾਜ ਗ੍ਰੰਥ ਦੀ ਸਮਾਪਤੀ ਹੋ ਗਈ ਤੇ ਹੁਣ ਤੁਸੀਂ ਆਗਿਆ ਦਿਓ ਕਿ ਮੈਂ ਜਾ ਕੇ ਗ੍ਰੰਥ ਲੈ ਆਵਾਂ। ਸੋ ਮਹਾਰਾਜ ਨੇ ਜਾਣ ਵਾਸਤੇ ਉਹਨੂੰ ਰਸਤੇ ਦਾ ਖਰਚਾ ਵੀ ਦਿੱਤਾ ਤੇ ਉਹਨੇ ਆਪਣੇ ਜਦ ਪੁੱਤਰ ਨੂੰ ਤੋਰਿਆ ਤੇ ਗਧਾ ਹਿਣਕਿਆ ਤੇ ਉਹਦਾ ਪੁੱਤਰ ਅਵਸ਼ਗਨ ਮੰਨ ਕੇ ਵਾਪਸ ਆ ਗਿਆ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਦੋਂ ਕੋਲ ਆਇਆ ਤੇ ਮਹਾਰਾਜ ਕਹਿੰਦੇ ਕੀ ਗੱਲ ਪੰਡਿਤ ਜੀ, ਤੁਹਾਡਾ ਪੁੱਤਰ ਗਿਆ ਨਹੀਂ? ਕਹਿਣ ਲੱਗਾ ਮਹਾਰਾਜ ਅਵਸ਼ਗਨ ਹੋ ਗਿਆ, ਰਸਤੇ ਵਿੱਚ ਖੋਤਾ ਹਿਣਕਿਆ ਸੀ ਤੇ ਮੇਰਾ ਪੁੱਤਰ ਵਾਪਸ ਆ ਗਿਆ ਅਵਸ਼ਗਨ ਮੰਨ ਕੇ। ਮਹਾਰਾਜ ਕਹਿੰਦੇ ਦੇਖੋ ਫਿਰ ਸਿੱਖੀ। ਉਸ ਵੇਲੇ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਦੇ ਤਾਈ ਜਦੋਂ ਪ੍ਰਾਣ ਸੰਗਲੀ ਗ੍ਰੰਥ ਲੈਣ ਵਾਸਤੇ ਭੇਜਿਆ ਸੰਗਲਾ ਦੀਪ, ਤੇ ਸੰਗਤ ਵਿੱਚੋਂ ਇੱਕ ਸਿੱਖ ਨੇ ਆ ਕੇ 5 ਪੈਸੇ ਚਰਨਾਂ ਵਿੱਚ ਭੇਟ ਕੀਤੇ ਤੇ ਮਹਾਰਾਜ ਜੀ ਨੇ ਉਹ 5 ਪੈਸੇ ਦੇ ਕੇ भाई साहब नूं कहा कि जाओ तुसी संगला दीप जाना है। उसे वेले महाराज के चरणा ते मत्था टेक के संगला दीप नूं तुर पए जिन्हों अज आपां श्रीलंका कहिंदे। एक वार ना सोचिया विचारिया कि पंज रुपईयां दे नाल पंज जां पैसियां दे नाल इन्ना वड्डा पंध किस तरह तय होवेगा। पर तोट ना आवै मूल संचिया नाम धन, इसे तरह रब दे प्यारियां दे कोल नाम धन है भाई, उन्हां नूं ना ते दुनियावी कम्मां कारां दे विच कदे घाटा पैंदा है, फिर परलोक विच जा करके उन्हां नूं तां घाटा की पैणा है। सो महाराज गुरु अर्जन देव साहब कहिंदे पंडित जी ये है सिखी, भरोसे वालियां कोल नाम धन है, नाम धन दे आसरे ही वो लोक परलोक विच सुखी वसदे हन।
1: संत जना सियो संग पाईया वड्डा पुन्न,
0: ऐसे संत जन जिन्हां ने स्वास स्वास परमात्मा दे नाम नूं त्याया है। गिर गिर मैं मानक नहीं, गज गज मोती नाहे, चंदन तार बन बन नहीं, संत न पुर पुर माहे, ऐसे संत जन कोटन मैं नानक कहो नारायण जिहे चीत। ऐसे संत जना दा संग पाईए वड्डा पुन, जेड़े निष्काम कर्म जिन्हां ने कीते ने ना उन्हां नूं ही संत जना दी संगत विच जाण दा सुभाग प्राप्त हुंदा है, नहीं तां अभागे तां उन्हां दी निंदा ही करदे रहिंदे ने। क्यों नहीं संगत कर सकदे रब दे प्यारियां दी संगत संत जना दी? क्योंकि उन्हां दे पुन ही नहीं हन, उन्हां ने पूर्वले जन्म विच निष्काम कर्म कीते ही नहीं। कोई चंगा कर्म कीता होवे तां उह संगत विच लै के आवे ना, ते उन्हां ने कर्म कीता ही नहीं जिहड़ा उन्हां नूं कर्म संगत विच लियावे ते उन्हां दा भी उधार हो जावे। इह तां बड़े वड्डे भाग हन कि गुरु साहिब ने तरस करके सानू अपनी संगत दा सुभाग बख्शिया है, क्योंकि संत जना सिउ संग पाईए वड्डा पुन, वड्डे पुन्ना करके ही संतां दी संग दी प्राप्ति हुंदी है।
1: आठ पहर हर त्याए हर जस नित सुन,
0: संत जन अठे पैर हरी नूं त्यौंदे हन ते नाम नूं त्या करके हर जस नित सुन, हरी जस नूं त्यौंदे हन ते नाम नूं ही सुनदे हन। इसलिए आठ पहर हर त्याए हर जस नित सुन, ते आपां नूं भी चाहीदा है, क्योंकि कई बार इंज लगता है कि अज जपजी साहब पढ़ लिया ते बहुत कुछ असी कर लिया ते हुण सानू संगत विच जाण दी की लोड़ है, असी भी तां नितनेम घरे कर ही लैने आ, संगत करन दी की लोड़ है। महाराज कहिंदे जे संसार तों तारना है ना ते आठ पहर हर त्याए, इहो ही अरदास करके महाराज मैं अठे पहर तुहानू भुल्लां ना, हर त्याए हर जस नित सुन, कि मैं तुहाडे जस नूं नितां प्रति इन्हां कन्नां दे नाल सुणदा रहां। सो सौंदे वाहु वाहु उचरै उठदे पी वाहु करे, ऐसी अवस्था उन्हां दी बन जांदी है कि सौण लग्यां भी वाहेगुरु वाहेगुरु वाहेगुरु वाहेगुरु, ऐसी अवस्था दे मालक उह बन जांदे ने कि फिर सुते पिया भी उन्हां दे मुखों गुरु गुरु ही निकलदा है। सौंदे वाहु वाहु उचरै उठदे पी वाहु करे, श्री मान संत बाबा जरनैल सिंह खालसा जी दी संगत विच जिहड़े रहे ने उह दसदे ने कि उदों उन्हां नूं जत्थे विच अभ्यासी कहिंदे सन महापुरखां नूं, ते लुधियाणे नेड़े नगर है, कोई एक वार महापुरखां नूं श्री खंडपाठ साहिब दी सेवा सी किसे दे ग्रह, उत्थे जत्थे दी सेवा लगी ते कहिंदे जद 2 बजे महापुरखां दी सेवा सी ते जदों उठाण गया सिंह ते जिहड़े जत्थे विच रहिंदे ने उन्हां नूं सिंघां नूं उठाउण दा नियम भी पता है, आपां जाके बाहों फड़ के मोढ़ों फड़ के ला के कहांगे ना उठ, पर जत्थे विच नेम सिखाए जांदे ने कि कोई रब दा प्यारा बंदगी करन वाला, जैसे सारे सिंह जत्थे विच रहण वाले नितनेम ही हुंदे ने जती सती हुंदे ने, उन्हां नूं फिर उठाउण दा एक नेम हुंदा है, उन्हां नूं चरणां नूं फड़ के उन्हां नूं हिलाउणा कि उठो। कहिंदे जदों महापुरखां दे चरणां वल खलो के हले हथ स्पर्श ही कीता ते महापुरख उठदे सार ही वाहिगुरु वाहिगुरु वाहिगुरु वाहिगुरु वाहिगुरु जप रहे सन। सो ऐसी उन्हां दी अवस्था है, आठ पहर हर त्याए हर जस नित सुन, फिर ही एडियां बख्शिशां प्राप्त हुंदियां ने, नहीं तां गल्लां वाले तां अज भी बहुत देखी जांदे ने ना। सो गल्लां करके अवस्था नहीं मिलदी। सो भाई गुरदास जी दे आपां बचन पढ़दे हां ना कि गल्लां दे नाल सो मुरदा होए मुरीद ना गल्ली होवणा, साबर सिदक शहीद भरम पौ खोवणा। शहीदियां भी उन्हां ने प्राप्त कीतियां ने जिन्हां दे मनां विचों भरम निकल गया, ते फिर उह कल्लियां गल्लां दे नाल नहीं जे सारदे। सो बहुत वड्डा इह साका इन्हां दिनां दे विच मनाया जा रहा है, शहीदी साका पौंटा साहिब दा, पौंटा साहिब दी पावन धरती जिथे कलगीधर श्री गुरु गोबिंद सिंह महाराज सच्चे पातशाह जी दे मुबारक चरण पाए ते तकरीबन 4 साल का समा महाराज जी ने उत्थे बतीत कीता है। राजा मेदनी प्रकाश सतगुरु जी की शरण विच आया, बेनती की महाराज अपने मुबारक चरण इस नगर विच पाओ, मेरी जेड़ी थां है इलाका जेड़ा वो पवित्र हो जाए। कलगी धर्मराज जी ने राजे मेदनी प्रकाश की बेनती नूं प्रवान करके शहर पामटा की शुद्ध लई। पामटा तो भाव है पामटा चरण टकाउण वाली थां, जिथे महाराज दे मुबारक चरण पए उह थां दा नाम ही पौंटा रखिया। यमुना दा रमणीक सोहना कंडा है, जिथे बैठ के गुरु कलगी धर साहब जी ने परमात्मा की सिफतो सलाह कीती। भाई मनी सिंह साहब नूं लखारी ला के श्री दसम ग्रंथ की बहुती बाणी जिहड़ी है वह पौंटा साहब की धरती ते लिखाई है, क्योंकि 52 कविया का जिक्र भी जिहड़ा है वह आपां उत्थे ही पढ़दे हां। जे गुणा दे कदरदान हन ते गुरु कलगी धर साहब महाराज हन, जिहड़े कवि दरबार लगदे रहे उन्हां कविया नूं, जिहड़े रब्बी जस गाउंदे सन उन्हां नूं महाराज ने भेटा वजों किन्ने किन्ने सोहणे हाथी देने, घोड़े देने, सोहणे शस्त्र दे के सोना चांदी दे के नवाजना। सो है गुरु गरीब नवाज सतगुरु जी कलगी धर महाराज, उथे बैठ के रब्बी जस गाउंदे ने तू ही तू ही तू ही तू ही तू ही तू ही तू ही तू ही, घंटियां बद्दी बैठ के तू ही दे गीत गाए। सो गुरु कलगी धर महाराज जी जदों पहली जंग जेड़ी हुई है वह भी पौंटे दे नेड़े ही भंगाणी दा युद्ध होया, ते साध संगत जी पीर बुद्धू शाह जी ने अपने पुत्र शहीद कराए, 500 दे करीब अपने मुरीद नाल लियांदे, अपने भरा नाल लियांदे, ते उन्होंने शहादत का जाम पीता। ते जदों सतगुरु जी ने जंग जितण तों बाद इनाम वंडे ने, भई जीत मेरी कृपा काल केरी रणजीत आए जंग गीत गाए, ते फिर महाराज इनाम दे रहे ने सारियां नूं। ते जिन्हां नूं इह पता है ना कि आपां वड्डे दे दरबार विच वड्डियां बख्शिशां लैण आए हां, फिर पीर बुद्धू शाह ने की मंगिया सी, महाराज जिहड़ा केसां समेत कंगा है कृपा करके मेरी झोली पा दिओ, क्योंकि भाई नंद लाल नूं पढ़ो। ते भाई नंद लाल साहब कहिंदे ने कि सतगुरु तेरी एक जुल्फ एक केस दे बदले आ लोक ते परलोक दोनों लोक वारे मैं, यानी कि तेरे एक केस का मुल भी ये दोनों लोक नहीं तार सकते। ते फिर पीर बुद्धू शाह नूं पता सी ना कि किड्डियां बख्शिशां किड्डियां रहमतां इन्हां केसां दे विच हन, इस करके गुरु कलगी धर साहब जी तों मंगे ही कंगा केसां समेत महाराज ने उहदी झोली विच पाया। ਉਹ ਪਾਵਨ ਧਰਤੀ ਪੌਂਟਾ ਸਾਹਿਬ ਦੀ ਫਿਰ ਸਾਧ ਸੰਗਤ ਜਿੱਥੇ ਗੁਰਧਾਮ ਸੋਹਣੇ ਜਿਹੜੇ ਸਨ ਉਹ ਬਣੇ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸੋ ਗੁਰਦੁਆਰੇ ਉੱਥੇ ਸਥਾਪਿਤ ਹੋਏ, ਕਿਉਂਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਪਰ ਜਦੋਂ ਸਿੱਖ ਰਾਜ ਆਇਆ ਨਾ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਦੇਖਿਆ ਕਿ ਧਰਮ ਦੀ ਦੁਨੀਆਂ ਵਿੱਚ ਧਰਮ ਦੇ ਲੋਕਾਂ ਨੂੰ ਧਰਮ ਦੇ ਕਾਰਜ ਕਰਨ ਵਾਸਤੇ ਗੁਰਦੁਆਰਿਆਂ ਦੇ ਪ੍ਰਬੰਧ ਚਲਾਉਣ ਵਾਸਤੇ ਕਿਸੇ ਦੇ ਅਧੀਨ ਨਾ ਹੋਣਾ ਪਏ, ਇਸ ਕਰਕੇ ਉਹਨਾਂ ਨੇ ਗੁਰਧਾਮਾਂ ਦੇ ਨਾਮ ਜਗੀਰਾਂ ਲਵਾਈਆਂ। ਤੇ ਉਹ ਸਮ ਦ੍ਰਿਸ਼ਟੀ ਰੱਖਣ ਵਾਲੇ ਸਨ, ਇਸੇ ਤਰ੍ਹਾਂ ਮੰਦਰ ਅਤੇ ਮਸੀਤਾਂ ਵੀ ਆਬਾਦ ਹੋਈਆਂ ਤੇ ਉਹਨਾਂ ਦੇ ਨਾਮ ਵੀ ਜਗੀਰਾਂ ਲੱਗੀਆਂ, ਕਿਸੇ ਤਰ੍ਹਾਂ ਦਾ ਵਿਤਕਰਾ ਕੋਈ ਨਾ ਰੱਖਿਆ। ਦੇਹਰਾਓ ਮਸੀਤ ਸੋਈ ਪੂਜਾ ਉਹ ਨਿਮਾਜ ਉਹੀ ਮਨ ਸਭਾ ਏਕ ਪੈ ਅਨੇਕ ਕੋ ਭਰਮਾਓ, ਉੱਥੇ ਵੀ ਤਾਂ ਰੱਬ ਦਾ ਜਸ ਹੋ ਰਿਹਾ ਹੈ ਨਾ। ਸੋ ਗੁਰੂ ਧਾਮਾਂ ਦੇ ਨਾਮ ਜਗੀਰਾਂ ਲੱਗੀਆਂ। ਤੇ ਜਦੋਂ ਸਮਾਂ ਬੀਤਿਆ ਤੇ ਉਸ ਵੇਲੇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ ਤੇ ਗੁਰਧਾਮਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਉਦਾਸੀ ਮਹਾਂਪੁਰਖ ਇਸੇ ਤਰ੍ਹਾਂ ਨਿਰਮਲੇ ਸੰਤ ਜਿਹੜੇ ਸਨ ਉਹਨਾਂ ਨੇ ਕੀਤੀ, ਕਿਉਂਕਿ ਗੁਰੂ ਕਲਗੀਧਰ ਸਾਹਿਬ ਦਾ ਜੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਘਰ ਤੱਕ ਉਹ ਪਹੁੰਚਾਉਂਦੇ ਰਹੇ, ਇਹ ਸੰਦੇਸ਼ ਪਹੁੰਚਾਉਂਦੇ ਰਹੇ। ਪਰ ਹੌਲੀ ਹੌਲੀ ਜਦੋਂ ਸਮਾਂ ਬੀਤਦਾ ਗਿਆ ਨਾ ਤੇ ਗੁਰੂ ਕਲਗੀਧਰ ਜੀ ਦੇ ਬਚਨ ਹਨ ਕਿ ਇੱਕ ਜਵਾਨੀ ਹੋਵੇ ਤੇ ਜਵਾਨੀ ਵੇਲੇ ਧਨ ਖੁੱਲਾ ਮਿਲ ਜਾਵੇ ਨਾ, ਏਕ ਮਦੀ ਦੂਜਾ ਤਰਨ ਤੀਜਾ ਧਨ ਹੋਏ ਤਾਮ, ਪਾਪ ਕਰਮ ਤੇ ਕਿਉਂ ਬਚਾ ਬੱਚੇ ਬਚਾਵੇ ਰਾਮ। ਫਿਰ ਤਾਂ ਫਿਰ ਰੱਬ ਹੀ ਬਚਾਵੇ ਜੀ, ਕਿ ਜਵਾਨੀ ਵੇਲੇ ਖੁੱਲਾ ਧਨ ਮਿਲਿਆ ਹੋਵੇ, ਨਸ਼ੇ ਦਾਦੀ ਵੀ ਬਣ ਜਾਂਦਾ ਹੈ, ਤੇ ਦੂਜਾ ਤਰਨ ਤੀਜਾ ਧਨ ਹੋਏ ਤਾਮ, ਫਿਰ ਜੁਆਰੀ ਆਂਦੀ ਸੰਗਤ ਵੀ ਬੈਠਣ ਲੱਗ ਪੈਂਦਾ। ਸੋ ਉਸ ਵੇਲੇ ਹੌਲੀ ਹੌਲੀ ਜਿਹੜੇ ਮਹੰਤ ਜਨ ਸਨ ਉਹਨਾਂ ਵਿੱਚ ਸਾਰੇ ਤਾਂ ਇੱਕ ਜੇ ਨਹੀਂ, ਕਿਉਂਕਿ ਭਾਵਨਾ ਵਾਲੇ ਵੀ ਬਹੁਤ ਸਨ, ਤੇ ਉਹਨਾਂ ਵਿੱਚੋਂ ਕੁਝ ਜਿਹੜੇ ਸਨ ਜੀਵਨ ਵਿੱਚ ਉਹਨਾਂ ਦੀ ਗਿਰਾਵਟ ਆਈ। ਤੇ ਆਪਾਂ ਦੇਖ ਸਕਦੇ ਹਾਂ ਕਿ ਤਰਨ ਤਾਰਨ ਸਾਹਿਬ ਪਾਵਨ ਸਰੋਵਰ ਦੇ ਵਿੱਚ ਉਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਡੁਬਾ ਕੇ ਉਹਨਾਂ ਨੂੰ ਠੰਡੀਆਂ ਕਰਨਾ। ਜਿਹੜੇ ਗੁਰਧਾਮ ਦੇ ਵਿੱਚ ਜਾ ਕਰਕੇ ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਰਹਿੰਦੀ ਸੀ ਉੱਥੇ ਜਾ ਕੇ ਹੀ ਇੱਜ਼ਤ ਨੂੰ ਖਤਰਾ ਹੋਣ ਲੱਗ ਪਿਆ। ਫਿਰ ਉਸ ਵੇਲੇ ਸਿੱਖਾਂ ਦਾ ਵੱਡਾ ਇਕੱਠ ਹੋਇਆ ਤੇ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਪ੍ਰਬੰਧ ਲੈਣ ਵਾਸਤੇ ਵੱਡੀਆਂ ਘਾਲਣਾ ਜਿਹੜੀ ਹੈ ਉਹ ਸਿੱਖਾਂ ਨੇ ਘਾਲੀ ਹੈ, ਕਿਉਂਕਿ ਉੱਥੇ ਭਾਈ ਹਜ਼ਾਰਾ ਸਿੰਘ ਦੀ ਸ਼ਹਾਦਤ ਹੋਈ ਭਾਈ ਹੁਕਮ ਸਿੰਘ ਕੋਟ ਵਸਾਊ ਵਾਲੇ, ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਵਾਲੇ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਉਹਨਾਂ ਦੇ ਡੁੱਲੇ ਹੋਏ ਲਹੂ ਨੇ ਇਹ ਤਬਦੀਲੀ ਲਿਆਂਦੀ ਹੈ, ਰੰਗ ਲਿਆਂਦਾ ਕਿ ਗੁਰਧਾਮ ਦਾ ਪ੍ਰਬੰਧ ਜਿਹੜਾ ਸੀ ਉਹ ਪੰਥ ਦੇ ਹਵਾਲੇ ਹੋਇਆ। ਇਸੇ ਤਰ੍ਹਾਂ ਥੋੜੇ ਸਮੇਂ ਬਾਅਦ ਫਿਰ ਨਨਕਾਣਾ ਸਾਹਿਬ ਦਾ ਪ੍ਰਬੰਧ ਜਿਹੜਾ ਸੀ ਭਾਈ ਲਛਮਣ ਸਿੰਘ ਜੀ ਧਾਰੂ ਵਾਲੀ, ਵੱਡੀ ਗਿਣਤੀ ਵਿੱਚ ਸਿੰਘਾਂ ਦੀ ਸ਼ਹਾਦਤ ਹੋਈ ਹੈ, ਉੱਥੋਂ ਦਾ ਪ੍ਰਬੰਧ ਵੀ ਜਿਹੜਾ ਸੀ ਉਹ ਪੰਥ ਦੇ ਹਿੱਸੇ ਉਹ ਸੇਵਾ ਆਈ ਹੈ। ਸਾਧ ਸੰਗਤ, ਇਸੇ ਤਰ੍ਹਾਂ ਪਾਉਂਟਾ ਸਾਹਿਬ ਗੁਰੂ ਕਲਗੀਧਰ ਸਾਹਿਬ ਦਾ ਚਰਨ ਛੂਹ ਅਸਥਾਨ ਹੈ। ਇੱਥੋਂ ਦਾ ਜਿਹੜਾ ਪਹਿਲਾ ਮਹੰਤ ਸੀ ਨਾ ਭਾਈ ਲਹਿਣਾ ਸਿੰਘ, ਉਹ ਜਦ ਜਲਿਆਂ ਵਾਲੇ ਬਾਗ ਗੋਲੀਕਾਂਡ ਹੋਇਆ ਸੀ ਤੇ ਉਸ ਵਿੱਚੋਂ ਉਹਦੀ ਜਾਨ ਬਚੀ ਸੀ, ਇਸ ਕਰਕੇ ਪੰਥ ਉਸ ਦਾ ਬਹੁਤ ਮਾਣ ਤੇ ਸਤਿਕਾਰ ਰੱਖਦਾ ਸੀ, ਸੋਹਣੇ ਜੀਵਨ ਵਾਲਾ ਸੀ। ਤੇ ਉਸ ਨੇ ਆ ਕੇ ਕਵਾਰ ਤਾਂ ਚਾਬੀਆਂ ਇੱਥੇ ਪ੍ਰਬੰਧ ਦੇ ਹਵਾਲੇ ਕਰ ਦਿੱਤੀਆਂ ਸੀ, ਪਰ ਉਹਨਾਂ ਦਾ ਜੀਵਨ ਉੱਚਾ ਸੁੱਚਾ ਹੋਣ ਕਰਕੇ ਉਹਨਾਂ ਨੂੰ ਚਾਬੀਆਂ ਵਾਪਸ ਦੇ ਦਿੱਤੀਆਂ। ਪਰ ਥੋੜੇ ਸਮੇਂ ਬਾਅਦ ਹੀ ਜਿਹੜਾ ਗੁਰਦਿਆਲ ਸਿੰਘ ਮਹੰਤ ਉੱਥੋਂ ਦਾ ਬਣਦਾ ਹੈ, ਸੋ ਉਸ ਦੇ ਜੀਵਨ ਵਿੱਚ ਦਰਾਵਟ ਆਈ ਸੀ ਤੇ ਸੰਗਤਾਂ ਨੇ ਸ਼ਿਕਾਇਤਾਂ ਵੀ ਪੰਥਕ ਜਿਹੜੇ ਆਗੂ ਸਨ ਉਹਨਾਂ ਨੂੰ ਕੀਤੀਆਂ। ਫਿਰ ਬੁੱਢੇ ਦਲ ਦੇ ਜਥੇਦਾਰ ਬਾਬਾ ਚੇਤ ਸਿੰਘ ਜੀ ਦੇ ਕੋਲ ਉਹ ਪੇਸ਼ ਵੀ ਹੋਇਆ। ਸੇਵਾ ਲਵਾਉਣ ਤੋਂ ਬਾਅਦ ਉਹਨੇ ਪ੍ਰਣ ਕੀਤਾ ਸੀ ਕਿ ਮੈਂ ਸੇਵਾ ਭਾਵਨਾ ਨਾਲ ਕਰਾਂਗਾ, ਪਰ ਹੌਲੀ ਹੌਲੀ ਫਿਰ ਜੀਵਨ ਵਿੱਚ ਦਰਾਵਟ ਆਈ ਹੈ। ਫਿਰ ਬਾਬਾ ਚੇਤ ਸਿੰਘ ਜੀ ਅਤੇ ਤਰਨਾ ਦਲ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਸੰਤ ਹਰਭਜਨ ਸਿੰਘ ਜੀ, ਸੋ ਉਹਨਾਂ ਦੀ ਡਿਊਟੀ ਲੱਗੀ, ਤੁਸੀਂ ਜਥੇ ਨੂੰ ਲੈ ਕੇ ਪਾਉਂਟਾ ਸਾਹਿਬ ਦੀ ਸੇਵਾ ਸੰਭਾਲੋ। ਉਹ ਮਾਰਚ ਦੇ ਮਹੀਨੇ ਸਨ 1964 ਨੂੰ ਆਪਣਾ ਜਥਾ ਲੈ ਕੇ ਪਾਉਂਟਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਹਨ। ਪਰ ਜਿਹੜਾ ਉਹ ਮਹੰਤ ਸੀ, ਸੋ ਉਹਨੂੰ ਸਰਕਾਰੀ ਸ਼ਹਿ ਸੀ, ਨਾਲੇ ਉਹਨੇ ਕਿਰਾਏ ਦੇ ਗੁੰਡੇ ਵੀ ਰੱਖੇ ਹੋਏ ਸਨ। ਬਾਬਾ ਜੀ ਨੇ 101 ਖੰਡ ਪਾਠ ਦੀ ਲੜੀ ਆਰੰਭ ਕੀਤੀ ਹੈ ਤੇ ਜਦੋਂ 22 ਖੰਡ ਪਾਠਾਂ ਦੇ ਭੋਗ ਪੈ ਗਏ, 23ਵਾਂ ਖੰਡ ਪਾਠ ਆਰੰਭ ਹੋਣਾ ਸੀ, ਸੋ ਉਸ ਵੇਲੇ ਅੱਜ ਦੇ ਦਿਨ ਸੋ ਇਹ ਵੱਡਾ ਸਾਕਾ ਵਾਪਰਿਆ। ਭਾਵੇਂ ਇਸ ਅਸਥਾਨ ਤੇ ਕੱਲ ਨੂੰ ਵੀ ਇਹ ਦਿਹਾੜਾ ਮਨਾਇਆ ਜਾਵੇਗਾ, ਅੱਜ ਬਹੁਤ ਵੱਡੇ ਪੱਧਰ ਤੇ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਉਸ ਅਸਥਾਨ ਤੇ ਇਹ ਸਾਕਾ ਮਨਾ ਰਹੇ ਹਨ। ਸੋ ਇਸੇ ਤਰ੍ਹਾਂ 22 ਮਈ ਨੂੰ ਸਨ 1964 ਨੂੰ ਵੱਡੀ ਗਿਣਤੀ ਵਿਚ ਜਿਹੜੀ ਪੁਲਿਸ ਸੀ ਉਹਨੇ ਦਰਬਾਰ ਦੇ ਵਿਚ ਐਂਟਰੀ ਕੀਤੀ, ਚੱਲ ਰਹੇ ਅਖੰਡ ਪਾਠ ਜਿਹੜੇ ਸਨ ਉੱਥੇ ਬੈਠਾ ਪਾਠੀ ਸਿੰਘ ਉਹਦੀ ਛਾਤੀ ਵਿਚ ਗੋਲੀ ਮਾਰੀ। ਬਾਬਾ ਨਿਹਾਲ ਸਿੰਘ ਜੀ ਦੇ ਦੱਸਣ ਮੁਤਾਬਕ ਉਹ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ, ਉਹਨਾਂ ਨੇ ਫਿਰ ਪਾਠ ਜਿਹੜਾ ਹੈ ਉਹ ਲੜੀ ਚੱਲਦੀ ਰਹੇ। ਪਰ ਬਾਅਦ ਵਿਚ ਜਿਹੜੇ ਹੋਰ ਸਿੰਘ ਸਨ ਤਕਰੀਬਨ 11 ਦੇ ਕਰੀਬ ਉੱਥੇ ਸਿੰਘ ਸ਼ਹੀਦ ਹੋਏ ਪੁਲਿਸ ਦੀਆਂ ਗੋਲੀਆਂ ਨਾਲ ਤੇ ਉਸ ਮਹੰਤ ਦੇ ਰੱਖੇ ਹੋਏ ਗੁੰਡਿਆਂ ਦੀ ਬਦਮਾਸ਼ੀ ਸਦਕਾ। ਸੋ ਜਦੋਂ ਉਹਨਾਂ ਦਾ ਲਹੂ ਡੁੱਲਿਆ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਬਾਅਦ ਵਿਚ ਗੁਰਸੰਗਤ ਜੀ ਫਿਰ ਇਹ ਜਿਹੜਾ ਪ੍ਰਬੰਧ ਸੀ ਨਾ ਇਸ ਦੀ ਸੇਵਾ ਪੰਥ ਦੇ ਹਵਾਲੇ ਹੋਈ ਸੀ। ਸੋ ਆਪਾਂ ਉਹਨਾਂ ਨੂੰ ਰੋਜ਼ ਅਰਦਾਸ ਵਿਚ ਵੀ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਤੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅੱਜ ਉਹ ਸਾਕਾ
1: ਸਤ ਸ੍ਰੀ
0: ਅਮਰ ਰਹਿੰਦੀਆਂ ਜਗ ਤੇ ਉਹ ਕੌਮਾਂ ਜਿਨ੍ਹਾਂ ਦੇ ਵੀਰ ਕਾਲਣਾ ਘਾਲਦੇ ਨੇ, ਛੰਨੇ ਖੋਪਰੀ ਦੇ ਭਰ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਸੋ ਅੱਜ ਉਹ ਸ਼ਹੀਦੀ ਸਾਕਾ ਪਾਉਂਟਾ ਸਾਹਿਬ ਦਾ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾ ਰਹੀਆਂ ਨੇ। ਆਓ ਗੁਰ ਸੰਗਤ ਜੀ ਜੋ ਲੜੀਵਾਰ ਕਥਾ ਦੇ ਅੰਦਰ ਗੁਰੂ ਸਾਹਿਬ ਪਾਵਨ ਹੁਕਮ ਬਖਸ਼ ਰਹੇ ਨੇ, ਸਰਵਣ ਕਰਕੇ ਲਾਹਾ ਲਈ

0: ਬਿੰਦਾ
1: ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਗੁਰ ਨਹੀਂ ਭੇਟਿਆ। ਭੇਟਿਆ ਤੋਂ ਭਾਵ ਹੁੰਦਾ ਜਿਹੜੇ ਗੁਰੂ ਨੂੰ ਮਿਲੇ ਹੀ ਨਹੀਂ। ਭੱਟ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਰੂਹਾਨੀਅਤ ਦਾ ਸਫ਼ਰ ਗੁਰੂ ਦੇ ਦਰ ਤੇ ਆ ਕੇ ਹੀ ਸ਼ੁਰੂ ਹੁੰਦਾ ਹੈ, ਨਹੀਂ ਤਾਂ ਕੋਈ ਸੋਝ ਹੀ ਨਹੀਂ ਬੰਦੇ ਨੂੰ ਪੈਂਦੀ ਕਿ ਮੈਂ ਸੰਸਾਰ ਵਿੱਚ ਆਇਆ ਕਿੱਥੋਂ ਆ, ਕਰਨ ਕੀ ਆਇਆ, ਕੀ ਕਰਕੇ ਜਾਵਾਂਗਾ ਜਿਹਦੇ ਨਾਲ ਪਰਲੋਕ ਵਿੱਚ ਸੁਰਖਰੂ ਹੋਵਾਂ। ਇਸੇ ਕਰਕੇ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ। ਪਰ ਸਾਹਿਬ ਫਰਮਾਉਂਦੇ ਨੇ ਜਿਨ੍ਹਾਂ ਗੁਰ ਨਹੀਂ ਭੇਟਿਆ, ਜਿਹੜੇ ਗੁਰੂ ਦੀ ਸ਼ਰਨ ਵਿੱਚ ਹੀ ਨਹੀਂ ਆਏ, ਭੈ ਕੀ ਨਾ ਹੀ ਬਿੰਦ, ਉਹਨਾਂ ਨੂੰ ਤਾਂ ਭਾਈ ਉੱਕਾ ਵੀ ਰੱਬ ਦਾ ਭੈ ਨਹੀਂ ਹੁੰਦਾ। ਇਹ ਤਾਂ ਗੁਰੂ ਦੇ ਦਰ ਆ ਕੇ ਸੋਝੀ ਆਉਂਦੀ ਹੈ ਕਿ ਆਪਾਂ ਨੂੰ ਰੱਬ ਦਾ ਨਿਰਮਲ ਭਾਉ ਮੰਨਣਾ ਚਾਹੀਦਾ। ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਜਿਨ੍ਹਾਂ ਨੂੰ ਰੱਬ ਦਾ ਡਰ ਹੈ ਨਾ, ਨਿਰਮਲ ਭਾਉ ਹੈ, ਉਹ ਪਰਮਾਤਮਾ ਨੂੰ ਹਮੇਸ਼ਾ ਆਪਣੇ ਅੰਗ ਸੰਗ ਜਾਣਦੇ। ਸਦਾ ਅੰਗ ਸੰਗੇ ਅੰਗ ਬਭੂਤ, ਤੇ ਜਿਹੜਾ ਰੱਬ ਨੂੰ ਆਪਣੇ ਅੰਗ ਸੰਗ ਜਾਣੇਗਾ ਉਹ ਫਿਰ ਕਿਸੇ ਦਾ ਮਾੜਾ ਨਹੀਂ ਕਰਦਾ। ਉਹ ਰੱਬ ਦੇ ਨਿਰਮਲ ਭਾਉ ਨੂੰ ਮੰਨਦਾ ਕਿ ਜੇ ਮੈਂ ਕਿਸੇ ਦਾ ਬੁਰਾ ਕਰਾਂਗਾ ਤੇ ਇਹਦਾ ਫਲ ਮੈਨੂੰ ਜ਼ਰੂਰ ਮਿਲਣਾ ਹੈ। ਇਸ ਕਰਕੇ ਭਾਈ ਇਹ ਸਾਰੀ ਸਿੱਖਿਆ ਆਪਾਂ ਨੂੰ ਗੁਰੂ ਦੀ ਸ਼ਰਨ ਵਿੱਚ ਆ ਕੇ, ਸੰਗਤ ਵਿੱਚ ਆ ਕੇ ਮਿਲਦੀ ਹੈ। ਪਰ ਜਿਹਨੇ ਗੁਰੂ ਨੂੰ ਆ ਕੇ ਮਿਲੇ ਨਹੀਂ ਇਸ ਜਨਮ ਵਿੱਚ, ਇਸ ਜੀਵਨ ਵਿੱਚ ਗੁਰੂ ਦੀ ਪ੍ਰਾਪਤੀ ਨਹੀਂ ਕੀਤੀ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਨੂੰ ਪਰਮਾਤਮਾ ਦਾ ਉੱਕਾ ਹੀ ਮਨ ਵਿੱਚ ਜਿਹੜਾ ਉਹ ਡਰ ਨਹੀਂ ਹੁੰਦਾ। ਵੈਸੇ ਡਰ ਤਾਂ ਉਹ ਪਰਮਾਤਮਾ ਫਿਰ ਆਪਣਾ ਮਨਾ ਹੀ ਲੈਂਦਾ ਹੈ। ਜਦੋਂ ਫਿਰ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਨਾ, ਤੇ ਫਿਰ ਬੰਦਾ ਰੱਬ ਵੱਲ ਧਿਆਨ ਦਿੰਦਾ ਹੈ, ਤਾਂ ਹੀ ਉਹ ਦੁੱਖ ਦਾਰੂ ਸੁੱਖ ਰੋਗ ਭਇਆ। ਇਸ ਲਈ ਭਾਈ ਕਾਮ ਪਰੈ ਹਰ ਸਿਮਰੀ ਐਸਾ ਸਿਮਰੋ ਨਿਤ, ਉਹਦੇ ਡਰ ਨੂੰ ਭੁਲਾਉਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਕੋਈ ਜੁੜਵਾ ਬੱਚੇ ਜਨਮ ਲੈ ਕੇ ਆਏ, ਇੱਕ ਗੁਰਮੁਖ ਹੈ ਤੇ ਇੱਕ ਮਨਮੁਖ ਹੈ, ਤੇ ਜਿਹੜਾ ਮਨਮੁਖ ਹੈ ਨਾ ਉਹ ਕਹਿੰਦਾ ਮੈਂ ਨਹੀਂ ਮੰਨਦਾ ਤੇਰੇ ਰੱਬ ਨੂੰ। ਗੁਰਮੁਖ ਕਿਆ ਕਰੇ ਭਾਈ, ਨਹੀਂ ਰੱਬ ਦੇ ਡਰ ਨੂੰ ਮੰਨਣਾ ਚਾਹੀਦਾ, ਉਹ ਬੜਾ ਡਾਢਾ ਹੈ। ਕਿਉਂਕਿ ਪਰਮਾਤਮਾ ਦਾ ਡਰ ਤੇ ਹੋਈ ਹੈ ਨਾ ਕਿ ਉਹਦੀ ਰਜਾ ਵਿੱਚ ਰਹਿਣਾ, ਉਹਦੇ ਭਾਣੇ ਵਿੱਚ ਰਹਿਣਾ, ਜੋ ਪਰਮਾਤਮਾ ਨੇ ਕੀਤਾ ਉਹਨੂੰ ਭਲਾ ਕਰਕੇ ਜਾਣਨਾ। ਕਹਿੰਦਾ ਮੈਂ ਨਹੀਂ ਮੰਨਦਾ ਤੇਰੇ ਰੱਬ ਦੇ ਡਰ ਨੂੰ, ਉਹ ਇਸ ਤੋਂ ਵੱਧ ਹੋਰ ਸਾਨੂੰ ਦੁੱਖ ਕੀ ਦੇਵੇਗਾ, ਅਸੀਂ ਤਾਂ ਪਹਿਲਾਂ ਹੀ ਜੁੜਵੇ ਸੰਸਾਰ ਵਿੱਚ ਆਏ ਹਾਂ। ਉਹ ਕਹਿੰਦਾ ਉਹ ਬੜਾ ਡਾਢਾ ਹੈ, ਉਹ ਇਸ ਤੋਂ ਵੱਧ ਵੀ ਸਾਨੂੰ ਫਿਰ ਸਾਡੇ ਕਰਮਾਂ ਦਾ ਫਲ ਦੇ ਸਕਦਾ ਹੈ। ਕਹਿੰਦਾ ਜਾ ਦੇ ਕੇ ਦੇਖ ਲਵੇ। ਤੇ ਥੋੜਾ ਸਮਾਂ ਬੀਤਿਆ, ਜਿਹੜਾ ਗੁਰਮੁਖ ਸੀ ਉਹ ਤਾਂ ਪੁਰਾਣੀ ਸੰਗਤ ਕਰਦਾ ਸੀ ਤੇ ਚੜ੍ਹਾਈ ਕਰ ਗਿਆ। ਹੁਣ ਚੜ੍ਹਾਈ ਕਰਨ ਦੇ ਬਾਅਦ ਉਹਦਾ ਸਰੀਰ ਤਾਂ ਉਹਦੇ ਨਾਲ ਹੀ ਰਹਿਣਾ ਸੀ ਨਾ, ਤੇ ਜਿਹੜਾ ਮਨਮੁਖ ਸੀ ਜਿਹੜਾ ਕਹਿੰਦਾ ਮੈਂ ਨਹੀਂ ਮੰਨਦਾ ਰੱਬ ਦੇ ਡਰ ਨੂੰ, ਹੌਲੀ ਹੌਲੀ ਸਮਾਂ ਪਾ ਕਰਕੇ ਉਹ ਦੂਜਾ ਸਰੀਰ ਜਿਹੜਾ ਗਲਣ ਲੱਗਾ, ਹੌਲੀ ਹੌਲੀ ਗਲਣ ਕਰਕੇ ਸਰੀਰ ਉੱਤੇ ਮੱਖੀਆਂ ਵੀ ਘੁੰਮ ਰਹੀਆਂ ਨੇ, ਕੀੜੇ ਵੀ ਜਿਹੜੇ ਚੱਲ ਰਹੇ ਨੇ, ਬਦਬੂ ਆਵੇ, ਕੋਈ ਉਹਦੇ ਲਾਗੇ ਬੈਠਣ ਨੂੰ ਤਿਆਰ ਨਾ ਹੋਵੇ ਤੇ ਨਾ ਬੈਠਣ ਦੇ, ਫਿਰ ਹੱਥ ਬੰਨ ਕੇ ਕਹਿੰਦਾ ਰੱਬਾ ਤੂੰ ਬੜਾ ਡਾਢਾ ਹੈ, ਵਾਕਈ ਤੂੰ ਇਸ ਤੋਂ ਵੱਧ ਵੀ ਸਾਨੂੰ ਕੋਈ ਦੁੱਖ ਸਾਡੇ ਕਰਮਾਂ ਦਾ ਦਿਖਾ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਆਉਣਾ ਚਾਹੀਦਾ ਹੈ। ਇੱਥੇ ਆ ਕੇ ਤੇ ਭਾਈ ਵੱਡੇ ਵੱਡੇ ਕਰਮ ਜਿਹੜੇ ਨੇ ਨਾ ਉਹ ਕੱਟੇ ਜਾਂਦੇ, ਭੈ ਕੀ ਨਾ ਹੀ ਬਿੰਦ, ਜਿਹੜੇ ਸੰਗਤ ਕਰਦੇ ਨੇ ਉਹਨਾਂ ਨੇ ਤੇ ਉੱਕਾ ਹੀ ਰੱਬ ਦਾ ਡਰ ਨਹੀਂ ਮੰਨਿਆ, ਨਹੀਂ ਜਾਣਿਆ।
0: ਆਵਣ ਜਾਵਣ ਦੁੱਖ ਘੜਾ,
1: ਉਹਨਾਂ ਨੂੰ ਫਿਰ ਆਉਣ ਅਤੇ ਜਾਣ ਦਾ ਬਹੁਤਾ ਦੁੱਖ ਲੱਗਦਾ ਹੈ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ,
0: ਕਦੇ ਨਾ ਚੂਕੈ ਚਿੰਦ,
1: ਤੇ ਚਿੰਦ ਤੋਂ ਭਾਵ ਹੈ ਚਿੰਤਾ, ਉਹਨਾਂ ਦੀ ਕਦੇ ਵਾਸਤੇ ਚਿੰਤਾ ਮੁੱਕਦੀ ਨਹੀਂ, ਉਹ ਤਾਂ ਚਿੰਤਾ ਜੀ ਡੁੱਬੇ ਰਹਿੰਦੇ, ਕਿਉਂਕਿ ਸੰਗਤ ਵਿੱਚ ਨਹੀਂ ਆਏ, ਰੱਬ ਦੇ ਖੌਫ ਨੂੰ ਭੈ ਨੂੰ ਮੰਨਿਆ ਹੀ ਨਹੀਂ, ਮਨਮਾਨੀਆਂ ਕਰਦੇ ਰਹੇ, ਤੇ ਮਨਮਾਨੀਆਂ ਕਰਨ ਕਰਕੇ ਫਿਰ ਚਿੰਤਾ ਦਾ ਜੰਜਾਲ ਉਹਨਾਂ ਦੇ ਸਿਰ ਤੋਂ ਚੁੱਕਿਆ ਨਹੀਂ ਜਾਂਦਾ। ਜੋ ਜੋ ਦੀਸੈ ਸੋ ਸੋ ਰੋਗੀ, ਸੰਸਾਰ ਵੱਲ ਦੇਖ ਲਓ ਕਿੰਨੀ ਚਿੰਤਾ ਬਣੀ ਹੈ, ਹਾਏ ਆਹ ਹੋ ਜਾਵੇਗਾ, ਹਾਏ ਉਹ ਹੋ ਜਾਵੇਗਾ, ਹਾਏ ਮੇਰੇ ਨਾਲ ਆਹ ਹੋ ਗਿਆ। ਕਿਉਂ? ਕਿਉਂਕਿ ਸੰਗਤ ਨਹੀਂ ਕਰਦੇ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ, ਰੱਬ ਦੇ ਨਿਰਮਲ ਭਾਉ ਨੂੰ ਮਨ ਵਿੱਚ ਰੱਖਦੇ ਨੇ ਨਾ, ਉਹ ਚਿੰਤਾ ਤੋਂ ਮੁਕਤ ਹਨ। ਸਾਹਿਬ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਇਹ ਨਿਰਮਲ ਭਾਉ ਹੀ ਹੈ ਨਾ ਕਿ ਵਾਹਿਗੁਰੂ ਚਿੰਤਾ ਤੇ ਤੈਨੂੰ ਹੀ ਹੈ, ਤੇਰੇ ਭਾਣੇ ਵਿੱਚ ਹੀ ਆ, ਜੋ ਕੁਝ ਹੋ ਰਿਹਾ ਭਲਾ ਹੈ, ਪਰ ਮਹਾਰਾਜ ਬਖਸ਼ਿਸ਼ ਕਰਦੇ ਹਨ, ਉਹਨਾਂ ਦਾ ਆਉਣ ਜਾਣ ਦਾ ਦੁੱਖ ਕਦੇ ਮੁੱਕਦਾ ਨਹੀਂ। ਇਸੇ ਤਰ੍ਹਾਂ ਉਹ ਚਿੰਤਾ ਦੇ ਜੰਜਾਲ ਵਿੱਚ ਫਸੇ ਰਹਿੰਦੇ ਹਨ।
0: ਕਾਪੜ ਜਿਵੇਂ ਪਿਛੋੜੀਆ,
1: ਉਹ ਮਨਮੁਖ ਜਿਹੜੇ ਨੇ ਇਸ ਤਰ੍ਹਾਂ ਪਛਾੜੇ ਜਾਂਦੇ ਜਿਸ ਤਰ੍ਹਾਂ ਧੋਬੀ ਪਟੜੇ ਦੇ ਉੱਪਰ ਬਾਰ ਬਾਰ ਕੱਪੜਾ ਪਛਾੜਦਾ ਹੈ। ਧੋਬੀ ਨੂੰ ਕੱਪੜਾ ਧੋਂਦਿਆਂ ਦੇਖਦੇ ਹਨ, ਕਿਸ ਤਰ੍ਹਾਂ ਉਹ ਕੱਪੜੇ ਨੂੰ ਲਿਆ ਲਿਆ ਕੇ ਮਾਰਦਾ ਹੈ।
0: ਘੜੀ ਬਹੁਤ ਘੜੀਆਲ,
1: ਘੜੀਆਲ ਜਿਹੜੇ ਨੇ ਪੁਰਾਣੇ ਸਮੇਂ ਜਿਹੜੇ ਨੇ ਘਰਾਂ ਦੇ ਬਾਹਰ ਜਾਂ ਦਫ਼ਤਰਾਂ ਦੇ ਬਾਹਰ, ਅੱਜ ਵੀ ਦੇਖ ਲੋ, ਉਹ ਘੜੀ ਵਜਾਈ ਜਾਂਦੀ ਹੈ। ਜਿਹੜਾ ਘੜੀ ਵਜਾਉਣ ਵਾਲਾ ਹੈ ਨਾ, ਉਹ ਘੜਿਆਲ ਨੂੰ ਘੜੀ ਬਾਅਦ ਅੱਧੀ ਘੜੀ ਬਾਅਦ ਜਿਹੜੀ ਉਹ ਸੱਟ ਮਾਰਦਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਭਗਤ ਫਰੀਦ ਸਾਹਿਬ ਜੀ ਦੇ ਬਚਨ ਹਨ, ਫਰੀਦਾ ਦਰ ਦਰਿਆਵੈ ਜਾਇ ਕੈ ਕਿਉਂ ਡਿੱਠੋ ਘੜਿਆਲ। ਕਹਿੰਦੇ ਕਦੇ ਦਫਤਰਾਂ ਦੇ ਬਾਹਰ ਕਚਹਿਰੀਆਂ ਦੇ ਬਾਹਰ ਉਹ ਕਢਿਆਲ ਵੱਜਦੇ ਤੂੰ ਦੇਖੇ ਨੇ ਨਾ, ਇਹੋ ਨਿਰਦੋਸ਼ਾਂ ਮਾਰੀ ਹੈ, ਉਹ ਤਾਂ ਨਿਰਦੋਸ਼ ਨੇ, ਪਰ ਜੇ ਉਹ ਮਾਰੇ ਜਾਂਦੇ ਨੇ ਹਮ ਦੋਸ਼ਾਂ ਦਾ ਕਿਹਾਲ, ਤੂੰ ਤੇ ਦੋਸ਼ ਹੀ ਬੜੇ ਕੀਤੇ ਨੇ, ਤੈਨੂੰ ਮਾਰ ਇਸੇ ਤਰ੍ਹਾਂ ਪੈਣੀ ਹੈ। ਇਹ ਗੱਲ ਧਿਆਨ ਵਿੱਚ ਰੱਖੀ, ਮਹਾਰਾਜ ਇੱਥੇ ਉਪਦੇਸ਼ ਦੇ ਰਹੇ ਹਨ। ਕਾਪੜ ਜਿਵੇਂ ਪਛੋੜੀ ਹੈ, ਜਿਸ ਤਰ੍ਹਾਂ ਧੋਬੀ ਕੱਪੜੇ ਨੂੰ ਬਾਰ ਬਾਰ ਪਟਕਾ ਕੇ ਮਾਰਦਾ ਹੈ, ਜਿਸ ਤਰ੍ਹਾਂ ਕਢਿਆਲ ਨੂੰ ਬਾਰ ਬਾਰ ਸੱਟ ਵੱਜਦੀ ਹੈ ਨਾ, ਇਹੋ ਨਿਰਦੋਸ਼ਾਂ ਮਾਰੀ ਹੈ ਹਮ ਦੋਸ਼ਾਂ ਦਾ ਕਿਆ ਹਾਲ। ਅਸੀਂ ਜਿਹੜੇ ਦੋਸ਼ ਕਰ ਰਹੇ ਹਾਂ, ਪਾਪ ਕਮਾ ਰਹੇ ਹਾਂ, ਸਾਡਾ ਕੀ ਹਾਲ ਹੋਵੇਗਾ? ਜਬ ਜਮ ਆਏ ਕੇਸ ਗਿਆ ਪਟਕਾ, ਤਾਂ ਦਿਨ ਕਿਸ਼ਨ ਵਸਾਹੇਗਾ। ਕਹਿੰਦੇ ਉਸ ਦਿਨ ਤੇਰਾ ਕੋਈ ਵਸ ਨਹੀਂ ਚੱਲਣਾ, ਜਿੱਦਣ ਜਮਾਂ ਨੇ ਆ ਕੇ ਕੇਸੋਂ ਫੜ ਕੇ ਤੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ, ਸਿਮਰਨ ਭਜਨ ਦਇਆ ਨਹੀਂ ਕੀਨੀ ਤਾਉ ਮੁਖ ਚੋਟਾਂ ਖਾਹੇਗਾ, ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ। ਇਸ ਲਈ ਜਿਸ ਤਰ੍ਹਾਂ ਧੋਬੀ ਕੱਪੜੇ ਪਛਾੜਦਾ ਹੈ, ਮਾਰਦਾ ਹੈ ਬਾਰ ਬਾਰ ਫੱਟੇ ਦੇ ਉੱਤੇ ਪਟੜੇ ਦੇ ਉੱਤੇ, ਕਢਿਆਲ ਨੂੰ ਬਾਰ ਬਾਰ ਸੱਟ ਵੱਜਦੀ ਹੈ।
0: ਨਾਨਕ ਸੱਚੇ ਨਾਮ ਬਿਨਾ,
1: ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾ
0: ਸਿਰ ਹੋ ਨਾ ਚੁੱਕੈ ਜੰਜਾਲ।
1: ਇਹ ਜੰਜਾਲ ਜਿਹੜਾ ਹੈ ਨਾ, ਜਮਾਂ ਦੀ ਮਾਰ ਪੈਣ ਦਾ ਜਾਂ ਜਨਮ ਲੈ ਕੇ ਬਾਰ ਬਾਰ ਆਉਣ ਦਾ ਜਾਂ ਜਨਮ ਮਰਨ ਦੇ ਗੇੜ ਦਾ, ਇਹ ਚੁੱਕਿਆ ਨਹੀਂ ਜਾਂਦਾ।
0: ਮਹੱਲਾ ਤੀਜਾ,
1: ਗੁਰੂ ਅਰਜਨ ਦੇ ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ।
0: ਤ੍ਰਿਭਵਨ ਢੂਡੀ ਸੱਜਣਾ,
1: ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਸੱਜਣਾ ਐ ਪਿਆਰਿਆ, ਮੈਂ ਤਿੰਨਾਂ ਭਵਨਾਂ ਵਿੱਚ ਢੂੰਡ ਕੇ ਦੇਖਿਆ ਹੈ।
0: ਹਉਮੈ ਬੁਰੀ ਜਗਤ,
1: ਸਭ ਤੋਂ ਬੁਰੀ ਚੀਜ਼ ਜਗਤ ਵਿੱਚ ਕੀ ਹੈ? ਹਉਮੈ, ਅਹੰਕਾਰ, ਕਿ ਮੇਰੇ ਵਰਗਾ ਹੋਰ ਦੂਜਾ ਕੋਈ ਹੈ ਹੀ ਨਹੀਂ, ਬਸ ਆਪਣੀ ਪ੍ਰਭਤਾ ਵਡਿਆਈ ਸੁਣਨ ਦੀ ਇੱਛਾ ਰੱਖਣੀ। ਮਹਾਰਾਜ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ, ਕਹਿੰਦੇ ਨੇ ਉੱਚਾ ਪਵੈ ਸੁਪਰੈ ਜੰਜਾਲਾ, ਉੱਚਾ ਚੜ੍ਹੈ ਸੁ ਪਵੈ ਜੰਜਾਲਾ, ਧਰਨ ਪੜੈ ਤਿਸ ਲੱਗੈ ਨਾ ਕੱਲ। ਜਿਹੜਾ ਉੱਚਾ ਚੜ੍ਹ ਕੇ ਬੈਠਾ ਹੈ ਨਾ, ਮੈਂ ਬਹੁਤ ਵੱਡਾ, ਕਹਿੰਦੇ ਉਹੀ ਡਿੱਗਦਾ ਹੈ, ਫਿਰ ਡਿੱਗਦਾ ਕਿਤੇ ਪਤਾਲ ਦੇ ਵਿੱਚ। ਭਾਵ ਇੰਨੀ ਡੂੰਘੀ ਸੱਟ ਵੱਜਦੀ ਹੈ ਜਿਹੜਾ ਹੰਕਾਰ ਲੈ ਕੇ ਬੈਠਾ ਪਦਵੀਆਂ ਦਾ, ਧਨ ਦੌਲਤ ਦਾ, ਆਪਣੇ ਵੱਲ ਦੇਖ ਰਿਹਾ ਮੇਰੀ ਬੜੀ ਪ੍ਰਭਤਾ ਵਡਿਆਈ ਹੋ ਰਹੀ ਹੈ, ਤੇ ਮੈਂ ਜੋ ਮਰਜ਼ੀ ਕਿਸੇ ਨੂੰ ਕਹੀ ਜਾਵਾਂ, ਕੌੜਾ ਬੋਲ ਬੋਲ ਕੇ ਕਿਸੇ ਦਾ ਦਿਲ ਦੁਖਾਉਣਾ, ਕਿਸੇ ਨੂੰ ਬਾਰ ਬਾਰ ਐਵੇਂ ਨਿਰਦੋਸ਼ ਨੂੰ ਸਜ਼ਾ ਦੇ ਦੇਣੀ, ਕਿਸੇ ਨੂੰ ਦੁੱਖ ਦੇਣਾ, ਤਕਲੀਫ਼ ਦੇਣੀ, ਹਉਮੈ ਅਹੰਕਾਰ ਹੈ ਨਾ। ਇਸ ਕਰਕੇ ਸਾਹਿਬ ਕਹਿੰਦੇ ਧਰਨ ਪੜੈ ਤਿਸ ਲੱਗੈ ਨਾ ਕੱਲ। ਭਾਈ ਜਿਹੜੇ ਨਿਮਰਤਾ ਵਿੱਚ ਰਹਿੰਦੇ ਨੇ ਨਾ, ਉਹਨਾਂ ਨੂੰ ਫਿਰ ਕਾਲ ਦੀ ਫਾਹੀ ਨਹੀਂ ਪੈਂਦੀ। ਇਹ ਨਿਮਰਤਾ ਦਾ ਸਬਕ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਵੀ। ਧੰਨ ਗੁਰੂ ਅਮਰਦਾਸ ਮਹਾਰਾਜ, ਇੰਨੀ ਨਿਮਰਤਾ, ਗੁਰੂ ਅੰਗਦ ਦੇਵ ਸਾਹਿਬ ਨੂੰ ਖਡੂਰ ਸਾਹਿਬ ਨਗਰ ਤੋਂ ਜੇ ਬਾਹਰ ਕੱਢਿਆ ਵੀ ਨਾ, ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਕੋਈ ਵੀ ਜਿਹੜਾ ਸੀ ਉਹ ਮਾੜਾ ਬਚਨ ਬੋਲਿਆ ਹੀ ਨਹੀਂ। ਖਾਨ ਛਾਪਰੀ ਵਾਲੇ ਅਸਥਾਨ ਤੇ ਜਾ ਕੇ ਬਿਰਾਜ ਗਏ ਨੇ। ਹਾਂ, ਬਾਅਦ ਵਿੱਚ ਬਾਬਾ ਅਮਰਦਾਸ ਜੀ ਨੇ ਆ ਕੇ ਤਪੇ ਨੂੰ ਉਹਦੀ ਕੀਤੀ ਦੀ ਸਜ਼ਾ ਉਹਨੂੰ ਦਿੱਤੀ, ਫਲ ਦਿੱਤਾ, ਪਰ ਗੁਰੂ ਅੰਗਦ ਦੇਵ ਸਾਹਿਬ ਫਿਰ ਨਾਰਾਜ਼ ਹੋਏ ਸਨ। ਬਾਬਾ ਅਮਰਦਾਸ ਜਦੋਂ ਗਏ ਤੇ ਸਤਿਗੁਰਾਂ ਨੇ ਪਿੱਠ ਕਰ ਲਈ, ਮੂੰਹ ਨਹੀਂ ਸੀ ਕੀਤਾ ਕਿ ਤੁਸੀਂ ਭਾਣੇ ਵਿੱਚ ਦਖਲ ਕਿਉਂ ਦਿੱਤਾ ਹੈ। ਸੋ ਇੰਨੀ ਨਿਮਰਤਾ ਸਤਿਗੁਰੂ ਜੀ ਨੇ ਸਿਖਾ ਦਿੱਤੀ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਨਾ, ਕਹਿਣ ਲੱਗੇ ਕਿ ਇੰਨੀ ਨਿਮਰਤਾ ਮਨ ਵਿੱਚ ਹੈ ਕਿ ਜੇ ਕੋਈ ਜਿਸ ਤਰ੍ਹਾਂ ਹੰਕਾਰ ਦੇ ਨਾਲ ਸੋ ਗਾਲਾਂ ਕੱਢ ਰਿਹਾ, ਬੁਰਾ ਭਲਾ ਵੀ ਕਹਿ ਰਿਹਾ, ਤੇ ਉਹਦਾ ਫਲ ਜਿਹੜਾ ਉਹਨੂੰ ਰੱਬ ਨੇ ਜ਼ਰੂਰ ਦੇਣਾ, ਪਰ ਜੇ ਹੰਕਾਰ ਵਿੱਚ ਆ ਕੇ ਬਿਨਾਂ ਗੱਲ ਤੋਂ ਹੀ ਕਿਸੇ ਨੂੰ ਐਵੇਂ ਫਜ਼ੂਲ ਦੁੱਖ ਦੇਈ ਜਾਣਾ, ਉਹ ਗੱਲ ਸੰਸਾਰ ਵਿੱਚ ਸਭ ਤੋਂ ਬੁਰੀ ਹੈ।
0: ਨਾ ਝੁਰ ਹੀ ਅੜੇ ਸੱਚ ਚਾਉ,
1: ਹਰ ਕਹਿੰਦੇ ਹਿਰਦੇ ਵਿੱਚ ਝੁਰਨਾ, ਹਾਏ ਕੀ ਬਣੇਗਾ, ਹਾਏ ਕੀ ਕਰਾਂਗਾ, ਹਾਏ ਕਿਸ ਤਰ੍ਹਾਂ ਹੋਵੇਗਾ, ਇਹ ਹੁੰਦਾ ਝੁਰਨਾ। ਅਸਲ ਵਿੱਚ ਜਿਹੜਾ ਤ੍ਰਿਸ਼ਨਾਲੂ ਹੈ ਉਹ ਹੀ ਝੁਰਦਾ ਹੈ। ਨਾ ਝੁਰ ਹੀ ਅੜੈ ਸੱਚ ਚਾਉ, ਕਰ ਕੀ ਮਾਰ, ਕਹਿੰਦੇ ਸੱਚ ਚਾਉ, ਚਾਉ ਤਾਂ ਭਾਵ ਹੈ ਉਚਾਰਨ ਕਰ, ਸੱਚ ਕੀ ਹੈ? ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਐਵੇਂ ਝੂਰਿਆ ਨਾ ਕਰ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾ ਚੂ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਉਹ ਦੇਖ ਤਾਂ ਸਹੀ, ਜਿਹੜਾ ਪੱਥਰਾਂ ਵਿੱਚ ਵੀ ਕੀੜਿਆਂ ਨੂੰ ਪਾਲ ਰਿਹਾ ਹੈ, ਇਹਨੂੰ ਤਾਂ ਫੇਰ ਹੱਥ ਪੈਰ ਦੇ ਕੇ ਸੰਸਾਰ ਚ ਭੇਜਿਆ ਹੈ। ਇਸ ਕਰਕੇ ਝੁਰ ਨਾ, ਸੱਚ ਚਾਉ, ਸੱਚੇ ਪਰਮਾਤਮਾ ਦਾ ਨਾਮ ਚਾਉ, ਉਚਾਰਨ ਕਰ।
0: ਨਾਨਕ ਸੱਚੋ ਸੱਚ,
1: ਉਹਦੇ ਨਾਮ ਨੂੰ ਉਚਾਰੇਗਾ ਤੇ ਫਿਰ ਸਾਰੇ ਸੰਸਾਰ ਵਿੱਚ ਤੈਨੂੰ ਸੱਚਾ ਹੀ ਦਿਸੇਗਾ। ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਪਰ ਦਿਸ ਕਿਉਂ ਨਹੀਂ ਰਿਹਾ? ਹਲੇ ਆਪਾਂ ਸੱਚ ਚਾਉ ਸੱਚੇ ਨੂੰ ਉਚਾਰ ਹੀ ਨਹੀਂ ਰਹੇ, ਮਨ ਕਰਕੇ ਜਾਪ ਹੀ ਨਹੀਂ ਰਹੇ, ਤਾਂ ਹੀ ਮਨ ਵਿੱਚ ਈਰਖਾ ਬਣੀ, ਦਵੈਸ਼ ਹੈ, ਤ੍ਰਿਸ਼ਨਾ ਹੈ। ਪਰ ਜੇ ਸੱਚੇ ਨੂੰ ਉਚਾਰੇਗਾ ਫਿਰ ਸੱਚੋ ਸੱਚ, फिर सारी जगह तेनू सच्चा ही दिसेगा।
0: पौड़ी
1: अंदर बख्शिश करदे हन
0: गुरमुख आपे बख्शो न,
1: जेडे गुरमुख जन हन ओ वाहिगुरु परमेश्वर ने आप ही बख्शे हन।
0: हर नाम समाणे
1: हरी वाहिगुरु दे नाम विच ही समाए रहिंदे, जेडे नाम विच समाए ने ना ओ गुरमुख जन जेडे हमेशा अपना मुख गुरु वाली रखदे ने ओ हर तरह संसार विचों बख्शे गए हन।
0: आपे भगती लाए
1: आप ही परमात्मा ने भगती विच लाया है।
0: गुर शब्द निशाने
1: उन्हां दे मथे दे उत्ते फिर गुर शब्द दा निशान पिया है। निशान तो भाव हुंदी है मोर, जिन्हें नाम विच समाये हुए ने ना निशान तो पाप प्रगट भी हुंदा है। हरी दा नाम जप के संसार विच इन्ने प्रगट हो गए। देखो राजनीतिक बंदा क्यों जोर ला रहा है, पर जिन्हें ढोल ढमके वज रहे ने ना केवल मैं संसार विच प्रगट होवां ते लोक मैनू देखण। पर महाराज जी ने एक जुगती दसी है, साहब कहण लगे जे तू परमात्मा दा सच चाहो नाम नू उचारेगा ना ते फिर ऐसा प्रगट होवेगा के लख जतन दे करन दे बावजूद भी तेरी पछाण नू कोई मेट नहीं सकदा। जिन हर मन वसिया से दर सचे सचियारा उन्हां दी शोभा जुग जुग होई होए ना मेटन हारा।
0: सनमुख सदा सोहणे
1: जेडे गुरु दे सनमुख हन, सनमुख तो भाव हुंदा है आग्याकार। ते हुण घर विच बच्चा जेड़ा आग्याकार होवे सोहणा लगदा है ना, इसे तरह जेड़ा गुरु दा आग्याकार है परमात्मा दी आग्या विच चलन वाला पाणे विच चलदा है उही सोहणा है।
0: सच्चा दर जाने
1: उही सच्चे वाहिगुरु दे दर जाने जांदे ने पछाणे जांदे ने इन्हां ने गुरु दा पाणा मन्निया। जिन्हां ने गुरु साहिब दी आग्या नूं मन्निया बाबा बुढ़ा साहिब जी बाबा विधी चंद साहिब जी इसे तरह ऐसे महान गुरसिख जेड़े ने भाई शालो जी वर्गे महापुरख क्यों जाने गए सच्चा दर जाने क्योंकि ओ गुरु दी आग्या विच चले ने सन्मुख रहे हन।
0: अथा ओथा मुक्त है
1: फिर लोक विच भी मुक्त हन ते परलोक विच भी मुक्त हन।
0: जिन राम पछाणे
1: जिन्हां ने परमात्मा वाहिगुरु नू पछाण लिया के आत्मा नू सुरखरू करन वाला कौन है जा आत्मा विच निवास किस दा है उस परमात्मा दा। जिन्हां ने आत्मा विच ही उस वाहिगुरु नू पछाण लिया।
0: धन धन से जन जिन हर सेविया
1: जिन्हां ने हरि नू सेविया जपिया है जा उस दे दर दी सेवा कीती ओ पुरख धन हन धन हन।
0: जिन हो कुरबाने
1: उन्हां तों साहिब फरमाउंदे ने कि असीं कुरबान बलिहार जाने आ जिन्हां ने उस मालक दे दर नू सेविया ओदे दर दी सेवा कीती है। जिहड़ियां संगतां भावना दे नाल सो अठे पैर धन गुरु रामदास साहिब दे दर ते सेवा कर रहियां ने ना महाराज गुरु साहिब बख्शिश करदे ने उन्हां तों असीं कुरबान ही जाने बलिहार ही जाने आ कि उन्हां बारे की बचन कह के उन्हां नू सलाहीए उन्हां दी सिफत सुनाईए। यह उपदेश सतगुरु जी ने अज चल रही लड़ीवार कथा अंदर बख्शिश कीता है। सो पावन मुख वाक दीआं विचारां पावन शब्द दी विचारां साडे हिरदिआं विच वस जाण। साहिब कृपा करो असीं वी इन्हां बचनां नू कमा सकीए जिस करके लोक सुखीए परलोक सुहेले हो सकण। हुईआं भुल्लां दी मुआफी देणी अगे वास्ते असीस।

0: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੇ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਮਹਾਨ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ। 1896 ਦੇ ਵਿੱਚ ਜੰਮੇ ਸੀ, 24 ਤਰੀਕ ਮਈ ਦਾ ਮਹੀਨਾ। ਸੋ ਅੱਜ ਦੇ ਦਿਨ ਜਨਮ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ। ਭਾਰਤ ਨੂੰ ਵੱਡੇ ਸੁਤੰਤਰਤਾ ਸੈਨਾਨੀ ਪੰਜਾਬ ਦੀ ਧਰਤੀ ਨੇ ਦਿੱਤੇ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਂ, ਇੱਕ ਮਹਾਨ ਇਨਕਲਾਬੀ, ਇੱਕ ਮਹਾਨ ਨਾਇਕ ਜਿਹਦਾ ਨਾਂ ਲੈ ਕੇ ਸਾਡਾ ਸੀਨਾ ਫਖਰ ਦੇ ਨਾਲ ਚੌੜਾ ਹੋ ਜਾਂਦਾ। ਸੋ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੀ ਦੇਸ਼ ਭਗਤੀ ਨੂੰ ਅੱਜ ਯਾਦ ਕਰਾਂਗੇ, ਉਹਨਾਂ ਦੇ ਜੀਵਨ ਬਾਰੇ ਜਾਣਾਂਗੇ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਜਿੱਦਾਂ ਗੱਲ ਕਰ ਹੀ ਰਿਹਾ ਕਰਤਾਰ ਸਿੰਘ ਸਰਾਭਾ, ਇੱਕ ਵੱਡਾ ਮਹਾਨ ਨਾਇਕ, ਅਤੇ ਜਿਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਕਿ ਸ਼ਾਇਦ ਜੋ ਬੰਦਾ ਸਰ ਦਾ ਸਤਿਕਾਰ ਸੀ ਉਹ ਕਿਤਾਬਾਂ ਦੇ ਵਿੱਚ, ਉਹ ਸਰਕਾਰੀ ਰਿਕਾਰਡਾਂ ਦੇ ਵਿੱਚ, ਉਹ ਕਦੀ ਆਪਾਂ ਉਸ ਢੰਗ ਦੇ ਨਾਲ ਸ਼ਾਇਦ ਨਹੀਂ ਦੇ ਪਾਏ ਇਸ ਅੱਜ ਦੇ ਦਿਨ। ਕੀ ਸਾਂਝ ਪਾ ਸਕਦੇ ਹਾਂ ਆਪਾਂ ਸਰੋਤਿਆਂ ਨੂੰ?
1: ਦੇਖੋ, ਜਿਹੜੀ ਸਭ ਤੋਂ ਪਹਿਲੀ ਗੱਲ ਹੈ ਉਹ ਇਹ ਹੈ ਕਿ ਕਰਤਾਰ ਸਿੰਘ ਸਰਾਭਾ ਉਸ ਵੇਲੇ ਹੋਏ ਜਦੋਂ ਅਜੇ ਕਿਤੇ ਮੂਵਮੈਂਟ ਸਾਡੇ ਦੇਸ਼ ਦੇ ਵਿੱਚ ਉਸ ਰੂਪ ਦੇ ਵਿੱਚ ਹੈ ਹੀ ਨਹੀਂ ਸੀ, ਜਿਹੜੀ ਆਜ਼ਾਦੀ ਦੀ ਲਹਿਰ। ਤੇ ਭਾਵੇਂ 1857 ਦੇ ਗਦਰ ਨੂੰ ਇੱਕ ਮੰਨਿਆ ਜਾਂਦਾ, ਪਰ ਉਹ ਕਿਉਂਕਿ ਅਚਾਨਕ ਘਟਨਾ ਸੀ, ਉਹ ਇੱਕ ਛਿਨਭੰਗਰੀ ਘਟਨਾ ਸੀ, ਤੇ ਉਦੋਂ ਹੀ ਜਿਹੜਾ ਹੈ ਕਿਉਂਕਿ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਕਿਤੇ ਕੰਟੀਨਿਊ ਨਹੀਂ ਹੋ ਸਕੀ ਗੱਲ, ਉਹ ਦਬਾ ਲਈ ਗਈ ਸੀ ਜਿਹੜੀ ਉਸ ਵੇਲੇ ਦਾ ਜਿਹੜੀ ਬਗਾਵਤ ਸੀਗੀ 1857 ਦੀ। ਤੇ ਉਸ ਤੋਂ ਬਾਅਦ ਕਿਤੇ ਔਰਗੇਨਾਈਜ਼ ਤਰੀਕੇ ਦੇ ਨਾਲ ਜਿਹੜੀ ਕੋਈ ਮੂਵਮੈਂਟ ਉਸ ਰੂਪ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੈ ਨਹੀਂ ਸੀ। ਠੀਕ ਹੈ, ਕਿਤੇ ਨਾ ਕਿਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਜਾਂ ਲਿਖਤੀ ਰੂਪ ਦੇ ਵਿੱਚ ਅਖਬਾਰਾਂ ਜਿਹੜੇ ਉਸ ਵੇਲੇ ਦੇ ਕੋਈ ਛਪਦੇ ਸੀ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਅਖਬਾਰ ਜਿਹੜੇ ਦੇਸ਼ ਭਗਤਾਂ ਵੱਲੋਂ ਛਪ ਜਾਂਦੇ ਸੀ, ਇੱਥੋਂ ਤੱਕ ਕਿ ਮਹਾਤਮਾ ਗਾਂਧੀ ਦੀ ਵੀ ਉਸ ਵੇਲੇ ਕੋਈ ਇਸ ਤਰ੍ਹਾਂ ਜਿਹੜੀ ਮੂਵਮੈਂਟ ਹੈ ਨਹੀਂ ਸੀ। ਤੇ ਜੋ ਬਾਅਦ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਲਹਿਰ ਬਣੀ। ਤੇ ਹੁਣ ਮਸਲਾ ਇੱਥੇ ਇਹ ਹੈ ਕਿ ਜਿਹੜਾ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਵੇਲੇ ਦੇ ਸਮਿਆਂ ਦੇ ਵਿੱਚ ਜਿਹੜੀ ਗਦਰ ਪਾਰਟੀ ਦੀ ਸਥਾਪਨਾ ਅਮਰੀਕਾ ਦੇ ਵਿੱਚ ਜਾ ਕੇ ਹੋਈ, ਤੇ ਬਾਅਦ ਦੇ ਵਿੱਚ ਅੱਜ ਕੱਲ੍ਹ ਜਿਹੜੇ ਸਾਡੇ ਲੋਕ ਨੇ ਬਾਹਰ ਜਾਂਦੇ ਆ ਆਪਣੇ ਵਤਨ ਤੋਂ, ਤੇ ਇਹਦੇ ਉਲਟ ਸੀ, ਜਿਹੜੇ ਗਦਰੀ ਸੀ ਉਹ ਉੱਥੇ ਸੈੱਟ ਸੀ, ਉਹਨਾਂ ਦੇ ਸਾਰੇ ਕੰਮ ਕਾਰ ਵੀ ਚੱਲ ਰਹੇ ਸੀ, ਭਾਵੇਂ ਲੇਬਰ ਹੀ ਕਰਦੇ ਸੀ ਜ਼ਿਆਦਾ, ਪਰ ਉਹ ਆਜ਼ਾਦੀ ਦੀ ਲੜਾਈ ਵਾਸਤੇ ਉੱਥੋਂ ਵਾਪਸ ਭਾਰਤ ਆਏ। ਇਹ ਵੀ ਇੱਕ ਜਿਹੜੀ ਵੱਡੀ ਵਿਲੱਖਣਤਾ ਇਸ ਦੇ ਵਿੱਚ ਸੀ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਵੀ ਜਿਹੜਾ ਸ਼ਾਮਿਲ ਸੀ। ਤੇ ਇੱਕ ਹੋਰ ਜਿਹੜੀ ਵੱਡੀ ਗੱਲ ਕਿ ਸਭ ਤੋਂ ਛੋਟੀ ਉਮਰ ਦੇ ਜਿਹੜੇ ਸੀ ਉਹ ਉਸ ਸਮੇਂ ਆਜ਼ਾਦੀ ਘੁਲਾਟੀਏ ਜਿਹੜੇ ਫਾਂਸੀ ਦੇ ਤਖ਼ਤ ਤੇ ਚੜੇ, 19 ਸਾਲ ਦੀ ਉਮਰ ਚ ਸਿਰਫ, ਕੁਛ ਵੀ ਨਹੀਂ ਹੈ। ਤੇ 24 ਮਈ ਨੂੰ ਜਿੱਦਾਂ ਤੁਸੀਂ ਦੱਸਿਆ 1896 ਨੂੰ ਉਹਨਾਂ ਦਾ ਜਨਮ ਹੁੰਦਾ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦੇ ਵਿੱਚ। ਸਰਾਭਾ ਕਾਫੀ ਵੱਡਾ ਪਿੰਡ ਹੈ। ਤੇ ਜਿਹੜਾ ਹੈ ਅੱਗੇ ਜਾ ਕੇ ਫਿਰ 1915 ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਜਿਹੜੀ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਇੱਥੇ ਸ਼ਹੀਦੀ ਪ੍ਰਾਪਤ ਕਰਦੇ। ਹੁਣ ਸਰਾਭਾ ਦਾ ਜਨਮ ਜਿਹੜਾ ਸੀ ਉਹ ਸਰਾਭਾ ਪਿੰਡ ਜਿੱਦਾਂ ਮੈਂ ਦੱਸਿਆ ਹੋਇਆ, ਤੇ ਜੱਟ ਸਿੱਖ ਪਰਿਵਾਰ ਚ ਜਨਮੇ ਸੀ। ਤੇ ਉਹਨਾਂ ਦੇ ਪਿਤਾ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ, ਤੇ ਉਹ ਇਹ ਵੀ ਨਹੀਂ ਸੀ ਕਿ ਕੋਈ ਬੜਾ ਵੈਲ ਆਫ ਫੈਮਿਲੀ ਸੀ, ਉਹਨਾਂ ਕੋਲੇ ਜ਼ਮੀਨ ਜਾਇਦਾਦ ਜਿਹੜਾ ਹੋਰ ਸਾਰਾ ਕੁਛ ਸੀ ਉਸ ਵੇਲੇ। ਤੇ ਹਾਲਾਂਕਿ ਉਸ ਵੇਲੇ ਹੁੰਦਾ ਕਿ ਚਲੋ ਹਰ ਇੱਕ ਦਾ ਜਿਹੜਾ ਥੋੜਾ ਰਜਦਾ ਪੁੱਜਦਾ ਕਿ ਸਾਡੇ ਬੱਚੇ ਅੱਗੇ ਸੈੱਟ ਹੋਣ ਕਿਸੇ ਪਾਸੇ ਜਾਣ, ਪਰ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਇੱਕ ਬਿਲਕੁਲ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਹੈਗਾ ਕਿਰਦਾਰ ਸਾਡੇ ਸਾਹਮਣੇ ਆਉਂਦਾ। ਉਹਨਾਂ ਦੀ ਇੱਕ ਭੈਣ ਸੀ ਧੰਨ ਕੌਰ, ਦੋ ਹੀ ਬੱਚੇ ਸੀਗੇ ਇਸ ਪਰਿਵਾਰ ਦੇ। ਤੇ ਜਦੋਂ ਉਹਨਾਂ ਨੇ ਮੁੱਢਲੀ ਸਿੱਖਿਆ ਤਾਂ ਆਪਣੇ ਪਿੰਡ ਤੋਂ ਲਈ, ਤੇ ਜਿਹੜੀ ਆਪਣੀ ਮੈਟ੍ਰਿਕ ਹੈ ਉਸ ਵੇਲੇ, ਤੇ ਮੈਟ੍ਰਿਕ ਜਿਹੜੀ ਸੀਗੀ ਤੇ ਉਹ ਮਾਲਵਾ ਖਾਲਸਾ ਸਕੂਲ ਲੁਧਿਆਣੇ ਤੋਂ ਕੀਤੀ। ਤੇ ਉਦੋਂ ਉਹਨਾਂ ਦੇ ਪੇਰੈਂਟਸ ਦੇ ਅੰਦਰ ਇੱਕ ਥੋੜਾ ਸੀ ਸਾਡਾ ਬੱਚਾ ਬਾਹਰ ਜਾ ਕੇ ਪੜ੍ਹੇ, ਤੇ ਇਸ ਗੱਲ ਨੂੰ ਜਿਹੜਾ ਹੈ ਅੱਗੇ ਰੱਖ ਕੇ ਉਹਨਾਂ ਨੇ ਸਰਾਭਾ ਨੂੰ ਉੱਚ ਸਿੱਖਿਆ ਵਾਸਤੇ ਅਗਲੇਰੀ ਪੜ੍ਹਾਈ ਵਾਸਤੇ ਮੈਟ੍ਰਿਕੁਲੇਸ਼ਨ ਤੋਂ ਬਾਅਦ, ਕਿਉਂਕਿ ਉਦੋਂ ਹੋਣ ਵਾਲਾ ਸਿਲਸਿਲਾ ਇਹ ਪਲੱਸ ਟੂ ਇਹ ਜਿਹੜਾ ਹੈਗਾ ਇੱਦਾਂ ਦਾ ਨਹੀਂ ਸੀ, ਉਦੋਂ ਮੈਟ੍ਰਿਕੁਲੇਸ਼ਨ ਵੀ ਆਪਣੇ ਆਪ ਚ ਬਹੁਤ ਵੱਡੀ ਡਿਗਰੀ ਮੰਨੀ ਜਾਂਦੀ ਸੀ, ਤੇ ਉਸ ਤੋਂ ਬਾਅਦ ਜਿਹੜੀ ਸੀ ਫਿਰ ਹਾਇਰ ਐਜੂਕੇਸ਼ਨ ਵਾਸਤੇ ਤੇ ਉਹ ਫਿਰ ਜਾਂਦੇ ਆ ਬਰਕਲੇ ਤੇ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੀ ਐਡਮਿਸ਼ਨ ਹੁੰਦੀ ਆ ਤੇ ਉੱਥੇ ਜਾ ਕੇ ਜਿਹੜਾ ਹੈ ਉਹਨਾਂ ਦਾ ਜਿਹੜਾ ਮੇਲ ਜੋਲ ਹੈ ਉਹ ਦੇਸ਼ ਭਗਤਾਂ ਦੇ ਨਾਲ ਹੁੰਦਾ ਤੇ ਕਮਾਲ ਦੀ ਗੱਲ ਇਹ ਹੈ ਕਿ ਇੱਕ ਵਿਦਿਆਰਥੀ ਜਿਹੜਾ ਆਪਣਾ ਇੱਕ ਚੰਗਾ ਕਰੀਅਰ ਬਣਾਉਣ ਵਾਸਤੇ ਉੱਥੇ ਆਇਆ ਉਹ ਸਮਝਦਾ ਕਿ ਇੱਥੇ ਮੈਂ ਪੜ੍ਹ ਕੇ ਚੰਗੀ ਜਿਹੜੀ ਸਿੱਖਿਆ ਵਿੱਦਿਆ ਹਾਸਲ ਕਰਕੇ ਅੱਗੇ ਕੁਛ ਕਰਨਾ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਤੇ ਉੱਥੇ ਐਡਮਿਸ਼ਨ ਵੀ ਉਹਨਾਂ ਨੇ ਸਾਇੰਸ ਸਟ੍ਰੀਮ ਦੇ ਵਿੱਚ ਲਈ ਯੂਨੀਵਰਸਿਟੀ ਦੇ ਵਿੱਚ ਵੀ ਤੇ ਪਰ ਜਦੋਂ ਉੱਥੇ ਉਹਨਾਂ ਦਾ ਤਾਲਮੇਲ ਜਿਹੜੀ ਉੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਗਰੁੱਪ ਸੀ ਜਿਹੜਾ ਕਲੱਬ ਸੀ ਨਲੰਦਾ ਕਲੱਬ ਜਦੋਂ ਉਹਦੇ ਨਾਲ ਤਾਲਮੇਲ ਹੋਇਆ ਉੱਥੇ ਉਹ ਵੀ ਕਿਉਂਕਿ ਇੰਡੀਆ ਤੋਂ ਹੋਰ ਵੀ ਉੱਥੇ ਜਿਹੜੇ ਰਾਜ ਦੇ ਪੁਜ ਦੇ ਘਰਾਂ ਦੇ ਮੁੰਡੇ ਸੀ ਉਹ ਉੱਥੇ ਪੜ੍ਹਦੇ ਸੀਗੇ ਤੇ ਉਹ ਨਲੰਦਾ ਕਲੱਬ ਦੇ ਵਿੱਚ ਜਦੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਆਪਣਾ ਇਤਿਹਾਸ ਹੋਰ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਕਿਉਂਕਿ ਉੱਥੇ ਜਿਹੜੇ ਦੇਸ਼ ਭਗਤਾਂ ਨਾਲ ਵੀ ਉਹਨਾਂ ਦੀ ਰਸਾਈ ਸੀ ਕਿਤੇ ਨਾ ਕਿਤੇ ਤੇ ਫਿਰ ਉਹ ਬਹੁਤ ਛੇਤੀ ਜਿਹੜਾ ਹੈ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦੀ ਜਿਹੜੀ ਆ ਉਹ ਸੰਪਰਕ ਦੇ ਵਿੱਚ ਉਹ ਆ ਗਏ ਕਿਉਂਕਿ 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਜਾਂਦੇ ਆ ਉੱਥੇ ਬਰਕਲੇ ਯੂਨੀਵਰਸਿਟੀ ਦੇ ਵਿੱਚ ਤੇ ਫਿਰ 1913 ਦੇ ਵਿੱਚ ਹੀ ਜਿਹੜਾ ਸੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਤੇ ਉਸ ਵੇਲੇ ਕਿਉਂਕਿ 1913 ਚ ਹੀ ਜਿਹੜੀ ਆ ਗਦਰ ਪਾਰਟੀ ਹਾਲਾਂਕਿ ਗੱਲਾਂ ਬਾਤਾਂ ਦੇਸ਼ ਭਗਤਾਂ ਦੀਆਂ ਚੱਲਦੀਆਂ ਸੀ ਮੀਟਿੰਗਾਂ ਹੁੰਦੀਆਂ ਸੀ ਜ਼ਿਆਦਾ ਜਿਹੜੇ ਦੇਸ਼ ਭਗਤ ਸੀ ਉੱਥੇ ਜਿਹੜੀਆਂ ਲੰਬਰ ਮਿੱਲਾਂ ਨੇ ਜਿਹੜੇ ਆ ਰਹੇ ਆ ਜਿੱਥੇ ਕਿਉਂਕਿ ਲੱਕੜੀ ਦਾ ਕੰਮ ਉਦੋਂ ਬਹੁਤ ਜ਼ਿਆਦਾ ਚੱਲ ਰਿਹਾ ਸੀ ਉਹਨਾਂ ਦੇਸ਼ਾਂ ਦੇ ਵਿੱਚ ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਦੇਸ਼ ਉਹ ਆਜ਼ਾਦ ਹੋਏ ਸੀ ਤੇ ਉੱਥੇ ਜਿਹੜੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ ਹੋਰ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਜਿਹੜੀ ਆ ਉਹ ਚੱਲ ਰਹੀ ਸੀ ਤੇ ਉੱਥੇ ਜਦੋਂ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਇਹ ਪਾਰਟੀ ਬਣਾਈ ਗਦਰ ਪਾਰਟੀ ਤੇ ਗਦਰ ਪਾਰਟੀ ਜਿਹੜੀ ਉਹਨਾਂ ਨੇ ਸਾਨ ਫਰਾਂਸਿਸਕੋ ਦੇ ਵਿੱਚ ਉਹਨਾਂ ਦਾ ਯੁਗਾਂਤਰ ਆਸ਼ਰਮ ਉੱਥੇ ਜਿਹੜਾ ਸੀ ਹੈੱਡ ਆਫਿਸ ਬਣਾਇਆ ਤੇ ਦੋ ਵਿਅਕਤੀ ਜਿਹੜੇ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਹਾਲਾਂਕਿ ਲਾਲਾ ਹਰਦਿਆਲ ਬਾਅਦ ਦੇ ਵਿੱਚ ਬੈਕਆਊਟ ਕਰ ਗਏ ਸੀ ਕਾਫੀ ਸਮੇਂ ਬਾਅਦ ਉਹ ਇਸ ਮੂਵਮੈਂਟ ਨਾਲੋਂ ਅਲੱਗ ਹੋ ਗਏ ਸੀ ਤੇ ਪਰ ਇਹ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਉਹਨਾਂ ਨੇ ਫਿਰ ਨਾਲ ਹੀ ਗਦਰ ਨਾਂ ਦਾ ਜਿਹੜਾ ਅਖਬਾਰ ਕੱਢਣਾ ਸ਼ੁਰੂ ਕੀਤਾ ਤੇ ਉਹਦੇ ਵਿੱਚ ਫਿਰ ਕਰਤਾਰ ਸਿੰਘ ਸਰਾਭਾ ਦੀ ਕਾਫੀ ਸ਼ਮੂਲੀਅਤ ਰਹੀ ਤੇ ਉਹ ਲਿਖਣ ਦੇ ਵਿੱਚ ਇੱਕ ਤਾਂ ਕਿਉਂਕਿ ਉਹਨਾਂ ਨੂੰ ਪੰਜਾਬੀ ਅੰਗਰੇਜ਼ੀ ਦੋਨੇ ਭਾਸ਼ਾਵਾਂ ਬੜੀਆਂ ਵਧੀਆ ਆਉਂਦੀਆਂ ਸੀ ਫਿਰ ਬਾਅਦ ਦੇ ਵਿੱਚ ਹਿੰਦੀ ਹੋਰ ਭਾਸ਼ਾਵਾਂ ਵੀ ਉਹਨਾਂ ਨੇ ਜਿਹੜੀ ਉਰਦੂ ਵਗੈਰਾ ਇਹ ਵੀ ਨਾਲ ਨਾਲ ਸਿੱਖ ਲਈਆਂ ਕਿਉਂਕਿ ਜਿਹੜਾ ਗਦਰ ਜਿਹੜਾ ਅਖਬਾਰ ਸੀਗਾ ਉਹ ਉਸੇ ਵੇਲੇ ਜਿਹੜਾ 7 ਭਾਸ਼ਾਵਾਂ ਦੇ ਵਿੱਚ ਜਿਹੜਾ ਸੀਗਾ ਉਹ ਪ੍ਰਕਾਸ਼ਿਤ ਹੁੰਦਾ ਸੀ ਹੱਥ ਲਿਖਤ ਪਹਿਲਾਂ ਹੱਥ ਨਾਲ ਲਿਖ ਕੇ ਫਿਰ ਉਹਦੀਆਂ ਲਿਥੋ ਪ੍ਰਿੰਟ ਉਸ ਵੇਲੇ ਹੁੰਦੀ ਸੀ ਜਿਹਨੂੰ ਇਹਦੀ ਜਿਹੜੀ ਪੱਥਰ ਛਾਪੇ ਦੀ ਜਿਹੜੀ ਉਹ ਕਹਿੰਦੇ ਸੀ ਉਹਨੂੰ ਛਪਾਈ ਤੇ ਇੱਕ ਪ੍ਰਿੰਟ ਜਿਹੜਾ ਹੱਥ ਨਾਲ ਲਿਖ ਕੇ ਫਿਰ ਉਹਦੇ ਅੱਗੇ ਦੂਸਰੇ ਪ੍ਰਿੰਟ ਤਿਆਰ ਕੀਤੇ ਜਾਂਦੇ ਸੀ ਤੇ ਉਸ ਵੇਲੇ ਵੀ ਉਹਦੀ ਛਪਣ ਗਿਣਤੀ ਬਹੁਤ ਸੀ ਜਿਹੜਾ ਪੰਜਾਬੀ ਅੰਗਰੇਜ਼ੀ ਹਿੰਦੀ ਤੇ ਪਸ਼ਤੋ ਦੇ ਵਿੱਚ ਤੇ ਬੰਗਾਲੀ ਦੇ ਵਿੱਚ ਗੁਜਰਾਤੀ ਦੇ ਵਿੱਚ ਵੀ ਜਿਹੜਾ ਸੀ ਉਹ ਅਖਬਾਰ ਛਪਦਾ ਸੀ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂਕਿ ਇਹਨਾਂ ਸਾਰੇ ਇਹਨਾਂ ਭਾਸ਼ਾਵਾਂ ਦੇ ਨਾਲ ਸੰਬੰਧਿਤ ਜਾਂ ਇਹਨਾਂ ਖਿੱਤਿਆਂ ਦੇ ਨਾਲ ਸੰਬੰਧਿਤ ਉੱਥੇ ਦੇਸ਼ ਭਗਤ ਸੀ ਜਿਹੜੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ ਅਸਲ ਦੇ ਵਿੱਚ ਉੱਥੇ ਹੀ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਸਾਰੀ ਇਹ ਸਿੱਖਿਆ ਜਿਹੜੀ ਮਿਲੀ ਤੇ ਹੌਲੀ ਹੌਲੀ ਉਹਨਾਂ ਨੇ ਜਿਹੜਾ ਇੱਕ ਕ੍ਰਾਂਤੀਕਾਰੀ ਜਿਹੜੇ ਕਦਮ ਸੀ ਜਾਂ ਇਸ ਪਾਸੇ ਨੂੰ ਵੀ ਜਿਹੜਾ ਸੀ ਉਹ ਵੀ ਉਸ ਤਰ੍ਹਾਂ ਦੀ ਸਿਖਲਾਈ ਤੇ ਉਹ ਉਸ ਪਾਸੇ ਨੂੰ ਫਿਰ ਨਾਲ ਨਾਲ ਉਹਨਾਂ ਨੇ ਲਾਈ ਸਿਖਲਾਈ ਕਿਉਂਕਿ ਇੱਕ ਤਾਂ ਉਹਨਾਂ ਦੀ ਉਮਰ ਸਭ ਤੋਂ ਛੋਟੀ ਸੀ ਬਿਲਕੁਲ ਯੰਗ ਬਲੱਡ ਸੀ ਤੇ ਪਰ ਇੱਕ ਉਹਨਾਂ ਦੇ ਅੰਦਰ ਜਿਹੜੀ ਇਹ ਦੋ ਤਰ੍ਹਾਂ ਦੀ ਕੁਛ ਕਰਨ ਦੀ ਤੇ ਦੇਸ਼ ਭਗਤੀ ਦੀ ਜਿਹੜੀ ਭਾਵਨਾ ਉਹ ਬਹੁਤ ਪ੍ਰਬਲ ਸੀਗੀ ਉਸ ਵੇਲੇ ਜਿਸ ਕਰਕੇ ਉਹ ਹਰੇਕ ਗੱਲ ਦੇ ਵਿੱਚ ਅਗਲੇਰੀਆਂ ਸਫਾਂ ਦੇ ਵਿੱਚ ਹੋ ਕੇ ਉਹ ਵਿਚਰਦੇ ਸੀ ਤੇ ਹੌਲੀ ਹੌਲੀ ਕਿਉਂਕਿ ਇੱਕ ਗਰੁੱਪ ਪੂਰਾ ਉੱਥੇ ਬਣ ਗਿਆ ਤੇ ਇੱਧਰ ਸੰਪਰਕ ਹੋ ਗਿਆ ਭਾਰਤ ਦੇ ਵਿੱਚ ਉਸ ਵੇਲੇ ਭਾਰਤ ਵੀ ਕਾਫੀ ਵੱਡਾ ਸੀ ਇਹਦੇ ਵਿੱਚ ਅੱਜ ਦਾ ਜਿਹੜਾ ਹੈਗਾ ਪਾਕਿਸਤਾਨ ਤੇ ਅੱਜ ਦਾ ਬੰਗਲਾਦੇਸ਼ ਉਹ ਵੀ ਉਹਦੇ ਵਿੱਚ ਸ਼ਾਮਿਲ ਸੀਗੇ ਤੇ ਫਿਰ ਉੱਥੋਂ ਜਿਹੜੀਆਂ ਸੀ ਇਹ ਗੱਲਾਂ ਫਿਰ ਜਦੋਂ ਇਹ ਗੱਲ ਫਾਈਨਲੀ ਇਹ ਹੋਈ ਕਿ ਇੱਥੋਂ ਜਿਹੜੇ ਲੋਕ ਜਾ ਕੇ ਉੱਥੇ ਗਦਰ ਜਿਹੜਾ ਕਰਨਗੇ ਕਿਉਂਕਿ ਉੱਥੇ ਅਜੇ ਲੋਕ ਇੰਨੇ ਜਾਗਰੂਕ ਉਸ ਰੂਪ ਚ ਨਹੀਂ ਹੋਏ ਉਹਨਾਂ ਨੂੰ ਜਾ ਕੇ ਜਾਗਰੂਕ ਕਰਨਾ ਤੇ ਜਾਗਰੂਕ ਕਰਕੇ ਫੇਰ ਜਿਹੜਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਜੋੜਨਾ ਤੇ ਉਹਨਾਂ ਨੇ ਜਿਹੜੀ ਪਲਾਨਿੰਗ ਉੱਥੇ ਕੀਤੀ ਕਿ ਜਿਹੜੇ ਇੱਥੋਂ ਜਿਹੜੇ ਸਾਰੇ ਲੋਕ ਜਾਣਗੇ ਉੱਥੇ ਜਾ ਕੇ ਉਹ ਗੁਪਤ ਮੀਟਿੰਗਾਂ ਕਰਨਗੇ ਤੇ ਖਾਸ ਕਰਕੇ ਫੌਜੀ ਛਾਉਣੀਆਂ ਦੇ ਵਿੱਚ ਸਭ ਤੋਂ ਪਹਿਲਾਂ ਬਗਾਵਤ ਕਰਾਈ ਜਾਊਗੀ ਤਾਂ ਕਿ ਜਿਹੜੇ ਹਥਿਆਰ ਹੈ ਉਹ ਮਿਲ ਸਕਣ ਤੇ ਉਹਨਾਂ ਨੇ ਇਹ ਵੀ ਇੱਕ ਇਹ ਬਣਾਇਆ ਕਿ ਕਿੱਥੇ ਕਿੱਥੇ ਜਿਹੜੀ ਸ਼ੁਰੂ ਦੇ ਵਿੱਚ ਕਰਨੀ, ਕਿਉਂਕਿ ਇਹ ਫਿਰ ਵਾਪਸ ਉੱਥੋਂ ਆ ਗਏ ਸੀਗੇ ਜਿਹੜਾ ਸੀ ਕੈਲੀਫੋਰਨੀਆ ਤੋਂ, ਜਾਂ ਆਪਾਂ ਕਹਿ ਲਓ ਕਿ ਅਮਰੀਕਾ ਦੇ ਵਿੱਚੋਂ ਹੋਰਨਾਂ ਥਾਵਾਂ ਦੇ ਵਿੱਚ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਜਿਹੜਾ ਕੈਨੇਡਾ ਦੇ ਵਿੱਚ ਵੀ ਕਾਫੀ ਸੀ ਜਿਹੜੇ ਦੇਸ਼ ਭਗਤ ਸੀਗੇ ਤੇ ਇਸ ਪਾਰਟੀ ਦੇ ਨਾਲ ਜੁੜੇ, ਫਿਰ ਉੱਥੋਂ ਵੀ ਜਿਹੜੇ ਕੁਛ ਜਿਹੜੇ ਲੋਕ ਉਹ ਵਾਪਸ ਆਏ ਤੇ ਜਿਹੜੇ ਸੀ ਸਰਾਭਾ ਵੀ ਫਿਰ ਜਿਹੜਾ ਕੋਲੰਬੋ ਦੇ ਰਾਹੀਂ ਜੇ ਸ਼ਿਪ ਦੇ ਵਿੱਚ ਉਹ ਆਏ ਵਾਪਸ ਫਿਰ ਕਲਕੱਤਾ ਹੁੰਦੇ ਹੋਏ, ਤੇ ਫਿਰ ਜਿਹੜੇ ਇੱਥੇ ਰਾਸ ਬਿਹਾਰੀ ਬੋਸ ਵਰਗੇ ਜਿਹੜੇ ਦੇਸ਼ ਭਗਤ ਕੰਮ ਕਰ ਰਹੇ ਸੀ ਖਾਸ ਕਰਕੇ ਕ੍ਰਾਂਤੀਕਾਰੀ, ਉਹਨਾਂ ਦੇ ਸੰਪਰਕ ਦੇ ਵਿੱਚ ਆਏ ਤੇ ਇੱਥੇ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ, ਛਾਉਣੀਆਂ ਤੱਕ ਰਸਾਈ ਕੀਤੀ। ਤੇ ਉਹਨਾਂ ਦਾ ਇਹ ਸੀ ਕਿ ਜਿਹੜੀ ਹੈ ਇਹ ਜਿਹੜੀ ਬਗਾਵਤ ਸਭ ਤੋਂ ਪਹਿਲਾਂ ਛਾਉਣੀਆਂ ਦੇ ਵਿੱਚ ਜਿਹੜੀ ਹੈ ਉਹ ਕੀਤੀ ਜਾਏਗੀ, ਕਿਉਂਕਿ ਇੱਕ ਰਣਜੋਤ ਜੀ ਸੀ ਕਿ ਉਸ ਵੇਲੇ ਜਿਹੜੀ ਹੈ ਪਹਿਲੀ ਵਰਲਡ ਵਾਰ ਜਿਹੜਾ ਵਿਸ਼ਵ ਯੁੱਧ ਸੀ ਉਹ ਸ਼ੁਰੂ ਹੋ ਗਿਆ ਸੀ ਤੇ ਹਾਂ, ਤੇ ਉਦੋਂ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ ਕੀ ਹੋਇਆ ਕਿ ਜਿਹੜਾ ਸੀਗਾ ਜਿਹੜਾ ਬਰਤਾਨੀਆ ਸੀ ਜਾਂ ਇੰਗਲੈਂਡ ਸੀ ਜਾਂ ਅੱਜ ਦਾ ਜਿਹੜਾ UK ਹੈ ਉਹ ਵੀ ਇੱਕ ਧਿਰ ਸੀਗੇ ਉਸ ਪਹਿਲੇ ਵਿਸ਼ਵ ਯੁੱਧ ਦੇ ਵਿੱਚ। ਤੇ ਜਦੋਂ ਇਹ ਪਤਾ ਲੱਗਿਆ ਕਿ ਹੁਣ ਜਿਹੜਾ ਹੈਗਾ ਇਹ ਇਸ ਪਾਸਿਓਂ ਜਿਹੜਾ ਹੈ ਇਹ ਕਮਜ਼ੋਰ ਹੋ ਰਹੀ ਹੈ ਇਹਨਾਂ ਦੀ ਤਾਕਤ, ਕਿਉਂਕਿ ਸਾਰੀ ਉਹ ਲੜਾਈ ਚ ਝੁੱਕੀ ਜਾ ਰਹੀ ਹੈ, ਤੇ ਵੀ ਹੁਣ ਇਹ ਮੌਕਾ ਹੈ ਜਿਹੜਾ ਇਸ ਤਰੀਕੇ ਦਾ ਜਿਹੜਾ ਕਰਨ ਦਾ, ਬਗਾਵਤ ਕਰਨ ਦਾ। ਤੇ ਫਿਰ ਜਿਹੜਾ ਹੈ ਉੱਥੋਂ ਇਹਨਾਂ ਨੇ ਬਕਾਇਦਾ ਇੱਕ ਤਰੀਕ ਮਿਥੀ ਕਿ ਬਗਾਵਤ ਜਿਹੜੀ ਆ ਉਹ ਕਦੋਂ ਕਰਨੀ ਹੈ, ਤੇ ਉਹਦਾ ਉਹਦੇ ਵਾਸਤੇ ਗਦਰ ਪਾਰਟੀ ਦਾ ਜਿਹੜਾ ਅਖਬਾਰ ਸੀ ਉਹਨੇ ਆਪਣਾ ਬਕਾਇਦਾ ਐਲਾਨ ਕੀਤਾ ਕਿ ਜਿਹੜਾ ਹੈਗਾ ਕਦੋਂ ਇਹ ਜਿਹੜਾ ਅਸੀਂ ਉੱਥੇ ਜਿਹੜੀ ਆ ਬਗਾਵਤ ਕਰਾਂਗੇ। ਪਰ ਇਹ ਸਾਰੀ ਗੱਲ ਜਿਹੜੀ ਆ ਉਹ ਗੁਪਤ ਰੱਖੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਬਗਾਵਤ ਕਿੱਥੇ ਕਰਨੀ ਹੈ ਜਾਂ ਕਿਵੇਂ ਕਰਨੀ ਹੈ ਉਹ ਜਿਹੜਾ ਸੀ ਸਾਰਾ ਇਹ ਗੱਲ ਜਿਹੜੀ ਗੁਪਤ ਰੱਖੀ ਗਈ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਵਿੱਚ ਕੋਈ ਮੁਖਬਰ, ਕਿਉਂਕਿ ਹਰੇਕ ਥਾਂ ਤੇ ਬਰਤਾਨਵੀ ਸਰਕਾਰ, ਕਿਉਂਕਿ ਹਕੂਮਤਾਂ ਇਹ ਕਰਦੀਆਂ ਨੇ ਹਮੇਸ਼ਾ ਸਟੇਟ ਦਾ ਇਹ ਖਾਸਾ ਹੁੰਦਾ ਕਿ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਵਿੱਚ ਕਿਤੇ ਨਾ ਕਿਤੇ ਮੁਖਬਰੀ ਵਾਸਤੇ ਫਿੱਟ ਕਰ ਦਿਓ, ਤੇ ਇਸੇ ਤਰ੍ਹਾਂ ਉੱਥੇ ਵੀ ਜਿਹੜੇ ਹੈ ਉਹ ਬੰਦੇ ਉਹ ਉਹਨਾਂ ਦੇ ਫਿੱਟ ਸੀ ਜਿਨ੍ਹਾਂ ਨੇ ਇਹ ਕਰਕੇ, ਤੇ ਇਹ ਫਿਰ ਉਹਨਾਂ ਦੀ ਜਿਹੜੀ ਉਹ ਮੁਖਬਰੀ ਜਿਹੜੀ ਆ ਉਹ ਕਰ ਦਿੱਤੀ। ਤੇ ਇਸ ਕਰਕੇ ਉਹ ਜਿਹੜਾ, ਕਿਉਂਕਿ ਇਹਨਾਂ ਨੇ ਪਹਿਲਾਂ ਸੋਚਿਆ ਸੀ ਕਿ ਜਿਹੜੀ ਇਹ ਬਗਾਵਤ ਕਰਾਉਣੀ ਹੈ ਜਿਹੜਾ ਗਦਰ ਕਰਨਾ ਉਹਦਾ ਨਾਂ ਹੀ ਗਦਰ ਸੀ, ਇਸ ਕਰਕੇ ਪਾਰਟੀ ਦਾ ਨਾਂ ਵੀ ਗਦਰ ਪਾਰਟੀ ਸੀ ਕਿ ਉਹ ਜਿਹੜੀ ਹੈ 1900 ਜਿਹੜੀ ਹੈ ਉਹ 15 ਦੇ ਵਿੱਚ 21 ਫਰਵਰੀ ਨੂੰ ਜਿਹੜੀ ਆ ਉਹ ਕੀਤੀ ਜਾਏਗੀ। ਤੇ ਪਹਿਲਾਂ ਉਹਨਾਂ ਨੇ 12 ਫਰਵਰੀ ਨੂੰ ਮੀਟਿੰਗ ਕੀਤੀ ਤੇ ਉਹਦੇ ਵਾਸਤੇ ਉਹਨਾਂ ਨੇ ਦੋ ਛਾਉਣੀਆਂ ਜਿਹੜੀਆਂ ਸੀ ਇਹ ਰੱਖੀਆਂ ਕਿ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਮੀਆਂ ਮੀਰ ਤੇ ਫਿਰੋਜ਼ਪੁਰ ਦੀ ਜਿਹੜੀ ਛਾਉਣੀ ਆ ਉੱਥੇ ਬਗਾਵਤ ਕੀਤੀ ਜਾਊਗੀ, ਤੇ ਫਿਰ ਉਸ ਤੋਂ ਬਾਅਦ ਅੰਬਾਲਾ ਦਿੱਲੀ ਜਿਹੜੀਆਂ ਦੂਜੀਆਂ ਵੱਡੀਆਂ ਛਾਉਣੀਆਂ ਉਸ ਤੱਕ ਇਹ ਗੱਲ ਚਲੀ ਜਾਏਗੀ। ਪਰ ਮੁਖਬਰੀ ਕਰਨ ਦੇ ਨਾਲ ਕੀ ਹੋਇਆ ਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਪਹਿਲੇ ਹੀ ਜਿਹੜੇ ਸਾਡੇ ਇੱਥੋਂ ਦੇਸੀ ਜਿਹੜੇ ਫੌਜੀ ਸੀ ਜਿਹੜੇ ਪੰਜਾਬੀ ਸੀ ਜਾਂ ਭਾਰਤੀ ਫੌਜੀ ਸੀ ਜਿਹਨਾਂ ਤੋਂ ਡਰ ਸੀ ਕਿ ਇਹ ਬਗਾਵਤ ਕਰਨਗੇ ਉਹਨਾਂ ਤੋਂ ਹਥਿਆਰ ਲੈ ਲਏ, ਸਾਰੇ ਹਥਿਆਰ ਜਮ੍ਹਾਂ ਕਰਾ ਲਏ, ਉਹ ਫਿਰ ਇੱਕ ਤਰੀਕੇ ਦੀ ਉਹ ਬਗਾਵਤ ਸੀ ਜਿਹੜੀ ਉਹ ਉੱਥੇ ਉਵੇਂ ਨਹੀਂ ਹੋ ਸਕੀ ਜਿਵੇਂ ਕਰਨਾ ਚਾਹੁੰਦੇ ਸੀ। ਤੇ ਉਹਦੇ ਉਲਟ ਇਹ ਹੋਇਆ ਕਿ ਮੁਖਬਰਾਂ ਨੇ ਫਿਰ ਇਹਨਾਂ ਨੇ ਜਦੋਂ ਸਾਰਾ ਜਿਹੜਾ ਉਹ ਮਿਊਟਨੀ ਵਾਲਾ ਸੀ ਜਾਂ ਬਗਾਵਤ ਵਾਲਾ ਕੰਮ ਸੀ ਜਾਂ ਗਦਰ ਵਾਲਾ ਕੰਮ ਸੀ ਤੇ ਉਹ ਨਹੀਂ, ਫਿਰ ਇਹਨਾਂ ਨੇ ਇਹਨਾਂ ਨੂੰ ਹੁਕਮ ਦਿੱਤਾ ਪਾਰਟੀ ਨੇ ਕਿ ਤੁਸੀਂ ਇੱਥੋਂ ਨਿਕਲ ਜਾਓ ਹੁਣ ਪੰਜਾਬ ਦੇ ਵਿੱਚੋਂ। ਤੇ ਅੱਡ ਅੱਡ ਹੋਇਆ ਸਰਾਭੇ ਤੇ ਨਾਲ ਉਹਨਾਂ ਦੇ ਜਿਹੜੇ ਹੋਰ ਦੇਸ਼ ਭਗਤ ਸੀਗੇ ਇਹਨਾਂ ਨਾਲ ਹਰਨਾਮ ਸਿੰਘ ਟੁੰਡੀ ਲਾਟ ਵਗੈਰਾ ਉਹ ਸੀ, ਤੇ ਕਿ ਤੁਸੀਂ ਅਫਗਾਨਿਸਤਾਨ ਬਾਇਆ ਕਾਬਲ ਹੋ ਕੇ ਤੁਸੀਂ ਇੱਥੋਂ ਨਿਕਲ ਜਾਓ, ਤੇ ਇਸੇ ਤਰ੍ਹਾਂ ਕੁਛ ਨੂੰ ਕਿਹਾ ਕਿ ਤੁਸੀਂ ਚੀਨ ਚਲੇ ਜਾਓ। ਤੇ ਪਰ ਉਹਦੇ ਬਾਵਜੂਦ ਵੀ ਫਿਰ ਜਿਹੜਾ ਹੈਗਾ ਉਹ ਇਹਨਾਂ ਦੀ ਵੀ ਜਿਹੜੀ ਹੈ CID ਕਹਿ ਲਓ ਜਾਂ ਮੁਖਬਰੀ ਕਹਿ ਲਓ ਕਰ ਦਿੱਤੀ ਗਈ, ਜਿਸ ਕਰਕੇ ਇਹਨਾਂ ਨੂੰ ਅਰੈਸਟ ਜਿਹੜਾ ਸੀ ਉਹ ਕਰਵਾ ਦਿੱਤਾ ਤੇ ਇਹਨਾਂ ਦੇ ਖਿਲਾਫ ਫਿਰ ਕੇਸ ਚੱਲਿਆ। ਤੇ ਜਿਹਨਾਂ ਜਿਹੜਾ ਲਾਹੌਰ ਸਾਜਿਸ਼ ਕੇਸ ਜਿਹਨੂੰ ਕਹਿੰਦੇ ਆ ਲਾਹੌਰ ਕੌਨਸਪੀਰੇਸੀ ਕੇਸ ਫਸਟ ਪਹਿਲਾ ਵਾਲਾ, ਕਿਉਂਕਿ ਦੂਜਾ ਜਿਹੜਾ ਲਾਹੌਰ ਦਾ ਸਾਜਿਸ਼ ਕੇਸ ਉਹਦਾ ਭਗਤ ਸਿੰਘ ਹੋਰਾਂ ਨਾਲ ਸੰਬੰਧਿਤ ਸੀਗਾ, ਤੇ ਉਹਦੇ ਵਿੱਚ ਫਿਰ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਤੇ ਇਹਨਾਂ ਨੂੰ ਫਾਂਸੀ ਦੀ ਜਿਹੜੀ ਸਜ਼ਾ ਸੁਣਾਈ ਗਈ। ਤੇ ਇਹ ਵੀ ਕਿਹਾ ਜਾਂਦਾ ਵੈਸੇ ਕਿਤੇ ਰਿਕਾਰਡਡ ਤਾਂ ਇਹ ਗੱਲ ਹੈ ਨੀ ਕਿ ਵੀ ਜਿਹੜਾ ਜੱਜ ਸੀ ਉਸ ਵੇਲੇ ਉਹਨਾਂ ਨੇ ਕਿਹਾ ਕਿ ਤੂੰ ਜੇ ਲਿਖ ਕੇ ਦੇ ਦੇ ਵੀ ਤੂੰ ਇੱਕ ਤਾਂ ਇਹ ਵੀ ਤੂੰ ਨਾਬਾਲਗ ਹੈ, ਛੋਟੀ ਉਮਰ ਹੈ ਤੇਰੀ ਬਹੁਤ, ਤੇ ਤੇਰੀ ਜਿਹੜੀ ਸਜ਼ਾ ਉਹ ਮਾਫ਼ ਹੋ ਸਕਦੀ ਹੈ ਜਾਂ ਘੱਟ ਹੋ ਸਕਦੀ ਹੈ, ਪਰ ਜਿਹੜਾ ਸੀਗਾ ਉਹ ਬਿਲਕੁਲ ਸਰਾਬਾ ਇਸ ਗੱਲ ਤੇ ਨਹੀਂ ਜਿਹੜੇ ਹੈ ਮੰਨੇ ਕਿਸੇ ਵੀ ਤਰੀਕੇ ਦੇ ਨਾਲ। ਤੇ ਅਖੀਰ ਫਿਰ ਜੋ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ 16 ਨਵੰਬਰ ਜਿਹੜਾ ਹੈ 1915 ਲਾਹੌਰ ਦੀ ਜਿਹੜੀ ਸਿੰਧੂ ਜੇਲ ਸੀ, ਫਿਰ ਉਹਨਾਂ ਨੂੰ ਬਾਕੀ ਦੂਜੇ ਨਾਲ ਹੋਰ ਦੇਸ਼ ਭਗਤਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਉਹ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਤੇ ਪਰ ਜਿਹੜੀ ਇਸ ਤੋਂ ਬਾਅਦ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦੇ ਹੋਣ ਕਰਕੇ, ਤੇ ਫਿਰ ਇਹ ਕਿਉਂਕਿ ਉਹ ਜਿਹੜਾ ਹਿੰਦੁਸਤਾਨ ਗਦਰ ਸੀ ਜਿਹੜਾ ਅਖਬਾਰ, ਉਹਦੇ ਉਹਦੇ ਜਿਹੜੇ ਸੀ ਪੰਜਾਬੀ ਦਾ ਐਡੀਸ਼ਨ ਦੇਖ ਕਰਕੇ ਉਹਨੂੰ ਲਿਖਣ ਦੀ ਬਹੁਤ ਮਹਾਰਤ ਹੋ ਗਈ ਸੀ, ਤੇ ਕਹਿੰਦੇ ਉਹਨਾਂ ਦੀ ਲਿਖਾਈ ਵੀ ਜਿਹੜੀ ਸੀ ਬੜੀ ਖੁਸ਼ਖਾਸ ਸੀ। ਤੇ ਇੱਕ ਉਹਨਾਂ ਦੀ ਤੂਕ ਹੈ ਜਿਹੜੀ ਉਹ ਬੜੀ ਪਾਪੂਲਰ ਹੁਣ ਤੱਕ ਚੱਲਦੀ ਹੈ ਸਾਡੇ, ਕਈ ਵਾਰੀ ਹੁਣ ਵੀ ਜਦੋਂ ਕੋਈ ਦੇਸ਼ ਭਗਤੀ ਦਾ ਜਾਂ ਸ਼ਹੀਦਾਂ ਦਾ ਕੋਈ ਗੀਤ ਗਾਉਂਦੇ ਆ ਜਾਂ ਵਾਰ ਗਾਉਂਦੇ, ਉਹਦੇ ਅੱਗੇ ਇਹਨੂੰ ਇੱਕ ਸ਼ੇਰ ਦੇ ਰੂਪ ਦੇ ਵਿੱਚ ਬਦਲਿਆ, ਜਿਹੜਾ ਇਹ ਗੁਣਗੁਣਾਉਂਦਾ ਕਰਤਾਰ ਸਿੰਘ ਸਰਾਭਾ ਹੁੰਦਾ ਸੀ, ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀਆਂ ਲੰਘੀਆਂ, ਢੇਰ ਸੁਖਾਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਤੇ ਇਹ ਫਿਰ ਇੱਕ ਤਰ੍ਹਾਂ ਦਾ ਇੱਕ ਸਲੋਗਨ ਹੀ ਬਣ ਗਿਆ ਦੇਸ਼ ਭਗਤਾਂ ਲਈ। ਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਇਹ ਕਿ ਭਗਤ ਸਿੰਘ ਦੇ ਜੇ ਕੋਈ ਆਈਕਨ ਸੀ ਉਹਨਾਂ ਦੇ ਲਈ ਅੱਗੇ ਕੋਈ ਆਈਡੀਅਲ ਸੀ ਦੇਸ਼ ਭਗਤ, ਤਾਂ ਉਹ ਕਰਤਾਰ ਸਿੰਘ ਸਰਾਭਾ ਸੀ। ਤੇ ਕਿਉਂਕਿ ਭਗਤ ਸਿੰਘ ਹਮੇਸ਼ਾ ਆਪਣੇ ਨਾਲ ਕਹਿੰਦੇ ਆਪਣੇ ਕੋਲ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਆਪਣੇ ਨਾਲ ਰੱਖਦੇ ਹੁੰਦੇ ਸੀ, ਕਹਿੰਦੇ ਕਿ ਜਦੋਂ ਉਹਨਾਂ ਦੀ ਜਾਮਾ ਤਲਾਸ਼ੀ ਭਗਤ ਸਿੰਘ ਦੀ ਹੋਈ, ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ, ਉਦੋਂ ਵੀ ਉਹਦੀ ਜੇਬ ਦੇ ਵਿੱਚ ਕਰਤਾਰ ਸਿੰਘ ਸਰਾਭੇ ਦੀ ਫੋਟੋ ਜਿਹੜੀ ਸੀ। ਤੇ ਸੋ ਇਹ ਮੈਂ ਸਮਝਦਾ ਕਿ ਆਪਾਂ ਉਹਨਾਂ ਦਾ ਜਨਮ ਦਿਹਾੜਾ ਆਉਣਾ ਪਰਸੋਂ, ਇਸ ਮੌਕੇ ਆਪਾਂ ਯਾਦ ਕਰ ਰਹੇ ਹਾਂ। ਤੇ ਇੱਕ ਉਹਨਾਂ ਦੀ ਇੱਕ ਜਿਹੜੀ ਹੋਰ ਦੇਖਿਆ ਹੋਣਾ ਜਾਂ ਕਦੇ ਗਦਰ ਪਾਰਟੀ ਦੇ ਜਿਹੜਾ ਆਪਾਂ ਝੰਡੇ ਅਕਸਰ ਜਿਹੜਾ ਹੈ ਜਦੋਂ ਮੇਲਾ ਗਦਰੀ ਬਾਬਿਆਂ ਦਾ ਹੁੰਦਾ ਤੇ ਉਦੋਂ ਹਰਾਇਆ ਜਾਂਦਾ, ਤੇ ਉਹਦੇ ਚ ਵੀ ਜਿਹੜੇ ਹੈਗੇ ਉਹ 3 ਰੰਗ ਸੀ, ਤੁਸੀਂ ਨੋਟ ਕੀਤੀ ਹੋਣੀ ਇਹ ਗੱਲ। ਤੇ ਉਹ ਜਿਹੜੇ ਉਹ ਗਦਰ ਪਾਰਟੀ ਦੇ ਜਿਹੜੇ ਝੰਡੇ ਦੇ ਵਿੱਚ 3 ਜਿਹੜੇ ਰੰਗ ਸੀ, ਤੇ ਉਹਦੇ ਵਿੱਚ ਵੀ ਕਹਿੰਦੇ ਆ ਕਿ ਸਰਾਭਾ ਦਾ ਕਾਫੀ ਵੱਡਾ ਰੋਲ ਸੀ ਕਿ ਕਿਸ ਕੀਤੇ ਜਾਣ। ਤੇ ਉਦੋਂ ਜਿਹੜਾ ਇੱਕ ਤਰੀਕੇ ਦਾ ਸੀ ਕਿ ਜਿਹੜੇ ਉਹ 3 ਜਿਹੜੇ ਰੰਗ ਸੀ, ਜਿਹਦੇ ਚ ਇੱਕ ਲਾਲ ਸੀ, ਇੱਕ ਹਰਾ ਸੀ ਤੇ ਇੱਕ ਪੀਲਾ ਸੀ, ਬਸੰਤੀ ਰੰਗ ਸੀਗਾ ਉਸ ਝੰਡੇ ਦੇ ਵਿੱਚ, ਦੇ ਵਿੱਚ 2 ਤਲਵਾਰਾਂ। ਹੁਣ ਵੀ ਜਦੋਂ ਤੁਸੀਂ ਸਰਚ ਕਰੋਗੇ ਕਦੇ ਤੁਹਾਨੂੰ ਫਲੈਗ ਆਫ ਗਦਰ ਪਾਰਟੀ ਜਾਂ ਇਨਸਿਗਨੀ ਆਫ ਗਦਰ ਪਾਰਟੀ ਲੇਖ, ਉਹ ਤੁਹਾਨੂੰ ਲੱਭ ਜਾਏਗਾ ਉਹ ਝੰਡੇ ਦਾ ਜਿਹੜਾ ਰੰਗ ਹੈ। ਤੇ ਉਹ ਕਹਿੰਦੇ ਪਹਿਲਾਂ ਇਹਦੇ 2 ਹੀ ਰੰਗ ਸੀ, ਤੇ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਕਿਹਾ, ਜਦੋਂ ਉਹਨਾਂ ਕਿਹਾ ਕਿ ਵੀ ਇਹ ਜਿਹੜੀ ਲੜਾਈ ਹੈ 3 ਕੌਮਾਂ ਦੀ ਲੜਾਈ ਹੈ ਇਕੱਠੀ, ਇਹਦੇ ਚ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਲੜ ਰਹੇ, ਕਿਉਂਕਿ ਗਦਰ ਪਾਰਟੀ ਦੇ ਵਿੱਚ ਸਾਰੇ ਧਰਮਾਂ ਨਾਲ ਸੰਬੰਧਿਤ ਇਹਨਾਂ 3 ਨਾਲ ਸੰਬੰਧਿਤ ਸੀ। ਉਹ ਕਹਿੰਦੇ ਫਿਰ ਜਿਹੜੇ ਜਿਹੜੇ ਚਿੰਨ੍ਹ ਨੇ ਉਹ 3 ਧਰਮਾਂ ਦੇ ਜਿਹੜੇ ਰੰਗ ਨੇ ਉਹ ਇਹਦੇ ਚ ਹੋਣੇ ਚਾਹੀਦੇ ਨੇ, ਹਾਲਾਂਕਿ ਉਦਾਂ ਕਿਤੇ ਗੱਲ ਬਹੁਤ ਘੱਟ ਕੋਟ ਹੁੰਦੀ ਹੈ, ਕਿਉਂਕਿ ਫਿਰ ਉਹ ਗੱਲ ਦੂਜੇ ਪਾਸੇ ਥੋੜਾ ਜਿਹਾ ਜਿਹਨਾਂ ਨੂੰ ਆਪਾਂ ਕਹਿੰਦੇ ਨਾ ਇੱਕ ਕਮਿਊਨਲ ਸ਼ੇਪ ਵਾਲੇ ਪਾਸੇ ਨੂੰ ਗੱਲ ਤੁਰਨ ਦਾ ਇਹ ਰਹਿੰਦਾ ਕਿ ਇਹ ਗੱਲ ਏਦਾਂ, ਪਰ ਨਹੀਂ ਉਹ ਕਹਿੰਦੇ ਕਿ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਗੱਲ ਉਠਾਈ ਕਿ ਨਹੀਂ ਇਹਦੇ ਇਹਦੇ ਜਿਹੜੇ 3 ਰੰਗ ਹੋਣੇ ਚਾਹੀਦੇ ਨੇ, ਤੇ ਬਸੰਤੀ ਰੰਗ ਵੀ ਹੋਣਾ ਚਾਹੀਦਾ, ਕਿਉਂਕਿ ਜਿਹੜਾ ਅਕਸਰ ਭਗਤ ਸਿੰਘ ਨਾਲ ਜੁੜ ਜਾਂਦੀ ਹੈ ਬਾਅਦ ਚ ਗੱਲ, ਮੇਰਾ ਰੰਗ ਦੇ ਬਸੰਤੀ ਚੋਲਾ ਵਾਲੀ, ਤੇ ਉਹ ਅਸਲ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਸਿੱਖ ਇਥੋਸ ਦੇ ਵਿੱਚ ਜਾਂ ਸਿੱਖ ਕਲਚਰ ਦੇ ਵਿੱਚ ਕਹਿ ਲਓ ਜਾਂ ਸਿੱਖੀ ਦੇ ਵਿੱਚ ਜਿਹੜਾ ਬਸੰਤੀ ਰੰਗ ਸੀ, ਉਦੋਂ ਪਹਿਲਾਂ ਜਿਹੜਾ ਸੀ ਇਹ ਮਰਜ ਹੋ ਚੁੱਕਿਆ ਸੀ, ਜਿਹੜੇ ਖਾਸ ਕਰਕੇ ਸਾਡੇ ਨਿਸ਼ਾਨ ਸਾਹਿਬ, ਠੀਕ ਉਹ ਤੋਂ ਬਾਅਦ ਚ ਬਦਲਦਾ ਬਦਲਦਾ ਕੇਸਰੀ ਹੋ ਗਿਆ, ਤੇ ਪਰ ਪਹਿਲਾਂ ਜਿੱਥੇ ਕਿਤੇ ਆਉਂਦਾ ਈਵਨ ਇਸ ਤੱਕ ਜਿਹੜੀ ਰਹਿਤ ਮਰਿਆਦਾ ਵੀ ਉਹਦੇ ਵਿੱਚ ਵੀ ਇਹ 2 ਹੀ ਰੰਗਾਂ ਦਾ ਜਿਹੜਾ ਜ਼ਿਕਰ ਕੀਤਾ ਫਲੈਗ ਵਾਸਤੇ, ਨਿਸ਼ਾਨ ਵਾਸਤੇ, ਬਸੰਤੀ ਤੇ ਸੁਰਮਈ ਜਿਹੜਾ ਥੋੜਾ ਜਿਹਾ ਹੁੰਦਾ ਇਹਦੇ ਨੀਲੇ ਤੇ ਜਿਹੜਾ ਵਿਚਕਾਰ ਜੇ ਹੁੰਦਾ ਜਿਹਨੂੰ ਆਪਾਂ ਗ੍ਰੇ ਸ਼ੇਡ ਕਹਿ ਦਿੰਦੇ ਹਾਂ ਹਨਾ। ਤੇ ਹੁਣ ਉੱਥੇ ਕਹਿੰਦੇ ਕਿ ਉਹਨਾਂ ਨੇ ਇਸ ਗੱਲ ਦਾ ਸਟੈਂਡ ਹੈ, ਤੇ ਉਹਦੀ ਗੱਲ ਇਹ ਮੰਨੀ ਗਈ ਕਿ ਹਾਂ ਠੀਕ ਹੈ ਇਹ 3 ਜਿਹੜੇ ਰੰਗ ਹੈ 3 ਹੋਣੇ ਚਾਹੀਦੇ ਝੰਡੇ ਦੇ ਵਿੱਚ, ਫਿਰ 3 ਹੀ ਜਿਹੜੇ ਸੀ ਉਹ ਰੰਗ ਉਹ ਪਾਏ ਗਏ। ਤੇ ਇਹ ਇੱਕ ਉਹਨਾਂ ਦਾ ਇੱਕ ਵੱਖਰੀ ਉਹਨਾਂ ਦੀ ਸ਼ਖਸੀਅਤ ਦੀ ਇਹ ਜਿਹੜੀ ਉਹ ਗੱਲ ਸੀ। ਤੇ ਉਸ ਤੋਂ ਬਾਅਦ ਜਿਹੜੀ ਸ਼ੁਰੂ ਚ ਗੱਲ ਕੀਤੀ ਕਿ ਬਾਅਦ ਦੇ ਵਿੱਚ ਹਕੂਮਤਾਂ ਸਰਕਾਰਾਂ ਉਹ ਕਿੰਨਾ ਕਿਸ ਤਰੀਕੇ ਨਾਲ ਰੈਕਗਨਾਈਜ਼ ਕਰਦੀਆਂ ਨੇ, ਉਹਦੇ ਕਈ ਕਾਰਨ ਹੁੰਦੇ ਆ। ਇੱਕ ਤਾਂ ਇਹ ਸੀ ਕਿ ਉਹਨਾਂ ਦੇ ਪਿਤਾ ਜੀ ਤਾਂ ਬਚਪਨ ਚ ਹੀ ਛੋਟੇ ਸੀ ਉਦੋਂ ਜਦੋਂ ਡੈਥ ਹੋ ਗਈ ਸੀ, ਤੇ ਉਹਦਾ ਚਾਚਾ ਤੇ ਜਾਂ ਦਾਦਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ। ਤੇ ਫਿਰ ਇਹ ਵੀ ਉਹਨਾਂ ਦੇ ਜਿਹੜੇ ਸਿਬਲਿੰਗ ਸੀ ਪਰਿਵਾਰ ਦੇ ਵਿੱਚ ਭੈਣ ਸੀ ਇਕੱਲੀ, ਤੇ ਉਹ ਇੱਕ ਧੰਨ ਕੌਰ ਠੀਕ ਆ, ਉਹ ਕਾਫੀ ਲੰਬੇ ਸਮੇਂ ਤੱਕ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਭਾਣਜੇ ਭਾਣਜੀਆਂ ਤੇ ਉਹ ਰਹੇ, ਤੇ ਪਰ ਉਵੇਂ ਪਰਿਵਾਰ ਦੇ ਵਿੱਚ ਕੋਈ ਅੱਗੋਂ ਫਿਰ ਪੋਲੀਟੀਕਲ ਜਿਹੜੀ ਉਹ ਲੈਣ ਵਾਲਾ ਕੋਈ ਜਿਵੇਂ ਬੰਦਾ ਨੀ, ਜਿਵੇਂ ਭਗਤ ਸਿੰਘ ਦਾ ਪਰਿਵਾਰ ਸੀ ਜਾਂ ਹੋਰ ਆ, ਉਹ ਕਿਉਂਕਿ ਸ਼ੁਰੂ ਤੋਂ ਹੀ ਪੋਲੀਟੀਕਲ ਸੀ, ਉਹਦੇ ਦਾਦੇ ਤੋਂ ਲੈ ਕੇ ਇੱਦਾਂ ਦਾ ਉਹਨਾਂ ਦੇ ਚੱਲ ਰਿਹਾ ਸੀ। ਕਿਸ਼ਨ ਸਿੰਘ ਆਪ ਬੜੇ ਕਾਂਗਰਸ ਦੇ ਵੱਡੇ ਉਸ ਵੇਲੇ ਦੇ ਲੀਡਰ ਸੀ, ਬਲਾਕ ਲੈਵਲ ਦੇ, ਜ਼ਿਲ੍ਹਾ ਲੈਵਲ ਦੇ, ਫਿਰ ਸਟੇਟ ਲੈਵਲ ਦੇ ਬਣੇ, ਤੇ ਪਰ ਇਹ ਵੀ ਸਰਾਬੇ ਦੇ ਉਹ ਪਰਿਵਾਰ ਦੇ ਵਿੱਚ ਉਦਾਂ ਦੀ ਇੱਕ ਪੋਲੀਟੀਕਲ ਉਹ ਨਾ ਹੋਣ ਕਰਕੇ ਵੀ ਜਿਹੜਾ ਸੀ ਇਹ ਫਿਰ ਬਾਅਦ ਦੇ ਵਿੱਚ ਗੱਲਾਂ ਵਿਸਰਦੀਆਂ ਰਹੀਆਂ। ਉਹ ਵੱਖਰੀ ਗੱਲ ਹੈ ਕਿ ਪਾਸਟ ਰੈਫਰੈਂਸ ਦੇ ਵਿੱਚ ਦੇਸ਼ ਭਗਤਾਂ ਦੇ ਵਿੱਚ ਨਾ ਆ ਗਿਆ, ਇਹ ਤਾਂ ਫਿਰ ਬਹੁਤ ਬਾਅਦ ਦੇ ਵਿੱਚ ਆ ਕੇ ਜਦੋਂ ਇਹ ਦੇਖਿਆ, ਜਦੋਂ ਇੱਥੇ ਸਰਕਾਰਾਂ ਬਣੀਆਂ ਭਾਵੇਂ ਅਕਾਲੀਆਂ ਦੀ ਬਣੀ ਕਾਂਗਰਸ ਦੀ, ਫਿਰ ਉਹਨਾਂ ਦੀ ਯਾਦਗਾਰ ਬਣਾਈ ਗਈ ਉਹਨਾਂ ਦੇ ਨਾਂ ਤੇ, ਇਹ ਫਿਰ ਸਾਰਾ ਕੁਛ ਇਹ ਹੋਇਆ, ਫਿਰ ਲੁਧਿਆਣੇ ਦੇ ਵਿੱਚ ਵੀ ਉਹਨਾਂ ਦੇ ਨਾਂ ਤੇ ਇਹ ਜਿਹੜੀ ਉਹ ਗੱਲ ਇਹ ਚੱਲੀ। ਤੇ ਹੁਣੇ ਹਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਜਿਹੜਾ ਹਲਵਾਰੇ ਦਾ ਜਿਹੜਾ ਹਵਾਈ ਅੱਡਾ ਉਹਦਾ ਨਾਂ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇ, ਕਿਉਂਕਿ ਹਾਰਡਲੀ ਸਰਾਭਾ ਜਿਹੜਾ ਪਿੰਡ ਆ ਉਹਦੇ ਨੇੜੇ ਹੀ ਆ, ਹਲਵਾਰੇ ਦੇ ਕੋਈ ਬਹੁਤਾ ਦੂਰ ਨਹੀਂ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ, ਪਹਿਲੀ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਸਭ ਤੋਂ ਉਹਨਾਂ ਦੀ ਉਮਰ ਜਿਹੜੀ ਆ ਉਹ ਸਭ ਤੋਂ ਘੱਟ ਸੀਗੀ ਉਸ ਵੇਲੇ ਜਦੋਂ ਉਹ ਸ਼ਹੀਦ ਹੋਏ, ਤੇ ਬਾਅਦ ਦੇ ਵਿੱਚ ਠੀਕ ਹੈ ਹੁਣ ਆਪਾਂ ਉਹਨਾਂ ਦੀ ਬਰਸੀ ਦਾ ਸਮਾਗਮ ਹੁੰਦਾ ਜਾਂ ਉਹਨਾਂ ਦਾ ਜਨਮ ਦਿਹਾੜਾ ਹੁੰਦਾ, ਬਰਸੀ ਦੇ ਸਮਾਗਮ ਤੇ ਜ਼ਿਆਦਾ ਉਹਨਾਂ ਦਾ ਪਿੰਡ ਵੱਡਾ ਇਕੱਠ ਹੁੰਦਾ ਹੈਗਾ ਤੇ ਯਾਦ ਕੀਤਾ ਜਾਂਦਾ, ਪਰ ਉਵੇਂ ਨੀ ਜਿਵੇਂ ਹੋਰ ਦੇਸ਼ ਦੇ ਵਿੱਚ ਹੋਰ ਦੇਸ਼ ਭਗਤਾਂ ਦੀ ਜਾਂ ਉਸ ਲੈਵਲ ਤੇ ਜਿਹੜੀ ਗੱਲ ਚੱਲਦੀ ਹੈ। ਜਿਵੇਂ ਹੁਣ ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਬਿਰਸਾ ਮੁੰਡਾ ਦੀ ਬੜੀ ਗੱਲ ਚੱਲਦੀ ਹੈ, ਖਾਸ ਕਰਕੇ ਬੀਜੇਪੀ ਮੋਦੀ ਸਾਹਿਬ ਹੋਰ, ਤੇ ਮੈਨੂੰ ਇਹ ਲੱਗਦਾ ਕਿ ਇਹ ਤਾਂ ਉਸ ਤੋਂ ਵੀ ਜਿਹੜਾ ਸੀ, ਹਾਲਾਂਕਿ ਚਲੋ ਆਪਾਂ ਕੰਪੈਰੀਜ਼ਨ ਦੇਸ਼ ਭਗਤਾਂ ਚ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਰਿਆਂ ਦੀ ਭਾਵਨਾ ਇੱਕੋ ਹੀ ਹੁੰਦੀ ਸੀ, ਦੇਸ਼ ਦੇ ਜਿਹੜੀ ਆ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੇ, ਤੇ ਪਰ ਫਿਰ ਵੀ ਹੈ ਕਿ ਉਦਾਂ ਦਾ ਜਿਹੜਾ ਸੀ ਉਹ ਉਸ ਰੂਪ ਦੇ ਵਿੱਚ ਪਹਿਲਾਂ ਤੇ ਉਦਾਂ ਦੀ ਜਿਹੜੀ ਉਹ ਗੱਲ ਉਹ ਨਹੀਂ ਮਿਲੀ। ਹੁਣ ਜਦੋਂ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਉਦੋਂ ਜਿਹੜੀ ਗਦਰ ਦੇ ਜਿਹੜੇ ਅੱਗੋਂ ਉਸ ਦੇਸ਼ ਭਗਤ ਹਾਲ ਬਣਿਆ ਜਲੰਧਰ ਚ ਜਾਂ ਉਸ ਧਾਰਾ ਨਾਲ ਸੰਬੰਧਿਤ ਨੇ, ਕਿਉਂਕਿ ਲੈਫਟ ਵਾਲਿਆਂ ਨੇ ਫਿਰ ਜ਼ਿਆਦਾ ਦੇਸ਼ ਭਗਤਾਂ ਦੀ ਗੱਲਬਾਤ ਕੀਤੀ ਬਾਅਦ ਦੇ ਵਿੱਚ, ਜਿਹੜੇ ਮਾਰਕਸਵਾਦੀ ਸੀ ਜਾਂ ਖੱਬੇ ਪੱਖੀ ਪਾਰਟੀਆਂ ਦੇ ਲੋਕ ਸੀ, ਤੇ ਉਹੀ ਹੁਣ ਸੰਭਾਲਦੇ ਆ ਤੇ ਹਰ ਸਾਲ ਉਹਨੂੰ ਫਿਰ ਯਾਦ ਕਰਦੇ ਆ। ਹਾਂਜੀ,
0: ਸੋ ਕੀ ਵਜ੍ਹਾ ਕੀ ਰਹੀ ਕਿ ਇਹ ਉਸ ਹਿਸਾਬ ਦੇ ਨਾਲ ਕਦੀ, ਆਪਾਂ ਗੱਲ ਸ਼ੁਰੂ ਵੀ ਇੱਥੋਂ ਹੀ ਕੀਤੀ ਸੀ ਕਿ ਉਸ ਹਿਸਾਬ ਦੇ ਨਾਲ ਕਦੀ ਰੈਕੋਗਨੇਸ਼ਨ ਮਿਲੀ ਨਹੀਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਚਲੋ ਆਪਾਂ ਕੰਪੈਰੀਜ਼ਨ ਤਾਂ ਨਹੀਂ ਆਪਾਂ ਕਰ ਸਕਦੇ ਆਪਾਂ ਦੇਸ਼ ਭਗਤਾਂ ਦੇ ਦਰਮਿਆਨ ਕਿਹਦਾ ਯੋਗਦਾਨ ਵੱਧ ਕਿਹਦਾ ਘੱਟ, ਪਰ ਫਿਰ ਵੀ ਕਿਉਂ ਇਹ ਵਖਰੇਵੇਂ ਕਿਉਂ ਆਏ ਜਾਂ ਕੀ ਨੋਟਿਡ ਜਾਂ ਫਿਰ ਡਾਇਗਨੋਸਡ ਕੁਛ ਵਜ਼ਵਾਤ ਨੇ ਜਿਹਦੇ ਕਰਕੇ ਆਪਾਂ ਇਹ ਵੇਖਦੇ ਹਾਂ ਵੀ ਕਈ ਨਾਂ ਜਿਹੜੇ ਨੇ ਉਹ ਬਹੁਤ ਵੱਡੇ ਹੋ ਗਏ, ਕਈ ਨਾਂ ਜਿਹੜੇ ਉਹ ਬਿਲਕੁਲ ਹੀ ਨਹੀਂ ਲਏ ਜਾਂਦੇ ਜਾਂ ਬਹੁਤ ਥੋੜ੍ਹੇ ਲਏ ਜਾਂਦੇ ਨੇ?
1: ਨਹੀਂ, ਇਹ ਵੱਡਾ ਕਾਰਨ ਤਾਂ ਹੋਈ ਹੈ ਕਿ ਪੋਲੀਟੀਕਲੀ, ਕਿਉਂਕਿ ਅੱਗੇ ਜਿਹੜੀ ਬਾਗਡੋਰ ਦੇਸ਼ ਦੀ ਕਾਂਗਰਸ ਦੇ ਹੱਥ 'ਚ ਆ ਗਈ, ਸਟੇਟਾਂ ਦੀ ਜਿਹੜੀ ਬਾਗਡੋਰ ਸੀ ਅਲੱਗ ਅਲੱਗ ਰੀਜਨਲ ਪਾਰਟੀਆਂ ਸੀ ਉਹਨਾਂ ਕੋਲ ਆ ਗਈ, ਤੇ ਉਹਨਾਂ ਦਾ ਜਿਹੜਾ ਉਹਨਾਂ ਨਾਲ ਕਿੰਨਾ ਸੀ ਜਾਂ ਉਹ ਉਹਨਾਂ ਪਰਿਵਾਰਾਂ ਨਾਲ, ਇਹਦੀ ਜਿਹੜੀ ਉਹ ਗੱਲ
0: ਸਮੱਸਿਆ ਇਸ ਟਾਈਮ ਦੇ ਉੱਤੇ ਆਪਾਂ ਕਹਿ ਸਕਦੇ ਹਾਂ।
1: ਹਾਂਜੀ ਹਾਂ, ਬਿਲਕੁਲ ਸਹੀ ਗੱਲ ਹੈ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ ਜੀ।
0: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਕਰਤਾਰ ਸਿੰਘ ਸਰਾਭਾ ਦੇ ਬਾਰੇ। ਸੋ ਸਾਡੇ ਦੇਸ਼ ਭਗਤਾਂ ਦੇ ਵਿੱਚੋਂ ਉਹ ਦੇਸ਼ ਭਗਤ ਜਿਨ੍ਹਾਂ ਨੇ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਕੁਰਬਾਨੀ ਦਿੱਤੀ, ਹਿੰਮਤ ਨਹੀਂ ਹਜਬਾ ਉਹਨਾਂ ਦਾ ਬਿਲਕੁਲ ਕਾਇਮ ਸੀ। ਕਹਿੰਦੇ ਨੇ ਕਿ ਉਸ ਸਮੇਂ ਵੀ ਜਦੋਂ ਉਹਨਾਂ ਨੇ ਫਾਂਸੀ ਦੀ ਸਜ਼ਾ ਜਦੋਂ ਉਹਨਾਂ ਨੂੰ ਸੁਣਾਈ ਗਈ, ਤਾਂ ਉਸ ਸਮੇਂ ਵੀ ਜੱਜ ਦੇ ਅੱਗੇ ਬੜੇ ਹੌਂਸਲੇ ਦੇ ਨਾਲ 19 ਸਾਲਾਂ ਦੀ ਉਮਰ ਦੇ ਵਿੱਚ ਮਾਫ਼ੀ ਮੰਗਣ ਦੀ ਥਾਂ ਦੇ ਉੱਤੇ ਹੱਸ ਕੇ ਜਵਾਬ ਦਿੱਤਾ ਕਿ ਜੇਕਰ ਮੈਨੂੰ ਇਹੋ ਜਿਹੀਆਂ ਜਾਨਾਂ ਵਾਰ ਵਾਰ ਵੀ ਗਵਾਉਣੀਆਂ ਪੈਣ, ਇਸ ਮੌਤ ਤੋਂ ਬਾਅਦ ਮੈਨੂੰ ਫਿਰ ਜ਼ਿੰਦਗੀ ਮਿਲੇ ਤਾਂ ਮੈਂ ਫਿਰ ਦੇਸ਼ ਲਈ ਲੜਾਂ ਅਤੇ ਮੈਂ ਫਿਰ ਫਾਂਸੀ ਚੜ੍ਹਾਂ। ਸੋ ਇੱਦਾਂ ਦਾ ਜਜ਼ਬਾ, ਇੱਦਾਂ ਦੀ ਹਿੰਮਤ, ਇਸੇ ਕਰਕੇ ਅੱਜ ਦੇ ਦਿਨ ਵੀ ਆਪਾਂ ਇਹਨਾਂ ਨੌਜਵਾਨਾਂ ਨੂੰ ਯਾਦ ਕਰਦੇ ਹਾਂ। ਸੋ ਉਮਰਾਂ ਭਾਵੇਂ ਛੋਟੀਆਂ ਪਰ ਵੱਡੇ ਜਜ਼ਬੇ, ਸੋ ਆਓ ਆਪਣੇ ਬੱਚਿਆਂ ਤੱਕ ਵੀ ਇਹ ਸ਼ਹੀਦਾਂ ਦੀਆਂ ਗੱਲਾਂ ਜ਼ਰੂਰ ਆਪਾਂ ਪਹੁੰਚਾਈਏ। ਕੌਣ ਸਾਨੂੰ ਨੱਚ ਨੇ ਮਜਬੂਰ ਕਰ ਦਿੱਤਾ ਗੋਰਿਆਂ ਨੂੰ ਕਿ ਉਹ ਦੇਸ਼ ਛੱਡ ਕੇ ਚਲੇ ਜਾਣ? ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਵੇਗਾ। ਧੰਨਵਾਦ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
7: लेजेंडरी लव स्टोरीज की तो एंडिंग ट्रैजिक होती है। फ्रॉम द मेकर्स ऑफ रॉकी और रानी की प्रेम कहानी, धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल, कमिंग टू सिनेमाज ऑन मे 22nd।
8: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
9: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
10: ਯਾਰ ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
9: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
10: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
9: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।

0: ਫਿਲਮਸ ਲੈ ਕੇ ਆਏ ਨੇ ਐਕਸ਼ਨ, ਇਮੋਸ਼ਨ ਅਤੇ ਫੁੱਲ ਔਨ ਐਂਟਰਟੇਨਮੈਂਟ। ਪੰਜਾਬੀ ਫੀਚਰ ਫਿਲਮ ਸ਼ੇਰਾ,
1: 5 ਸਾਲ ਬਾਅਦ ਮੁੜਿਆ ਸ਼ੇਰੇ, ਤੇ ਮੁੜਿਆ ਵੀ ਕਿਹੜੇ ਹਾਲਾਤਾਂ ਚ।
2: ਸਟਾਰਿੰਗ ਪਰਮੇਸ਼ ਵਰਮਾ, ਸੋਨਲ ਚੌਹਾਨ, ਯੋਗਰਾਜ ਸਿੰਘ, ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ।
3: ਮੈਂ ਉੱਥੋਂ ਵੀ ਮੁੜ ਕੇ ਜਿੱਥੋਂ ਕੋਈ ਨਹੀਂ ਮੁੜ ਕੇ ਹੁੰਦਾ।
0: Written and directed by Savio Sandhu, produced by Anmol Sahni।
2: ਹੁਣ ਵੇਖਣਾ ਨਾ ਭੁੱਲਿਓ, 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
5: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपने आदा एक मजबूत कर। हाउस एंड लैंड एक्सपर्ट्स Orbit Homes अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नो 04332802552 ਤੇ।

0: ਬਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 23 ਮਈ 2026 ਸ਼ਨੀਵਾਰ ਦੀ ਸਵੇਰ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਕੀ ਨੇ ਖਬਰਾਂ, ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅੱਜ ਦੇ ਦਿਨ ਦੇ ਸ਼ਨੀਵਾਰ ਖਬਰਨਾਮੇ, ਸਭ ਤੋਂ ਪਹਿਲਾਂ ਖਬਰ ਏਅਰ ਫਰਾਂਸ ਤੇ ਏਅਰਬੱਸ ਦੇ ਨਾਲ ਜੁੜੀ ਹੋਈ, ਜਿੱਥੇ ਏਅਰ ਫਰਾਂਸ ਤੇ ਏਅਰਬੱਸ ਨੂੰ ਸਾਲ 2009 ਦੇ ਵਿੱਚ ਹੋਏ ਜਹਾਜ਼ ਹਾਦਸੇ ਦੇ ਵਿੱਚ ਗੈਰ ਇਰਾਦਤਨ ਹੱਤਿਆ ਦਾ ਦੋਸ਼ੀ ਪਾਇਆ ਗਿਆ। ਇਸ ਹਾਦਸੇ ਦੇ ਵਿੱਚ 228 ਲੋਕਾਂ ਦੀ ਮੌਤ ਹੋ ਗਈ ਸੀ। ਪੈਰਿਸ ਦੀ ਅਦਾਲਤ ਨੇ ਏਅਰਲਾਈਨ ਤੇ ਜਹਾਜ਼ ਨਿਰਮਾਤਾ ਕੰਪਨੀ ਨੂੰ ਇਸ ਹਾਦਸੇ ਦੇ ਲਈ ਇਕੱਲਿਆਂ ਹੀ ਪੂਰੀ ਤਰ੍ਹਾਂ ਦੇ ਨਾਲ ਜ਼ਿੰਮੇਦਾਰ ਠਹਿਰਾਇਆ। ਇਹ ਹਾਦਸਾ ਉਸ ਸਮੇਂ ਹੋਇਆ ਸੀ ਜਦੋਂ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਤੋਂ ਪੈਰਿਸ ਜਾ ਰਹੀ ਫਲਾਈਟ AF447 ਅਟਲਾਂਟਿਕ ਮਹਾਸਾਗਰ ਦੇ ਵਿੱਚ ਡਿੱਗ ਪਈ ਸੀ। ਤੂਫਾਨ ਦੇ ਦਰਮਿਆਨ ਯਾਤਰੀ ਜਹਾਜ਼ ਦਾ ਸੰਤੁਲਨ ਵਿਗੜ ਗਿਆ ਸੀ ਤੇ ਉਹ ਸਮੁੰਦਰ 'ਚ ਜਾ ਡਿੱਗਿਆ ਸੀ। ਸਾਰੇ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੀ ਮੌਤ ਹੋ ਗਈ ਸੀ, 12 ਦੇ ਕਰੀਬ ਕਰੂ ਮੈਂਬਰ ਤੇ 216 ਯਾਤਰੀ। ਇਹ ਫਰਾਂਸ ਦੇ ਜਹਾਜ਼ ਹਾਦਸੇ ਦੇ ਜਿੰਨੇ ਵੀ ਹਿਸਟਰੀ ਹੈ, ਇਤਿਹਾਸ ਆ, ਉਸ ਦੇ ਵਿੱਚ ਸਭ ਤੋਂ ਵੱਡਾ ਹਾਦਸਾ ਮੰਨਿਆ ਜਾਂਦਾ ਹੈ। ਅਪ੍ਰੈਲ 2023 ਦੇ ਵਿੱਚ ਅਦਾਲਤ ਨੇ ਦੋਹਾਂ ਕੰਪਨੀਆਂ ਨੂੰ ਦੋਸ਼ਾਂ ਤੋਂ ਬਰੀ ਵੀ ਕਰ ਦਿੱਤਾ ਸੀ, ਪਰ 8 ਹਫ਼ਤੇ ਤੱਕ ਚੱਲੀ ਪਿਛਲੇ ਦਿਨਾਂ ਦੇ ਦਰਮਿਆਨ ਸੁਣਵਾਈ ਦੇ ਵਿੱਚ ਉਹਨਾਂ ਨੂੰ ਫਿਰ ਤੋਂ ਦੋਸ਼ੀ ਠਹਿਰਾਇਆ ਗਿਆ। ਦੋਹੇ ਕੰਪਨੀਆਂ ਲਗਾਤਾਰ ਦੋਸ਼ਾਂ ਤੋਂ ਇਨਕਾਰ ਵੀ ਕਰਦੀਆਂ ਰਹੀਆਂ ਨੇ, ਉਹ ਹੁਣ ਇਸ ਫੈਸਲੇ ਦੇ ਖਿਲਾਫ਼ ਅਪੀਲ ਕਰਨਗੀਆਂ। ਵੈਸੇ ਇਸ ਫੈਸਲੇ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਸੋਸ਼ਲ ਮੀਡੀਆ 'ਤੇ ਖ਼ਬਰਾਂ ਤੁਰ ਪਈਆਂ ਨੇ ਕਿ ਗੁਜਰਾਤ ਦੇ ਵਿੱਚ ਹੋਏ ਏਅਰ ਇੰਡੀਆ ਦੇ ਹਾਦਸੇ ਦੇ ਲਈ ਹੁਣ ਉਸ ਕੰਪਨੀ ਨੂੰ ਵੀ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ ਹੈ ਤੇ ਜਹਾਜ਼ ਨਿਰਮਾਤਾ ਕੰਪਨੀ ਨੂੰ ਵੀ ਅੜਿੱਕੇ 'ਚ ਲੈਣਾ ਚਾਹੀਦਾ ਹੈ। ਬੀਬੀਸੀ ਫਾਰਸੀ ਦੀ ਸੇਵਾ ਦੇ ਮੁਤਾਬਕ ਈਰਾਨ ਦੀ ਰਾਜਧਾਨੀ ਤਹਿਰਾਨ ਸਥਿਤ ਪਾਕਿਸਤਾਨ ਸਫਾਰਤਖਾਨੇ ਨੇ ਦੱਸਿਆ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਪਿਛਲੇ 2 ਦਿਨਾਂ ਦੇ ਵਿੱਚ 2 ਵਾਰ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਦੇ ਨਾਲ ਮੁਲਾਕਾਤ ਕੀਤੀ ਹੈ। ਇਹ ਬੈਠਕ ਈਰਾਨ ਅਤੇ ਅਮਰੀਕਾ ਦੇ ਦਰਮਿਆਨ ਸਮਝੌਤੇ ਤੇ ਇਸ ਵਿਵਾਦ ਨੂੰ ਸੁਲਝਾਉਣ ਦੇ ਲਈ ਜਿਹੜੀ ਚਰਚਾ ਕੀਤੀ ਗਈ ਸੀ ਉਸ ਦੇ ਉੱਤੇ ਆਧਾਰਿਤ ਸੀ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਬੁੱਧਵਾਰ ਦੇ ਦਿਨ ਤਹਿਰਾਨ ਪਹੁੰਚ ਕੀਤੀ ਸੀ। ਉੱਥੇ ਉਨ੍ਹਾਂ ਨੇ ਈਰਾਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕੀਤੀ। ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਜੰਗ ਖਤਮ ਕਰਨ ਦੇ ਲਈ ਅਮਰੀਕਾ ਦੇ ਨਵੇਂ ਸੁਝਾਅ ਜਿਹੜੇ ਨੇ ਉਹਨਾਂ ਦੇ ਉੱਤੇ ਵਿਚਾਰ ਕਰ ਰਿਹਾ। ਸੰਭਾਵਨਾ ਇਹ ਵੀ ਹੈ ਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਵੀ ਈਰਾਨ ਤੇ ਅਮਰੀਕਾ ਦੇ ਦਰਮਿਆਨ ਵਿਚੋਲਗੀ ਕਰਨ ਦੇ ਲਈ ਤਹਿਰਾਨ ਦੀ ਯਾਤਰਾ ਕਰਨ ਜਾ ਰਹੇ ਨੇ। ਉੱਥੇ ਹੀ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਨੇਵੀ ਨੇ ਤਾਲਮੇਲ ਦੇ ਨਾਲ ਬੀਤੇ 24 ਘੰਟਿਆਂ ਦੇ ਵਿੱਚ ਤੇਲ ਟੈਂਕਰ, ਕੰਟੇਨਰ ਜਹਾਜ਼ ਤੇ ਦੂਸਰੇ ਵਣਜ ਪੋਤ ਜਿਹੜੇ ਨੇ ਉਹਨਾਂ ਸਣੇ 35 ਜਹਾਜ਼ਾਂ ਨੂੰ ਇਜਾਜ਼ਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਇਹਨਾਂ ਨੂੰ ਹੋਰਮੁਜ਼ ਸਟ੍ਰੇਟ ਪਾਰ ਕਰਵਾਇਆ ਗਿਆ। ਬੀਬੀਸੀ ਦੀ ਖਬਰ ਦੇ ਮੁਤਾਬਕ IRGC ਨੇ, ਜਿਹੜਾ ਪਬਲਿਕ ਰਿਲੇਸ਼ਨ ਮਹਿਕਮਾ ਹੈ, ਉਹਨਾਂ ਦੇ ਤਹਿਤ ਇਹ ਦੱਸਿਆ ਕਿ IRGC ਨੇ ਨੇਵੀ ਦੇ ਸਮੁੰਦਰੀ ਯਾਤਾਯਾਤ ਨੂੰ ਜਾਰੀ ਰੱਖਣ ਦੇ ਲਈ ਬਹੁਤ ਸਾਰੇ ਫੈਸਲੇ ਲਏ ਨੇ, ਜਿਸ ਦੇ ਵਿੱਚ ਸਟ੍ਰੇਟ ਆਫ ਹੋਰਮਿਜ਼ ਦੇ ਵਿੱਚੋਂ ਬਹੁਤ ਸਾਰੇ ਜਹਾਜ਼ਾਂ ਨੂੰ ਗੁਜ਼ਰਨ ਦਿੱਤਾ ਗਿਆ। ਉਧਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਸੀ ਕਿ ਜੇਕਰ ਈਰਾਨ ਹੋਰਮੁਜ਼ ਸਟ੍ਰੇਟ ਦੇ ਵਿੱਚ ਟੋਲ ਲਾਗੂ ਕਰਦਾ ਤਾਂ ਅਮਰੀਕਾ ਤੇ ਈਰਾਨ ਦੇ ਦਰਮਿਆਨ ਸਮਝੌਤਾ ਸੰਭਵ ਨਹੀਂ ਹੋ ਸਕਦਾ। ਉੱਥੇ ਹੀ ਪਾਕਿਸਤਾਨ ਦੇ ਨਾਲ ਜੁੜੀ ਹੋਈ ਖਬਰ ਵੀ ਸਾਂਝੀ ਕਰਦੇ ਚੱਲੀਏ। ਵੈਸੇ ਭਾਰਤ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਕਾਕਰੋਚ ਜਨਤਾ ਪਾਰਟੀ ਯਾਨੀ CJP ਦਾ ਕਰੇਜ਼ ਹੁਣ ਗੁਆਂਢੀ ਦੇਸ਼ ਪਾਕਿਸਤਾਨ ਤੱਕ ਪਹੁੰਚ ਗਿਆ। ਭਾਰਤੀ ਨੌਜਵਾਨ ਦੇ ਵਿਅੰਗਮਈ ਤਰੀਕੇ ਦੇ ਨਾਲ ਸ਼ੁਰੂ ਕੀਤਾ ਗਿਆ ਅੰਦੋਲਨ ਹੁਣ ਪਾਕਿਸਤਾਨੀ ਨੌਜਵਾਨਾਂ 'ਤੇ ਵੀ ਉਸੇ ਤਰੀਕੇ ਦੇ ਨਾਲ ਅਸਰ ਕਰ ਰਿਹਾ ਅਤੇ CJP ਦਾ ਜਵਾਬ CAP ਨਾਲ ਦਿੱਤਾ ਗਿਆ, ਕਾਕਰੋਚ ਅਵਾਮੀ ਪਾਰਟੀ। ਇਸ ਤੋਂ ਇਲਾਵਾ ਕਾਕਰੋਚ ਅਵਾਮੀ ਲੀਗ ਵਰਗੇ ਸੋਸ਼ਲ ਮੀਡੀਆ ਪੇਜ ਵੀ ਬਣਾ ਲਏ ਗਏ ਨੇ। ਇਹ ਅਕਾਊਂਟ ਖੁਦ ਨੂੰ ਜੈਨਜ਼ੀ ਨੌਜਵਾਨਾਂ ਦੀ ਆਵਾਜ਼ ਦੱਸ ਰਹੇ ਨੇ। ਹਾਲਾਂਕਿ ਭਾਰਤ ਦੇ ਵਿੱਚ ਕਾਕਰੋਚ ਜਨਤਾ ਪਾਰਟੀ ਦੀ ਸ਼ੁਰੂਆਤ ਪਿਛਲੇ ਹਫ਼ਤੇ ਹੋਈ ਸੀ। ਇਸ ਦਾ ਮੁੱਖ ਕਾਰਨ ਭਾਰਤ ਦੇ ਮੁੱਖ ਜੱਜ ਚੀਫ ਜਸਟਿਸ ਸੂਰਿਆਕਾਂਤ ਵੱਲੋਂ ਦਿੱਤੀ ਇੱਕ ਕਥਿਤ ਟਿੱਪਣੀ ਸੀ, ਜਿਸ ਦੇ ਵਿੱਚ ਉਹਨਾਂ ਨੇ ਕਥਿਤ ਤੌਰ 'ਤੇ ਬੇਰੁਜ਼ਗਾਰ ਕਾਰਕੁਨ ਨੌਜਵਾਨਾਂ ਦੀ ਤੁਲਨਾ ਕਾਕਰੋਚ ਅਤੇ ਪੈਰਾਸਾਈਟ ਯਾਨੀ ਪਰਜੀਵੀਆਂ ਦੇ ਨਾਲ ਕੀਤੀ ਸੀ। ਹਾਲਾਂਕਿ ਬਾਅਦ ਦੇ ਵਿੱਚ ਇਸ ਦੇ ਉੱਤੇ ਸਫਾਈ ਵੀ ਦੇ ਦਿੱਤੀ ਗਈ ਸੀ, ਪਰ ਸੋਸ਼ਲ ਮੀਡੀਆ 'ਤੇ ਇੱਕ ਬਹਿਸ ਛਿੜ ਪਈ ਸੀ। ਅਮਰੀਕਾ ਦੇ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਅਭਿਜੀਤ ਦੀਪਕੇ ਨੇ 16 ਮਈ ਨੂੰ ਇੱਕ ਮੁਹਿੰਮ ਸ਼ੁਰੂ ਕੀਤੀ, ਮਜ਼ਾਕੀ ਅੰਦਾਜ਼ 'ਚ ਖੁਦ ਨੂੰ ਕਾਕਰੋਚ ਦੱਸਦੇ ਹੋਏ ਸਿਸਟਮ ਤੋਂ ਨਾਰਾਜ਼ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਬਣਨ ਦੇ ਨਾਂ ਦੇ ਉੱਤੇ ਉਹਨਾਂ ਨੇ ਇੰਸਟਾਗ੍ਰਾਮ ਦੇ ਉੱਤੇ ਇੱਕ ਪਾਰਟੀ ਦਾ ਪੇਜ ਬਣਾ ਦਿੱਤਾ, ਅਧਿਕਾਰਕ ਪੇਜ ਬਣ ਗਿਆ। ਹੁਣ ਇਹ ਅੰਦੋਲਨ ਮੀਮਸ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਇੱਧਰ ਕੋਰਟ ਦੀ ਉਹ ਗੱਲ ਤੁਰੀ ਹੈ ਤਾਂ ਸੁਪਰੀਮ ਕੋਰਟ ਨੇ ਸਾਲ 2020 'ਚ ਦਿੱਲੀ ਦੰਗਿਆਂ ਦੇ ਸਾਜ਼ਿਸ਼ ਮਾਮਲੇ 'ਚ ਉਮਰ ਖਾਲਿਦ ਅਤੇ ਸ਼ਰਜ਼ੀਲ ਇਮਾਮ ਦੀ ਜ਼ਮਾਨਤ ਪਟੀਸ਼ਨਾਂ ਨੂੰ ਲੈ ਕੇ ਦੀਆਂ ਖਬਰਾਂ ਦੀ ਸਾਂਝ ਨੂੰ
ਅੱਗੇ ਤੁਰੀਏ ਤੇ ਇੱਧਰ ਕੋਰਟ ਦੀ ਉਹ ਗੱਲ ਤੁਰੀ ਹੈ ਤਾਂ ਸੁਪਰੀਮ ਕੋਰਟ ਨੇ ਸਾਲ 2020 ਚ ਦਿੱਲੀ ਦੰਗਿਆਂ ਦੇ ਸਾਜਿਸ਼ ਮਾਮਲੇ ਚ ਉਮਰ ਖਾਲਿਦ ਤੇ ਸ਼ਰਜ਼ੀਲ ਇਮਾਮ ਦੀ ਜ਼ਮਾਨਤ ਪਟੀਸ਼ਨਾਂ ਨੂੰ ਲੈ ਕੇ ਵੱਡੀ ਬੈਂਚ ਦੇ ਕੋਲ ਭੇਜਣ ਦੇ ਨਿਰਦੇਸ਼ ਦਿੱਤੇ ਨੇ। ਸੁਪਰੀਮ ਕੋਰਟ ਦੇ ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਪੀ ਬੀ ਵਰਾਲੇ ਦੀ ਬੈਂਚ ਨੇ ਇਸ ਮਾਮਲੇ ਚ ਦੋ ਕਥਿਤ ਦੋਸ਼ੀਆਂ ਤਸਲੀਮ ਅਹਿਮਦ ਤੇ ਖਾਲਿਦ ਸੈਫੀ ਨੂੰ 6 ਮਹੀਨੇ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ। ਇਹ ਉਦੋਂ ਹੋਇਆ ਜਦੋਂ ਸੁਪਰੀਮ ਕੋਰਟ ਦੇ ਦੋ ਜੱਜਾਂ ਦੀ ਇੱਕ ਹੋਰ ਬੈਂਚ ਨੇ ਹਾਲੀਆ ਦਿਨਾਂ ਦੇ ਵਿੱਚ ਦਿੱਲੀ ਦੰਗਿਆਂ ਦੀ ਸਾਜਿਸ਼ ਮਾਮਲੇ 'ਚ ਉਮਰ ਖਾਲਿਦ ਤੇ ਸ਼ਰਜ਼ੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਸੀ। ਉੱਥੇ ਭਾਰਤ ਦੇ ਮੀਡੀਆ ਦੇ ਵਿੱਚ ਇਸ ਵਕਤ ਸਭ ਤੋਂ ਵੱਡੀ ਖਬਰ ਇਹ ਚੱਲ ਰਹੀ ਹੈ ਕਿ ਤਵਿਸ਼ਾ ਸ਼ਰਮਾ ਜਿਹੜਾ ਮਰਡਰ ਕੇਸ ਹੈ, ਅੰਤਰਿਮ ਜ਼ਮਾਨਤ ਦੀ ਅਰਜ਼ੀ ਵਾਪਸ ਲੈਣ ਤੋਂ ਬਾਅਦ ਤਵਿਸ਼ਾ ਸ਼ਰਮਾ ਦੇ ਮਾਮਲੇ ਦੇ ਵਿੱਚ ਕਥਿਤ ਦੋਸ਼ੀ ਦੱਸੇ ਜਾ ਰਹੇ ਉਸ ਦੇ ਪਤੀ ਸਮਰਥ ਸਿੰਘ ਨੂੰ ਜਬਲਪੁਰ ਦੇ ਵਿੱਚ ਸਰੈਂਡਰ ਕਰਨ ਦੀ, ਜ਼ਿਲ੍ਹਾ ਕੋਰਟ ਦੇ ਵਿੱਚ ਸਰੈਂਡਰ ਕਰਨ ਦੀ ਉਸ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਸਮਰਥ ਸਿੰਘ ਸਰੈਂਡਰ ਦੇ ਲਈ ਅਦਾਲਤ ਪਹੁੰਚਿਆ। ਇਸ ਸੰਬੰਧ 'ਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪਟੀਸ਼ਨ ਦਿੱਤੀ। ਖਬਰ ਏਜੰਸੀ ANI ਦੀ ਤਰਫ ਤੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਗਿਆ ਕਿ ਤਵਿਸ਼ਾ ਸ਼ਰਮਾ ਦਾ ਪਤੀ ਕਥਿਤ ਤੌਰ ਦੇ ਉੱਤੇ ਸਮਰਥ ਸਿੰਘ ਭੋਪਾਲ ਪੁਲਿਸ ਦੀ ਕਸਟਡੀ ਦੇ ਵਿੱਚ ਹੁਣ ਲੈ ਲਿਆ ਗਿਆ। 12 ਮਈ ਨੂੰ 33 ਸਾਲ ਦੀ ਤਵਿਸ਼ਾ ਸ਼ਰਮਾ ਦੀ ਮੌਤ ਦੀ ਖਬਰ ਤੋਂ ਬਾਅਦ ਉਸਦੇ ਪਤੀ ਸਮਰਥ ਸਿੰਘ ਦੇ ਉੱਤੇ ਕਥਿਤ ਤੌਰ 'ਤੇ ਇਲਜ਼ਾਮ ਲੱਗੇ ਸਨ ਔਰ ਉਦੋਂ ਤੋਂ ਹੀ ਉਹ ਫਰਾਰ ਸੀ। ਪੁਲਿਸ ਨੇ ਉਸਦੇ ਉੱਤੇ 30,000 ਰੁਪਏ ਦਾ ਇਨਾਮ ਵੀ ਰੱਖ ਕੇ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਹੁਣ ਜਬਲਪੁਰ ਕੋਰਟ ਦੇ ਵਿੱਚ ਸਰੈਂਡਰ ਕਰਨ ਪਹੁੰਚਿਆ ਤਾਂ ਇਸ ਦਰਮਿਆਨ TV ਚੈਨਲਾਂ ਦੇ ਕੈਮਰੇ ਦੇ ਉੱਤੇ ਉਸਨੂੰ ਕੈਦ ਕਰ ਲਿਆ ਗਿਆ। ਉਸਨੇ ਟੋਪੀ, ਚਸ਼ਮਾ, ਮਾਸਕ ਪਾ ਕੇ ਆਪਣਾ ਮੂੰਹ ਢੱਕਿਆ ਹੋਇਆ ਸੀ, ਨਾਲ ਹੀ ਸਫੇਦ ਰੰਗ ਦਾ ਗਮਛਾ ਵੀ ਪਾ ਰੱਖਿਆ ਸੀ। ਹਾਲਾਂਕਿ ਮੀਡੀਆ ਦੇ ਵਾਰ ਵਾਰ ਸਵਾਲ ਪੁੱਛਣ 'ਤੇ ਉਸਨੇ ਜਵਾਬ ਨਹੀਂ ਦਿੱਤਾ। ਦੱਸ ਦਈਏ ਕਿ ਮਾਡਲ ਅਤੇ ਐਕਟਰੈਸ ਤਵਿਸ਼ਾ ਸ਼ਰਮਾ ਦੀ ਸ਼ੱਕੀ ਤਰੀਕੇ ਦੇ ਨਾਲ ਮੌਤ ਦਾ ਮਾਮਲਾ ਲਗਾਤਾਰ

ਧੂਲ ਫੜਦਾ ਜਾ ਰਿਹਾ ਸੀ। ਇਸ ਹਾਈ ਪ੍ਰੋਫਾਈਲ ਮਰਡਰ ਕੇਸ ਦੇ ਵਿੱਚ ਪਿਛਲੇ ਕਈ ਦਿਨਾਂ ਦੇ ਵਿੱਚ ਉਸਦੇ ਫਰਾਰ ਹੋਏ ਪਤੀ ਦੀ ਭਾਲ ਪੁਲਿਸ ਦੀ ਤਰਫ ਤੋਂ ਕੀਤੀ ਜਾ ਰਹੀ ਸੀ। ਦੱਸ ਦੇਈਏ ਕਿ ਸਮਰਤ ਸਿੰਘ ਦੇ ਵਕੀਲਾਂ ਦੇ ਮੁਤਾਬਕ ਉਸਨੇ ਆਪਣੀ ਅੰਤਰਿਮ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਹੈ ਅਤੇ ਅਦਾਲਤ ਦੇ ਵਿੱਚ ਆਤਮ ਸਮਰਪਣ ਕਰਨ ਦਾ ਫੈਸਲਾ ਲਿਆ ਸੀ। ਉੱਥੇ ਆਖਰੀ ਭਾਰਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਅਤੇ ਗਰਮੀ ਦੇ ਨਾਲ ਜੁੜੀ, ਜਿੱਥੇ ਓਡੀਸ਼ਾ ਤੋਂ ਲੈ ਕੇ ਰਾਜਸਥਾਨ ਤੱਕ ਹੀਟ ਵੇਵ ਦੇ ਨਾਲ ਲੋਕ ਜੂਝ ਰਹੇ ਨੇ। ਓਡੀਸ਼ਾ 'ਚ ਜਿੱਥੇ ਹੁਣ ਤੱਕ 16 ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਗਈ ਹੈ। ਲੂ ਦੇ ਥਪੇੜੇ ਲੋਕ ਸਹਿ ਰਹੇ ਨੇ, ਹੀਟ ਸਟ੍ਰੋਕ ਦੇ ਚੱਲਦੇ ਹੀ ਇਹਨਾਂ ਦੀ ਮੌਤ ਹੋਈ ਹੈ। ਕਈ ਜ਼ਿਲ੍ਹਿਆਂ 'ਚ ਤਾਂ ਪਾਰਾ 45 ਡਿਗਰੀ ਤੋਂ ਪਾਰ ਲਗਾਤਾਰ ਰਹਿ ਰਿਹਾ। ਇਸ ਦਰਮਿਆਨ ਉੱਤਰੀ ਭਾਰਤ ਦੇ ਸੂਬਿਆਂ ਦੇ ਵਿੱਚ ਵੀ ਲਗਾਤਾਰ ਗਰਮੀ ਵਧੀ ਹੈ। ਇੰਝ ਲੱਗ ਰਿਹਾ ਹੈ ਕਿ ਆਸਮਾਨ ਤੋਂ ਅੱਗ ਬਰਸ ਰਹੀ ਹੈ। ਪੰਜਾਬ, ਹਰਿਆਣਾ, ਦਿੱਲੀ ਦੇ ਵਿੱਚ ਕਈ ਦੁਪਹਿਰ ਦੇ ਵੇਲੇ ਕਈ ਸੜਕਾਂ ਖਾਲੀ ਹੋ ਜਾਂਦੀਆਂ ਨੇ। ਗਰਮੀ ਦੇ ਅਸਰ ਭਿਆਨਕ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਹੇ ਨੇ। ਲੋਕ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਹੇ। ਸਰਕਾਰ ਦਾ ਕਹਿਣਾ ਹੈ ਕਿ ਜਾਗਰੂਕਤਾ ਅਤੇ ਸਾਵਧਾਨੀਆਂ ਦੇ ਚੱਲਦਿਆਂ ਹੀਟ ਸਟ੍ਰੋਕ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇ ਵਿੱਚ ਪਹਿਲਾਂ ਦੀ ਤੁਲਨਾ ਦੇ ਵਿੱਚ ਕਮੀ ਆਈ ਹੈ। ਹਾਲਾਂਕਿ ਦੂਸਰੇ ਪਾਸੇ ਇਹਨਾਂ ਦਿਨਾਂ 'ਚ ਉੱਤਰੀ ਭਾਰਤ ਦੇ ਅੰਦਰ ਬਹੁਤ ਸਾਰੀਆਂ ਡਿਊਟੀਆਂ ਵੀ ਲੱਗ ਰਹੀਆਂ ਨੇ। ਚਾਹੇ ਅਲੱਗ ਅਲੱਗ ਮਹਿਕਮਿਆਂ ਦੇ ਕਰਮਚਾਰੀ ਹੋਣ, ਉਹ ਸੈਂਸਸ ਦੀ ਡਿਊਟੀ ਤੋਂ ਲੈ ਕੇ, ਯਾਨੀ ਮਰਦਮਸ਼ੁਮਾਰੀ ਤੋਂ ਲੈ ਕੇ ਪੰਜਾਬ ਵਰਗੇ ਸੂਬੇ ਦੇ ਵਿੱਚ ਤਾਂ ਵੋਟਾਂ ਦੀ ਡਿਊਟੀਆਂ ਤੱਕ ਉਲਝੇ ਪਏ ਨੇ। ਕਰਮਚਾਰੀਆਂ ਦੇ ਲਈ ਇਹ ਕੋਈ ਚੰਗੀ ਖਬਰ ਨਹੀਂ ਹੈ। ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲੀ ਖਬਰ ਆਸਟ੍ਰੇਲੀਆ ਦੇ ਨਾਲ ਜੁੜੀ, ਜਿੱਥੇ ਡੈਥ ਟੈਕਸ ਯਾਨੀ ਮੌਤ ਦੇ ਟੈਕਸ ਦੀ ਬਹਿਸ ਜਿਹੜੀ ਹੈ ਉਹ ਫਿਰ ਤੋਂ ਇੱਕ ਵਾਰ ਹੋਣ ਲੱਗ ਪਈ ਹੈ ਆਸਟ੍ਰੇਲੀਆ ਦੇ ਸਿਆਸੀ ਹਲਕਿਆਂ ਦੇ ਵਿੱਚ। ਲੇਬਰ ਪਾਰਟੀ ਦਾ ਕਹਿਣਾ ਹੈ ਕਿ ਉਹਨਾਂ ਨੇ ਟਰੱਸਟ ਟੈਕਸੇਸ਼ਨ ਸੁਧਾਰ ਜਿਹੜਾ ਕੀਤਾ ਹੈ ਔਰ ਇਸ ਦੇ ਵਿੱਚ ਕੁਛ ਲੂਪਹੋਲ ਸੀ ਯਾਨੀ ਖਾਮੀਆਂ ਸੀ, ਉਸ ਨੂੰ ਉਹ ਬੰਦ ਕਰ ਚੁੱਕੇ ਨੇ ਵਿਰੋਧੀ ਧਿਰ ਦਾ। ਜਦਕਿ ਦੂਸਰੇ ਪਾਸੇ ਕਹਿਣਾ ਹੈ ਕਿ ਚੋਰੀ ਛਿਪੇ ਜਨਰੇਸ਼ਨਸ ਤੋਂ ਮਿਲੇ ਜਿਹੜੇ ਵਿਰਾਸਤ ਹੈ, ਜਿਹੜੀ ਦੌਲਤ ਹੈ, ਉਸ ਦੇ ਉੱਤੇ ਸਰਕਾਰ ਟੈਕਸ ਲਗਾਉਣ ਲੱਗੀ ਹੈ। ਟਰੱਸਟਾਂ ਦੇ ਉੱਤੇ ਟੈਕਸ ਲਗਾਉਣ ਦੇ ਤਰੀਕੇ 'ਚ ਸੁਧਾਰਾਂ ਨੂੰ ਲੈ ਕੇ ਜਿਹੜਾ ਇੱਕ ਟਕਰਾਅ ਚੱਲ ਰਿਹਾ, ਉਸ ਦਰਮਿਆਨ ਇੱਕ ਬਹਿਸ ਜਿਹੜੀ ਉਹ ਭੱਖ ਚੁੱਕੀ ਹੈ ਅੱਜ ਕੱਲ੍ਹ। ਉਹ ਇਹ ਹੈ, ਆਸਟ੍ਰੇਲੀਆ ਨੇ ਪਹਿਲਾਂ ਵੀ ਪਿਛਲੇ ਕਈ ਦਹਾਕਿਆਂ ਤੋਂ ਇਸ ਦਾ ਗੰਭੀਰਤਾ ਦੇ ਨਾਲ ਸਾਹਮਣਾ ਕੀਤਾ। ਸੰਖੇਪ ਤੌਰ 'ਤੇ ਤੁਹਾਨੂੰ ਦੱਸਦੇ ਹੋਏ ਚੱਲੀਏ ਕਿ ਆਸਟ੍ਰੇਲੀਆ 'ਚ ਵਰਤਮਾਨ ਸਮੇਂ 'ਚ ਕੋਈ ਵੀ ਰਸਮੀ ਤੌਰ ਦੇ ਉੱਤੇ ਡੈਥ ਟੈਕਸ ਯਾਨੀ ਮੌਤ ਦੇ ਉੱਤੇ ਕੋਈ ਡਿਊਟੀ ਨਹੀਂ ਲੱਗਦੀ, ਪਰ ਸੁਪਰ ਐਨੂਏਸ਼ਨ ਅਤੇ ਫੈਮਿਲੀ ਟਰੱਸਟ ਦੇ ਰਾਹੀਂ ਹਾਲੇ ਵੀ ਟੈਕਸ ਲੱਗ ਸਕਦੇ ਨੇ। ਦੂਸਰਾ ਇਹ ਕਿ ਸਰਕਾਰ ਦੇ ਜਿਹੜੇ ਸੁਧਾਰ ਨੇ ਟੈਕਸੇਸ਼ਨ ਸਿਸਟਮ 'ਚ, ਉਹਦੇ ਤਹਿਤ ਕੁਛ ਨਵੇਂ ਡਿਸਕ੍ਰਿਸ਼ਨਰੀ ਟਰੱਸਟ ਨੇ, ਉਹਨਾਂ ਨੂੰ 2028 ਤੋਂ ਘੱਟੋ ਘੱਟ 30% ਟੈਕਸ ਦਰ ਦਾ ਸਾਹਮਣਾ ਕਰਨਾ ਪਏਗਾ। ਅਤੇ ਡੈਥ ਟੈਕਸ ਸ਼ਬਦ ਜਿਹੜਾ ਆਸਟ੍ਰੇਲੀਆਈ ਰਾਜਨੀਤੀ ਦੇ ਵਿੱਚ ਵਾਪਸ ਆ ਗਿਆ, ਪਰ ਕੀ ਸਰਕਾਰ ਦੇ ਤਾਜ਼ਾ ਟੈਕਸ ਬਦਲਾਅ ਦੇ ਚੱਲਦਿਆਂ ਉਹਨਾਂ ਦੀ ਅਸਲ ਪਰਿਭਾਸ਼ਾ ਦੇ ਵਿੱਚ ਉਹ ਫਿੱਟ ਬੈਠਦੇ ਨੇ, ਇਸ ਦੇ ਬਾਰੇ ਸਵਾਲ ਉੱਠਣੇ ਸ਼ੁਰੂ ਹੋਏ ਨੇ। ਖਜ਼ਾਨਚੀ ਜਿਮ ਚਾਮਸ ਨੇ ਵਾਰ ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਮਹੀਨੇ ਦੇ ਸ਼ੁਰੂ 'ਚ ਪੇਸ਼ ਕੀਤੇ ਗਏ ਜਿਹੜਾ ਫੈਡਰਲ ਬਜਟ ਸੀ ਉਹ 'ਚ ਕੋਈ ਵੀ ਇੰਟਰਜੈਨਰੇਸ਼ਨਲ ਟੈਕਸ ਜਾਂ ਡੈਥ ਡਿਊਟੀ ਨਹੀਂ ਸੀ ਲਗਾਈ ਗਈ। ਚਾਮਸ ਨੇ ਵਿਰੋਧੀ ਧਿਰ ਦੇ ਉਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਜਿਸ ਦੇ ਵਿੱਚ ਟਰੱਸਟਾਂ ਦੇ ਉੱਤੇ ਪ੍ਰਸਤਾਵਿਤ ਜਿਹੜਾ ਡੈਥ ਟੈਕਸ ਹੈ ਉਸ ਦੇ ਬਰਾਬਰ ਇਸ ਨੂੰ ਦੱਸਿਆ ਗਿਆ ਸੀ। ਉਹਨਾਂ ਦਾ ਕਹਿਣਾ ਕਿ ਪ੍ਰਸਤਾਵਿਤ ਬਦਲਾਅ ਦੇ ਤਹਿਤ ਮ੍ਰਿਤਕ ਵਿਅਕਤੀਆਂ ਦੀਆਂ ਜਾਇਦਾਦਾਂ, ਫਿਕਸਡ ਟਰੱਸਟ ਅਤੇ ਮੌਜੂਦਾ ਟੈਸਟਾਮੈਂਟਰੀ ਡਿਸਕ੍ਰਿਸ਼ਨਰੀ ਟਰੱਸਟ ਜਿਹੜੇ ਨੇ ਉਹ ਸਾਰੇ ਮੁਕਤ ਰਹਿਣਗੇ। ਉਹਨਾਂ ਦੀ ਦਲੀਲ ਹੈ ਕਿ ਸਰਕਾਰ ਵਿਰਾਸਤ ਦੇ ਵਿੱਚ ਮਿਲੀ ਦੌਲਤ ਦੀ ਬਜਾਏ ਚੋਰੀ ਘਟਾਉਣ ਦੇ ਤਰੀਕਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉੱਥੇ ਅਗਲੀ ਖਬਰ ਦੀ ਸਾਂਝ ਤਾਂ ਇਹ ਵੀ ਸਿਆਸਤ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਟੌਨੀ ਐਬਟ ਦੀ ਹੁਣ ਸਿਆਸਤ ਦੇ ਵਿੱਚ ਵਾਪਸੀ ਹੋਈ ਹੈ। ਲਿਬਰਲ ਪਾਰਟੀ ਦੇ ਨਵੇਂ ਫੈਡਰਲ ਪ੍ਰਮੁੱਖ ਪ੍ਰੈਜ਼ੀਡੈਂਟ ਉਹ ਬਣੇ ਨੇ। ਪ੍ਰੈਜ਼ੀਡੈਂਟ ਅਤੇ ਜਿਹੜਾ ਪ੍ਰਮੁੱਖ ਹੈ ਉਹਦੇ 'ਚ ਥੋੜ੍ਹਾ ਜਿਹਾ ਫਰਕ ਹੋ ਸਕਦਾ। ਲਿਬਰਲ ਪਾਰਟੀ ਦੇ ਨਵੇਂ ਪ੍ਰਮੁੱਖ ਤਾਂ ਵੈਸੇ ਐਂਗਸ ਟੇਲਰ ਨੇ। ਪ੍ਰੈਜ਼ੀਡੈਂਟ ਜਿਹੜੇ ਹੁੰਦੇ ਨੇ ਪਾਰਟੀ ਦੇ, ਉਹਨਾਂ ਦੀ ਕੋਈ ਸਿੱਧੀ ਸਿੱਧੀ ਦਖਲ ਅੰਦਾਜ਼ੀ ਨਹੀਂ ਹੁੰਦੀ ਸਿਆਸਤ ਦੇ ਵਿੱਚ। ਟੌਨੀ ਐਬਟ ਦੀ ਜਿੱਥੇ ਤੱਕ ਗੱਲ ਕਰੀਏ ਤਾਂ 68 ਸਾਲ ਦੇ ਟੌਨੀ ਐਬਟ ਹੁਣ ਇਕਲੌਤੇ ਨੋਮੀਨੇਸ਼ਨ ਜਿਹੜੇ ਸੀ ਪਾਰਟੀ ਦੇ ਅੰਦਰੂਨ ਕਮਰਾ ਬੈਠਕ ਦੇ ਵਿੱਚ ਬਚੇ ਸੀ। ਇਸ ਤੋਂ ਪਹਿਲਾਂ ਐਲੈਗਜ਼ੈਂਡਰ ਡੋਨਰ ਜਿਹੜੇ ਕਿ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ, ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਨੇ, ਉਹਨਾਂ ਨੇ ਇਸ ਕੰਟੈਸਟ ਦੇ ਵਿੱਚੋਂ ਆਪਣਾ ਨਾਮ ਪਿੱਛੇ ਹਟਾ ਲਿਆ। ਸੋ ਹੁਣ ਲਿਬਰਲ ਪਾਰਟੀ ਦੀ ਤਰਫ ਤੋਂ ਅਗਲੇ ਹਫ਼ਤੇ ਜਿਹੜੀ ਬੈਠਕ ਹੋਏਗੀ ਮੈਲਬਰਨ ਦੇ ਵਿੱਚ, ਉਸ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਜਾਏਗਾ ਕਿ ਲਿਬਰਲ ਪਾਰਟੀ ਦਾ ਨਵਾਂ ਪ੍ਰੈਜ਼ੀਡੈਂਟ ਟੌਨੀ ਐਬਟ ਨੂੰ ਨਿਯੁਕਤ ਕਰ ਦਿੱਤਾ ਗਿਆ। ਇਸ ਦਰਮਿਆਨ ਬਗੈਰ ਮੁਕਾਬਲਾ ਉਹ ਚੁਣ ਲਏ ਜਾਣਗੇ। ਟੌਨੀ ਐਬਟ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਵੀ ਸੇਵਾ ਨਿਭਾ ਚੁੱਕੇ ਨੇ। 2013 ਤੋਂ 2015 ਤੱਕ ਉਹ ਸੀ, ਉਸ ਤੋਂ ਬਾਅਦ ਉਹਨਾਂ ਨੂੰ ਮੈਲਕਮ ਟਰਨਬੁਲ ਨੇ ਰਿਪਲੇਸ ਕਰ ਦਿੱਤਾ ਸੀ ਅਤੇ ਫਿਰ ਲੀਡਰਸ਼ਿਪ ਸਪਿੱਲ ਹੋਇਆ ਸੀ। ਅਤੇ ਇਸ ਤਰੀਕੇ ਦੇ ਨਾਲ ਟੌਨੀ ਐਬਟ ਸਰਕਾਰ ਜਿਹੜੀ ਸੀ ਉਹ ਖਤਰੇ ਦੇ ਵਿੱਚ ਆ ਗਈ ਸੀ। ਪਰ ਉਧਰ ਦੂਸਰੇ ਪਾਸੇ ਸਾਬਕਾ ਵਿਦੇਸ਼ ਮੰਤਰੀ ਐਲੈਗਜ਼ੈਂਡਰ ਡੋਨਰ ਨੇ
अपनी नॉमीनेशन वापस लैन के नाल ये भी कहा कि वह प्रेजीडेंट के लिए नहीं हूँ वाइस प्रेजीडेंट के लिए चुनना चाहते हैं। दस दी है कि वाइस प्रेजीडेंट जी वह दूजे नंबर की ड्यूटी होंगी है पर उस दे लई चार दावेदारियां पहला तो ही ने। जाहिर जी गल है कि डोनर नू तरजीह दी जा सकती है वाइस प्रेजीडेंट के रोल के लिए और टॉनी एबट नू इस पार्टी के टॉप रोल के लिए नियुक्त जल्दी किया जा सकता। अगली खबर की सांझ पाइए तो खबर AI डेटा सेंटर्स के नाल जुड़ी हुई जिथे हुण आस्ट्रेलिया दे विच AI डेटा सेंटर्स आस्ट्रेलिया ही नहीं दुनिया की लोड़ भी हो सकते हैं पर इस दरम्यान इन्हों की अप्रूवल के उत्ते सवाल उठ रहे हैं। असल च आर्टिफिशियल इंटैलीजेंस हब्स भी कहा जाता है। सिडनी वाटर ने यह गल कही है कि एक कही गल की बल्कि चेतावनी दिती है कि शहर का एक चौथाई पानी जिहड़े ने अगले एक दहाके दे विच AI डेटा सेंटर्स कंज्यूम कर जाएंगे खपत कर जाएंगे। अजय दे विच इंफ्रास्ट्रक्चर की सिर्फ गल नहीं हुंदी अगे भी बड़ी बार ये गल कर चुके हैं कि आम तौर दे उत्ते जिहड़े इस किस्म दे AI डेटा सेंटर्स ने उन्हां दे विच जिहड़ी पानी की खपत वधेरे हुंदी है ताकि उत्थे उन्हां नूं ठंडे रखिया जा सके। अजय दे विच हुण जिहड़े आस्ट्रेलिया है वह दुनिया का दूसरा बड़ा ऐसा देश है जिथे AI डेटा सेंटर्स लगातार उसर रहे ने। इस शुक्रवार के दिन ये चेतावनी सामने आई सी कि NSW सरकार डेटा सेंटर नू लैके एक होर इनक्वायरी बिठा सकती है पर स्थानक कौंसल कुछ बिजनेस ग्रुप्स की तरफ तो इस दे उत्ते सवाल इतराज जताए गए ने। दस दई है कि इलैक्ट्रिसिटी वाटर कंजम्पशन कार्बन जीरो या होर बहुत सारे ऐसे मसले ने जिन्हां नू लैके अक्सर AI डेटा सेंटर के उत्ते सवाल उठते हैं। वो वक्री गल है कि सरकारां नू इस तो वड्डी आमदन हुंदी है पर समाज के लिए या भाईचारे के लिए यह कोई बहुता वधिया यह कदम नहीं हुंदा। यह भी वक्री गल है कि यह इस वक्त बदलते समाज की लोड़ भी ने। उथे घरेलू उड़ान कंपनी रैक्स एयरलाइंस की तरफ तो ऐलान किया गया है कि वह तस्मेनिया ते विक्टोरिया के दरम्यान चल दिया दो हवाई उड़ाना जिहड़ियां ने वह बंद कर जा रहे हैं और इस दे पिछे कारण उही दिता गया कि फ्यूल दियां कीमतां लगातार बढ़ रही ने। एयरलाइन सर्विस नूं अपनी मेलबर्न तो डेवनपोर्ट ते किंग आइलैंड तो बर्नी तक की जिहड़ी फ्लाइट्स ने वह 20 जून तो बाद बंद करनियां होणगियां। यही नहीं इस तो इलावा मेलबर्न तो मिलडूरा के दरम्यान जिहड़ियां सर्विसिज सी वह हफ्ते दे विच 24 हुंदियां सी पर हुण वह घटा के 19 कर दित्तियां जाणगियां। सो एक सस्ती एयरलाइन कंपनी जिहड़ी है वह तुहाडे इस स्कैजुअल दे विचों बाहर हो जाएगी। यह जिहड़ियां मिलडूरा तो मेलबर्न दियां उड़ानां ने यह 22 जून तो बाद घट कीतियां जाणगियां। रैक्स ने यह भी कहा है कि उन्होंने लिए इस वक्त मार्केट के बचे रहना एक बहुत बड़ा चैलेंज है। पहला भी आस्ट्रेलिया के घरेलू बाजार के घरेलू उड़ान कंपनियां जिहड़ियां ने एक चुनौती मन के ही चलदियां ने। दस दिए कि रैक्स की तरफ तो मेलबर्न तो बर्नी दे जिहड़ा रूट सी उहदे च 18 सर्विसिज सी। इस तों अलावा मेलबर्न तो किंग आईलैंड के रूट के उत्ते 7 सर्विस सी इन्हां दे विच भी कटौती की गई सी ते इस तों बाद हुण इह ताज़ा विचार जिहड़ा इह सामने आया है। आखिरी खबर की सांझ पाइए तो आस्ट्रेलिया दे विच हज़ारा ही चाइल्ड केयर वर्कर बिले हो जाएंगे 15 जुलाई तो बाद। बड़े पद्धर दे उत्ते नियम बदल रहे ने। मास इंडस्ट्रियल एक्शन जिहड़ा इस दे हक दे विच किया जा रहा है कि ना सिर्फ कर्मचारी बेले हो रहे ने अर्ली चाइल्डहुड सैक्टर दे विच बल्कि मापिआं दे लई भी मुश्किलां हो रही ने। मापे अपने बच्चों आखिरकार भेजणगे तो भेजणगे कितें। साल 2026 दे फैडरल बजट दे विच इन्हां अर्ली चाइल्डहुड सेंटर्स नूं बचाण दे खातर कोई भी फंडिंग नहीं की गई। लगभग 20,000 एजुकेटर 1,000 सेंटर्स दे विचों इस किस्म दी लैटर्स जिहड़ियां ने सांझे तौर ते दे चुके ने कि यह सेंटर्स परमानेंटली बंद होण दी कगार दे उत्ते ने। अजय च सरकार नू सामना होएगा कुछ करना होएगा। यूनाइटेड वर्कर यूनियन का कहना है कि एजुकेटर्स नू इस वक्त भंबल भूसे च रखिया जा रहा है। उन्होंने बिल्कुल इस मामले के उत्ते कोई कलैरिटी नहीं है कि आखिरकार उन्हां दी नौकरी बचेगी नहीं बचेगी। 15 जुलाई की एक रैली जिहड़ी है वह भी काफ़ी अहम मनी जा रही है। विक्टोरिया दे विच ही कल्ले 500 दे करीब चाइल्ड केयर सेंटर्स ने इस दे उत्ते हस्ताक्षर किए ने। जाने तो पहला आखिरी कुछ खबरों की सांझ पाइए तो IPL दे नाल जुड़िया हुई जिथे IPL दे विच इस वक्त मुकाबले लगातार सख्त होते जा रहे हैं। वैसे तो सोशल मीडिया के उत्ते तुसी देख लवोंगे थोड़े चिर दे विच जिहड़े कल दे दिन मुकाबले हुए सी
ਗੁਜਰਾਤ ਟਾਈਟਨ ਅਤੇ ਚੇਨਈ ਦੇ ਵਿੱਚ ਉਸਨੂੰ ਗੁਜਰਾਤ ਟਾਈਟਨ ਨੇ ਜਿੱਤ ਲਿਆ ਸੀ। ਮੁੰਬਈ ਅਤੇ ਕੋਲਕਾਤਾ ਦੇ ਵਿੱਚ ਹੋਏ ਮੁਕਾਬਲੇ ਨੂੰ ਕੋਲਕਾਤਾ ਨੇ ਜਿੱਤ ਲਿਆ ਸੀ। ਅਜੇ ਦੇ ਵਿੱਚ ਜਿਹੜਾ ਪੁਆਇੰਟ ਟੇਬਲ ਹੈ, ਸਨਰਾਈਜ਼ਰ ਹੈਦਰਾਬਾਦ ਅਤੇ ਰਾਇਲ ਚੈਲੇਂਜਰ ਬੈਂਗਲੁਰੂ ਦਾ ਮੈਚ, ਉਹ ਤੁਸੀਂ ਸਾਡੇ ਸੋਸ਼ਲ ਮੀਡੀਆ 'ਤੇ ਦੇਖ ਸਕਦੇ ਹੋ। ਅਤੇ ਪੁਆਇੰਟ ਟੇਬਲ ਦੇ ਵਿੱਚ ਜਿਹੜਾ ਇਸ ਵਕਤ ਬੈਂਗਲੁਰੂ, ਗੁਜਰਾਤ, ਹੈਦਰਾਬਾਦ, ਰਾਜਸਥਾਨ, ਪੰਜਾਬ ਦੀਆਂ ਟੀਮਾਂ ਟੌਪ ਦੇ ਉੱਤੇ ਚੱਲ ਰਹੀਆਂ ਨੇ। ਇੱਥੇ ਇਹ ਵੀ ਤੁਹਾਨੂੰ ਦੱਸਦੇ ਹੋਏ ਚੱਲੀਏ ਕਿ ਆਈ ਪੀ ਐੱਲ 2026 ਦੇ ਇਸ ਐਡੀਸ਼ਨ ਦੇ ਵਿੱਚ ਜਿੱਥੇ 10 ਟੀਮਾਂ ਨੇ ਸ਼ਿਰਕਤ ਕੀਤੀ ਸੀ, ਉੱਥੇ ਹੀ ਹੁਣ ਪਲੇ ਆਫ ਦੇ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਨੇ। ਪਹਿਲਾ ਮੈਚ ਜਿਹੜਾ ਹੈ ਕੁਆਲੀਫਾਇਰ, ਉਹ 26 ਮਈ ਨੂੰ ਧਰਮਸ਼ਾਲਾ 'ਚ ਖੇਡਿਆ ਜਾਣਾ, ਅਤੇ ਫਿਰ ਉਸ ਤੋਂ ਬਾਅਦ ਐਲੀਮੀਨੇਟਰ ਮੈਚ ਜਿਹੜਾ ਉਹ 27 ਮਈ ਨੂੰ, ਫਿਰ ਇਸੇ ਤਰੀਕੇ ਦੇ ਨਾਲ ਦੂਜਾ ਕੁਆਲੀਫਾਇਰ ਮੁਕਾਬਲਾ ਜਿਹੜਾ ਉਹ 29 ਮਈ ਨੂੰ ਖੇਡਿਆ ਜਾਏਗਾ। ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ 31 ਮਈ ਨੂੰ ਆਈ ਪੀ ਐੱਲ 2026 ਦਾ ਹੋਣਾ, ਜਿੱਥੇ ਪਤਾ ਚੱਲ ਜਾਏਗਾ ਕਿ ਇਸ ਸਾਲ ਦੀ ਵਿਜੇਤਾ ਟੀਮ ਕਿਹੜੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਟੈਂਸ਼ਨ ਮੇਰੀ ਟੈਂਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077-9733
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
1: ਹਰ ਕਦਮ ਤੁਹਾਡੇ ਨਾਲ
3: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
4: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
5: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set, go! Ford.
2: ਕੀ ਹੋਇਆ ਇੰਨੀ ਟੈਂਸ਼ਨ ਕਿਉਂ ਲੈਤੀ ਹੋਈ ਹੈ
6: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
2: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
6: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਓਰ ਵਿਜ਼ਿਟ uvfinancial.com.au
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
8: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
7: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
9: ਸੋਨਾ ਚਾਹੀਦਾ
10: ਭਰੋਸਾ ਚਾਹੀਦਾ
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
2: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 या आज ही विजिट करो 104 कॉलिंस रोड मेल्टन।
10: ओबिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनिआं दा एक मजबूत घर। हाउस एंड लैंड एक्सपर्ट्स ओबिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। आज ही पहुंचो ओबिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252।
11: यूथ जस्टिस वर्कर दे तौर ते तुसी हिरासत विचले नौजवानां दी सहायता करोगे। ए एक सुरक्षित नौकरी है जिस विच तनखा समेत ट्रेनिंग अते तरक्की दे मौके शामिल हन। जे तुसी एक सहायक टीम नाल सफल अते संतुष्टि भरे पेशे दी भाल कर रहे हो तां यूथ जस्टिस करियर्स लिख के भेजो। Authorized by Victorian Government, Melbourne.
12: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
13: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਮੈਂ ਹਾਂ ਕ੍ਰਿਸ਼ਨ, ਤੁਸੀਂ ਵੇਖ ਰਹੇ ਹੋ ਰੇਡੀਓ ਹਾਂਜੀ 1674 ਦਾ ਯੂਟਿਊਬ ਚੈਨਲ ਜਾਂ ਫਿਰ ਫੇਸਬੁੱਕ ਚੈਨਲ ਜਾਂ ਫਿਰ ਜਿੰਨੇ ਵੀ ਚੈਨਲਸ ਆ ਤੁਹਾਨੂੰ ਪਤਾ ਉਹ ਸਾਰੇ ਚੈਨਲਸ। ਅੱਜ ਆਪਾਂ ਗੱਲਬਾਤ ਕਰਨ ਲਈ ਜੀ ਇੱਕ ਐਕਸਪਰਟ ਬੁਲਾਏ ਹੋਏ ਨੇ। ਗੱਲਬਾਤ ਕਰਨੀ ਹੈ, ਬਹੁਤ ਵੱਡਾ ਟਾਕਿੰਗ ਪੁਆਇੰਟ ਹੈ ਜੀ ਆਸਟ੍ਰੇਲੀਆ ਦੇ ਅੰਦਰ NDIS। ਜਿੰਨਾ ਪੋਪੂਲਰ ਸਿਸਟਮ ਹੈ ਉਨਾ ਹੀ ਅੱਜ ਕੱਲ੍ਹ ਅਨਪੋਪੂਲਰ ਵੀ ਹੁੰਦਾ ਜਾ ਰਿਹਾ। ਅਤੇ ਆਪਾਂ ਜਾਣਦੇ ਹਾਂ ਕਿ NDIS ਜਗਤ ਦੇ ਅੰਦਰ ਇਸ ਦੁਨੀਆ ਦੇ ਅੰਦਰ ਕੀ ਕੀ ਚੱਲ ਰਿਹਾ, ਕੀ ਕੀ ਨਹੀਂ ਚੱਲ ਰਿਹਾ। ਸਾਡੇ ਨਾਲ ਬਣੇ ਹੋਏ ਹੈ ਦੀਪਿਕਾ ਗੁਪਤਾ ਸਿੰਗਲਾ ਜੀ ਫਰੋਮ ਵਾਟਲ ਕੇਅਰ ਕਮਿਊਨਿਟੀ। ਕਿਵੇਂ ਹੋ ਮੈਡਮ, ਠੀਕ ਠਾਕ?
14: ਬਿਲਕੁਲ, ਰੱਬ ਦੀ ਮਿਹਰ।
13: ਮੈਂ ਇੱਕਦਮ ਐਗਜੈਕਟਲੀ ਵਧੀਆ ਤਰੀਕੇ ਨਾਲ ਤੁਹਾਡਾ ਨਾਮ ਅਨਾਊਂਸ ਕੀਤਾ।
14: ਬਿਲਕੁਲ ਠੀਕ,
13: ਮੈਨੂੰ ਸੁਣਨ 'ਚ ਆਇਆ ਇੱਕ ਰੀਤ ਹੈ ਤੁਹਾਡਾ ਨਾਮ ਇਸ ਤਰ੍ਹਾਂ ਅਨਾਊਂਸ ਕਰਨ ਦੀ, ਮੈਂ ਕਿਹਾ ਸ਼ੁੱਡ ਨਾਟ, ਹੈ ਨਾ, ਮੈਂ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ।
14: ਰੇਡੀਓ ਹਾਂਜੀ ਲਵਸ ਕਾਲਿੰਗ ਮੀ ਦੀਪਿਕਾ ਗੁਪਤਾ ਸਿੰਗਲਾ, ਗੁਪਤਾ ਬੀਂਗ ਮਾਈ ਮੇਡਨ ਨੇਮ, ਮੇਰੇ ਪੇਰੈਂਟਸ ਦਾ, ਅਤੇ ਸਿੰਗਲਾ ਜੀ ਆਈ ਮੈਰਿਡ ਟੂ ਹਿਮ, ਸੋ ਜੀ ਸੋ ਆਈ ਟੇਕ ਬੋਥ ਦਾ ਫੈਮਿਲੀਜ਼ ਟੁਗੇਦਰ।
13: ਅੱਛਾ, ਵੈਸੇ ਇਹ ਮੇਰੇ ਖਿਆਲ ਨਾਲ ਕਾਫੀ ਤੁਸੀਂ ਵਨ ਆਫ ਦਾ ਪਾਇਨੀਅਰਸ ਹੋਵੋਗੇ ਉਸ ਜਨਰੇਸ਼ਨ ਚ ਜਦੋਂ ਇਹ ਸ਼ੁਰੂ ਹੋਇਆ, ਮੇਰੇ ਖਿਆਲ ਨਾਲ। ਨਹੀਂ,
14: ਇਨੀਸ਼ਲੀ ਸ਼ੁਰੂ ਤੋਂ ਇਸ ਕਰਕੇ ਹੋਇਆ ਬਿਕੋਜ਼ ਫੇਸਬੁੱਕ ਦੇ ਉੱਤੇ ਪੀਪਲ ਕੁਡ ਨਾਟ ਫਾਈਂਡ ਮੀ ਵਿਦ ਦੀਪਿਕਾ ਸਿੰਗਲਾ, ਸੋ ਆਈ ਥੋਟ ਆਈਲ ਪੁੱਟ ਦੀਪਿਕਾ ਗੁਪਤਾ ਸਿੰਗਲਾ। ਉਸ ਟਾਈਮ ਫੇਸਬੁੱਕ ਨਵਾਂ ਨਵਾਂ ਸ਼ੁਰੂ ਹੋਇਆ ਸੀ।
13: ਹਾਂ, ਇਹ ਗੱਲ ਸਹੀ ਹੈ, ਸੋਸ਼ਲ ਮੀਡੀਆ ਦੇ ਕਾਰਨ ਹਲਕਾ ਜਿਹਾ ਫੈਮਿਨਿਜ਼ਮ,
14: ਉਸ ਤੋਂ ਬਾਅਦ ਉਹ ਨਾ ਹਮੇਸ਼ਾ ਰਹਿ ਗਿਆ ਇਨ ਅ ਨਾਈਸ ਵੇ, ਯੂ ਨੋ,
13: ਇਟਸ ਨਾਈਸ,
14: ਇਟ ਟੌਟ ਅਸ ਟੂ ਕੀਪ ਦਾ ਫੈਮਿਲੀ ਟੁਗੇਦਰ, ਸੋ ਹੈਪੀ ਵਿਦ ਦੈਟ,
13: ਇਟਸ ਗਾਟ ਅ ਗੁੱਡ ਟੋਨ ਟੂ ਇਟ।
14: ਬਿਲਕੁਲ,
13: ਐਂਡ ਗੁੱਡ ਟੋਨ ਟੂ ਇਟ ਟੂ। ਮੈਨੂੰ ਅੱਗੋਂ, ਮੈਂ ਇਹਦੇ ਉੱਪਰ ਗੱਲ ਕਰਾਂਗੇ, ਅੱਜ ਆਪਾਂ ਜਦੋਂ ਆਪਾਂ ਹੁਣ ਮਿਲੇ ਹਾਂ, ਗੱਲਬਾਤ ਕੀਤੀ, ਤਾਂ ਤੁਸੀਂ ਮੈਨੂੰ ਆਪਣੀ NDIS ਕੰਪਨੀ ਦਾ ਨਾਮ ਦੱਸਿਆ, ਵਾਟਲ ਕੇਅਰ, ਐਂਡ ਆਈ ਰੀਲੀ ਲਾਈਕ ਦ ਨੇਮ ਐਂਡ ਵਾਟਲ। ਮੈਨੂੰ ਵੀ ਅਸੀਂ ਦੱਸਣਾ ਚਾਹੁੰਦੇ ਲੋਕਾਂ ਨੂੰ ਕਿ ਵਾਟ ਇਜ਼ ਵਾਟਲ।
14: ਇਟ ਇਜ਼ ਅ ਵੈਰੀ ਓਲਡ ਆਸਟ੍ਰੇਲੀਅਨ ਨੇਟਿਵ ਬੁਸ਼ ਜਿਹੜੀ ਐਬਰੀਜਨਲ ਦੇ ਟਾਈਮ 'ਤੇ ਪਾਈ ਜਾਂਦੀ ਸੀ। ਇਟਸ ਵੈਰੀ, ਉਹਨੂੰ ਕਹਿੰਦੇ ਆ ਕਿ ਉਹਨਾਂ ਦੀ ਬੜੀ ਰਿਲੀਜੀਅਸ ਬੁਸ਼ ਹੈਗੀ, ਉਹਨੂੰ ਬੜਾ ਚੰਗਾ ਮੰਨਦੇ ਨੇ, ਪੂਜਾ ਪਾਠ ਦੇ ਵਿੱਚ ਵੀ ਉਹਨਾਂ ਦੀ ਯੂਜ਼ ਹੁੰਦੀ ਸੀ। ਸੋ ਵਾਟਲ ਕੇਅਰ ਡਿਸੇਬਿਲਿਟੀ ਦੇ ਨਾਲ ਜਦੋਂ ਜੁੜਦੀ ਹੈ, ਤਾਂ ਇਟ ਮੀਨਸ ਇਟਸ ਗੋਟ ਅ ਵੈਰੀ ਨਾਈਸ ਮੀਨਿੰਗ ਟੂ ਇਟ, ਇਸ ਕਰਕੇ ਵਾਟਲ ਕੇਅਰ ਕਮਿਊਨਿਟੀ।
13: ਨਾਈਸ ਨੇਮ, ਨਾਈਸ ਨੇਮ ਮੈਡਮ। ਅਤੇ ਆਪਾਂ ਅੱਜ ਇਕੱਠੇ ਹੋਏ ਹਾਂ ਜਾਣਨ ਲਈ ਕਿ ਬਈ ਕੀ ਚੱਲ ਰਿਹਾ NDIS ਦੇ ਅੰਦਰ, ਕਿਉਂਕਿ ਬਹੁਤ ਕੁਛ ਸੋਸ਼ਲ ਮੀਡੀਆ, ਜੇ ਮੈਂ ਆਪਣੇ ਹਿਸਾਬ ਨਾਲ ਜੇ ਦੱਸਾਂ, ਅਤੇ ਮੈਂ ਜਿੰਨਾ ਵੀ ਰੇਡੀਓ 'ਤੇ ਵੀ ਹੁੰਦੇ ਰਹਿੰਦੇ ਸ਼ੋਜ਼, ਅਤੇ ਆਪਾਂ ਸੋਸ਼ਲ ਮੀਡੀਆ 'ਤੇ ਉੱਦਾਂ ਵੀ ਦੇਖਦੇ ਹਾਂ, ਅਤੇ NDIS ਹੈਜ਼ ਬੀਨ ਅ ਹਿਊਜ ਟਾਕਿੰਗ ਪੁਆਇੰਟ ਹਰ ਪਾਸਿਓਂ, ਪੋਲੀਟੀਕਲੀ ਵੇਖ ਲਓ ਜਾਂ ਫਿਰ ਪ੍ਰੋਵਾਈਡਰਸ ਦੇ ਪੁਆਇੰਟ ਆਫ ਵਿਊ ਤੋਂ ਵੇਖ ਲਓ, ਜਾਂ ਫਿਰ ਜਿਹੜੇ ਲੋਕ ਯੂਜ਼ ਕਰਦੇ ਇਸ, ਹੈ ਨਾ, ਇਸ ਚੀਜ਼ ਨੂੰ, ਉਹਨਾਂ ਵੱਲੋਂ ਦੇਖ ਲਓ। ਦੈਟ ਇਜ਼ ਵਾਈ ਵੀ ਵਾਂਟਡ ਕਿ ਆਪਾਂ ਇੱਕ ਐਸੇ ਸ਼ਖਸ ਨਾਲ ਮਿਲੀਏ ਕਿ ਆਪਾਂ ਪੂਰਾ ਜਾਣ ਸਕੀਏ, ਐਂਡ ਅੱਗੇ ਜਾਣ ਕੇ ਸਾਨੂੰ ਇਹ ਪਤਾ ਲੱਗੇਗਾ ਕਿ ਯੂ ਹੈਵ ਬੀਨ ਇਨ ਬੋਥ ਸਾਈਡ ਆਫ ਦਾ ਸਪੈਕਟ੍ਰਮ, ਰਾਈਟ? ਸੋ ਪਹਿਲਾਂ ਮੈਨੂੰ ਇਹ ਦੱਸੋ ਕੀ ਹੈ ਬਈ NDIS, ਕੀ ਚੱਲ ਰਿਹਾ ਉਹਦੇ ਆਸੇ ਪਾਸੇ?
14: NDIS ਤੁਹਾਡੀ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਹੈ। ਇਹ ਇਸ ਕੰਟਰੀ ਦੀ ਇੱਕ ਬਹੁਤ ਬੜੀ ਬਲੈਸਡ ਸਕੀਮ ਹੈ ਜਿਹਨੂੰ ਕਹਿੰਦੇ ਹਾਂ। ਇਟ ਇਜ਼ ਦੇਅਰ ਇਨ ਦ ਨਿਊਜ਼ ਫੋਰ ਵੈਰੀ ਰੋਂਗ ਰੀਜ਼ਨਸ, ਪਰ ਜੇ ਅਸੀਂ ਪਿੱਛੇ ਟੇਕ ਅ ਸਟੈਪ ਬੈਕ ਐਂਡ ਸੋਚੀਏ, ਜਿਹੜੇ ਡਿਸੇਬਿਲਿਟੀ ਕੈਟੇਗਰਾਈਜ਼ ਲੋਕ ਨੇ, ਵੈਨ ਆਈ ਸੇ ਕੈਟੇਗਰਾਈਜ਼, ਦੈਟ ਮੀਨਸ ਦੇ ਆਰ ਓਫੀਸ਼ਲੀ ਡਾਇਗਨੋਸਡ ਵਿਦ ਐਨੀ ਫੋਰਮ ਆਫ ਡਿਸੇਬਿਲਿਟੀ, ਕੁਡ ਬੀ ਮੈਂਟਲ, ਫਿਜ਼ੀਕਲ, ਐਨੀ ਫੋਰਮ ਆਫ ਡਿਸੇਬਿਲਿਟੀ, ਅਤੇ ਉਹ ਆਪਣੀ ਦਿਨ ਚਰਿਆ ਦਾ ਕੰਮ ਜਿਹੜੇ ਅਸੀਂ ਅਤੇ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹਾਂ, ਉਹ ਨਹੀਂ ਕਰ ਸਕਦੇ ਵਿਦਆਊਟ ਹੈਲਪ। ਆਸਟ੍ਰੇਲੀਆ ਇਜ਼ ਅ ਬਲੈਸਡ ਕੰਟਰੀ ਜਿਹੜੀ ਇੱਕ ਫੰਡਿੰਗ ਰੱਖਦੀ ਹੈ ਇਹਨਾਂ ਲੋਕਾਂ ਦੀ ਹੈਲਪ ਦੇ ਲਈ।
13: ਓਕੇ,
14: ਸੋ ਦੀਸ ਪੀਪਲ ਜਿਹਨਾਂ ਨੂੰ ਫੰਡਿੰਗ ਚਾਹੀਦੀ ਹੁੰਦੀ ਆ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਇਨ ਦ ਲੀਗਲ ਬੁੱਕਸ ਪਾਰਟਿਸਪੈਂਟਸ। ਇਹ ਪਾਰਟਿਸਪੈਂਟਸ ਹੁੰਦੇ ਨੇ ਜਿਹਨਾਂ ਨੂੰ ਉਹ ਮਦਦ ਦੀ ਲੋੜ ਹੈ, ਅਤੇ ਜਿਹੜੇ ਪ੍ਰੋਵਾਈਡਰਸ ਹੁੰਦੇ ਨੇ, ਵਨ ਆਫ ਬੀਂਗ ਮੀ, ਮੇਰੇ ਵਰਗੇ ਇਸ ਵੇਲੇ ਵਿਕਟੋਰੀਆ ਵਿਕਟੋਰੀਆ ਦੇ ਵਿੱਚ ਕਰੀਬਨ 270,000 ਬੈਠੇ ਨੇ,
13: 270,000
14: ਜੀ ਟੂ ਆਫਰ ਦ ਸਰਵਿਸ.
13: ਓਕੇ,
14: ਤੇ ਜਿਨ੍ਹਾਂ ਨੂੰ ਚਾਹੀਦੀ ਹੈ ਸਰਵਿਸ, ਦੇ ਆਰ ਅਰਾਊਂਡ ਅਬਾਊਟ 2,250,000, 2,300,000. Give okay. and take. Achso. And these are the approximation numbers as per the internet. You can check. I got my numbers from there.
13: Okay. So, provider zyada ne?
14: Provider zyada ne. Participants cut ne. The providers jede ne. This is a mix of registered and unregistered providers.
13: Okay.
14: A totality.
13: Achso. Okay.
14: Because registered provider jada hai, they will go through their whole process, will be registered with NDIS. Mm-hmm. And they can give certain amount of services. Jada unregistered provider hai, can start off their service just like that. Or support worker kisi da ban sakda hai. For example, I have a disability.
13: Okay.
14: My husband decides to take care of me as a support worker.
13: Okay.
14: He doesn't need to have a registered company.
13: Okay.
14: He can be my provider.
13: Achha, I mean, us lihaz na lappa. On compassionate grounds.
14: Could be anything. Haan ji. Okay. So it's a mixed bag. Okay. total number mere ko lo puchho to we check the internet and it's at 2,70,000.
13: Okay.
14: Also, jado assi ye number bolde ha, it doesn't mean they are spread across Victoria throughout. They are saturated in pockets.
13: Okay.
14: There are certain pockets in Victoria jithe tuhanu bahut sare providers mil jange. But participants are all across Victoria. So ye jehdi service hai, they are very saturated in certain pockets, par jehde countryside ne participants
13: ya regional wagera
14: regional areas ohna layi bada mushkil hai. So as karke jaisi kai vari question puchde hai na ki jehdi oversupply hai te fir why is the problem, participants nu mil kyun nahi re support because of this.
13: Okay.
14: So this is in a nutshell what NDIS we talk about. Disability layi sarkar paisa dendi hai, loki service dende ne te sarkar kolo claim karde ne.
13: Okay, theek hai, main samajh gaya. Main samjho ek, let's suppose there is a person named XYZ, ਉਹਨਾਂ ਨੂੰ ਕੋਈ ਡਿਸੇਬਿਲਟੀ ਆ, ਉਹ ਪਹਿਲੇ ਸਰਕਾਰ ਨਾਲ ਮਤਲਬ
14: ਪਹਿਲਾਂ ਡਾਕਟਰ ਕੋਲੋਂ ਅਸੈਸ ਕਰਾਣਗੇ ਆਪਣੀ ਸਿਚੁਏਸ਼ਨ,
13: ਡਾਕਟਰ ਤੋਂ ਅਸੈਸ ਕਰਵਾਉਂਦੇ ਆ, ਫਿਰ ਉਸ ਤੋਂ ਬਾਅਦ ਕੀ ਹੁੰਦਾ,
14: ਆਪਣਾ ਪੇਪਰ ਵਰਕ ਫਾਈਲ ਕਰਦੇ ਨੇ ਸਰਕਾਰ ਦੇ ਨਾਲ. ਨਾਓ ਕਈ ਲੋਕ ਅੱਜ ਕੱਲ੍ਹ ਕੀ ਹੁੰਦਾ, ਦੇਰ ਆਰ ਕੋਆਰਡੀਨੇਟਰਸ, ਸੋਰੀ ਪਲੈਨਰਸ ਐਂਡ ਅਸੈਸਰਸ ਐਂਡ ਕੋਆਰਡੀਨੇਟਰਸ, ਉਹ ਉਹਨਾਂ ਕੋਲ ਆਪਣਾ ਪੇਪਰ ਵਰਕ ਭੇਜਦੇ ਨੇ ਅਤੇ ਦੇ ਗੋ ਐਂਡ ਟਾਕ ਟੂ ਦ ਗਵਰਨਮੈਂਟ ਔਨ ਦੇਅਰ ਬਿਹਾਫ, ਅਤੇ ਉਹ ਇਹਨਾਂ ਦੇ ਹਾਊ ਡੂ ਆਈ ਸੇ ਦੇ ਆਰ ਦ ਕੇਅਰ ਟੇਕਰਸ, ਕਿ ਤੁਹਾਨੂੰ 70,000 ਇੱਕ ਸਾਲ ਦਾ ਮਿਲਿਆ, ਤੁਸੀਂ ਇਹ ਸਰਵਿਸ ਦੇ ਲਈ.
13: ਅੱਛਾ, ਉਹ ਇੱਕ ਅਸੈਸਰ,
14: ਪਲਾਨ ਮੈਨੇਜਰ ਹੋ
13: ਜਾਂਦੇ ਨੇ. ਹਾਂ, ਕਿ ਮੈਨੇਜਰ ਹੋ ਗਿਆ ਇੱਕ ਸਾਲ ਦਾ, ਅਸੈਸਰ ਹੋ ਗਿਆ, ਉਹਨੇ ਗਵਰਨਮੈਂਟ ਨਾਲ ਗੱਲ ਕਰਨੀ ਕਿ ਬਈ ਇਸ ਬੰਦੇ ਨੂੰ ਇਹ ਵਾਲੀ ਡਿਸੇਬਿਲਿਟੀ ਆ, ਅਤੇ ਗਵਰਨਮੈਂਟ ਦੈਨ ਤੈਅ ਕਰਦੀ ਕਿ ਕੁਛ $60,000-70,000 ਹਰ ਸਾਲ ਦਾ ਖਰਚਾ ਹੋਏਗਾ
14: ਮੇਨਟੇਨ, ਮਤਲਬ ਕੁਡ ਬੀ 10,000, ਕੁਡ ਬੀ 70,000, ਕੁਡ ਬੀ 100,000, ਡਿਪੈਂਡਿੰਗ ਔਨ ਦੀ ਸਿਚੁਏਸ਼ਨ, ਕੀ
13: ਜੋ ਸਿਚੁਏਸ਼ਨ
14: ਡਾਇਗਨੋਸਿਸ ਕੀ ਹੈ,
13: ਤੇ ਉਹ ਉਹਦਾ ਫਿਰ ਉਹ ਪੈਸੇ ਰਿਲੀਜ਼ ਕਰਦੇ ਗਵਰਨਮੈਂਟ
14: ਪਲਾਨ ਮੈਨੇਜਰ ਦੇ ਕੋਲ.
13: ਅੱਛਾ, ਪਲਾਨ
14: ਪਲਾਨ ਮੈਨੇਜਰ ਜਿਹੜਾ ਉਹਨਾਂ ਦੇ ਸਾਰੇ ਲੋਕਾਂ ਨੂੰ ਪੇ ਕਰਦਾ ਜੋ ਵੀ ਉਹਨਾਂ ਨੂੰ ਸਰਵਿਸਿਜ਼ ਦੇ ਰਹੇ ਨੇ.
13: ਬਟ ਦ ਪਾਰਟਿਸਪੈਂਟ ਚੂਜ਼ਸ ਦੇਅਰ ਓਨ ਪ੍ਰੋਵਾਈਡਰਸ.
14: Sometimes. Okay. Sometimes the plan manager chooses their providers.
13: Achha. Matlab, obviously, the participant ne kya hoga ki bhai tu inna kuch kar rahe hai abhi.
14: Ohi kar dene, because could be many reasons, Krishna ji. Because ho sakta hai unna di mental capacity nahi na hoi ki wo apne liye choice kar sakan.
13: Ji haan, matlab disability hai, toh kisi bhi tarah di ho sakta
14: hai. Kai vari anxiety hondi hai, kai vari non-decisiveness hondi hai, dar hondi hai, schizophrenia. There are so many categories. Te ho nahi kar sakte. Achha, some people, bilkul theek ne mentally, par knowledge nahi ki kidda karna hai. ਬਹੁਤ ਸਾਰੇ ਇੱਥੇ, ਵੀ ਆਰ ਬਲੈਸਡ ਕੰਟਰੀ ਆਫ ਮਾਈਗ੍ਰੈਂਟਸ, ਲੈਂਗੁਏਜ ਬੈਰੀਅਰ ਹੈ, ਨਹੀਂ ਪਤਾ, ਦੈਨ ਦੇ ਰਿਲਾਈ ਔਨ ਪਲਾਨ ਮੈਨੇਜਰਸ. ਦੇਰ ਕੁਡ ਬੀ ਮੈਨੀ ਰੀਜ਼ਨਸ, ਬਟ ਦ ਸਟੈਪ ਇਜ਼ ਕਿ ਪਲਾਨ ਮੈਨੇਜਰਸ ਪਰ ਤੁਹਾਡੇ ਨਾਲ ਕਰਕੇ ਅਤੇ ਪਾਰਟੀਸਪੈਂਟਸ ਅਤੇ ਪ੍ਰੋਵਾਈਡਰਸ ਦੇ ਵਿੱਚ ਦ ਬ੍ਰਿਜ ਬਣ ਕੇ ਸਰਵਿਸਿਜ਼ ਦਿੰਦੇ ਨੇ.
13: ਓਕੇ, ਓਕੇ. ਅਤੇ ਬਿਫੋਰ ਗੋਇੰਗ ਫਰਦਰ ਡਾਊਨ, ਡਿਸੇਬਿਲਿਟੀ ਕਿਸ ਤਰ੍ਹਾਂ ਡਿਫਾਈਨ ਹੁੰਦੀ ਹੈ, ਮਤਲਬ ਵਟ ਇਜ਼, ਬਿਕੋਜ਼ ਆਈ ਨੋ ਸਮਵਨ, ਹੀ ਇਜ਼ ਅ ਲਿਟਲ ਕਿਡ, ਅਤੇ ਬਿਕੋਜ਼ ਉਹਨੂੰ ਬੋਲਣ 'ਚ ਸਮਾਂ ਲੱਗ ਗਿਆ, ਉਹਨੂੰ ਵੀ ਗਵਰਨਮੈਂਟ ਜਿਸ ਤਰ੍ਹਾਂ ਐਜ਼ ਅ ਡਿਸੇਬਿਲਿਟੀ. ਮੈਂ ਇਸ ਕਰਕੇ ਆਪਾਂ ਇਹ ਗੱਲਬਾਤ ਕਰਦੇ ਪਏ,

0: ਬਟ ਮੋਟਾ ਮੋਟਾ ਜਿਹੜਾ ਅਸੈਸਮੈਂਟ ਹੁੰਦੀ ਹੈ ਉਹ ਜਿਹੜਾ ਤੁਹਾਨੂੰ ਤੁਹਾਡੀ ਨੋਰਮਲ ਲਾਈਫ ਲੀਡ ਕਰਨ ਦੇ ਵਿੱਚ ਦਿੱਕਤ ਦੇ, ਭਾਵੇਂ ਕੋਈ ਵੀ ਚੀਜ਼ ਹੋਏ, ਭਾਵੇਂ ਉਹ ਸਲੋ ਲਰਨਰ ਹੋਏ, ਸਲੋ ਸਪੀਕਰ ਹੋਏ, ਸੁਣਦਾ ਵੀ ਘੱਟ ਹੋਏ, ਕਈ ਵਾਰੀ ਸਭ ਕੁਛ ਠੀਕ ਹੋਏ ਪਰ ਐਂਗਜ਼ਾਇਟੀ ਹੋਏ, ਘਬਰਾਹਟ ਹੁੰਦੀ ਹੈ ਬਹੁਤ ਜ਼ਿਆਦਾ, ਇਟਸ ਅ ਡਿਸਬਿਲਿਟੀ ਬਿਕਾਜ਼ ਆਈ ਕਾਂਟ ਮੇਕ ਮਾਈ ਡਿਸੀਜਨਸ, ਮੇਰੇ ਜਿਹੜੇ ਡਿਸੀਜਨਸ ਨੇ ਮੈਂ ਪ੍ਰੋਪਰਲੀ ਨਹੀਂ ਲੈ ਸਕਦੀ ਬਿਕਾਜ਼ ਮੈਨੂੰ ਇਹ ਪ੍ਰੋਬਲਮ ਹੈਗੀ ਹੈ. ਸੋ 10 years ਅਗੋ ਆਈ ਮੈਟ ਵਿਦ ਐਨ ਐਕਸੀਡੈਂਟ ਐਂਡ ਆਈ ਹੈਡ ਮਾਈ ਜੋ ਰੀਕੰਸਟਰਕਟਡ, ਆਈ ਕੁਡ ਨੋਟ ਟਾਕ. ਉਹ ਡਿਸਬਿਲਿਟੀ ਸੀ, ਹਾਲਾਂਕਿ ਮੈਂ ਬਿਲਕੁਲ ਠੀਕ ਚੱਲ ਸਕਦੀ ਸੀ, ਕਰ ਸਕਦੀ ਸੀ, ਆਪਣਾ ਸਾਰਾ ਕੰਮ ਕਰ ਸਕਦੀ ਸੀ, ਬਟ ਇਟ ਇਜ਼ ਸਟਿਲ ਆਈ ਵਾਜ਼ ਰਿਲਾਇੰਟ ਔਨ ਮਾਈ ਡਾਟਰ ਔਨ ਮਾਈ ਹਸਬੈਂਡ ਟੂ ਗੋ ਵਿਦ ਮੀ, ਕਿਉਂਕਿ ਮੈਂ ਬੋਲ ਨਹੀਂ ਪਾ ਰਹੀ ਸੀ. ਸੋ ਦੇ ਯੂਜ਼ ਟੂ ਲੀਵ ਦੇਅਰ ਵਰਕ, ਆਪਣਾ ਕੰਮ ਛੱਡ ਕੇ, ਸਭ ਕੁਛ ਛੱਡ ਕੇ ਮੇਰੇ ਨਾਲ ਜਾਂਦੇ ਸੀ ਸੋ ਦੈਟ ਦੇ ਕੁਡ ਹੈਲਪ ਮੀ ਕਮਿਊਨੀਕੇਟ. ਸੋ ਐਟ ਦੈਟ ਪੁਆਇੰਟ ਇਨ ਟਾਈਮ ਆਈ ਡਿਡ ਨੋਟ ਕਲੇਮ ਡਿਸਬਿਲਿਟੀ. ਐਸੇ ਮੇਰੇ ਵਰਗੇ ਬਥੇਰੇ ਲੋਕ ਨੇ ਜਿਹੜੇ ਜਿਹਨਾਂ ਨੂੰ ਪ੍ਰੋਬਲਮ ਹੈ ਬਟ ਦੇ ਡੂ ਨੋਟ ਕਲੇਮ ਡਿਸਬਿਲਿਟੀ. ਦ 2,000-3,000 ਪੀਪਲ ਵੀ ਆਰ ਟਾਕਿੰਗ ਅਬਾਊਟ, ਇਹ ਲੋਕ ਉਹ ਨੇ ਜਿਹੜੇ ਡਾਕਟਰ ਕੋਲ ਗਏ ਨੇ ਅਤੇ ਡਾਕਟਰ ਨੇ ਕਿਹਾ ਕਿ ਯੂ ਨੀਡ ਹੈਲਪ, ਯੂ ਨੀਡ ਅਸਿਸਟੈਂਸ, ਅਤੇ ਇੱਥੇ ਹਰ ਕਿਸੇ ਦੇ ਨਾਲ ਫੈਮਿਲੀ ਨਹੀਂ ਹੈ, ਪੀਪਲ ਆਰ ਅਲੋਨ.
1: ਬੇਸਿਕਲੀ ਹੂ ਇਜ਼ ਐਜੂਕੇਟਿਡ ਐਂਡ ਪ੍ਰਿਵਿਲੇਜਡ ਇਨਫ ਟੂ ਨੋ ਕਿ ਇਹ ਸਭ ਚੀਜ਼ਾਂ ਵੀ ਹੁੰਦੀਆਂ, ਕਿਉਂਕਿ ਮੈਂ ਉਹੀ ਸੋਚਿਆ ਕਿ 2 lakh ਤੋਂ ਤਾਂ ਜ਼ਿਆਦਾ ਹੀ ਨੰਬਰ ਹੋਏਗਾ.
0: ਸੋ ਦਿਸ ਇਜ਼ ਦ ਨੰਬਰ ਵਿਦ ਦੀ ਐਨਡੀਆਰਐਸ ਕਰੰਟਲੀ.
1: ਓਕੇ, ਔਨ ਪੇਪਰ ਐਂਡ ਜਿੰਨਾ ਆਪਾਂ ਗੱਲ ਕੀਤੀ ਹੈ, ਇਟ ਸੀਮਸ ਲਾਈਕ ਅ ਵੈਰੀ ਨੋਬਲ ਸਕੀਮ, ਇਟਸ ਅ ਵੈਰੀ ਗੁੱਡ ਥਿੰਗ, ਰਾਈਟ?
0: ਇਟ
1: ਇਜ਼. ਪਰ ਅੱਜ ਕੱਲ੍ਹ ਬਹੁਤ ਜ਼ਿਆਦਾ ਸ਼ੇਡ, ਨੈਗੇਟਿਵ ਸ਼ੇਡ ਆਇਆ ਹੋਇਆ. ਇੱਕ ਦੋ ਰੀਲਸ ਵੀ ਮੈਂ ਵੇਖੀਆਂ, ਦੇ ਗੋਟ ਵਾਇਰਲ ਅਰਾਊਂਡ ਐਨਡੀਆਰਐਸ ਪ੍ਰੋਵਾਈਡਰਸ, ਹੈ ਨਾ, ਲੋਕ ਸ਼ੇਡੀ ਦਾ ਤਮਗਾ ਦੇ ਰਹੇ ਆ.
0: ਬਿਲਕੁਲ.
1: ਕੀ ਵਾਟ ਇਜ਼ ਦੈਟ, ਉਹ ਸਭ ਕੀ ਚੀਜ਼ਾਂ ਚੱਲ ਰਹੀਆਂ?
0: ਓਕੇ, ਇਟਸ ਅ ਮਿਕਸ ਬੈਗ ਆਫ ਮੈਨੀ ਕਾਇੰਡ ਆਫ ਪੀਪਲ ਕ੍ਰਿਸ਼ਨਾ ਜੀ, ਜਿਵੇਂ ਹਰ ਇੰਡਸਟਰੀ ਦੇ ਵਿੱਚ ਹੁੰਦਾ ਹੈ, ਇਟਸ ਜਸਟ ਨੋਟ ਐਨਡੀਆਰਐਸ. ਨੋ ਮੈਟਰ ਵਿਚ ਸੈਕਟਰ, ਗਵਰਨਮੈਂਟ ਸੈਕਟਰ, ਕੋਪਰੇਟ ਸੈਕਟਰ ਤੁਸੀਂ ਫੜੋ, ਹਰ ਦੇ ਵਿੱਚ ਦੇ ਆਰ ਫਿਊ ਬੈਡ ਐਪਲਸ.
1: ਤੇ
0: ਕੁਛ ਬੈਡ ਐਪਲਸ ਕਰਕੇ ਪੂਰੀ ਇੰਡਸਟਰੀ ਬਦਨਾਮ ਹੁੰਦੀ ਹੈ. ਵੀ ਸ਼ੁਡ ਨੈਵਰ ਪੁੱਟ ਅ ਟੈਗ ਸੇਇੰਗ ਆਪਣੇ ਬੰਦੇ, ਕਿਸ ਕੈਟੇਗਰੀ ਦੇ ਬੰਦੇ, ਕਿਸ ਨੈਸ਼ਨੈਲਿਟੀ ਦੇ ਬੰਦੇ. ਵੀ ਆਲ ਹਿਊਮਨਸ, ਵੀ ਆਲ ਆਸਟ੍ਰੇਲੀਅਨਸ, ਵੀ ਆਰ ਅ ਪਾਰਟ ਆਫ ਦ ਸਕੀਮ. ਕੁਛ ਲੋਕ ਜਾਣ ਕੇ ਫਰੋਡ ਨਹੀਂ ਕਰੇ, ਦੇ ਆਰ ਨੋਟ ਅਵੇਅਰ ਆਫ ਹਾਊ ਥਿੰਗਸ ਨੀਡ ਟੂ ਬੀ ਡਨ, ਵਿਚ ਇਜ਼ ਆਲਸੋ ਅ ਪ੍ਰੋਬਲਮ, ਕਿਉਂਕਿ ਉਹਨਾਂ ਦੀ ਲੈਸ ਨੌਲੇਜ ਕਰਕੇ ਜਿਹੜਾ ਪਾਰਟੀਸੀਪੈਂਟ ਹੈ ਉਹਨੂੰ ਨੁਕਸਾਨ ਹੋ ਰਿਹਾ. ਕਈ ਪਾਰਟੀਸੀਪੈਂਟ ਸੈਲਫ ਮੈਨੇਜ ਫੰਡ ਦੇ ਵਿੱਚ ਹੈਗੇ ਨੇ, ਮਤਲਬ ਸਰਕਾਰ ਨੇ ਉਹਨਾਂ ਨੂੰ 20,000 ਦੇ ਦਿੱਤਾ ਫੋਰ ਐਗਜ਼ਾਮਪਲ, ਕਿ ਤੁਸੀਂ ਆਪਣੇ ਉੱਤੇ ਖਰਚ ਸਕਦੇ ਹੋ.
1: ਓਕੇ,
0: ਰਾਧਾ ਦਾ ਆਪਣੇ ਉੱਤੇ ਖਰਚਣ ਲਈ ਉਹ ਕਿਸੇ ਹੋਰ ਥਾਂ 'ਤੇ ਖਰਚ ਦਿੰਦੇ ਨੇ.
1: ਓਕੇ,
0: ਸੋ ਦੈਟਸ ਨੋਟ ਹੈਲਪਿੰਗ ਦ ਸਕੀਮ. ਫੋਰ ਐਗਜ਼ਾਮਪਲ ਦੇਣੀ ਆ, ਤੁਹਾਨੂੰ ਪੈਸਾ ਮਿਲਿਆ ਹੈ ਅਤੇ ਇੰਗਜ਼ਾਇਟੀ ਹੈ, ਫੋਰ ਐਗਜ਼ਾਮਪਲ ਤੁਹਾਡੇ ਕੋਲ 101 ਤੁਹਾਨੂੰ ਤੁਸੀਂ ਡਾਇਗਨੋਸ ਹੋ ਗਏ ਹੋ ਕਿ ਹਾਈ ਲੈਵਲ ਦੀ ਇੰਗਜ਼ਾਇਟੀ ਹੈ. 101 ਐਕਟੀਵਿਟੀ ਦੇ ਵਿੱਚ ਤੁਸੀਂ ਜਾ ਕੇ ਇਨਰੋਲ ਕਰੋ, ਕੁਡ ਬੀ ਕੁਕਿੰਗ ਕਲਾਸਿਸ, ਸਿੰਗਿੰਗ ਕਲਾਸਿਸ, ਡਾਂਸਿੰਗ ਕਲਾਸਿਸ. 101 ਹੁੰਦੀ ਹੈ ਜਿਹੜਾ ਤੁਹਾਡਾ ਇੱਕ ਟੀਚਰ ਅਤੇ ਤੁਸੀਂ ਸਿੱਖੋਗੇ
1: ਜੀ,
0: ਵਿਚ ਇਜ਼ ਐਕਸਪੈਂਸਿਵ
1: ਜੀ. ਹਾਂਜੀ,
0: ਕਰੈਕਟ,
1: ਬਿਲਕੁਲ ਠੀਕ.
0: ਵੇਅਰ ਐਜ਼ ਇਫ ਯੂ ਗੋ ਐਂਡ ਜੁਆਇਨ ਅ 10 ਪੀਪਲ ਗਰੁੱਪ ਕਲਾਸ, ਵਿਚ ਇਜ਼ ਵੈਰੀ ਚੀਪ, ਤੇ ਤੁਸੀਂ ਜਾਂਦੇ ਗਰੁੱਪ ਕਲਾਸ ਦੇ ਵਿੱਚੋਂ ਕਲੇਮ ਤੁਸੀਂ 101 ਦਾ ਕਰ ਰਹੇ ਹੋ. ਦਿਸ ਇਜ਼ ਅ ਪਾਰਟਿਸਿਪੈਂਟ, ਸੇਮ ਫੋਰ ਅ ਪ੍ਰੋਵਾਈਡਰ ਐਸ ਵੈਲ.
1: ਹਾਂ, ਪ੍ਰੋਵਾਈਡਰ ਦੇ ਪੁਆਇੰਟ ਆਫ ਵਿਊ ਤੋਂ ਕੀ,
0: ਪ੍ਰੋਵਾਈਡਰ ਐਸ ਵੈਲ, ਉਹਨੇ ਸਰਵਿਸ, ਉਹ ਉਹਨਾਂ ਦਾ ਸਪੋਰਟ ਵਰਕਰ ਲੈ ਕੇ ਗਿਆ ਗਰੁੱਪ ਕਲਾਸ ਦੇ ਲਈ ਪਾਰਟਿਸਿਪੈਂਟ ਨੂੰ, ਤੇ ਉਹਨਾਂ ਨੇ ਕਲੇਮ ਕੀਤਾ 101 ਕਲਾਸ ਦਾ, ਜਿੱਥੇ ਫੋਰ ਐਗਜ਼ਾਮਪਲ $20 ਘੰਟੇ ਦੇ ਬੰਨੇ ਸੀ, ਉਹ $40 ਘੰਟੇ ਦੇ ਕਲੇਮ ਕਰੇ ਗਵਰਨਮੈਂਟ ਕੋਲੋਂ.
1: ਓਕੇ, ਸੋ ਇਹ ਚੀਜ਼ਾਂ,
0: ਮਤਲਬ ਇਹ ਚੀਜ਼ਾਂ ਨੇ. ਸੋ ਵੀਲ ਗੋ ਸਟੈਪ ਬਾਏ ਸਟੈਪ ਇਨ ਹੈਂਡਫੁਲ ਆਫ ਐਗਜ਼ਾਮਪਲਸ ਵੀ ਵਿਲ ਡਿਸਕਸ. ਲੈਕ ਆਫ ਨੌਲੇਜ ਦਾ ਜਿਹੜਾ ਗਲਤੀਆਂ ਹੋ ਰਹੀਆਂ ਨੇ, ਦੈਟ ਇਜ਼ ਦੇ ਆਰ ਯੂਜ਼ਿੰਗ ਦ ਰੋਂਗ ਕੋਡ. ਈਵਨ ਦ ਪ੍ਰੋਵਾਈਡਰਸ, ਜਿੱਦਾਂ ਮੈਂ ਤੁਹਾਨੂੰ ਦੱਸ ਰਹੀ ਹਾਂ, ਦੇ ਆਰ ਰਜਿਸਟਰਡ ਐਂਡ ਅਨਰਜਿਸਟਰਡ. ਡਿਫਰੈਂਸ ਇਜ਼, ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਵਾਉਂਦੇ ਹੋ, ਆਈ ਵੈਂਟ ਥਰੂ ਅ ਗਰੂਲਿੰਗ ਪ੍ਰੋਸੈਸ ਆਫ 6 months.
1: ਅੱਛਾ, ਓਕੇ.
0: ਆਈ ਗੋਟ ਆਡਿਟਡ, ਦੇ ਆਈ ਵੈਂਟ ਥਰੂ ਅ ਟੈਸਟ, ਮਤਲਬ ਦੇ ਵਾਂਟਡ ਟੂ ਮੇਕ ਸ਼ੋਰ ਕਿ ਮੇਰਾ ਪੇਪਰ ਵਰਕ ਸਹੀ ਹੋਏ, ਮੈਨੂੰ ਸਮਝ ਹੋਏ ਕੋਡਸ ਦੀ, ਸਮਝ ਹੋਏ ਕਿਸ ਸਰਵਿਸ ਲਈ ਕੀ ਕੋਡ ਲਗਾਉਣਾ. ਦੇ ਆਸਕ ਯੂ ਆਲ ਦੋਸ ਥਿੰਗਸ. ਸੋ ਰਜਿਸਟ੍ਰੇਸ਼ਨ ਇਜ਼ ਅ ਵੈਰੀ ਪੇਨਫੁਲ ਪ੍ਰੋਸੈਸ, ਬਟ ਫਾਇਦੇਮੰਦ ਪ੍ਰੋਸੈਸ ਹੈ ਦੋਨਾਂ ਲਈ. ਕੱਲ੍ਹ ਨੂੰ ਮੇਰੇ ਕੋਲੋਂ ਕੋਈ ਗਲਤੀ ਨਾ ਹੋਏ ਕਿ ਮੈਂ ਪ੍ਰੋਬਲਮ ਦੇ ਵਿੱਚ ਆਵਾਂ, ਮੈਂ ਐਜੂਕੇਟਡ ਹਾਂ ਉਸ ਚੀਜ਼ ਲਈ. ਮੇਰਾ ਜਿਹੜਾ ਪਾਰਟੀਸੀਪੈਂਟ ਹੈ ਉਹਦੇ ਨਾਲ ਧੱਕਾਸ਼ਾਹੀ ਨਾ ਹੋਏ, ਉਹਦੇ ਪੈਸੇ ਜ਼ਿਆਦਾ ਨਾ ਕੱਟੇ ਜਾਣ. ਸੋ ਇਟ ਵਰਕਸ ਬੋਥ ਵੇਜ਼. ਪਰ ਜਿਹੜਾ ਅਨਰਜਿਸਟਰਡ ਹੈ, ਫੋਰ ਐਗਜ਼ਾਮਪਲ, ਹੀ ਇਜ਼ ਨੋਟ ਗੋਇੰਗ ਥਰੂ ਦੈਟ ਪ੍ਰੋਸੈਸ. ਸੋ ਉਹ ਜਦੋਂ ਤੱਕ ਕਹਿੰਦੇ ਨਾ ਡੰਡਾ ਨਹੀਂ ਪੈਂਦਾ ਉਤੋਂ, ਤਾਂ ਤੁਸੀਂ ਕਈ ਵਾਰੀ ਕਿਤਾਬ ਵੀ ਨਹੀਂ ਚੱਕਦੇ. ਯੂ ਡੋਂਟ ਨੋ ਦ ਕੋਡਸ, ਯੂ ਯੂਜ਼ਿੰਗ ਦ ਰੋਂਗ ਕੋਡਸ, ਯੂ ਕਲੇਮਿੰਗ ਦ ਰੋਂਗ ਥਿੰਗ. ਚਾਹੇ ਉਹ ਨੌਲੇਜ ਦੇ ਬੇਸ 'ਤੇ ਗਲਤੀ ਹੋ ਰਹੀ ਹੈ, ਪਰ ਹੈ ਫਰੋਡ. ਗਵਰਨਮੈਂਟ ਲਈ ਉਹ ਫਰਾਡ ਹੈ।
1: ਹਾਂ ਮਤਲਬ ਔਨ ਪੇਪਰ ਤਾਂ ਚੀਜ਼ ਨੇ ਸਿਮਿਲਰ ਰਹਿਣਾ ਨਾ, ਮੇਰੇ ਮਨ ਚ ਕੀ ਹੈ ਉਹ ਤਾਂ ਬਹੁਤ

0: ਕੋਈ ਵੀ ਨਹੀਂ ਦੱਸ ਸਕਦਾ
1: ਸੋ ਦੈਟ ਇਜ਼ ਵਨ ਪਾਰਟ ਆਫ ਇਟ
0: ਓਕੇ
1: ਦੀ ਅਦਰ ਪਾਰਟ ਆਫ ਇਟ ਇਜ਼ ਅ ਵਿਲਿੰਗਫੁਲ ਡਿਸੀਟ ਜਿਵੇਂ ਅਸੀਂ ਕਿਹਾ ਗਰੁੱਪ ਕਲਾਸ ਲਈ ਗਏ ਸੀ ਪਰ 101 ਕਲੇਮ ਕਰ ਲਿਆ
0: ਓਕੇ
1: ਦੇਰ ਵਾਸ ਅ ਕੇਸ ਇਨ ਸਿਡਨੀ ਕ੍ਰਿਸ਼ਨਾ ਵੇਅਰ ਸੰਬਡੀ ਗੋਟ ਕਾਟ ਐਂਡ ਇੱਕ ਫੈਮਿਲੀ ਤੋਂ ਚਾਰ ਫੈਮਿਲੀ ਮੈਂਬਰ ਸਪੋਰਟ ਵਰਕਰ ਸੀਗੇ ਹਸਬੈਂਡ ਡੋਟਰ ਮਦਰ ਇਫ ਯੂ ਗੂਗਲ ਇਟ ਅਪ ਯੂ ਵਿਲ ਨੋ ਵਟ ਕੇਸ ਆਮ ਟਾਕਿੰਗ ਅਬਾਊਟ ਅਤੇ ਉਹਨਾਂ ਨੇ ਇੱਕ ਇੱਕ ਪਾਰਟੀਸਪੈਂਟ ਨੂੰ ਚਾਰਜ ਕੀਤਾ ਫੋਰ ਅ ਸਰਵਿਸ ਫੋਰ 6 ਆਵਰਸ ਹਸਬੈਂਡ ਨੇ ਵੀ ਚਾਰਜ ਕੀਤਾ ਅਤੇ ਕੁੜੀ ਨੇ ਵੀ ਉਸੀ ਪਾਰਟੀਸਪੈਂਟ ਨੂੰ ਸੇਮ ਟਾਈਮ ਸੇਮ ਸਰਵਿਸ ਲਈ ਚਾਰਜ ਕੀਤਾ ਅਤੇ ਉਸ ਟਾਈਮ ਉਹ ਪਾਰਟੀਸਪੈਂਟ ਹੋਸਪਿਟਲ ਦੇ ਵਿੱਚ ਸੀਗਾ ਸੋ ਸਰਵਿਸ ਵੀ ਨਹੀਂ ਦਿੱਤੀ ਅਤੇ ਗਲਤ ਸੋ ਦਿਸ ਇਜ਼ ਫਰੋਡ
0: ਅੱਛਾ
1: ਬਟ ਵੈਨ ਆਈ ਸੇ ਦੀਜ਼ ਐਗਜ਼ਾਮਪਲਸ ਕ੍ਰਿਸ਼ਨਾ ਦੇ ਆਰ ਹੈਂਡਫੁਲ ਆਫ ਪੀਪਲ ਜਿਨ੍ਹਾਂ ਦੇ ਕਰਕੇ ਹੁਣ ਲੁੱਕ ਵੀ ਵੈਲਕਮ ਦ ਚੇਂਜ ਇਹ ਚੇਂਜ ਸਾਡੇ ਸਾਰਿਆਂ ਲਈ ਪੇਨਫੁਲ ਇਸ ਕਰਕੇ ਹੋਏਗਾ ਬਿਕੋਜ਼ ਨਾਓ ਦਰ ਇਜ਼ ਅ ਲੋਟ ਮੋਰ ਗਵਰਨੈਂਸ ਸਾਡਾ ਜਿਹੜਾ ਪਹਿਲਾਂ ਹੀ ਪੇਪਰ ਵਰਕ ਆਲਰੇਡੀ 4 ਘੰਟੇ ਲੈ ਰਿਹਾ ਸੀ ਮੇ ਬੀ ਹੁਣ 8 ਲਏਗਾ
0: ਪਰ ਆਪਾਂ ਚੇਂਜ ਤੇ ਆਉਂਦੇ ਹਾਂ ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਕਿਉਂਕਿ ਬੜਾ ਇੰਟਰੀਗਿੰਗ ਹੈ ਯਾਰ ਵੈਰੀ ਗੁੱਡ ਮੈਨੂੰ ਲੱਗਾ ਨਹੀਂ ਸੀਗਾ ਅੱਛਾ ਮੈਨੂੰ ਇੱਕ ਗੱਲ ਦੱਸੋ ਜਿਹੜਾ ਅਨਰਜਿਸਟਰਡ ਮਤਲਬ ਜਿਸ ਤਰ੍ਹਾਂ ਤੁਸੀਂ ਹਸਬੈਂਡ ਕਹਿ ਦਿੱਤਾ ਨਾ ਕਿ ਕਿਸੇ ਵਾਈਫ ਨੂੰ ਪ੍ਰੋਬਲਮ ਜਾਂ ਫਿਰ ਵਾਈਸ ਵਰਸਾ ਨਾ ਪੇਰੈਂਟਸ ਵਗੈਰਾ ਵੀ ਹੋ ਸਕਦੇ ਐਨੀਥਿੰਗ ਰਾਈਟ ਬਲੱਡ ਰਿਲੇਸ਼ਨ ਜਾਂ ਫਿਰ ਇੱਦਾਂ ਦੇ ਰਿਲੇਸ਼ਨ ਤੋਂ ਅਲਾਇਦਾ ਕੌਣ ਬਣਦਾ ਅਨਰਜਿਸਟਰਡ ਮਤਲਬ ਵਟ ਇਜ਼ ਅ ਅਨਰਜਿਸਟਰਡ ਪ੍ਰੋਵਾਈਡਰ
1: ਅਨਰਜਿਸਟਰਡ ਪ੍ਰੋਵਾਈਡਰ ਇਜ਼ ਫੋਰ ਐਗਜ਼ਾਮਪਲ ਆਈ ਡਿਸਾਈਡਡ ਨਾਟ ਟੂ ਰਜਿਸਟਰ ਮਾਈ ਕੰਪਨੀ ਫੋਰ ਐਗਜ਼ਾਮਪਲ ਠੀਕ ਹੈ
0: ਪਰ ਤੁਸੀਂ ਇਦਾਂ
1: ਹੀ ਪਰ ਮੇਰਾ ਨੇਬਰ ਹੈ ਜਿਹਨੂੰ ਡਿਸੇਬਿਲਿਟੀ ਹੈ
0: ਤੁਸੀਂ ਕਹਾਂ ਕਿ ਮੈਂ ਤੇਰੇ ਲਈ ਹੈਲਪ ਕਰ ਦਿਆਂਗਾ ਨਹੀਂ
1: ਮੈਂ ਕਰ ਦਾਂਗੀ ਹੈਲਪ ਮੈਂ ਅਨਰਜਿਸਟਰਡ ਆ ਬਟ ਆਮ ਅ ਸਪੋਰਟ ਵਰਕਰ
0: ਤੇ ਗਵਰਨਮੈਂਟ ਇਹ ਚੀਜ਼ ਅਲਾਉ ਕਰਦੀ ਹੈ
1: ਪਹਿਲਾਂ ਕਰ ਰਹੀ ਸੀ ਹਲੇ ਵੀ ਕਰੇਗੀ ਬਿਕਾਜ਼ ਯੂ ਹੈਵ ਟੂ ਅੰਡਰਸਟੈਂਡ ਜੇ ਤੁਸੀਂ ਅਨਰਜਿਸਟਰਡ ਪ੍ਰੋਵਾਈਡਰਸ ਕੱਢ ਦੋਗੇ ਦੇ ਡੋਨਟ ਹੈਵ ਪੀਪਲ ਟੂ ਸਪੋਰਟ 2 ਲੱਖ 3 ਹਜ਼ਾਰ ਦੈਨ ਯੋਰ demand will streak up but the supply is not there
0: koi idea hai ratio kinna khoega eh wala unregistered to registered
1: I don't have it
0: par mere khayal mein kafi vadda hi imbalance hoega
1: I guess so because jehde nave changes aa rahe ne unna de vich ek a point kafi unhone rakhe hai we'll talk about those changes when
0: apa kyunki changes de gal kar rahe hain changes is karke aa rahe jis tarah deepika ji ne dassa ki kafi zyada sunan cha hai ki providers ya participants de level te khapla ho raha hai ਹਾਂ ਇਹੀ ਵਰਡ ਆਇਆ ਮਾਇੰਡ 'ਚ ਨਾ ਆਪਾਂ ਘਪਲਾ ਹੀ ਕਹਿ ਸਕਦੇ ਹਾਂ ਨਾ ਹੋ ਰਿਹਾ ਸੋ ਗਵਰਨਮੈਂਟ ਇੱਥੇ ਦੀ ਕਾਫੀ ਸੁਚੇਤ ਹੈ ਬਈ ਉਹਨਾਂ ਨੇ ਨਾਲ ਹੀ ਵੈਸੇ ਨਕੇਲ ਕਰ ਲਈ ਕਿ ਇਟ ਟੁਕ ਦਮ ਟਾਈਮ
1: ਇਟ ਟੁਕ ਦਮ ਟਾਈਮ ਬਟ ਵਿਚ ਇਜ਼ ਗੁੱਡ ਬਿਕਾਜ਼ ਕੁਝ ਕੇਸਿਸ ਦੇ ਬੇਸ ਤੇ ਜੇ ਤੁਸੀਂ ਚੇਂਜਸ ਲਿਆਓਗੇ ਕਿਆ ਪਤਾ ਉਹ ਚੇਂਜਸ ਦੇ ਹੈਵ ਡਨ ਦੇ ਰਿਸਰਚ ਵੈਰੀ ਵੈਲ ਕ੍ਰਿਸ਼ਨਾ ਬਿਕਾਜ਼ ਦ ਚੇਂਜਸ ਦੇ ਹੈਵ ਅਡੈਪਟਡ ਨਾਓ ਇੰਨਾ ਨੁਕਸਾਨ ਉਨ according to me the changes are not out there in the paper assi jinna pad rahe ha oh actually couple nu hi cut kar rahe the government is quite policy makers are smart here that is why the country is running in a still better shape and form because oh galti se
0: fasde jehda still kya na bahut sahi si
1: you just have to
0: still was very right
1: you have to be really articulate
0: ਤੁਸੀਂ ਇੱਕ ਰਜਿਸਟਰਡ ਕੰਪਨੀ ਚਲਾਉਂਦੇ ਹੋ ਵਾਟਲ ਕੇਅਰ ਕਮਿਊਨਿਟੀ ਨਾਮ ਹੈ ਉਹਦਾ ਹਾਊ ਲੌਂਗ ਹੈਵ ਯੂ ਬੀਨ ਰਜਿਸਟਰਡ
1: ਫੋਰ
0: 1 ਸਾਲ ਤੋਂ ਹਨਾ ਤੇ ਉਸ ਤੋਂ ਪਹਿਲਾਂ 6-7 ਮਹੀਨੇ ਲੱਗ ਗਏ ਤੁਹਾਨੂੰ ਜਸਟ ਟੂ ਗੈਟ ਦ ਰਜਿਸਟ੍ਰੇਸ਼ਨ ਡਨ ਰਾਈਟ ਹੁਣ ਅੱਜ ਜੇ ਕੋਈ ਜਿਹੜੇ ਚੇਂਜਸ ਜੇ ਆ ਰਹੇ ਆ ਜੇ ਤੁਸੀਂ ਅੱਜ ਕਰਨ ਲੱਗਦੇ ਤੇ ਕਿੰਨਾ ਕੁ ਲੰਬਾ ਸਮਾਂ ਹੋਰ ਸ਼ਾਇਦ ਲੱਗ ਸਕਦਾ
1: ਜੇ ਅੱਜ ਕਰੋ ਤਾਂ ਆਈ ਥਿੰਕ ਇਟ ਵਿਲ ਸਟਿਲ ਬੀ 6 ਮੰਥਸ ਬਿਕਾਜ਼ ਦੋਸ ਚੇਂਜਸ ਹੈਵ ਨਾਟ ਬੀਨ ਇੰਪਲੀਮੈਂਟਡ ਯੈਟ
0: ਅੱਛਾ ਹਜੇ ਹੋਏ ਨਹੀਂ ਹੈ
1: ਦੇ ਆਰ ਸੋ ਇਟ ਇਜ਼ ਕਮਿੰਗ ਆਊਟ ਵਿਦ ਦ ਚੇਂਜਸ ਆ ਜੇ ਅੱਜ ਵੀ ਪ੍ਰੋਸੈਸ ਹੋ ਆਈ ਫੀਲ ਇਟ ਇਜ਼ ਗੋਇੰਗ ਟੂ ਬੀ ਦ ਸੇਮ ਐਜ਼ ਇਟ ਵਾਜ਼ ਫੋਰ ਮੀ
0: ਬਟ ਮੋਰ ਪੇਪਰ ਵਰਕ
1: ਮੋਰ ਪੇਪਰ ਵਰਕ ਐਂਡ ਮੋਰ ਐਜੂਕੇਸ਼ਨ ਅਰਾਊਂਡ ਇਟ ਪਰ ਅੱਗੇ ਜਾ ਕੇ ਰਜਿਸਟ੍ਰੇਸ਼ਨ ਕਰਾਉਣੀ ਜੇ ਤੁਸੀਂ ਇੱਕ ਸਰਵਿਸ ਜੈਨੂਇਨਲੀ ਦੇਣਾ ਚਾਹੁੰਦੇ ਹੋ ਉਹ ਜ਼ਰੂਰੀ ਹੁੰਦੀ ਜਾਏਗੀ ਬਿਕਾਜ਼ ਵੀ ਗੈਟ ਆਡਿਟਡ ਐਵਰੀ 3 ਮੰਥਸ ਕ੍ਰਿਸ਼ਨਾ ਜੀ ਸੋ ਵੀ ਹੈਵ ਐਨ ਐਕਸਟਰਨਲ ਆਡੀਟਰ ਜਿਹੜਾ ਆਪਣੀ ਰਿਪੋਰਟ ਇੰਡੀਆ ਇਸ ਨੂੰ ਸਬਮਿਟ ਕਰਦਾ ਸਾਨੂੰ ਨਹੀਂ ਐਂਡ ਐਵਰੀ 3 ਮੰਥਸ ਹੀ ਵਿਲ ਕਮ ਐਂਡ ਡੂ ਆਰ ਪੇਪਰ ਵਰਕ ਚੈੱਕ ਪਾਰਟੀਸਪੈਂਟ ਚੈੱਕ ਉਹਨਾਂ ਦੀ ਇੰਟਰਵਿਊ ਲੈਂਦਾ ਸਾਡੀ ਇੰਟਰਵਿਊ ਲੈਂਦਾ ਤਾਂ ਸਾਡੇ ਸਪੋਰਟ ਵਰਕਰਸ ਦੀ ਇੰਟਰਵਿਊ ਲੈਂਦਾ ਦੈਟਸ ਐਵਰੀ 3 ਮੰਥਸ ਸੋ ਬੀਂਗ ਰਜਿਸਟਰਡ ਇਜ਼ ਨੋਟ ਈਜ਼ੀ ਐਂਡ ਦੈਟ ਕਈ ਵਾਰੀ ਲੋਕ ਇਸ ਲਈ ਨਹੀਂ ਕਿ ਉਹਨਾਂ ਨੇ ਫਰੋਡ ਕਰਨਾ ਇਟ ਇਜ਼ ਸਮਟਾਈਮ

0: ਜੇ ਹੁਣ ਅਸੀਂ ਇੱਕ ਹੀ ਘਰ ਤੋਂ ਤਿੰਨ ਤਿੰਨ ਬੰਦੇ ਕਲੇਮ ਕਰਕੇ ਬਹਿ ਜਾਓਗੇ ਤੇ ਫਿਰ ਨਾ ਤਾਂ ਉਸ ਵਿਚਾਰੇ ਨੂੰ ਮਿਲਿਆ ਜਿਹਦੇ ਲਈ ਪੈਸੇ ਸੀ ਤੇ ਅੱਗੇ ਦੇ ਲਈ ਵੀ ਅਸੀਂ ਘੱਟ ਤੇ ਸੋ ਯੂ ਜਸਟ ਹੈਵ ਟੂ ਬੀ ਮਾਈਂਡਫੁਲ ਆਫ ਦ ਸਪੈਂਡਿੰਗ
1: ਆਪਾਂ ਇੱਕ ਹਲਕਾ ਜਿਹਾ ਐਗਜ਼ਾਮਪਲ ਦੇਣਾ ਹੋਵੇ ਇੱਕ ਘਰ ਤੋਂ ਤਿੰਨ ਤਿੰਨ ਬੰਦੇ ਆਪਾਂ ਬੇਸਿਕਲੀ ਇਹ ਕਹਿਣਾ ਚਾਹ ਰਹੇ ਹਾਂ ਕਿ ਇੱਕੋ ਪੇਸ਼ੈਂਟ ਨੂੰ ਅੱਜ ਕੀ 22 ਮਈ ਨੂੰ ਸਵੇਰ ਦੇ 9 ਤੋਂ ਲੈ ਕੇ 5 ਵਜੇ ਤੱਕ ਹੈਲਪ ਕਰਨ ਦੇ ਤਿੰਨ ਲੋਕਾਂ ਨੇ ਕਲੇਮ ਕਰ ਲਿੱਤੇ ਪੈਸੇ
0: ਦੋ ਲੋਕਾਂ ਨੇ ਕਲੇਮ ਕੀਤੇ ਤੇ ਉਹ ਬੰਦਾ ਘਰ ਸੀਗਾ ਵੀ ਨਹੀਂ ਸੀਗਾ ਵੀ ਹਸਪੀਟਲ ਬਟ ਲੁੱਕ ਐਜ਼ ਆਈ ਸੇ ਤੁਸੀਂ ਹਰ ਰੋਜ਼ ਐਗਜ਼ਾਮਪਲ ਨਹੀਂ ਦੇਖਦੇ ਦੇ ਆਰ ਹੈਂਡਫੁਲ ਆਫ ਪੀਪਲ ਇੰਨਾ ਹੌਸਲਾ ਕਰਨ ਲਈ ਤੁਸੀਂ ਆਪ ਸੋਚੋ ਕੀ ਦਿਮਾਗ ਤੇ ਕੀ ਦਿਲ ਚਾਹੀਦਾ
1: ਹਾਂ ਮਤਲਬ ਮੈਨੂੰ ਤਾਂ ਲੱਗਦਾ ਇੱਥੇ ਸਿਸਟਮ ਨਾਲ ਜ਼ਿਆਦਾ ਛੇੜਖਾਨੀ ਕਰਨ ਲਈ ਜ਼ਿਆਦਾ ਮਿਹਨਤ ਥੋੜੀ ਚਾਹੀਦੀ ਹੈ ਇਸ ਤੋਂ ਚੰਗਾ ਚੱਜ ਦਾ ਹੀ ਕੰਮ
0: ਟਰਸਟ ਮੀ ਕ੍ਰਿਸ਼ਨਾ ਬੀਨ ਇਨ ਦ ਇੰਡਸਟਰੀ ਜੇ ਤੁਸੀਂ ਕੰਮ ਠੀਕ ਕਰੋਗੇ ਨਾ
1: ਹਾਂ ਮਤਲਬ
0: ਠੀਕ ਵਰਡ ਆਫ ਮਾਊਥ ਤੇ ਤੁਹਾਡਾ ਕੰਮ ਚੱਲੇਗਾ ਤੁਹਾਡੀ ਕੰਪਨੀ ਵੀ ਫੁੱਲੇਗੀ ਲਾਈਕ ਨਾਟ ਫੁੱਲੇਗੀ ਫਲ ਫੁੱਲੇਗੀ ਤੇ ਤਰੱਕੀ ਇਜ਼ ਜਸਟ ਵਨ ਹੈਂਡ ਅਵੇ ਤੁਸੀਂ ਸ਼ਾਰਟਕਟ ਲਓਗੇ ਅੱਜ ਨਹੀਂ ਤਾਂ ਕੱਲ ਫੜੇ ਜਾਓਗੇ ਦ ਕੰਟਰੀ ਇਜ਼ ਨਾਈਸ ਬਟ ਨਾਟ ਸਟੂਪਿਡ ਇਟਸ ਅ ਬਲੈਸਡ ਕੰਟਰੀ ਆਈ ਕੀਪ ਸੇਇੰਗ ਤੁਸੀਂ ਯੂ ਇਟ ਵਿਲ ਕਮ ਉਹ ਕਿਸ ਬੋਰਡ ਤੇ ਬੈਠੇ ਬਸ ਉਨੀ ਦੇਰ ਦੀ ਗੱਲ ਹੈ
1: ਓਕੇ ਕੂਲ ਐਂਡ ਫਾਈਨਲੀ ਮੈਂ ਪੁੱਛਣਾ ਚਾਹੂੰਗਾ ਬਿਕੋਜ਼ ਯੂ ਹੈਵ ਬੀਨ ਡੂਇੰਗ ਦਿਸ ਵਰਕ ਨਾਓ ਹਾਊ ਇਜ਼ ਇਟ ਵਰਕਿੰਗ ਵਿਦ ਡਿਸੇਬਲਡ ਪੀਪਲ
0: ਇਟਸ ਵੈਰੀ ਚੈਲੰਜਿੰਗ ਕ੍ਰਿਸ਼ਨਾ ਇਟਸ ਵੈਰੀ ਚੈਲੰਜਿੰਗ ਬਿਕੋਜ਼ ਸਮਟਾਈਮਸ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਕੀ ਕਰ ਰਹੇ ਨੇ ਯੂ ਨੋ ਦੇ ਯੂ ਗੈਟ ਸਕ੍ਰੀਮਡ ਐਟ ਯੂ ਗੈਟ ਅਬਿਊਜ਼ਡ ਬਟ ਦੇ ਐਟ ਦ ਡੇ ਐਂਡ ਦੇ ਆਰ ਬਿਊਟੀਫੁਲ ਪੀਪਲ ਇਟਸ ਟਫ ਹੈ ਪਰ ਰਿਵਾਰਡਿੰਗ ਬਹੁਤ ਹੈ ਤੁਸੀਂ ਘਰ ਆ ਕੇ ਕਈ ਵਾਰੀ ਰੋਂਦੇ ਵੀ ਹੋ ਬਿਕਾਜ਼ ਇਟਸ ਬੀਨ ਅ ਚੈਲੰਜਿੰਗ ਡੇ ਪਰ ਇੰਨਾ ਪਤਾ ਕਿ ਕੋਈ ਪਾਪ ਕੱਟ ਰਿਹਾ ਸੀ ਯੂ ਨੋ ਨੋ ਅਦਰ ਜੋਬ ਵਿਲ ਗਿਵ ਯੂ ਚੰਗੇ ਕਰਮ ਤੇ ਪੈਸਾ ਇਕੱਠੇ
1: ਸੋ
0: ਯੂ ਗੈਟ ਪੇਡ ਫੋਰ ਡੂਇੰਗ ਦ ਰਾਈਟ ਥਿੰਗ
1: ਮੈਂ ਐਕਚੁਅਲੀ ਇਹੀ ਕਾਫੀ ਲੋਕ ਨਾ ਕਈ ਵਾਰੀ ਗੱਲ ਕਰਨਗੇ ਤੇ ਪੈਸੇ ਨੂੰ ਆਪਾਂ ਬਹੁਤ ਜ਼ਿਆਦਾ ਡੈਮੋਨਾਈਜ਼ ਕਰਤਾ ਨਾ ਰਾਈਟ ਕਿ ਆਪਾਂ ਕਹਿ ਦਿੰਦੇ ਕਿ ਬਈ ਇਹ ਕੋਈ ਕੰਮ ਇਸ ਤਰ੍ਹਾਂ ਕੀ ਹੈ ਪੈਸੇ ਮਿਲਦੇ ਆ ਪਰ ਪੈਸਾ ਤਾਂ ਹਰ ਚੀਜ਼ ਦੇ ਅੰਦਰ ਮਤਲਬ 35-36-40 ਡਾਲਰ ਵਟ ਐਵਰ ਦਾ ਅਮਾਊਂਟ ਮਾਈਟ ਬੀ ਹੈ ਨਾ ਇਹ ਪਰ ਆਵਰ ਤੁਹਾਨੂੰ ਕਾਫੀ ਕੰਮਾਂ 'ਚ ਮਿਲ ਸਕਦਾ ਬਟ ਜੇ ਤੁਸੀਂ ਇੱਧਰਲਾ ਟਫ ਕੰਮ ਕਰ ਰਹੇ ਹੋ ਜਿਹਦੇ ਅੰਦਰ ਤੁਸੀਂ ਕਿਸੇ ਦੀ ਜ਼ਿੰਦਗੀ ਆਸਾਨ ਕਰ ਪਾ ਰਹੇ ਹੋ ਉਹਦੇ ਨਾਲ ਦੀ ਰੀਸ ਨਹੀਂ
0: ਬਿਲਕੁਲ 100% ਐਂਡ ਵੀ ਆਰ ਨੋਟ ਹੇਅਰ ਫੋਰ ਚੈਰਿਟੀ ਡੈਫੀਨੇਟਲੀ ਵੀ ਆਰ ਵਰਕਿੰਗ ਇਟ ਐਜ਼ ਅ ਬਿਜ਼ਨਸ ਤੁਹਾਡਾ ਕੰਮ ਹੈ ਤੁਹਾਨੂੰ ਯੂ ਨੋ ਯੂ ਬ੍ਰਿੰਗਿੰਗ ਦ ਬ੍ਰੈਡ ਐਂਡ ਬਟਰ ਆਪਣੇ ਪਰਿਵਾਰ ਲਈ
1: ਜੀ
0: ਲੇਕਿਨ ਕਿਸੇ ਦਾ ਹੱਕ ਮਾਰ ਕੇ ਨਹੀਂ ਦੈਟਸ ਅ ਵੈਰੀ ਸਿੰਪਲ ਫਾਈਨ ਲਾਈਨ ਬਿਟਵੀਨ ਇਟ ਸੋ ਦਿਸ ਇਜ਼ ਵਾਟ ਇਟ ਇਜ਼
1: This is what it is. Amazing talk. Thank you so much. And I give you all my best wishes.
0: Thank you.
1: Tusi water care de naal hor vadiya vadiya kaam kar de ro.
0: Touch wood.
1: And I really hope tusi sanu jyada milde ro ki main ajj thode through do tin words sikh le te water bare sikh le bhai Chinese whisper. Kya baat hai? Duolingo aap hai.
0: ਮੇਰੀ ਪੰਜਾਬੀ ਅੱਧੀ ਇੰਗਲਿਸ਼ ਅੱਧੀ ਪੰਜਾਬੀ ਹੈ ਸਿਰਫ ਇਹੀ ਪ੍ਰੋਬਲਮ
1: ਹੈ ਨਹੀਂ ਕੋਈ ਗੱਲ ਨਹੀਂ ਉਹਨੂੰ ਇਹੀ ਤਾਂ ਮਜ਼ਾ ਹੈ ਨਾ ਹਾਈਬ੍ਰਿਡ ਕਲਚਰ 'ਚ ਰਹਿਣ ਦਾ ਬਟ ਅਮੇਜ਼ਿੰਗ ਟਾਕ ਥੈਂਕ ਯੂ ਫੋਰ ਬੀਂਗ ਹੇਅਰ ਐਂਡ ਅਸੀਂ ਗੱਲ ਕਰ ਰਹੇ ਸੀਗੇ ਜੀ ਦੀਪਿਕਾ ਗੁਪਤਾ ਸਿੰਗਲਾ ਜੀ ਨਾਲ ਅਬਾਊਟ NDIS ਉਮੀਦ ਕਰਦੇ ਤੁਹਾਨੂੰ ਇਹ ਐਜੂਕੇਸ਼ਨਲ ਐਪੀਸੋਡ ਵਧੀਆ ਲੱਗਾ ਹੋਏਗਾ ਇੱਦਾਂ ਦੇ ਹੋਰ ਐਪੀਸੋਡਸ ਵੇਖਣ ਲਈ ਸੁਣਨ ਲਈ ਬਣੇ ਰਹੋ ਰੇਡੀਓ ਹਾਂਜੀ 1674 ਨਾਲ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਤਰ ਗਈ ਕਿ ਨਹੀਂ ਟ੍ਰੇਨ ਆਪਣੀ?
2: ਨਹੀਂ ਨਹੀਂ ਹਾਲੇ ਤੁਰੀ ਨਹੀਂ ਆ, ਹਾਲੇ ਪਹੁੰਚ ਪਹਿਲਾਂ ਜਾਣੀ ਆ ਤੁਰਨ ਤੋਂ।
1: ਰੁਕੋ ਬਾਈ ਰੁਕੋ, ਆਹ ਲਹਿਰੇ
2: ਆਵਾਜ਼ ਕਿਵੇਂ ਦਿੱਤੀ ਹੋਵੇ ਨਾ,
1: ਰੱਬ ਹੀ ਜਾਣੇ।